0: ਪ੍ਰੋਗਰਾਮ ਸੁਨਹਿਰੀ ਸ਼ਾਮ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੇ ਪਿਆਰੀ ਜੀ ਗੁੱਡ ਈਵਨਿੰਗ ਤੇ 6 ਮਾਰਚ ਦੀ ਖੂਬਸੂਰਤ ਜੀ ਇਹ ਸ਼ਾਮ ਹੈ, ਸ਼ਨੀਵਾਰ ਦੀ ਸ਼ਾਮ ਹੈ, ਵੀਕਐਂਡ ਦਾ ਮੌਕਾ ਹੈ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਬੈਠੇ ਇਕੱਠੇ ਬੈਠੇ ਜੋ ਟਾਈਮ ਜੋ ਹੈ ਬਤੀਤ ਕਰ ਰਹੇ ਹਾਂ ਤੇ ਇਹੀ ਅਰਦਾਸ ਕਰਾਂਗੇ, ਇਹੀ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਵੀਕਐਂਡ ਤੇ ਤੁਹਾਡਾ ਆਉਣ ਵਾਲਾ ਨਵਾਂ ਹਫ਼ਤਾ ਤੇ ਆਉਣ ਵਾਲਾ ਇਹ ਸਾਲ ਵੀ ਸਾਰਿਆਂ ਲਈ ਖੁਸ਼ਨੁਮਾ ਹੋਵੇ, ਵਧੀਆ ਹੋਵੇ ਤੇ ਉਮੀਦ ਕਰਾਂਗੇ ਕਿ ਜੋ ਵੀ 2020 ਦੇ ਵਿੱਚ ਅਸੀਂ ਖੋਇਆ, ਅਸੀਂ ਜੋ ਔਖਾ ਟਾਈਮ ਹੰਡਾਇਆ, ਉਹ ਟਾਈਮ ਜੋ ਹੈ ਉਹ ਮੁੜ ਕੇ 2021 ਦੇ ਵਿੱਚ ਨਾ ਆਵੇ ਤੇ ਇਹੀ ਅਰਦਾਸ ਕਰਾਂਗੇ। ਤੁਸੀਂ ਖੁਸ਼ ਹੋ, ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋ ਤੇ ਸਾਰੇ ਪਾਸੇ ਖੁਸ਼ਹਾਲੀ ਹੈ, ਸਾਰੇ ਪਾਸੇ ਪੋਜ਼ਿਟਿਵਿਟੀ ਹੈ, ਕਿਉਂਕਿ ਸਾਡੇ ਪ੍ਰੋਗਰਾਮ ਦਾ ਮੇਨ ਏਮ ਵੀ ਇਹੀ ਹੈ ਕਿ ਅਸੀਂ ਪੋਜ਼ਿਟਿਵਿਟੀ ਨੂੰ ਹੀ ਜਿੰਨਾ ਹੋ ਸਕੇ ਉਨਾ ਜੋ ਹੈ ਉਹ ਆਲੇ ਦੁਆਲੇ ਜੋ ਹੈ ਬਖੇਰ ਸਕੀਏ, ਸਪਰੈਡ ਕਰ ਸਕੀਏ ਤੇ ਆਓ ਤੁਸੀਂ ਵੀ ਇਸ ਦੇ ਵਿੱਚ ਜ਼ਰੂਰ ਯੋਗਦਾਨ ਪਾਉਣਾ ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਇੱਕ ਘੰਟੇ ਜੋ ਆਪਣਾ ਸਾਥ ਜੋ ਹੈ 8 ਤੋਂ 9 ਵਜੇ ਪੂਰਾ ਬਣਿਆ ਰਹੇਗਾ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਵਿੱਚ ਤੇ ਤੁਸੀਂ AM 530 ਨੂੰ ਹੀ ਟਿਊਨ ਜੋ ਹੈ ਉਹ ਕਰਦੇ ਰਹਿਣਾ ਤੇ ਅੱਜ ਦੀ ਕਹਾਣੀ ਵੀ ਤਿਆਰ ਬਰ ਤਿਆਰ ਹੈ, ਤੁਹਾਡੇ ਰੂਬਰੂ ਥੋੜੇ ਹੀ ਚਿਰ ਦੇ ਵਿੱਚ ਕਰਾਂਗੇ ਤੇ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਆਪਣੇ ਵਿਸ਼ਾ ਜੋ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਹ ਬਹੁਤ ਵੱਡਾ ਮੈਂ ਸਮਝਦੀ ਹਾਂ ਤੇ ਬਹੁਤ ਹੀ ਅਨਮੋਲ ਹੈ ਤੇ ਉਮੀਦ ਕਰਾਂਗੀ ਇਹੀ ਕਿ ਹਰ ਇੱਕ ਨੂੰ ਜੋ ਅੱਜ ਦੀ ਕਹਾਣੀ ਜੋ ਹੈ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਜੋ ਹੈ ਉਹ ਜ਼ਰੂਰ ਕਰੇਗੀ ਤੇ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਬਿਲਕੁਲ ਜੁੜੇ ਰਹਿਣਾ ਜੀ ਤੇ ਇਸ ਦੇ ਨਾਲ ਹੀ ਸਾਡੇ ਫੇਸਬੁੱਕ ਪੇਜ ਨੂੰ ਵੀ ਤੁਸੀਂ ਲਾਈਕ ਤੇ ਫੋਲੋ ਜ਼ਰੂਰ ਕਰ ਲੈਣਾ ਕਿਉਂਕਿ ਹਰ ਵਾਰ ਦੀ ਕਹਾਣੀ, ਹਰ ਹਫ਼ਤੇ ਦੀ ਕਹਾਣੀ ਜੋ ਹੈ ਉਹ ਤੁਸੀਂ ਦੁਬਾਰਾ ਜੇਕਰ ਸੁਣਨੀ ਹੋਵੇ, ਦੁਬਾਰਾ ਜੇਕਰ ਤੁਹਾਡਾ ਮਨ ਹੈ ਕਹਾਣੀ ਸੁਣਨ ਦਾ ਤੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਤੇ ਤੁਸੀਂ ਜ਼ਰੂਰ ਜਾ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਪ੍ਰੋਗਰਾਮ ਸੰਬੰਧੀ ਸਾਨੂੰ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਤਾਂ ਨੰਬਰ 4372302-437-230-6569 ਤੇ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਬਿਜ਼ਨਸ ਜੇਕਰ ਆਪਣਾ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਨਾਲ, ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਚੰਗਾ ਲੱਗਦਾ ਤੇ ਨੰਬਰ 4372302-436 ਤੇ ਸਾਡੇ ਨਾਲ ਜ਼ਰੂਰ ਤੁਸੀਂ ਸੰਪਰਕ ਬਣਾ ਸਕਦੇ ਹੋ। ਇਸ ਦੇ ਨਾਲ ਨਾਲ ਜੀ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਵੀ ਤੁਸੀਂ ਜ਼ਰੂਰ ਨੋਟ ਕਰ ਲੈਣੇ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋਏ ਹੋ, ਪਰੇਸ਼ਾਨੀ ਹੈ ਤੇ ਉਸ ਪਰੇਸ਼ਾਨੀ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ ਕਿਉਂਕਿ 5 ਲੀਗਲ ਪ੍ਰੋਫੈਸ਼ਨਲਸ ਦੀ ਟੀਮ ਹੈ। ਗੱਲ ਭਾਵੇਂ ਲੈਂਡਲੋਰਡ ਟੇਨੈਂਟ ਡਿਸਪਿਊਟ ਦੀ ਹੋਵੇ, ਟ੍ਰੈਫਿਕ ਟਿਕਟਾਂ ਦਾ ਕੋਈ ਮਸਲਾ ਹੈ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਸਿਟੀ ਬਾਏ ਲਾਅ ਦਾ ਕੋਈ ਵੀ ਇਸ਼ੂ ਹੈ, ਤੁਸੀਂ 3 Lion ਲੀਗਲ ਸਰਵਿਸਿਜ਼ ਨੂੰ ਇੱਕ ਵਾਰੀ ਕਾਲ ਕਰ ਲੈਣੀ ਨੰਬਰ 905-451-9777 ਤੇ, 905-451-9777 ਤੇ ਕਾਲ ਜ਼ਰੂਰ ਕਰ ਲੈਣੀ ਤੇ ਤੁਹਾਡੇ ਮਸਲੇ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਸੈਮ ਬਸਰਾ ਜੀ ਨੂੰ ਤੁਸੀਂ ਪਹਿਲਾਂ ਫੋਨ ਰਾਹੀਂ ਤੁਸੀਂ ਸੰਪਰਕ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ ਨੰਬਰ 905-451-9777 ਤੇ। 251 ਪਾਰਕਸ ਸਕੁਆਇਰ ਯੂਨਿਟ 1 ਏਅਰਪੋਰਟ ਸਟੀਲਸ ਦੇ ਲਾਗੇ ਬ੍ਰੈਂਪਟਨ ਦੇ ਵਿੱਚ ਇਹ ਲੋਕੇਟਡ ਨੇ। ਹਾਲ ਵਿੱਚ ਹੀ ਲੋਹੜੀ ਦਾ ਦਿਨ ਲੰਘਿਆ ਤੇ ਵੈਸੇ ਤਾਂ ਇਸ ਵਾਰੀ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਕਾਲੀ ਲੋਹੜੀ ਹੀ ਮਨਾਈ ਗਈ ਸੀ, ਪਰ ਮੈਂ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ ਸੋਸਾਇਟੀ ਦੇ ਇੱਕ ਅਜਿਹੇ ਪੱਖ ਤੇ ਜਿੱਥੇ ਛੋਟੇ ਬੱਚਿਆਂ 'ਚ ਵੀ ਧੀ ਅਤੇ ਪੁੱਤ ਦਾ ਫਰਕ ਕੀਤਾ ਜਾਂਦਾ ਸੀ। ਤੇ ਲੋਹੜੀ ਦੀ ਗੱਲ ਕਿਉਂ ਕੀਤੀ? ਕਿਉਂਕਿ ਬਹੁਤ ਚੰਗੀ ਗੱਲ ਹੈ ਕਿ ਹੁਣ ਬੱਚਿਆਂ ਦੀਆਂ ਲੋਹੜੀਆਂ ਵੀ ਮਨਾਈਆਂ ਜਾਂਦੀਆਂ ਨੇ। ਆਪਣੀ ਸੋਸਾਇਟੀ ਇਸ ਚੰਗੇ ਪਾਸੇ ਵੱਲ ਜਾ ਰਹੀ ਹੈ ਕਿ ਕੁੜੀਆਂ ਨੂੰ ਸਿਰਫ ਚਿੜੀਆਂ ਨਹੀਂ ਕਿਹਾ ਜਾਂਦਾ, ਸਗੋਂ ਧੀਆਂ ਨੂੰ ਪੁੱਤਾਂ ਬਰਾਬਰ ਲਾਡ ਪਿਆਰ ਦੇ ਨਾਲ ਨਾਲ ਆਪਣੇ ਆਪ ਨੂੰ ਉਭਾਰਨ ਦੇ ਮੌਕੇ ਵੀ ਦਿੱਤੇ ਜਾਂਦੇ ਨੇ। ਪਰ ਕਿਤੇ ਕਿਤੇ ਪਰਿਵਾਰਾਂ 'ਚ ਹਾਲੇ ਵੀ ਪੁਰਾਣੀ ਸੋਚ ਦੇ ਮਾਲਕ ਕੁੜੀਆਂ ਜੰਮਣ ਤੇ ਇੱਕ ਹੌਕਾ ਲੈਂਦੇ ਨੇ, ਪਰ ਇੱਕ ਧੀ ਪਾਸੋਂ ਜਿੰਨਾ ਪਿਆਰ ਮਿਲਦਾ ਉਸ ਪਿਆਰ ਦੇ ਨਿੱਘ ਨਾਲ ਉਹਨਾਂ ਦੀ ਸੋਚ ਵੀ ਬਦਲ ਜਾਂਦੀ ਹੈ, ਉਹਨਾਂ ਦੀ ਸੋਚ ਨੂੰ ਬਦਲਣ ਦੇ ਵਿੱਚ ਵੀ ਦੇਰੀ ਨਹੀਂ ਲੱਗਦੀ। ਅਜਿਹੀ ਇੱਕ ਕਹਾਣੀ ਜੋ ਹੈ ਉਹ ਤੁਹਾਡੇ ਨਾਲ ਇਸ ਮੰਚ ਰਾਹੀਂ ਸਾਂਝ ਪਾਵਾਂਗੇ ਉਸ ਕਹਾਣੀ ਦੀ ਤੇ ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਬਿਲਕੁਲ ਜੁੜੇ ਰਹਿਣਾ।
1: This is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ek choti jahi monthly kisht banao. Call Ajay ya Naveem nu 416-650-5800-416-650-5800 or gtacredit.com.
0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਤਾਂ ਕਾਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009 4168190009 000 ਤੇ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜ ਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਤੁਸੀਂ ਆਪਣੇ ਨਵੇਂ ਘਰ ਲਈ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨ ਲਈ ਫਰਨੀਚਰ ਨਵਾਂ ਲੈਣਾ, ਬੇਸ਼ੱਕ ਸੋਫੇ ਹੋਣ ਜਾਂ ਫਿਰ ਕੈਨੇਡੀਅਨ ਮੇਡ ਬੈਡਰੂਮ ਸੈੱਟ, ਕੌਫੀ ਟੇਬਲ ਸੈੱਟ, ਡਾਇਨਿੰਗ ਟੇਬਲ ਸੈੱਟ ਹੋਵੇ ਤੇ ਇੱਕੋ ਇੱਕ ਸਟਾਪ ਹੈ ਸੋਫਾ ਮਾਰਟ, ਕਿਉਂਕਿ ਇਹ ਆਪ ਤੁਹਾਡੇ ਲਈ ਤਿਆਰ ਕਰਦੇ ਨੇ ਤੁਹਾਡੇ ਘਰ ਦੇ ਲਈ, ਤੁਹਾਡੇ ਸਿਟਿੰਗ ਰੂਮ ਦੇ ਲਈ ਮਜ਼ਬੂਤ, ਟਿਕਾਊ ਤੇ ਸੋਹਣੇ ਸੋਫੇ ਜੋ ਕਿ ਤੁਹਾਡੀ ਪਸੰਦ ਦੇ ਹੋਣਗੇ। ਕਲਰ, ਮਟੀਰੀਅਲ, ਮੈਜ਼ਰਮੈਂਟਸ ਸਭ ਕਸਟਮਾਈਜ਼ ਹੋਵੇਗਾ ਤੁਹਾਡੇ ਰੂਮ ਦੀ ਮੈਜ਼ਰਮੈਂਟਸ ਦੇ ਅਕੋਰਡਿੰਗ। ਤੇ ਸੋਫਾ ਮਾਰਟ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ 2 ਲੋਕੇਸ਼ਨਸ ਬ੍ਰੈਂਪਟਨ ਦੇ ਵਿੱਚ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਦੂਜੀ 120 ਡੈਲਟਾ ਪਾਰਕ ਬੁਲੇਵਰਡ ਏਅਰਪੋਰਟ ਕੁਈਨਸ ਦੇ ਲਾਗੇ ਲੋਕੇਟਡ ਹੈ। ਤੇ ਕੋਵਿਡ ਦੇ ਦੌਰਾਨ ਤੁਸੀਂ ਫੋਨ ਰਾਹੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਪਰਮਜੀਤ ਕੌਰ ਜੀ ਦੇ ਨਾਲ, ਨੰਬਰ 905-803-8056 ਤੇ, 905-803-8056 ਤੇ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਤੇ ਅੱਜ ਦਾ ਸਿਰਲੇਖ ਹੈ ਧੀਆਂ ਦਾ ਮਾਣ। ਸਿਰਲੇਖ ਤੋਂ ਹੀ ਤੁਸੀਂ ਅੰਦਾਜ਼ਾ ਜ਼ਰੂਰ ਲਾਇਆ ਹੋਵੇਗਾ ਤੇ ਕਹਾਣੀ ਕਿਸ ਵਿਸ਼ੇ ਵੱਲ ਹੋਵੇਗੀ। ਤਾਂ ਕਹਾਣੀ ਇਸ ਤਰ੍ਹਾਂ ਆ, ਦਿਨ ਢਲ ਚੁੱਕਾ ਸੀ, 3.5 ਸਾਲਾਂ ਦੀ ਗਿੰਨੀ ਨੀਂਦ ਤੋਂ ਉੱਠੀ ਤਾਂ ਹਮੇਸ਼ਾ ਵਾਂਗ ਬੈੱਡ ਨੂੰ ਢੋ ਲਾ ਕੇ ਅਸਹਿਜਤਾ ਦੇ ਆਲਮ ਵਿੱਚ ਬੈਠੀ ਦਾਦੀ ਦੇ ਗੱਲ ਨੂੰ ਜਾ ਚਿੰਬੜੀ। ਦਾਦੀ ਨੇ ਪੋਤੀ ਨੂੰ ਕਲਾਵੇ ਵਿੱਚ ਲੈਂਦਿਆਂ ਘੁੱਟ ਕੇ ਲਾੜ ਲਡਾਇਆ। ਦਾਦੀ ਦੀ ਗੋਦ ਦਾ ਨਿੱਘ ਮਾਣਦਿਆਂ ਗਿੰਨੀ ਬੋਲੀ, ਦਾਦੀ ਮਾਂ, ਮੰਮੀ ਪਾਪਾ ਕਿੱਥੇ ਆ? ਦਾਦੀ ਦੀ ਸੋਚਾਂ ਦੀ ਲੜੀ ਟੁੱਟੀ ਤਾਂ ਕਹਿਣ ਲੱਗੀ, ਪੁੱਤ ਤੇਰੇ ਮੰਮੀ ਪਾਪਾ ਹਸਪਤਾਲ ਗਏ ਆ ਤੇਰੇ ਲਈ ਨਿੱਕਾ ਵੀਰ ਲੈਣ। ਨਾਲੇ ਦਾਦੀ ਦੀ ਪੋਤੀ ਦੇ ਨੰਨੇ ਹੱਥਾਂ ਨੂੰ ਜੋੜਦਿਆਂ ਕਿਹਾ, ਪੁੱਤ ਵਾਹਿਗੁਰੂ ਜੀ ਨੂੰ ਅਰਦਾਸ ਕਰ, ਤੈਨੂੰ ਵੀਰ ਦੇਣਗੇ। ਮਾਸੂਮ ਗਿੰਨੀ ਲਈ ਸਵਾਲ ਕੁਝ ਅਜੀਬ ਸੀ, ਪਰ ਇਹ ਨੰਨੀ ਪਰੀ ਤਾਂ ਆਪ ਸਵਾਲਾਂ ਦਾ ਖਜ਼ਾਨਾ ਸੀ। ਝੱਟ ਦਾਦੀ ਦੇ ਹੀ ਸਵਾਲ ਕਰ ਦਿੱਤੇ, ਦਾਦੀ ਮੰਮਾ ਵੀਰ ਕਾਕੇ ਨੂੰ ਕਹਿੰਦੇ ਆ ਨਾ, ਜੇ ਵਾਹਿਗੁਰੂ ਜੀ ਨੇ ਵੀਰ ਨਾ ਦਿੱਤਾ ਤਾਂ ਕੀ ਦੇਣਗੇ? ਦਾਦੀ ਨੇ ਕਾਹਲੀ ਨਾਲ ਪੋਤੀ ਦੇ ਮੂੰਹ ਤੇ ਹੱਥ ਰੱਖਦਿਆਂ ਕਿਹਾ, ਨਾ ਮੇਰੇ ਸੋਹਣੇ ਪੁੱਤ, ਇੰਜ ਨਹੀਂ ਕਹੀਦਾ, ਬਸ ਵਾਹਿਗੁਰੂ ਵਾਹਿਗੁਰੂ ਕਰ। ਦਾਦੀ ਪੋਤੀ ਦੇ ਇਸ ਵਾਰਤਾਲਾਪ ਤੋਂ ਜ਼ਾਹਿਰ ਹੈ ਆਪਣੇ ਪੁੱਤਰ ਦੇ ਘਰ
ਪਹਿਲਾਂ ਹੀ ਇੱਕ ਬੇਟੀ ਹੋਣ ਕਰਕੇ ਦਾਦੀ ਦੀ ਖਾਹਿਸ਼ ਇੱਕ ਪੁੱਤਰ ਦੀ ਸੀ। ਅਸਲ ਵਿੱਚ ਤਿੰਨ ਭੈਣਾਂ ਦੇ ਇੱਕ ਭਰਾ ਆਪਣੇ ਭੋਲੇ ਭਾਲੇ ਪੁੱਤਰ ਕਰਮਜੀਤ ਦੇ ਘਰ ਪੁੱਤਰ ਦੇਖਣਾ ਚਾਹੁੰਦੀ ਸੀ। ਕਰਮਜੀਤ ਤਿੰਨ ਭੈਣਾਂ ਦਾ ਲਾਡਲਾ ਵੀਰ ਸੀ। ਪਿਤਾ ਦੀ ਗੈਰ ਮੌਜੂਦਗੀ ਵਿੱਚ ਭੈਣਾਂ ਦੇ ਕਾਰਜ ਵੀ ਕਰਮਜੀਤ ਨੇ ਆਪਣੇ ਹੱਥੀ ਕੀਤੇ ਸਨ। ਪਰਮਾਤਮਾ ਦੀ ਕਿਰਪਾ ਸਦਕਾ ਸਾਰੀਆਂ ਭੈਣਾਂ ਆਪੋ ਆਪਣੇ ਘਰੇ ਸੁਖੀ ਸਨ, ਪਰ ਮਾਂ ਪੁੱਤ ਨੂੰ ਭੈਣਾਂ ਪ੍ਰਤੀ ਸਮਾਜਿਕ ਫਰਜ਼ ਨਿਭਾਉਂਦਿਆਂ ਕਿਸੇ ਭਾਰ ਹੇਠ ਦੱਬਿਆ ਮਹਿਸੂਸ ਕਰਦੀ ਸੀ ਤੇ ਇਹ ਸੋਚਦਿਆਂ ਅਕਸਰ ਉਦਾਸ ਹੋ ਜਾਂਦੀ ਸੀ। ਇਸ ਕਾਰਨ ਕੁੜੀਆਂ ਦੇ ਜੰਮਣ ਪ੍ਰਤੀ ਉਸ ਦੀ ਸੋਚ ਨੂੰ ਨਕਾਰਾਤਮਕ ਹੋਣ ਲਈ ਮਜਬੂਰ ਕੀਤਾ ਹੋਇਆ ਸੀ। ਹਸਪਤਾਲ ਤੋਂ ਪੁੱਤਰ ਦਾ ਕੋਈ ਫੋਨ ਵੀ ਨਾ ਆਇਆ। ਪਿੱਛੇ ਦਾਦੀ ਪੋਤੀ ਇਕੱਲੀਆਂ ਸਨ। ਦਾਦੀ ਦੀ ਸਾਰੀ ਰਾਤ ਸਿਮਰਨ ਕਰਦਿਆਂ ਬਤੀਤ ਹੋਈ। ਸਵੇਰ ਸਾਰ ਪੁੱਤਰ ਦੀ ਗੇਟ ਮੁਰੇ ਕਾਰ ਆ ਕੇ ਰੁਕਣ ਦੀ ਆਵਾਜ਼ ਨੇ ਮਾਂ ਦੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ। ਭੱਜ ਕੇ ਗੇਟ ਖੋਲਿਆ। ਪੁੱਤਰ ਨੇ ਖੁਸ਼ੀ ਖੁਸ਼ੀ ਗੇਟ ਤੋਂ ਦਾਖਲ ਹੁੰਦਿਆਂ ਕਿਹਾ, ਮਾਂ ਤੇਰੇ ਵਿਹੜੇ ਦੀ ਰੌਣਕ ਦੁੱਗਣੀ ਹੋ ਗਈ ਆ, ਵਾਹਿਗੁਰੂ ਨੇ ਇੱਕ ਹੋਰ ਨੰਨੀ ਪਰੀ ਭੇਜ ਦਿੱਤੀ ਆ। ਸੁਣ ਕੇ ਮਾਂ ਦਾ ਤਾਂ ਦਿਵੇਂ ਜਿਲ ਹੀ ਬੈਠ ਗਿਆ। ਮੂੰਹੋਂ ਸਿਰਫ ਇੰਨਾ ਹੀ ਨਿਕਲਿਆ, ਹੇ ਵਾਹਿਗੁਰੂ ਜਿਵੇਂ ਤੁਹਾਡਾ ਭਾਣਾ। ਪੁੱਤਰ ਮਾਂ ਦੀ ਮਨੋਦਸ਼ਾ ਸਮਝਦਾ ਸੀ, ਸਹਾਰਾ ਦੇ ਕੇ ਮਾਂ ਨੂੰ ਅੰਦਰ ਲੈ ਆਇਆ। ਚਾਰ ਕੁ ਦਿਨ ਹਸਪਤਾਲ ਰਹਿਣ ਤੋਂ ਬਾਅਦ ਕਰਮਜੀਤ ਜੀ ਦੀ ਪਤਨੀ ਪਰਮਿੰਦਰ ਨੂੰ ਛੁੱਟੀ ਹੋ ਗਈ ਸੀ। ਨਵੇਂ ਮਹਿਮਾਨ ਦਾ ਘਰ ਵਿੱਚ ਪ੍ਰਵੇਸ਼ ਹੋਇਆ। ਪਤੀ ਪਤਨੀ ਖੁਸ਼ ਸਨ, ਪਰ ਮਾਂ ਦੀ ਉਦਾਸੀ ਕਰਮਜੀਤ ਤੋਂ ਵੇਖੀ ਨਾ ਜਾਂਦੀ। ਫਿਰ ਵੀ ਮਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਮਾਂ ਹੁਣ ਜ਼ਮਾਨਾ ਬਦਲ ਚੁੱਕਾ, ਧੀਆਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਨੇ। ਆਪਾਂ ਤੇਰੀਆਂ ਪੋਤੀਆਂ ਨੂੰ ਰੱਜ ਕੇ ਪੜ੍ਹਾਵਾਂਗੇ, ਖੁੱਲਾ ਲਾਡ ਪਿਆਰ ਦੇਵਾਂਗੇ, ਫਿਰ ਦੇਖੀ ਅਫਸਰ ਪੋਤੀਆਂ ਦੀ ਦਾਦੀ ਦਾ ਸਿਰ ਸ਼ਾਨ ਨਾਲ ਕਿੱਦਾਂ ਉੱਚਾ ਹੋਣਾ। ਪਰ ਮਾਂ ਦਾ ਢਾਰਸ ਨਾ ਬੱਜਦਾ, ਲੈ ਪੁੱਤ ਮੈਂ ਕਿਤੇ ਬੈਠੀ ਰਹਿਣਾ ਇੱਥੇ? ਰੱਬ ਚੰਗੀ ਚੀਜ਼ ਦੇ ਦਿੰਦਾ, ਮੇਰਾ ਮਰਨਾ ਸੌਖਾ ਹੋ ਜਾਂਦਾ। ਪੁੱਤਰ ਨੇ ਮਾਂ ਨੂੰ ਗੱਲ ਵਕੜੀ ਵਿੱਚ ਲੈਂਦਿਆਂ ਡਾਢੇ ਮੋਹ ਨਾਲ ਕਿਹਾ, ਮੇਰੀ ਮਾਂ ਇੰਨੀ ਛੇਤੀ ਨਹੀਂ ਪਰਿਵਾਰ ਦੀ ਫੁਲਵਾੜੀ ਛੱਡ ਕੇ ਜਾ ਸਕਦੀ। ਫਿਰ ਗੱਲ ਦਾ ਰੁੱਖ ਮੋੜਦਿਆਂ ਕਿਹਾ, ਪਰ ਮਾਂ ਤੂੰ ਪੰਜ ਭਰਾਵਾਂ ਦੀ ਇਕੱਲੀ ਭੈਣ ਸੀ, ਤੂੰ ਪਾਲੇ ਮਾਮੇ ਨੂੰ ਵਿੱਤੋਂ ਕਮਜ਼ੋਰ ਜਾਣ ਕੇ ਆਪਣੇ ਹਿੱਸੇ ਦੀ ਜ਼ਮੀਨ ਦੇ ਦਿੱਤੀ ਤਾਂ ਬਾਕੀ ਦੇ ਸਰਦੇ ਪੁੱਜਦੇ ਚਾਰ ਮਾਮੇ ਮੁੜ ਤੇਰੇ ਘਰ ਦੇ ਮੁਰਿਓਂ ਦੀ ਨਾ ਲੰਘੇ। ਕੋਈ ਨਾ ਪੁੱਤ, ਇਹ ਉਹਨਾਂ ਦੀ ਖੁਸ਼ੀ ਆ, ਮੈਂ ਤਾਂ ਫੇਰ ਵੀ ਸਾਰਿਆਂ ਦੀ ਸੁੱਖ ਮੰਗਦੀ ਆ। ਪੁੱਤਰ ਨੇ ਗੱਲ ਅੱਗੇ ਤੋਰੀ, ਤੇ ਹੁਣ ਤੂੰ ਆਪਣੀਆਂ ਧੀਆਂ ਨੂੰ ਦੇਖ ਲੈ, ਜੇ ਫੋਨ ਤੇ ਤੂੰ ਖੰਘਦੀ ਨੂੰ ਵੀ ਸੁਣ ਲੈਣ ਤਾਂ ਸ਼ਾਮੀ ਤੇਰੀ ਖਬਰ ਨੂੰ ਪਹੁੰਚ ਜਾਂਦੀਆਂ ਨੇ। ਹੁਣ ਮਾਂ ਦੇ ਤਰਕ ਕਮਜ਼ੋਰ ਪੈ ਚੁੱਕੇ ਸਨ ਤੇ ਕੋਲ ਪਈ ਛੋਟੀ ਬੱਚੀ ਨੂੰ ਚੁੱਕ ਕੇ ਸੀਨੇ ਨਾਲ ਲਾ ਲਿਆ ਤੇ ਅੱਖਾਂ ਭਰ ਕੇ ਬੋਲੀ, ਤੂੰ ਸੱਚ ਕਹਿਣਾ ਪੁੱਤ, ਜ਼ਮਾਨੇ ਤੋਂ ਡਰ ਲੱਗਦਾ, ਨਹੀਂ ਤਾਂ ਧੀਆਂ ਵੀ ਤਾਂ ਵਾਹਿਗੁਰੂ ਦੀਆਂ ਦਾਤ ਨੇ। ਛੋਟੀ ਬੱਚੀ ਦਾ ਨਾਂ ਵਿੰਨੀ ਰੱਖਿਆ ਗਿਆ। ਸਮਾਂ ਬੀਤਣ ਲੱਗਾ, ਦੋਵੇਂ ਬੱਚਿਆਂ ਦੀ ਰੌਣਕ ਨੇ ਘਰ ਦਾ ਵਿਹੜਾ ਚਹਿਕਣ ਲਾ ਦਿੱਤਾ ਸੀ। ਪੂਰਾ ਘਰ ਸਵਰਗ ਤੋਂ ਘੱਟ ਨਹੀਂ ਸੀ ਜਾਪਦਾ। ਪਰਿਵਾਰ ਨੇ ਬੱਚਿਆਂ ਨੂੰ ਬੜੇ ਚੰਗੇ ਸੰਸਕਾਰ ਦਿੱਤੇ, ਆਪਣੇ ਵਿੱਤ ਅਨੁਸਾਰ ਚੰਗੇ ਸਕੂਲਾਂ ਵਿੱਚ ਵੀ ਪੜ੍ਹਾਇਆ। ਦੋਵੇਂ ਬੇਟੀਆਂ ਬਹੁਤ ਹੋਣਹਾਰ ਨਿਕਲੀਆਂ। ਪੜ੍ਹਾਈ ਹੋਵੇ, ਖੇਡ ਦਾ ਮੈਦਾਨ ਹੋਵੇ, ਸਟੇਜ ਪਰਫਾਰਮੈਂਸ ਹੋਵੇ, ਹਰ ਖੇਤਰ ਵਿੱਚ ਸਭ ਤੋਂ ਅੱਗੇ ਰਹਿੰਦੀਆਂ। ਦੇਖਦਿਆਂ ਦੇਖਦਿਆਂ ਘਰ ਦਾ ਡਰਾਇੰਗ ਰੂਮ ਉਹਨਾਂ ਦੇ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤ ਕੀਤੇ ਇਨਾਮਾਂ, ਯਾਦਗਾਰੀ ਚਿੰਨ੍ਹਾਂ ਤੇ ਮੈਡਲਾਂ ਨਾਲ ਭਰ ਗਿਆ। ਕਰਮਜੀਤ ਦੇ ਦੋਸਤ, ਖਾਸ ਕਰਕੇ ਪੁੱਤਰਾਂ ਦੇ ਮਾਪੇ ਇਹ ਸਭ ਕੁਛ ਦੇਖ ਕੇ ਬੱਚਿਆਂ ਦੀ ਤਾਰੀਫ ਕਰਦੇ ਨਾ ਥੱਕਦੇ। ਉਂਝ ਆਪਣੇ ਪੁੱਤਰਾਂ ਦੀਆਂ ਆਪ ਹੁਦਰੀਆਂ ਨੂੰ ਯਾਦ ਕਰਕੇ ਅੰਦਰੋਂ ਅੰਦਰੀ ਸ਼ਰਮਿੰਦਾ ਵੀ ਹੁੰਦੇ। ਇੱਕ ਦਿਨ ਘਰ ਆਏ ਕਰਮਜੀਤ ਦੇ ਬੌਸ ਨੇ ਤਾਂ ਡਰਾਇੰਗ ਰੂਮ ਦੀ ਸ਼ਾਨ ਵੇਖ ਕੇ ਦਿਲ ਦੀ ਗੱਲ ਹੀ ਕਹਿ ਦਿੱਤੀ, ਬਾਈ ਕਰਮਜੀਤ ਸਿਹਾ, ਧੰਨ ਨੇ ਤੇਰੀਆਂ ਬੇਟੀਆਂ ਜਿਨ੍ਹਾਂ ਨੇ ਪਰਿਵਾਰ ਦੀ ਸ਼ੋਭਾ ਨੂੰ ਚਾਰ ਚੰਨ ਲਾ ਦਿੱਤੇ। ਤੂੰ ਸਾਡੇ ਇੱਕ ਪੁੱਤਰ ਦਾ ਹਾਲ ਹੀ ਦੇਖ ਲਾ, ਪੜ੍ਹਾਈ ਲਿਖਾਈ ਤਾਂ ਕਰਮਜੀਤ ਤੇਥੋਂ ਲੁਕੀ ਦੀ, ਪਹਿਲਾਂ ਲੈ ਕੇ ਦਿੱਤੀ ਗੱਡੀ ਹੁਣ ਉਹਨੂੰ ਛੋਟੀ ਲੱਗਦੀ ਆ, ਹੋਰ ਵੱਡੀ ਗੱਡੀ ਲੈਣ ਨੂੰ ਅੜਿਆ ਬੈਠਾ। ਮੈਂ ਵੱਡੇ ਮਕਾਨ ਬਾਰੇ ਸੋਚਦਾ ਸੀ ਪਰ ਉਹਨੇ ਆਪਣੀ ਜ਼ਿੱਦ ਪੁਗਾ ਕੇ ਹਟਣੀ ਆ। ਵੱਡੀ ਬੇਟੀ ਗਿੰਨੀ ਨੇ ਮੈਡੀਕਲ ਲਾਈਨ ਲਈ, ਬੜੀ ਆਸਾਨੀ ਨਾਲ ਆਪਣੇ ਸ਼ਹਿਰ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਹੋ ਗਿਆ। MBBS ਮੁਕੰਮਲ ਹੋਣ ਤੋਂ ਬਾਅਦ ਸਪੈਸ਼ਲਾਈਜੇਸ਼ਨ ਲਈ US ਦੀ ਟੌਪ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ। ਹੁਣ ਦਾਦੀ ਮਾਂ ਖੁਸ਼ ਸੀ ਤੇ ਸੋਚ ਵੀ ਕਾਫੀ ਹੱਦ ਤੱਕ ਬਦਲ ਚੁੱਕੀ ਸੀ। ਲਾਡਲੀ ਪੋਤੀ ਬਿਨਾਂ ਬਜ਼ੁਰਗ ਦਾਦੀ ਦਾ ਦਿਲ ਵੀ ਔਖਾ ਲੱਗਦਾ।
ਉਂਝ ਹਰ ਸ਼ਾਮ ਗਿੰਨੀ ਦਾ ਫੋਨ ਆ ਜਾਂਦਾ ਤਾਂ ਗੱਲ ਕਰਕੇ ਜਿਵੇਂ ਸਾਰੇ ਦਿਨ ਦਾ ਥਕੇਵਾ ਲੈ ਜਾਂਦਾ। ਛੋਟੀ ਬੇਟੀ ਵਿਨੀ ਨੇ ਸਿਵਲ ਸਰਵਿਸਿਜ਼ ਵਿੱਚ ਜਾਣ ਦਾ ਮਨ ਬਣਾ ਲਿਆ ਤੇ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਲਾਅ ਵਿੱਚ ਦਾਖਲਾ ਲੈ ਲਿਆ। ਬੇਟੀਆਂ ਦੀ ਮਿਹਨਤ, ਮਾਪਿਆਂ ਦੇ ਸੰਸਕਾਰਾਂ ਤੇ ਦਾਦੀ ਮਾਂ ਦੇ ਲਾਡ ਪਿਆਰ ਦੇ ਅਸਰ ਦਿਖਾਇਆ ਤੇ ਦੋਵੇਂ ਬੇਟੀਆਂ ਮਿੱਥੇ ਨਿਸ਼ਾਨੇ ਹਾਸਲ ਕਰਨ ਵਿੱਚ ਕਾਮਯਾਬ ਹੋ ਗਈਆਂ। ਹੁਣ ਦਾਦੀ ਪੋਤੀਆਂ ਦੀਆਂ ਸਿਫਤਾਂ ਕਰਦੀ ਤੇ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਦੀ। ਮੈਂ ਤੇ ਅਣਜਾਣ ਪੁਣੇ ਵਿੱਚ ਭੁੱਲੀ ਬੈਠੀ ਸਾਂ, ਤੁਸਾਂ ਤਾਂ ਇਹਨਾਂ ਬੱਚੀਆਂ ਰਾਹੀਂ ਉਹ ਮਾਣ ਬਖਸ਼ ਦਿੱਤਾ ਜਿਸ ਦਾ ਮੈਂ ਕਦੇ ਸੁਪਨਾ ਵੀ ਨਹੀਂ ਸੀ ਲਿਆ। ਮਾਪੇ ਵੀ ਧੀਆਂ ਦੀ ਕਾਮਯਾਬੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਦੇ ਨਾ ਭੁੱਲਦੇ। ਹੁਣ ਸ਼ਾਮ ਦੇ ਸਮੇਂ ਪਾਰਕ ਵਿੱਚ ਬੈਠਿਆਂ ਬਜ਼ੁਰਗ ਸਾਥਣਾ ਨਾਲ ਦਾਦੀ ਮਾਂ ਪੋਤੀਆਂ ਦੀ ਕਾਮਯਾਬੀ ਦੇ ਕਿੱਸੇ ਸਾਂਝੇ ਕਰਦੀ। ਦਾਦੀ ਦੀ ਖੁਸ਼ੀ ਦੇਖ ਕੇ ਕਈ ਪੋਤਿਆਂ ਵਾਲੀਆਂ ਦਾਦੀਆਂ ਰਸ਼ਕ ਵੀ ਕਰਦੀਆਂ ਨੇ, ਪਰ ਇੰਨਾ ਜ਼ਰੂਰ ਆ ਕਿ ਉਹਨਾਂ ਸਾਰਿਆਂ ਨੇ ਇਹ ਭੇਦ ਜ਼ਰੂਰ ਜਾਣ ਲਿਆ ਕਿ ਜੇਕਰ ਧੀਆਂ ਨੂੰ ਤਰੱਕੀ ਲਈ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਇਹ ਵੀ ਬਰਾਬਰ ਦੀ ਪਰਵਾਜ਼ ਭਰਨ ਦੀ ਯੋਗਤਾ ਰੱਖਦੀਆਂ ਨੇ। ਜਦੋਂ ਸਮਾਜ ਵਿੱਚ ਇਹ ਧਾਰਨਾ ਸਥਾਪਿਤ ਹੋ ਗਈ ਤਾਂ ਫਿਰ ਧੀਆਂ ਦੇ ਜੰਮਣ ਤੇ ਅਫਸੋਸ ਦੀ ਥਾਂ ਲਾਜ਼ਮੀ ਤੌਰ ਤੇ ਖੁਸ਼ੀਆਂ ਲੈ ਲੈਣਗੀਆਂ। ਇਸ ਬਰਾਬਰੀ ਦਾ ਹੋਕਾ ਗੁਰੂ ਸਾਹਿਬਾਨ ਨੇ ਆਪਣੇ ਅਮੋਲ ਬਚਨਾਂ ਰਾਹੀਂ ਜਗਤ ਨੂੰ ਦਿੱਤਾ। ਸੋ ਸਮਾਜ ਦੇ ਸੁਨਹਿਰੇ ਭਵਿੱਖ ਲਈ ਧੀਆਂ ਨੂੰ ਬਣਦਾ ਮਾਣ ਦੇਣਾ ਅੱਜ ਦੇ ਸਮੇਂ ਦੀ ਇੱਕ ਅਹਿਮ ਲੋੜ ਹੈ।

0: ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ, ਬਹੁਤ ਹੀ ਸੱਚੀਆਂ ਗੱਲਾਂ ਤੇ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਇਹ ਗੀਤ ਜੋ ਹੈ ਸੁਣਿਆ ਤੇ ਇਸ ਗੀਤ ਦੀ ਇੱਕ ਇੱਕ ਲਾਈਨ, ਇੱਕ ਇੱਕ ਸ਼ਬਦ ਜੋ ਹੈ ਉਹ ਇਹੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀਆਂ ਧੀਆਂ ਨੂੰ ਬਚਾਈਏ, ਕਿਸ ਤਰ੍ਹਾਂ ਅਸੀਂ ਪਾਣੀ ਜੋ ਹੈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਂਭ ਕੇ ਰੱਖੀਏ ਤੇ ਨਾਲ ਹੀ ਜੇਕਰ ਅਸੀਂ ਆਪਣੀ ਧਰਤੀ ਨੂੰ ਇੱਕ ਸੁਖਦ ਵਾਤਾਵਰਣ ਦੇ ਰੂਪ ਦੇ ਵਿੱਚ ਅਸੀਂ ਮਾਣਨਾ ਤਾਂ ਉਸ ਦੇ ਲਈ ਰੁੱਖ ਜੋ ਨੇ ਉਹ ਇੱਕ ਵੱਡਾ ਜੋ ਰੋਲ ਜੋ ਵੱਡਾ ਇੱਕ ਰੋਲ ਇਸ ਦੇ ਵਿੱਚ ਪਲੇ ਕਰਦੇ ਨੇ। ਉਹਨਾਂ ਦੀ ਪਾਲਣਾ, ਉਹਨਾਂ ਨੂੰ ਸੰਭਾਲਣਾ ਉਹ ਸਾਡਾ ਹੀ ਫਰਜ਼ ਆ। ਤੇ ਇਸ ਦੇ ਨਾਲ ਹੀ ਜੀ ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਰਸ਼ਮੀਤ ਕੌਰ ਜੀ, ਸਾਡੇ ਨਾਲ ਲਾਈਨ ਤੇ ਬਿਲਕੁਲ ਹਾਜ਼ਰ ਨੇ। ਤੇ ਮੌਰਗੇਜ ਦੀਆਂ ਤੁਸੀਂ ਕੋਈ ਵੀ ਪਰੇਸ਼ਾਨੀਆਂ ਫੇਸ ਕਰ ਰਹੇ ਹੋ ਤੇ ਇੱਕ ਕਾਲ ਇਹਨਾਂ ਨੂੰ ਜ਼ਰੂਰ ਕਰ ਲੈਣੀ। ਮੌਰਗੇਜ ਦੀ ਹਰ ਇੱਕ ਕੁਐਰੀ ਦੇ ਲਈ ਨੰਬਰ 647-549-4499 6475394499 ਜੀ ਵੈਲਕਮ ਕਰਦੇ ਹਾਂ। ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੌਰਗੇਜ ਰਿਲੇਟਡ ਕਿਸੇ ਵੀ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੱਲਬਾਤ ਕਰਾਂਗੇ ਜੀ ਅੱਜ ਮੌਰਗੇਜ ਰਿਨਿਊਅਲਸ ਬਾਰੇ। ਜੇ ਤੁਹਾਡੀ ਮੌਰਗੇਜ ਜਿਹੜੀ ਹੈਗੀ ਰਿਨਿਊਅਲ ਤੇ ਆ ਰਹੀ ਹੈਗੀ ਹੈ, ਸਪੈਸ਼ਲੀ ਜੇ ਤੁਸੀਂ ਕਿਸੇ ਬੀ ਲੈਂਡਰ ਤੋਂ ਮੌਰਗੇਜ ਲਿੱਤੀ ਹੋਈ ਹੈ, ਮਤਲਬ ਕਿ ਕੋਈ ਟਰੱਸਟ ਕੰਪਨੀ ਹੈਗੀ ਹੈ ਜਿੱਦਾਂ ਹੋਮ ਟਰੱਸਟ ਹੋ ਗਿਆ, ਐਫਰਟ ਟਰੱਸਟ ਹੋ ਗਿਆ, ਜਾਂ ਕੋਈ ਬੈਂਕ ਹੈਗਾ ਬੀ ਸਾਈਡ ਤੇ, ਐਕੁਟੇਬਲ ਬੈਂਕ ਹੈਗਾ ਸਾਡਾ। ਸੋ ਬੇਸਡ ਔਨ ਕਿ ਤੁਸੀਂ ਕਿਹੜੇ ਲੈਂਡਰ ਨਾਲ ਹੈਗੇ ਹੋ। ਨੋਰਮਲੀ ਜਦੋਂ ਕਲਾਇੰਟਸ ਨੇ ਬੀ ਲੈਂਡਰ ਨਾਲ ਮੌਰਗੇਜ ਲਿੱਤੀ ਹੁੰਦੀ ਹੈ ਉਹਨਾਂ ਦਾ ਰੇਟ ਆਫ ਇੰਟਰਸਟ ਹਾਈ ਹੁੰਦਾ ਹੈਗਾ 4-5% ਦੇ ਵਿੱਚ। ਟਰਮ ਜਿਹੜੀ ਹੈਗੀ ਹੈ 1-2 ਸਾਲ ਦੀ ਲਿੱਤੀ ਹੁੰਦੀ ਹੈ। ਕੁਝ ਕੇਸਿਸ ਵਿੱਚ ਕਲਾਇੰਟਸ ਨੇ ਫਸਟ ਤੇ ਸੈਕਿੰਡ ਮੌਰਗੇਜ ਲੈ ਕੇ ਘਰ ਕਲੋਜ਼ ਕੀਤਾ ਹੁੰਦਾ ਜਾਂ ਲੇਟਰ ਔਨ ਸੈਕਿੰਡ ਮੌਰਗੇਜ ਲਿੱਤੀ ਹੁੰਦੀ ਹੈਗੀ ਹੈ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ, ਕਿਉਂਕਿ ਇਸ ਟਾਈਮ ਤੇ ਤੁਸੀਂ ਅਗਰ ਲੋਅਰ ਰੇਟ ਲਈ ਕੁਆਲੀਫਾਈ ਕਰਦੇ ਹੈਗੇ ਹੋ, ਅਸੀਂ ਤੁਹਾਨੂੰ ਲੋਅਰ ਰੇਟ ਆਫ ਇੰਟਰਸਟ ਵਾ ਸਕਦੇ ਹੈਗੇ ਹਾਂ, ਬੈਂਕ ਚੇਂਜ ਕਰ ਸਕਦੇ ਹੈਗੇ ਹਾਂ, ਫਸਟ ਤੇ ਸੈਕਿੰਡ ਮੌਰਗੇਜ ਅਗਰ ਲਿੱਤੀ ਹੋਈ ਹੈਗੀ ਆ ਉਹ ਦੋਨਾਂ ਨੂੰ ਕੰਸੋਲੀਡੇਟ ਕਰ ਸਕਦੇ ਹਾਂ, ਇਕੱਠੇ ਕਰ ਸਕਦੇ ਹਾਂ ਜੇ ਤੁਸੀਂ ਕੁਆਲੀਫਾਈ ਕਰਦੇ ਹੋ। ਤੀਜੀ ਚੀਜ਼ ਹੁੰਦੀ ਹੈ ਰੀਫਾਈਨੈਂਸ, ਕਿ ਜੇ ਤੁਸੀਂ ਕੋਈ ਐਕੁਇਟੀ ਟੇਕ ਆਊਟ ਕਰਨਾ ਹੈਗਾ, ਪੈਸੇ ਕੱਢਣੇ ਘਰ ਚੋਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਰਿਨਿਊਅਲ ਟਾਈਮ ਤੇ ਕਰ ਸਕਦੇ ਹਾਂ, ਕਿਉਂਕਿ ਇਸ ਟਾਈਮ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਨਹੀਂ ਪੈਂਦੀ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਮੌਰਗੇਜ ਏਜੰਟ ਨੂੰ ਕੰਟੈਕਟ ਕਰੋ ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਤੇ ਜਿੱਦਾਂ ਅਸੀਂ ਅਕਾਲ ਮੌਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499।
0: ਜੀ ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਤੇ ਨਾਲ ਦੀ ਨਾਲ ਜੀ ਤੁਸੀਂ ਨੰਬਰ ਜੋ ਨੇ ਉਹ 6 Sigma ਰੈਨੋਵੇਸ਼ਨਸ ਦੇ ਵੀ ਜ਼ਰੂਰ ਨੋਟ ਕਰ ਲੈਣੇ। ਤੁਸੀਂ ਘਰ ਦੇ ਵਿੱਚ ਪੇਂਟ ਜੋਬ ਕਰਵਾਉਣੀ ਆ ਜਾਂ ਫਿਰ ਤੁਸੀਂ ਬੇਸਮੈਂਟ ਲੀਗਲੀ ਤਿਆਰ ਕਰਵਾਉਣੀ ਆ ਜਾਂ ਫਿਰ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਕੋਈ ਵੀ ਨਿੱਕੀ ਮੋਟੀ ਰੈਨੋਵੇਸ਼ਨ ਦਾ ਕੰਮ, ਇਹਨਾਂ ਪਾਸ ਤੁਹਾਡਾ ਹੱਲ ਹੈ ਕਿਉਂਕਿ ਇਹ ਤਜਰਬੇਕਾਰ ਨੇ, ਮਾਹਰ ਨੇ ਆਪਣੇ ਕੰਮ ਦੇ ਵਿੱਚ। ਇਸ ਦੇ ਨਾਲ ਹੀ ਪਲੰਬਿੰਗ, ਇਲੈਕਟ੍ਰੀਕਲ ਤੇ ਪੋਟ ਲਾਈਟਾਂ ਤੁਸੀਂ ਲਵਾਉਣੀਆਂ, ਹਰਮਨਜੀਤ ਸਿੰਘ ਨਾਗੀ ਨੂੰ ਸੰਪਰਕ ਕਰਨਾ ਨੰਬਰ 6479299952 ਤੇ, 6479929952 ਤੇ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋ।
2: ਕਰਜ਼ਿਆਂ ਤੋਂ ਛੁਟਕਾਰਾ ਇਹ ਜੀ ਟੀਏ ਕ੍ਰੈਡਿਟ ਦਾ ਨਾਰਾ।
3: This is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai, chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem nu 416-650-5800 or gtacredit.com।
0: ਅੱਜ ਦੀ ਕਹਾਣੀ ਧੀਆਂ ਦਾ ਮਾਣ, ਅਸੀਂ ਵੇਖਿਆ ਕਿ ਕਿਸ ਤਰ੍ਹਾਂ ਦੋ ਧੀਆਂ ਜੋ ਨੇ ਉਹ ਇੱਕ ਘਰ ਦੇ ਵਿੱਚ ਜੰਮ ਪੈਂਦੀਆਂ ਨੇ ਤੇ ਮਾਤਾ ਪਿਤਾ ਜੋ ਨੇ ਉਹ ਫਿਰ ਵੀ ਉਨਾ ਹੀ ਉਤਸ਼ਾਹ ਰੱਖਦੇ ਨੇ ਜਿੰਨਾ ਕਿ ਪੁੱਤਾਂ ਦੇ ਨਾਲ ਹੁੰਦਾ, ਪਰ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਨੇ ਕਈ ਵਾਰੀ ਉਹਨਾਂ ਦਾ ਦਿਲ ਜੋ ਹੈ ਕਈ ਵਾਰੀ ਡੋਲ ਜਾਂਦਾ। ਪਰ ਅੰਤ ਦੇ ਵਿੱਚ ਕਹਾਣੀ ਦੇ ਵਿੱਚ ਅਸੀਂ ਇਹੀ ਵੇਖਿਆ ਕਿ ਧੀਆਂ ਜੋ ਨੇ ਉਹਨਾਂ ਨੇ ਪੁੱਤਾਂ ਤੋਂ ਵੀ ਵੱਧ ਉਹਨਾਂ ਨੂੰ ਮਾਣ ਦਵਾਇਆ ਤੇ ਅਖੀਰ ਬੱਚਿਆਂ ਦੀ ਦਾਦੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ। ਤੇ ਇਹੀ ਅਹਿਸਾਸ ਜੋ ਹੈ ਉਹ ਹਰ ਘਰ ਨੂੰ ਹਰ ਘਰ ਦੇ ਵਿੱਚ ਹਰ ਜੀ ਨੂੰ ਕਿਤੇ ਨਾ ਕਿਤੇ ਹੋ ਜਾਵੇ ਤਾਂ ਮੇਰੇ ਖਿਆਲ ਇਹ ਫਰਕ ਜੋ ਹੈ ਧੀ ਤੇ ਪੁੱਤ ਦਾ ਇਹ ਕਦੇ ਵੀ ਨਹੀਂ ਹੋਵੇਗਾ। ਬਹੁਤ ਕਹਿੰਦੇ ਸੁਣਿਆ ਕਿ ਜਿਸ ਦੇ ਘਰ ਮੇਰੇ ਖਿਆਲ ਦੋ ਧੀਆਂ ਜਾਂ ਤਿੰਨ ਧੀਆਂ ਜੋ ਨੇ ਉਹ ਆ ਜਾਂਦੀਆਂ ਨੇ, ਹਾਲਾਂਕਿ ਇਹ ਇੱਕ ਖੁਸ਼ਕਿਸਮਤੀ ਆ। ਆਪਾਂ ਕਹਿੰਦੇ ਹਾਂ ਕਿ ਘਰੇ ਲੱਛਮੀ ਆ ਜਾਂਦੀ ਆ, ਲੱਛਮੀ ਦਾ ਵਾਸ ਹੁੰਦਾ, ਪਰ ਕਈ ਲੋਕੀ ਇਸ ਤੇ ਦਿਲ ਵੀ ਛੱਡ ਦਿੰਦੇ ਨੇ। ਕਈ ਲੋਕੀ ਇਹ ਵੀ ਕਹਿੰਦੇ ਸੁਣੇ ਨੇ ਕਿ ਹੇ ਰੱਬਾ ਕੋਈ ਚੰਗੀ ਚੀਜ਼ ਦੇ ਦਿੰਦਾ, ਪਰ ਕਿਉਂ? ਕੀ ਧੀਆਂ ਚੰਗੀ ਚੀਜ਼ ਨਹੀਂ? ਕੀ ਧੀਆਂ ਤੁਹਾਡਾ ਮਾਣ ਨਹੀਂ ਵਧਾਉਂਦੀਆਂ? ਕੀ ਧੀਆਂ ਤੁਹਾਨੂੰ ਬੇਅੰਤ ਬੇਅੰਤ ਪਿਆਰ ਨਹੀਂ ਦਿੰਦੀਆਂ? ਸਾਰੀ ਉਮਰ ਹਮੇਸ਼ਾ ਧੀਆਂ ਦੀ ਜਿਹੜੀ ਫਿਕਰ ਹੈ, ਜੋ ਇੱਕ ਝੁਕਾਅ ਹੈ, ਉਹ ਹਮੇਸ਼ਾ ਆਪਣੇ ਮਾਪਿਆਂ ਵੱਲ ਰਹਿੰਦਾ, ਭਾਵੇਂ ਦੀ ਕਿਤੇ ਵੀ ਵਸਦੀ ਹੋਵੇ। ਅਗਲੇ ਘਰ ਤੇ ਨਾਲ ਨਾਲ ਉਹ ਪਿਛਲੇ ਘਰ ਦੋਨਾਂ ਦਾ ਖਿਆਲ ਜੋ ਹੈ ਉਹ ਬਖੂਬੀ ਨਿਭਾਉਂਦੀ ਆ। ਤੇ ਇਸ ਤੋਂ ਵੱਧ ਮਿਸਾਲ ਜੋ ਹੈ ਉਹ ਕੀ ਹੋ ਸਕਦੀ ਆ ਕਿ ਇੱਕ ਧੀ ਜੋ ਹੈ ਉਹ ਕਿੰਨੇ ਰਿਸ਼ਤਿਆਂ ਦੇ ਵਿੱਚ ਜੋ ਹੋ ਕੇ ਹਰ ਰਿਸ਼ਤੇ ਨੂੰ ਇੱਕ ਇੱਕ ਨਵੇਕਲਾ ਬਣ, ਜੋ ਇੱਕ ਨਵੇਕਲਾ ਪਿਆਰ ਜੋ ਹੈ ਉਹ ਅਦਾ ਕਰਦੀ ਆ। ਹਰ ਰਿਸ਼ਤਾ ਜੋ ਹੈ ਉਸ ਲਈ ਬਹੁਤ ਜ਼ਰੂਰੀ ਹੋ ਜਾਂਦਾ। ਤੇ ਇੱਕ ਸਹਿਨਸ਼ੀਲਤਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਧਰਤੀ ਜੋ ਹੈ, ਧਰਤੀ ਮਾਂ ਜੋ ਹੈ ਉਹ ਬਹੁਤ ਸਹਿਨਸ਼ੀਲਤਾ ਜੋ ਰੱਖਦੀ ਹੈ, ਉਹਨੇ ਇੰਨੇ ਕਰੋੜਾਂ ਅਰਬਾਂ ਸਾਲਾਂ ਤੋਂ ਸਾਨੂੰ ਆਪਣੇ ਵਿੱਚ ਸਮਾਇਆ ਪਿਆ। ਇਸ ਤਰ੍ਹਾਂ ਹੀ ਇੱਕ ਔਰਤ, ਇੱਕ ਬੱਚੀ, ਇੱਕ ਧੀ, ਉਹ ਵੀ ਬਹੁਤ ਸਹਿਨਸ਼ੀਲਤਾ ਜੋ ਹੈ ਉਹ ਸਦੀਆਂ ਤੋਂ ਰੱਖਦੀ ਆਈ ਆ। ਤੇ ਇਸੇ ਉਮੀਦ ਦੇ ਨਾਲ ਅੱਜ ਦੀ ਕਹਾਣੀ ਜੋ ਹੈ ਉਹ ਤੁਹਾਡੇ ਰੂਬਰੂ ਕੀਤੀ ਸੀ। ਤੁਸੀਂ ਇਸ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ, ਕੀ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਕੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਨਾਂ ਤੇ ਜ਼ਰੂਰ ਤੁਸੀਂ ਲਾਈਕ ਤੇ ਫੋਲੋ ਕਰਨਾ ਤੇ ਆਪਣੇ ਕਮੈਂਟਸ ਜ਼ਰੂਰ ਦੇਣੇ। ਨਾਲ ਹੀ ਇਸ ਪ੍ਰੋਗਰਾਮ ਨੂੰ ਹੋਰ ਇੱਕ ਬਿਹਤਰ ਪਾਠ ਦੇਣ ਲਈ ਤੁਹਾਡੇ ਸੁਝਾਅ ਵੀ ਹਮੇਸ਼ਾ ਸਾਡੇ ਵੱਲੋਂ ਵੈਲਕਮ ਨੇ। ਤੇ ਨਾਲ ਦੀ ਨਾਲ ਜੀ ਨੰਬਰ 437-230-6569 ਤੁਸੀਂ ਜ਼ਰੂਰ ਨੋਟ ਕਰ ਲੈਣੇ, 416-437-437, ਮੈਂ ਮਾਫੀ ਚਾਹੁੰਦੀ ਹਾਂ, 437-230-6569, 437-230-6569 ਤੇ ਤੁਸੀਂ ਸੰਪਰਕ ਜੋ ਹੈ ਸਾਡੇ ਨਾਲ ਜ਼ਰੂਰ ਕਰ ਸਕਦੇ ਹੋ, ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਤੁਸੀਂ ਅੱਛਾ ਸਮਝਦੇ ਹੋ ਕਿ ਤੁਹਾਡੇ ਬਿਜ਼ਨਸ ਨੂੰ ਹੁਲਾਰਾ ਇੱਕ ਸਾਡੇ ਪਲੈਟਫਾਰਮ ਰਾਹੀਂ ਮਿਲ ਸਕਦਾ, ਤਾਂ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ।
4: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
5: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਣਾ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
4: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਨਾਲ ਦੀ ਨਾਲ ਜੀ ਨੰਬਰ ਤੁਹਾਨੂੰ ਦੇ ਦਈਏ 3 Lion ਲੀਗਲ ਸਰਵਿਸਿਜ਼ ਵਾਲਿਆਂ ਦਾ, ਜੋ ਕਿ ਕੁਝ ਹੱਦ ਥੱਲੇ ਵੱਖਰੀਆਂ ਵੱਖਰੀਆਂ ਸੇਵਾਵਾਂ ਤੁਹਾਨੂੰ ਦਿੰਦੇ ਨੇ ਜਦੋਂ ਕਿ ਕੋਈ ਲੀਗਲ ਮਸਲਾ ਹੋਵੇ, ਗੱਲ ਭਾਵੇਂ ਸਿਟੀ ਬਾਏ ਲਾਅ ਦੀ ਹੋਵੇ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਫਿਰ ਘਰੇ ਤੁਸੀਂ ਲੈਂਡ ਲਾਰਡ ਹੋ ਤੇ ਟੇਨੈਂਟ ਨਾਲ ਤੁਹਾਡਾ ਕੋਈ ਵੀ ਮਸਲਾ ਹੈ ਤੇ ਟ੍ਰੈਫਿਕ ਟਿਕਟਾਂ ਦਾ ਮਸਲਾ, ਤੇ 5 ਲੀਗਲ ਪ੍ਰੋਫੈਸ਼ਨਲ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਖੜੇ ਨੇ। ਤੇ ਫੋਨ ਕੰਸਲਟੇਸ਼ਨ ਤੁਸੀਂ ਕਰ ਲੈਣੀ ਆਉਣ ਤੋਂ ਪਹਿਲਾਂ ਨੰਬਰ 905-451-9977 ਤੇ, 905-451-9777 ਤੇ 3 Lion ਲੀਗਲ ਸਰਵਿਸਿਜ਼ ਵਾਲਿਆਂ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਸ਼ੇਰਾਂ ਵਰਗੀਆਂ ਸੇਵਾਵਾਂ ਜੋ ਕਿ ਇੱਕੋ ਛੱਤ ਥੱਲੇ ਤੁਹਾਨੂੰ ਅਦਾ ਕਰਦੇ ਨੇ। ਤੇ ਇਸ ਦੇ ਨਾਲ ਨਾਲ ਘਰੇ ਤੁਸੀਂ ਫਰਨੀਚਰ ਨਵਾਂ ਲੈਣਾ, ਸੋਫੇ ਬਹੁਤ ਸੋਹਣੇ ਜੇ ਤਿਆਰ ਕਰਾਉਣੇ ਤੇ ਉਹ ਵੀ ਟਿਕਾਊ ਜੋ ਹੋਣ ਤਾਂ ਕਿਆ ਬਾਤ ਹੈ। ਤੇ ਇਹ ਸਾਰੀ ਰਿਕੁਆਇਰਮੈਂਟਸ ਜੋ ਨੇ ਉਹ ਪੂਰੇ ਕਰਦੇ ਨੇ ਸੋਫਾ ਮਾਰਟ ਵਾਲੇ, ਕਿਉਂਕਿ ਇਹ ਆਪ ਸੋਫੇ ਤਿਆਰ ਕਰਦੇ ਨੇ ਤੁਹਾਡੇ ਘਰ ਦੀ ਮੈਜਰਮੈਂਟਸ ਦੇ ਅਕੋਰਡਿੰਗ, ਤੁਹਾਡੀ ਕਲਰ ਸਕੀਮ ਨੂੰ ਧਿਆਨ ਦੇ ਵਿੱਚ ਰੱਖਦੇ ਆ ਤੇ ਕਸਟਮਾਈਜ਼ ਤੁਸੀਂ ਆਪਣੀ ਪਸੰਦ ਦੇ ਕਰਵਾ ਸਕਦੇ ਹੋ। ਇਹਨਾਂ ਤੋਂ ਬਿਨਾਂ ਕੈਨੇਡੀਅਨ ਬੈਡਰੂਮ ਸੈੱਟ ਜੋ ਨੇ, ਕੈਨੇਡੀਅਨ ਮੇਡ ਫਰਨੀਚਰ ਸੈੱਟ, ਬੈਡਰੂਮ ਸੈੱਟ ਹੋਵੇ ਭਾਵੇਂ ਜਾਂ ਫਿਰ ਕੌਫੀ ਟੇਬਲ ਜਾਂ ਡਾਇਨਿੰਗ ਟੇਬਲ, ਉਹ ਵੀ ਇਹਨਾਂ ਪਾਸ ਅਵੇਲੇਬਲ ਹੈ। 24 ਰੀਗਨ ਰੋਡ, ਵੈਨਕਿਰ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਨਾਲ ਹੀ 120 ਡੈਲਟਾ ਪਾਰਕ ਬੁਲੇਵਰਡ, ਏਅਰਪੋਰਟ ਕੁਈਨਸ ਦੇ ਲਾਗੇ ਸੋਫਾ ਮਾਰਟ ਲੋਕੇਟਡ ਨੇ ਤੇ ਤੁਸੀਂ ਪਰਮਜੀਤ ਕੌਰ ਜੀ ਦੇ ਨਾਲ ਸੰਪਰਕ ਫੋਨ ਰਾਹੀਂ ਵੀ ਕਰ ਸਕਦੇ ਹੋ ਨੰਬਰ 905-803-8056 ਤੇ ਸੋਫਾ ਮਾਰਟ ਦਾ ਨੰਬਰ ਤੇ ਪਤਾ ਜੋ ਹੈ ਉਹ ਜ਼ਰੂਰ ਯਾਦ ਰੱਖਣਾ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ

ਸਮਾਂ ਜੋ ਸੀ ਜਦੋਂ ਜ਼ਮਾਨਾ ਜੋ ਸੀ ਉਹ ਧੀਆਂ ਨੂੰ ਪੁੱਤਾਂ ਵਾਂਗ ਨਹੀਂ ਸਮਝਦਾ ਸੀ। ਪਰ ਜੇਕਰ ਅੱਜ ਦੀ ਗੱਲ ਕਰੀਏ ਤੇ ਅੱਜ ਇਹ 17 ਬਦਲਣ ਨੂੰ ਜ਼ਰੂਰ ਮਜਬੂਰ ਹੋ ਗਈਆਂ ਨੇ ਤੇ ਬਹੁਤ ਖੁਸ਼ੀ ਹੈ ਇਹ ਦੱਸਦਿਆਂ ਵੀ ਇਹ ਸਮਝਦਿਆਂ ਵੀ ਕਿ ਵਾਕਈ ਹੁਣ ਸਮਾਂ ਜੋ ਹੈ ਉਹ ਧੀਆਂ ਦਾ ਵੀ ਬਣਦਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਉਮੀਦ ਕਰਾਂਗੇ ਕਿ ਗੱਲ ਇਸੇ ਤਰ੍ਹਾਂ ਜੋ ਗ੍ਰਾਫ ਹੈ ਜੋ ਗ੍ਰਾਫ ਉਹ ਉੱਪਰ ਨੂੰ ਹੀ ਵੱਧਦਾ ਜਾਵੇ ਕਿਉਂਕਿ ਅਸੀਂ ਬਹੁਤ ਕੇਸਿਸ ਦੇਖੇ ਨੇ ਜਦੋਂ ਦਾਜ ਪਿੱਛੇ ਧੀਆਂ ਸਾੜੀਆਂ ਵੀ ਜਾਂਦੀਆਂ ਸਨ ਜਦੋਂ ਦਾਜ ਪਿੱਛੇ ਧੀਆਂ ਜੋ ਨੇ ਉਹ ਜੰਮਦੇ ਹੀ ਮਾਰੀਆਂ ਜਾਂਦੀਆਂ ਸਨ ਤੇ ਕਿਤੇ ਕਿਤੇ ਸ਼ਾਇਦ ਇਹ ਹਾਲੇ ਵੀ ਕਿਤੇ ਨਾ ਕਿਤੇ ਇਹ ਚੀਜ਼ ਆਪਣੀ ਸੁਸਾਇਟੀ ਦੇ ਵਿੱਚ ਮੌਜੂਦ ਹੈ ਤੇ ਜਿਹੜਾ ਮੇਜਰ ਪੋਰਸ਼ਨ ਜੋ ਅਸੀਂ ਸੁਸਾਇਟੀ ਦਾ ਜੋ ਇਸ ਗੱਲ ਨੂੰ ਅਸੀਂ ਸਮਝ ਗਏ ਹਾਂ ਕਿ ਉਹਨਾਂ ਹਰ ਇੱਕ ਨੂੰ ਅਸੀਂ ਇਹ ਗੱਲ ਜੋ ਹੈ ਉਹ ਹਮੇਸ਼ਾ ਹੀ ਸਮਝਾਉਂਦੇ ਰਹੀਏ ਕਿ ਧੀ ਦਾ ਘਰ ਦੇ ਵਿੱਚ ਹੋਣਾ ਧੀ ਦਾ ਘਰ ਦੇ ਵਿੱਚ ਆਉਣਾ ਇਹ ਕਿਸੇ ਖੁਸ਼ਕਿਸਮਤੀ ਤੋਂ ਘੱਟ ਨਹੀਂ। ਤੇ ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿਉਂਕਿ ਮੈਂ ਇੱਕ ਧੀ ਹਾਂ, ਪਰ ਮੈਂ ਇਹ ਗੱਲ ਜੋ ਹੈ ਆਪਣੀਆਂ ਸਾਰੀਆਂ ਭੈਣਾਂ ਲਈ ਇਹ ਗੱਲ ਕਹਿ ਰਹੀ ਹਾਂ, ਚਾਹੇ ਉਹ ਵੱਡੀਆਂ ਨੇ ਚਾਹੇ ਉਹ ਛੋਟੀਆਂ ਨੇ। ਤੇ ਸਾਡੇ ਜੋ ਵੀਰ ਨੇ ਉਹ ਵੀ ਇਸ ਗੱਲ ਨੂੰ ਬਖੂਬੀ ਸਮਝਦੇ ਨੇ, ਇਸ ਗੱਲ ਦੀ ਬਹੁਤ ਖੁਸ਼ੀ ਹੈ। ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਜੀ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਰਾਹੀਂ, ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਜੋ ਨੇ ਉਹ ਜ਼ਰੂਰ ਇਸ ਪ੍ਰੋਗਰਾਮ ਬਾਬਤ ਤੁਸੀਂ ਸ਼ੇਅਰ ਕਰ ਸਕਦੇ ਹੋ। ਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣਾ ਬਿਜ਼ਨਸ ਜੋ ਹੈ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਨੰਬਰ 437-230-6569 ਤੇ ਜ਼ਰੂਰ ਸੰਪਰਕ ਕਰ ਲੈਣਾ। ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਜੋ ਹੈ ਉਹ ਹੁਣ ਸੁਣਦੇ ਹਾਂ ਤੇ ਉਸ ਤੋਂ ਬਾਅਦ ਲਵਾਂਗੇ ਇੰਸ਼ੋਰੈਂਸ ਦੇ ਅਪਡੇਟਸ ਜਸਵਿੰਦਰ ਕੌਰ ਜੀ ਪਾਸੋਂ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ।

0: ਬਹੁਤ ਹੀ ਖੂਬਸੂਰਤ ਬੋਲ ਇਸ ਗੀਤ ਦੇ ਸਨ ਤੇ ਧੀਆਂ ਨਾਲੋਂ ਵੱਡਾ ਕੋਈ ਦਾਨ ਜੋ ਹੈ ਉਹ ਜੱਗ ਤੇ ਨਹੀਂ ਹੋ ਸਕਦਾ ਤੇ ਇਸ ਗੱਲ ਨੂੰ ਜੇਕਰ ਅਸੀਂ ਸਮਝ ਲਿਆ ਤੇ ਵਾਕਈ ਸੋਸਾਇਟੀ ਬਹੁਤ ਉੱਪਰ ਚਲੇਗੀ। ਤੇ ਇਸ ਦੇ ਨਾਲ ਹੀ ਜੇ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ, ਤੁਸੀਂ ਸ਼ੇਰਾਂ ਵਰਗੀਆਂ ਸੇਵਾਵਾਂ, ਲੀਗਲ ਸੇਵਾਵਾਂ ਇਹਨਾਂ ਪਾਸੋਂ ਲੈ ਸਕਦੇ ਹੋ। ਬੇਸ਼ੱਕ ਕੋਈ ਵੀ ਲੀਗਲ ਮਸਲਾ ਹੋਵੇ, ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਲੇਬਰ ਵਰਕ ਡਿਸਪਿਊਟ ਹੈ, ਘਰੇ ਤੁਹਾਡੇ ਲੈਂਡਲੋਰਡ ਜਾਂ ਫਿਰ ਟੈਨੈਂਟ ਦਾ ਕੋਈ ਮਸਲਾ ਹੈ ਜਾਂ ਫਿਰ ਟ੍ਰੈਫਿਕ ਟਿਕਟਾਂ ਦਾ ਮਾਮਲਾ ਹੈ, 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਤੇ ਫੋਨ ਕੰਸਲਟੇਸ਼ਨ ਤੋਂ ਬਾਅਦ ਤੁਸੀਂ ਜ਼ਰੂਰ ਇਹਨਾਂ ਨੂੰ ਅਪੁਆਇੰਟਮੈਂਟ ਨਾਲ ਮਿਲ ਸਕਦੇ ਹੋ। ਸੈਮ ਬਸਰਾ ਜੀ ਦੇ ਲਈ ਨੰਬਰ ਜ਼ਰੂਰ ਨੋਟ ਕਰ ਲੈਣੇ, ਨੰਬਰ 905-451-9977 905-451-9777 ਤੇ ਸੈਮ ਬਸਰਾ ਜੀ ਦੇ ਨਾਲ 3 Lion ਲੀਗਲ ਸਰਵਿਸਿਸ ਤੋਂ ਸੰਪਰਕ ਜ਼ਰੂਰ ਹੋ ਸਕਦੇ ਨੇ। ਨਾਲ ਦੀ ਨਾਲ ਜੀ ਇਸ ਵੇਲੇ ਸਾਡੇ ਨਾਲ ਇੰਸ਼ੋਰੈਂਸ ਦੇ ਅਪਡੇਟਸ ਲੈ ਕੇ ਜਸਪਿੰਦਰ ਕੌਰ ਤੱਗੜ ਜੀ ਸ਼ਾਮਿਲ ਹੋ ਚੁੱਕੇ ਨੇ, ਨੰਬਰ 647-765-2340 6477652340 ਤੇ ਤੁਸੀਂ ਜਸਵਿੰਦਰ ਕੌਰ ਤੱਗੜ ਜੀ ਦੇ ਨਾਲ ਸੰਪਰਕ ਬਣਾ ਸਕਦੇ ਹੋ। ਇੰਸ਼ੋਰੈਂਸ ਭਾਵੇਂ ਡਿਸੇਬਿਲਿਟੀ ਹੋਵੇ, ਟਰੈਵਲ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੀ RESP ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਜਸਵਿੰਦਰ ਕੌਰ ਤੱਗੜ ਜੀ ਦੇ ਨਾਲ ਸੰਪਰਕ ਜ਼ਰੂਰ ਬਣ ਸਕਦੇ ਨੇ। ਤੇ ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ੍ਰੀ ਅਕਾਲ।
1: ਜੀ ਰੁਪਿੰਦਰ ਜੀ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੀ।
0: ਜੀ ਜੀ ਮੈਮ, ਤੇ ਅੱਜ ਦੇ ਕੀ ਅਪਡੇਟਸ ਨੇ?
1: ਜੀ ਬਿਲਕੁਲ ਜੀ, ਮੈਂ ਅੱਜ ਤੁਹਾਨੂੰ ਥੋੜਾ ਜਿਹਾ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਦੱਸਣਾ ਚਾਹਾਂਗੀ ਕਿ ਜੇਕਰ ਤੁਹਾਡੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਕੈਨੇਡਾ ਆ ਰਹੇ ਹਨ ਤਾਂ ਉਹਨਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। 1 ਸਾਲ ਲਈ 1 ਲੱਖ ਦੀ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। ਐਨੂਅਲ ਅਤੇ ਮੰਥਲੀ ਪਲਾਨਸ ਅਵੇਲੇਬਲ ਹੁੰਦੇ ਹਨ। 45% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਜੇਕਰ ਬਾਈ ਚਾਂਸ ਤੁਹਾਡਾ ਵੀਜ਼ਾ ਡਿਨਾਈ ਹੋ ਜਾਂਦਾ ਹੈ ਤਾਂ 100% ਰਿਫੰਡ ਮਿਲ ਜਾਂਦਾ ਹੈ। ਅਸੀਂ ਸਾਰੀ ਮੇਜਰ ਕੰਪਨੀਜ਼ ਜਿਹੜੀਆਂ ਕੈਨੇਡੀਅਨ ਕੰਪਨੀਜ਼ ਹਨ ਉਹਨਾਂ ਨਾਲ ਡੀਲ ਕਰਦੇ ਹਾਂ, ਇਸ ਲਈ ਤੁਹਾਨੂੰ ਬੈਸਟ ਰੇਟ ਲੈ ਕੇ ਦੇ ਸਕਦੇ ਹਾਂ। ਇਸ ਤੋਂ ਇਲਾਵਾ ਜੋ ਵਿਜ਼ਟਰਸ ਇੱਥੇ ਆਏ ਹੋਏ ਹਨ ਜੀ ਕੈਨੇਡਾ ਦੇ ਵਿੱਚ, ਜਾਂ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ ਹਨ ਜਿਨ੍ਹਾਂ ਕੋਲ ਹੈਲਥ ਕਾਰਡ ਨਹੀਂ ਹੈ, ਸੋ ਉਹਨਾਂ ਨੂੰ ਜ਼ਰੂਰ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਐਮਰਜੈਂਸੀ ਆ ਜਾਵੇ, ਹੋਸਪਿਟਲਾਈਜ਼ ਹੋਣਾ ਪਵੇ ਤਾਂ ਉਹਨਾਂ ਨੂੰ ਖਰਚੇ ਦੀ ਚਿੰਤਾ ਨਾ ਹੋਵੇ, ਕਿਉਂਕਿ ਜਦੋਂ ਹੋਸਪਿਟਲਾਈਜ਼ ਅਸੀਂ ਹੁੰਦੇ ਹਾਂ ਤਾਂ ਬਹੁਤ ਵੱਡਾ ਬਿੱਲ ਜਿਹੜਾ ਬਣ ਜਾਂਦਾ ਹੈ, ਤੁਹਾਡੇ ਤੇ ਹੋਣ ਵਾਲਾ ਖਰਚਾ ਜਿਹੜਾ ਕੰਪਨੀ ਫਿਰ ਤੁਹਾਨੂੰ ਪੇ ਕਰਦੀ ਹੈ ਜੇਕਰ ਤੁਸੀਂ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲਈ ਹੋਈ ਹੈ। ਜੇਕਰ ਕੋਈ 25 ਸਾਲ ਤੱਕ ਦਾ ਵਿਅਕਤੀ $50,000 ਦੀ ਕਵਰੇਜ ਲੈਂਦਾ ਹੈ ਤਾਂ ਸਿਰਫ ਉਹਨੂੰ ਮੰਥਲੀ $51 ਪੇ ਕਰਨੇ ਪੈਂਦੇ ਹਨ, ਸੋ ਇਹ ਕੋਈ ਮਹਿੰਗਾ ਇੰਸ਼ੋਰੈਂਸ ਨਹੀਂ ਹੈਗੀ, ਮਹਿੰਗੀ ਇੰਸ਼ੋਰੈਂਸ ਨਹੀਂ ਹੈ, ਬੜੀ ਰੀਜ਼ਨੇਬਲ ਰੇਟ ਤੇ ਇੰਸ਼ੋਰੈਂਸ ਹੁੰਦੀ ਹੈ, ਸੋ ਸਾਨੂੰ ਜ਼ਰੂਰ ਕਵਰੇਜ ਇਹ ਲੈਣੀ ਚਾਹੀਦੀ ਹੈ। ਤੇ ਇਸ ਦੇ ਨਾਲ ਹੀ ਲਾਈਫ ਇੰਸ਼ੋਰੈਂਸ ਵੀ ਬੜੀ ਸਸਤੀ ਹੁੰਦੀ ਹੈ, ਜਿਹੜੇ ਸਾਡੇ ਸਟੂਡੈਂਟਸ ਅੱਗੇ ਆਏ ਹੋਏ ਆ 20 ਤੋਂ 30 ਸਾਲ ਤੱਕ ਦਾ ਜੇ ਕੋਈ ਵਿਅਕਤੀ ਹੈਗਾ ਤਾਂ 1 ਲੱਖ ਦੀ ਲਾਈਫ ਇੰਸ਼ੋਰੈਂਸ ਕੇਵਲ $12 ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ। ਸੋ ਜਿਹੜੇ ਸੈਲਫ ਇੰਪਲੋਇਡ ਹੈ ਜੇ ਉਹਨਾਂ ਨੇ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਹੈ ਤਾਂ ਮੰਥਲੀ $31 ਉਹ ਪੇ ਕਰਕੇ 2000 ਤੱਕ ਦੀ ਮੰਥਲੀ ਬੈਨੀਫਿਟ ਲਈ ਉਹ ਐਲੀਜੀਬਲ ਹੁੰਦੇ ਹਨ 2 ਸਾਲ ਤੱਕ। ਸੋ ਜਿਹੜੀਆਂ ਵੀ ਇੰਸ਼ੋਰੈਂਸ ਹੈਗੀਆਂ, ਚਾਹੇ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਤੁਸੀਂ ਲੈਣੀ ਹੈ, ਜਾਂ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ
0: ਜੀ,
1: ਤੇ ਹੁਣ RRSP ਦਾ ਸੀਜ਼ਨ ਹੈ ਜੀ, ਤੁਸੀਂ ਟੈਕਸ ਆਪਣਾ ਸੇਵ ਕਰ ਸਕਦੇ ਹੋ RRSP ਅਕਾਊਂਟ ਖੁਲਵਾ ਕੇ, ਉਹਦੇ ਬਾਰੇ ਵੀ ਜਾਣਕਾਰੀ ਮੇਰੇ ਤੋਂ ਲਈ ਜਾ ਸਕਦੀ ਹੈ। ਅਸੀਂ ਆਫਿਸ 'ਚ ਬਹਿ ਕੇ ਅਪੁਆਇੰਟਮੈਂਟ ਬਣਾ ਕੇ ਵੀ ਗੱਲਬਾਤ ਕਰ ਸਕਦੇ ਹਾਂ। ਆਫਿਸ ਆਪਣਾ ਮੈਕਲੋਗਲਿਨ ਤੇ ਕੁਈਨ ਦੇ ਬਿਲਕੁਲ ਲਾਗੇ ਹੈ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਮੇਰਾ ਨੰਬਰ ਕਰ ਲਓ ਨੋਟ, 6477652340 6477652340। ਰੁਪਿੰਦਰ ਜੀ ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ ਜੀਟੀਏ ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟ੍ਰਿਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਖਰੀਦਣਾ ਹੁੰਦਾ ਲੈਣਾ ਹੁੰਦਾ ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ ਜੀਟੀਏ ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟ੍ਰਿਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-4168-19-0009 ਤੇ।
3: ਕਰਜ਼ਿਆਂ ਤੋਂ ਛੁਟਕਾਰਾ ਇਹ ਜੀਟੀਏ ਕ੍ਰੈਡਿਟ ਦਾ ਨਾਰਾ।
4: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Nadeem nu 416-650-5800-416-650-5800 or gtacredit.com.
0: ਜੇਕਰ ਤੁਸੀਂ ਜੀਟੀਏ ਅਤੇ ਜੀਟੀਏ ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜ ਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ, ਤੇ ਪਤਾ ਹੀ ਨਹੀਂ ਲੱਗਿਆ ਜਾਣ ਦਾ ਸਮਾਂ ਕਿਵੇਂ ਆ ਗਿਆ, 8 ਤੋਂ 9 ਦਾ ਇਹ ਸਮਾਂ ਉਹ ਕਿਸ ਤਰ੍ਹਾਂ ਨਿਕਲ ਗਿਆ। ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਨਾਲ ਸਾਥ ਨਿਭਾਇਆ, ਤੇ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਇਹ ਹੋਵੇਗੀ ਕਿ ਹਰ ਹਫਤੇ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਈਏ, ਇੱਕ ਨਵੀਂ ਕਹਾਣੀ ਦੇ ਰੂਪ ਦੇ ਵਿੱਚ ਇੱਕ ਸਾਂਝ ਪਾਈਏ, ਤੇ ਉਸ ਸਾਂਝ ਦੇ ਵਿੱਚ ਤੁਸੀਂ ਸ਼ਾਮਿਲ ਹੋਵੋ। ਤੇ ਇਸ ਦੇ ਨਾਲ ਹੀ ਜਾਂਦੇ ਜਾਂਦੇ ਇਹੀ ਕਵਾਂਗੇ ਅੱਜ ਦੇ ਟੌਪਿਕ ਤੇ ਕਿ ਆਪਣੀਆਂ ਧੀਆਂ ਨੂੰ ਅਸੀਂ ਪੜ੍ਹਾਈਏ, ਉਹਨਾਂ ਤੇ ਮਾਣ ਕਰੀਏ, ਤੇ ਉਹਨਾਂ ਤੇ ਭਰੋਸਾ ਵੀ ਕਰੀਏ, ਤੇ ਪੁੱਤਾਂ ਵਾਂਗੂ ਉਹਨਾਂ ਨੂੰ ਹਮੇਸ਼ਾ ਹੀ ਲਾਡ ਲਡਾਉਂਦੇ ਰਹੀਏ। ਕਿਉਂਕਿ ਇੱਕ ਧੀ ਜੋ ਹੈ ਉਹ ਭਾਵੇਂ ਕਿਤੇ ਵੀ ਹੋਵੇ, ਉਸਦੇ ਮਨ ਦੇ ਵਿੱਚ ਤੁਹਾਡੇ ਲਈ ਹਮੇਸ਼ਾ ਫਿਕਰ ਜੋ ਹੈ ਰਹਿੰਦੀ ਹੈ, ਤੇ ਇਹ ਚੀਜ਼ ਆਪਣੇ ਆਪ ਦੇ ਵਿੱਚ ਇੱਕ ਖੁਸ਼ਕਿਸਮਤੀ ਹੋ ਜਾਂਦੀ ਹੈ ਧੀ ਵਾਲਿਆਂ ਮਾਪਿਆਂ ਦੀ। ਤੇ ਇਸ ਦੇ ਨਾਲ ਹੀ ਹੁਣ ਮੈਂ ਰੁਪਿੰਦਰ ਕੌਰ ਤੁਹਾਡੇ ਪਾਸੋਂ ਲੈਣੀ ਆ ਇਜਾਜ਼ਤ। ਤੁਸੀਂ ਨੰਬਰ ਜ਼ਰੂਰ ਨੋਟ ਕਰ ਲੈਣੇ, ਨੰਬਰ 4374206569-4372-3069 ਤੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਸੰਪਰਕ ਜੋ ਹੈ ਬਣਾ ਸਕਦੇ ਹੋ। ਤੁਸੀਂ ਆਪਣੇ ਬਿਜ਼ਨਸ ਨੂੰ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸੰਪਰਕ ਕਰਨਾ, ਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਬਾਰੇ ਹਰ ਇੱਕ ਨੂੰ ਜ਼ਰੂਰ ਦੱਸਣਾ ਤੇ ਲਾਈਕ ਤੇ ਫੋਲੋ ਜ਼ਰੂਰ ਕਰਨਾ। ਤੇ ਅਗਲੇ ਹਫ਼ਤੇ ਫਿਰ ਮੁਲਾਕਾਤ ਹੋਵੇਗੀ। ਹੱਸਦੇ ਰਹਿਣਾ, ਵਸਦੇ ਰਹਿਣਾ ਜੀ। ਸਤਿ ਸ਼੍ਰੀ ਅਕਾਲ।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 V23
1: लाइसेंस नंबर 10394।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी। बिल्कुल ना भूलिया जे, लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਵਧੀਆ ਅੰਦਾਜ਼ ਦੇ ਨਾਲ ਹੰਡਾਇਆ ਹੋਏਗਾ। ਦਿਨ ਸ਼ਨੀਵਾਰ ਦਾ, ਸੈਟਰਡੇ ਦਾ 23 ਤਰੀਕ ਅੱਜ ਤੇ ਸਾਰਾ ਦਿਨ ਭਰ ਅਸੀਂ ਅੱਜ ਮੀਂਹ ਵਰਦੇ ਦੇਖਿਆ। ਬੜਾ ਹੀ ਮੌਸਮ ਅੱਜ ਬੱਦਲਵਾਹੀ ਰਹੀ ਸਾਰੇ ਪਾਸੇ, ਪਰ ਹਜੇ ਵੀ ਬਹੁਤ ਹਵਾਵਾਂ ਚੱਲ ਰਹੀਆਂ ਨੇ ਤੇ ਮੀਂਹ ਦਾ ਵੀ ਜ਼ੋਰ ਬਹੁਤ ਥਾਵਾਂ ਤੇ ਚੱਲ ਰਿਹਾ। ਜੇ ਅਸੀਂ ਡਰਾਈਵ ਕਰ ਰਹੇ ਹਾਂ ਬਾਹਰ ਇੱਧਰ ਉੱਧਰ ਕਿਤੇ ਜਾ ਰਹੇ ਹਾਂ ਤੇ ਆਪਾਂ ਜ਼ਰੂਰ ਡਰਾਈਵ ਕੇਅਰਫੁਲੀ ਜ਼ਰੂਰ ਕਰਾਂਗੇ। ਜ਼ਿਆਦਾ ਅਸੀਂ ਡਿਸਟਰੈਕਟ, ਜ਼ਿਆਦਾ ਕਿ ਬਿਲਕੁਲ ਵੀ ਡਿਸਟਰੈਕਟ ਅਸੀਂ ਨਾ ਹੋਈਏ ਫੋਨ ਦੇ ਧਿਆਨੇ ਜਾਂ ਹੋਰ ਵੀ, ਕਿਉਂਕਿ ਮੀਂਹ ਕਰਕੇ ਲੇਨਸ ਸਾਨੂੰ ਘੱਟ ਦਿਸਦੀਆਂ ਕਿਉਂਕਿ ਵਿਜ਼ੀਬਿਲਿਟੀ ਘੱਟ ਜਾਂਦੀ ਹੈ। ਪਰ ਆਪਾਂ ਆਪਣਾ ਖਿਆਲ ਰੱਖੀਏ ਤੇ ਡਰਾਈਵਿੰਗ ਬੜੇ ਹਿਸਾਬ ਨਾਲ ਤੇ ਜ਼ਿੰਮੇਵਾਰੀ ਦੇ ਨਾਲ ਕਰੀਏ। ਤੇ ਪ੍ਰੋਗਰਾਮ ਸਰਬ ਰੇਡੀਓ ਆਗਾਜ਼ ਹੋ ਚੁੱਕਿਆ ਹੈ ਤੇ ਸਾਥ ਬਣਿਆ ਰਹੇਗਾ ਤੁਹਾਡਾ ਤੇ ਸਾਡਾ ਪੂਰੇ 10 ਵਜੇ ਤੱਕ।

ਹੱਸ ਵੇ ਮਨਾ ਖੇਡ ਵੇ ਮਨਾ ਜੱਗ ਉੱਤੇ ਆਉਣਾ ਨਹੀਂ ਓ ਫੇਰ ਵੇ ਮਨਾ ਤੇ ਹਮੇਸ਼ਾ ਵਾਂਗ ਪ੍ਰੋਗਰਾਮ ਆਪਾਂ ਲਾਈਨਅਪ ਕੀਤਾ ਹੈ ਤੇ ਕੁਛ ਕੁ ਗੱਲਾਂ ਬਾਤਾਂ ਹੋਣਗੀਆਂ ਅੱਜ ਦਾ ਵਿਸ਼ਾ ਵੀ ਬੜਾ ਸ਼ਾਨਦਾਰ ਹੈ ਤੁਸੀਂ ਹਮੇਸ਼ਾ ਵਾਂਗ ਪਸੰਦ ਕਰੋਗੇ ਤੇ ਸਟੂਡੀਓ ਦੇ ਵਿੱਚ ਵੀ ਆਪਾਂ ਲਾਈਵ ਗੱਲਾਂ ਬਾਤਾਂ ਹੋਣਗੀਆਂ 905-673-3337 ਤੇ 905-673-3337 ਤੇ

ਸ਼ਨੀਵਾਰ ਦੀ ਸ਼ਾਮ ਮੈਂ ਹੁੰਦਾ ਯਾਰ ਕੋਈ ਸ਼ਾਨਦਾਰ ਸਵਾਦ ਵਾਲਾ ਖਾਣਾ ਵੀ ਜ਼ਰੂਰ ਖਾਧਾ ਜਾਵੇ, ਆਰਡਰ ਕੀਤਾ ਜਾਵੇ, ਭਾਵੇਂ ਕਈ ਵਾਰ ਲੇਟ ਨਾਈਟ ਵੀ ਭੁੱਖ ਲੱਗ ਜਾਂਦੀ ਹੈ, ਪਰ ਤੰਦੂਰੀ ਬੋਇਜ਼ ਤੁਸੀਂ ਜ਼ਰੂਰ ਵਿਜ਼ਿਟ ਕਰੋ, ਜ਼ਰੂਰ ਡਾਈਨ ਇਨ ਕਰੋ। ਬੜੀ ਸ਼ਾਨਦਾਰ ਲੋਕੇਸ਼ਨਸ ਤੋਂ, ਚਾਰ ਲੋਕੇਸ਼ਨਸ ਤੋਂ ਤੁਹਾਨੂੰ ਫੂਡ ਸਰਵ ਕਰ ਰਹੇ ਨੇ ਤੰਦੂਰੀ ਬੋਇਜ਼ ਦੀ ਟੀਮ। 24 ਘੰਟੇ ਖੁੱਲ੍ਹੇ ਨੇ 7171 ਟੋਰ ਬ੍ਰਹਮ ਰੋਡ ਦੇ ਉੱਤੇ, ਤੇ ਟੇਕ ਆਊਟ ਐਂਡ ਡਿਲੀਵਰੀ ਸਕੂਈਨ ਐਂਡ ਮੈਕਲੋਗਲਨ ਤੁਸੀਂ ਲੈ ਸਕਦੇ ਹੋ, ਤੇ ਜਾਂ ਫਿਰ ਤੁਸੀਂ ਔਰੰਜਵਿਲ ਤੋਂ ਸ਼ੈਲਬਰਨ ਵਾਲੇ ਪਾਸੇ ਨੂੰ ਜਾ ਰਹੇ ਹੋ ਤੇ ਉੱਥੇ ਵੀ ਤੁਹਾਨੂੰ ਤੰਦੂਰੀ ਬੋਇਜ਼ ਢਾਬਾ ਦਿਸੇਗਾ, ਤੇ ਉੱਥੇ ਵੀ ਤੁਸੀਂ ਆਪਣਾ ਫੂਡ ਇੰਜੋਏ ਕਰੋ, ਆਪਣਾ ਫੂਡ ਪਲੇਸ ਕਰੋ। ਤੰਦੂਰੀ ਬੋਇਜ਼ ਤੇ ਚਿਕਨ ਲੋਲੀਪੋਪ, ਗੋਡ ਮੀਟ ਕਰੀ, ਮਲਾਈ ਚਾਂਪ, ਤੰਦੂਰੀ ਮੋਮੋਜ਼ ਸਾਡੇ ਸਪੈਸ਼ਲ, ਅਤੇ ਪਨੀਰ ਦੀ ਭੁਰਜੀ ਵਰਲਡ ਫੇਮਸ ਸਿਗਨੇਚਰ ਡਿਸ਼ ਤੰਦੂਰੀ ਬੋਇਜ਼ ਦੀ। ਆਪਣਾ ਆਰਡਰ ਪਲੇਸ ਕਰੋ 905-954-2111 ਤੇ ਤੰਦੂਰੀ ਬੋਇਜ਼। ਤੇ ਚੌਥੀ ਲੋਕੇਸ਼ਨ ਹੈ 3221 ਡੈਰੀ ਰੋਡ ਵੈਸਟ ਤੇ, ਮਿਸਿਸਾਗਾ ਦੇ ਵਿੱਚ ਵੀ ਚੌਥੀ ਲੋਕੇਸ਼ਨ ਖੋਲੀ ਹੈ, ਉਹੀ ਰੈੱਡ ਐਂਡ ਯੈਲੋ ਸਾਈਨ ਤੇ ਉਹੀ ਸ਼ਾਨਦਾਰ ਫੂਡ ਤੰਦੂਰੀ ਬੋਇਜ਼ ਦਾ।

0: 905-673-3337 905-673-3337 905-673-3337 ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਤੇ ਨਾਲ ਦੀ ਨਾਲ ਮੈਸੇਜ ਵੀ ਆਏ ਨੇ, ਵਟਸਐਪ ਤੇ ਮੈਸੇਜ ਆਣੇ ਸ਼ੁਰੂ ਹੋ ਗਏ ਆ ਤੇ ਪੜ੍ਹ ਲਈਏ ਆਪਾਂ। ਸਤਿ ਸ੍ਰੀ ਅਕਾਲ ਜੀ, ਅਮੇਜ਼ਿੰਗ ਸ਼ੋ, ਥੈਂਕ ਯੂ ਸੋ ਮਚ। ਅੱਜ ਤੇ ਸ਼ੁਰੂਆਤ ਹੈ ਜੀ, ਪਰ ਤੁਸੀਂ ਵੀ ਜ਼ਰੂਰ ਜੁੜੋ ਤੇ ਆਪਾਂ ਅੱਜ ਦੇ ਵਿਸ਼ਾ ਵੀ ਸਾਂਝਾ ਕਰਾਂਗੇ ਤੇ ਜ਼ਰੂਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਪ੍ਰੋਗਰਾਮ ਸਰਬ ਰੇਡੀਓ।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲ ਹੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ
0: ਜੀ, ਬਿਲਕੁਲ ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਉਮਰਪ੍ਰੀਤ ਚਾਵਲਾ ਜੀ ਨਾਲ ਵੀ। ਇੰਸ਼ੋਰੈਂਸ ਦੇ ਬਾਬਤ ਹਮੇਸ਼ਾ ਹੀ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਦੇ ਨੇ, ਤੇ ਪਰ ਚੱਲਦੇ ਹਾਂ ਪਹਿਲਾਂ ਇੱਕ ਬੜੇ ਸ਼ਾਨਦਾਰ ਗੀਤ ਦੇ ਵੱਲ। ਸ਼ੁਕਰ ਮਾਲਕਾ ਗੁਲਾਬ ਸਿੱਧੂ ਦਾ ਇਹ ਗੀਤ ਗਾਇਆ ਹੋਇਆ, ਤੇ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਕਿਆ ਬਾਤ ਹੈ, ਜੋ ਵੀ ਹੈ ਸਭ ਤੇਰਾ ਮਾਲਕਾ। ਸ਼ੁਕਰਾਨਾ ਦੇ ਵਿੱਚ ਰਵਾਂਗੇ ਤੇ ਸਦਾ ਹੀ ਖੁਸ਼ ਰਵਾਂਗੇ। ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ, ਤੇ ਸਟੂਡੀਓ ਦਾ ਨੰਬਰ 905-673-3337-9053-33337। ਤੇ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਜੀ ਨਾਲ, ਜੋ ਕਿ ਸਾਨੂੰ ਇੱਕ ਵਧੀਆ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ ਵੀ ਅਸੀਂ ਕਿਵੇਂ ਸਟੱਡੀ ਕਰ ਸਕਦੇ ਹਾਂ, ਸੈਕਿੰਡ ਕੈਰੀਅਰ ਦੇ ਲਈ ਕੀ ਗਵਰਨਮੈਂਟ ਸਾਡੀ ਹੈਲਪ ਕਰਦੀ ਹੈ, ਕਿੱਦਾਂ ਦਾ ਲੋਨ ਸਾਨੂੰ ਮਿਲ ਸਕਦਾ, ਅਤੇ ਉਹਦੀ ਵੀ ਗੱਲਬਾਤ ਹੋਏਗੀ ਸਾਰਾਂਸ਼ ਦੇ ਨਾਲ। 437-264-3175 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 437-264-3175 ਯੂਨੀ ਗਲੋਬਲ ਐਡਵਾਈਜ਼ਰੀ।

ਅੱਜ ਦੇ ਵਿਸ਼ੇ ਦੇ ਵੱਲ ਵੀ ਵਧਦੇ ਹਾਂ। ਬੜਾ ਇੱਕ ਸ਼ਾਨਦਾਰ ਵਿਸ਼ਾ ਹੈ, ਪਰ ਉਸ ਤੋਂ ਪਹਿਲਾਂ ਆਪਾਂ ਜ਼ਰੂਰ ਗੱਲਬਾਤ ਕਰੀਏ ਜਿਹੜਾ ਮੈਚ ਚੱਲ ਰਹੇ ਨੇ IPL ਦੇ ਵਿੱਚ। ਜਿਹੜੇ ਵੀ ਕ੍ਰਿਕਟ ਦੇ ਸ਼ੌਕੀਨ ਨੇ ਉਹ ਤਾਂ ਹਰ ਮੈਚ ਦੇਖ ਰਹੇ ਆ, ਹਰ ਇੱਕ ਬਾਲ ਨੂੰ ਪੈਂਦੇ ਦੇਖ ਰਹੇ ਆ, ਕਿਉਂਕਿ ਕਾਫੀ ਕੁਛ ਬੰਦਾ ਜਿਹੜਾ ਸਪੋਰਟਸ ਲਾਈਕ ਕਰਦਾ ਅਤੇ IPL ਦੇ ਵਿੱਚ ਬੜੇ ਚੇਂਜਿਸ ਸਾਨੂੰ ਦੇਖਣ ਨੂੰ ਮਿਲਦੇ ਨੇ, ਉਤਾਰ ਚੜਾਅ ਬੜੇ ਚੱਲ ਰਹੇ ਨੇ। ਅਤੇ ਜੇ ਆਪਾਂ ਗੱਲਬਾਤ ਕਰੀਏ, ਅੱਜ ਮੈਚ ਸੀ ਪੰਜਾਬ ਦਾ ਕਿੰਗਸ 11 ਪੰਜਾਬ ਅਤੇ ਲਖਨਊ ਸੁਪਰ ਜਾਇੰਟ ਦਾ। 20 ਓਵਰਾਂ ਦੇ ਵਿੱਚ ਲਖਨਊ ਦੀ ਟੀਮ ਨੇ 196 ਰਨ ਬਣਾਏ, ਪਰ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਕਿੰਗਸ 11 ਨੇ 200 ਰਨ ਬਣਾ ਤੇ 18 ਓਵਰਾਂ ਦੇ ਵਿੱਚ। ਅਤੇ ਮੈਨ ਆਫ ਦਾ ਮੈਚ ਅਈਅਰ ਨੇ 51 ਬੋਲਾਂ 'ਤੇ 101 ਰਨ ਬਣਾ ਤਾ। ਇੱਕ ਬੜੀ ਵੱਡੀ ਗੱਲ ਹੈ ਵੀ ਚਲੋ 6 ਗੇਮ ਤੋਂ ਬਾਅਦ 7ਵੀਂ ਗੇਮ ਦੇ ਵਿੱਚ ਜਾ ਕੇ ਪੰਜਾਬ ਜਿੱਤਿਆ, ਪਰ ਹਜੇ ਵੀ ਟੌਪ 4 ਦੇ ਵਿੱਚ ਮੇਬੀ ਵਾਲਾ ਕੰਮ ਬਣਿਆ ਹੋਇਆ ਵੀ ਹਾਂ ਜਾਂ ਨਾ, ਕਿਉਂਕਿ ਸਾਰੀ ਹੁਣ ਗੱਲਬਾਤ ਟਿਕੀ ਹੋਈ ਹੈ RR ਦੀ ਟੀਮ 'ਤੇ, ਰਾਜਸਥਾਨ ਰਾਇਲਸ ਦਾ ਜਿੱਦਾਂ ਮੈਚ ਹੈ ਕੱਲ੍ਹ ਨੂੰ। ਅਤੇ ਜੇ ਉਹ ਮੈਚ ਜਿੱਤ ਜਾਂਦੇ ਨੇ ਤਾਂ ਫਿਰ ਪੰਜਾਬ ਟੌਪ 4 ਦੇ ਵਿੱਚੋਂ ਬਾਹਰ ਹੋ ਜਾਏਗਾ। ਅਤੇ ਬੜਾ ਹੀ ਫਸਵਾਂ ਮੁਕਾਬਲਾ ਕੱਲ੍ਹ ਦੇ ਮੈਚ ਦੇ ਉੱਪਰ ਟਿਕਿਆ ਹੋਇਆ ਵੀ ਪੰਜਾਬ ਟੌਪ 4 ਦੇ ਵਿੱਚ ਹੋਏਗਾ ਜਾਂ ਨਹੀਂ। ਸਾਰਿਆਂ ਨੂੰ ਉਮੀਦ ਤਾਂ ਇਹੀ ਹੈ ਵੀ ਯਾਰ ਪਹਿਲੇ ਜਿਹੜੇ 6 ਮੈਚ ਜਿੱਤੇ ਸੀ ਅਤੇ ਫਿਰ ਮੁੜ ਕੇ 6 ਮੈਚ ਲਗਾਤਾਰ ਹੀ ਹਾਰ ਗਏ, ਬੜੀ ਇੱਕ ਸ਼ੁਰੂ ਦੇ ਵਿੱਚ ਬੜਾ ਕੌਨਫੀਡੈਂਸ ਸੀ, ਪਰ ਚਲੋ ਗੇਮ ਦੇ ਵਿੱਚ ਹੁੰਦਾ ਰਹਿੰਦਾ। ਪਰ ਦੇਖਦੇ ਹਾਂ ਕੱਲ੍ਹ ਰਾਜਸਥਾਨ ਰਾਇਲਸ ਦਾ ਕੀ ਬਣਦਾ, ਅਤੇ ਉਸ ਤੋਂ ਬਾਅਦ ਫਿਰ ਜਲਦੀ ਹੀ ਸੈਮੀਫਾਈਨਲਸ ਅਤੇ ਫਾਈਨਲ ਮੈਚ IPL ਦੇ ਵੀ ਹੋਣ ਜਾ ਰਹੇ ਆ। ਅਤੇ ਕਿਸੇ ਨੂੰ ਵੀ ਮੋਰਗੇਜ ਦੀ ਭਾਲ ਹੈ, ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ, ਤੁਸੀਂ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਜੇ ਲੱਭ ਰਹੇ ਹੋ ਤਾਂ ਜ਼ਰੂਰ ਇੱਕ ਵਾਰੀ ਗੱਲਬਾਤ ਕਰ ਸਕਦੇ ਹੋ GNE ਮੋਰਗੇਜਿਸ ਦੇ ਮਯੰਕ ਪਟਨਾਗਰ ਜੀ, ਜੋ ਕਿ ਤੁਹਾਡੀ ਹੈਲਪ ਕਰ ਸਕਦੇ ਨੇ। ਬੜੇ ਸ਼ਾਨਦਾਰ ਐਕਸਪੀਰੀਅੰਸ, ਬੜੇ ਲੰਬੇ ਸਮੇਂ ਤੋਂ ਮੋਰਗੇਜ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਮਯੰਕ ਪਟਨਾਗਰ ਜੀ। 647-2023 6477022023 'ਤੇ 647-2023 GNE ਮੋਰਗੇਜਿਸ ਤੋਂ ਮਯੰਕ ਪਟਨਾਗਰ ਜੀ।

0: ਤੇ ਸੂਟ ਲਹਿੰਗੇ ਪਲਾਜ਼ੋ ਪਜਾਮੀ ਲੌਂਗ ਡਰੈਸਿਸ ਲੇਡੀਜ਼ ਦੇ ਲਈ ਖਾਸ ਕਰਕੇ ਹੁਣ ਸਮਰ ਸੀਜ਼ਨ ਦੇ ਵਿੱਚ ਵਿਆਹ ਸ਼ਾਦੀਆਂ ਦਾ ਮਾਹੌਲ ਤੇ ਆਮ ਡਰੈਸ ਕੋਈ ਵੀ ਪਾਉਣਾ ਪਸੰਦ ਨਹੀਂ ਕਰਦਾ। ਹਰ ਇੱਕ ਨੂੰ ਹੁੰਦਾ ਵੀ ਯਾਰ ਕਸਟਮ ਮੇਡ ਬੜੀ ਸ਼ਾਨਦਾਰ ਡਰੈਸ ਹੋਵੇ ਜਿਹਨੂੰ ਸਾਰੇ ਦੇਖ ਕੇ ਕਹਿਣ ਵਾਹ ਜੀ ਵਾਹ, ਕਿੱਥੋਂ ਲਿੱਤੀ ਇਹ ਡਰੈਸ। ਤੇ ਜ਼ਰੂਰ ਤੁਸੀਂ ਸੁੱਖ ਡਿਜ਼ਾਈਨਰ ਬੁਟੀਕ ਤੇ ਇੱਕ ਵਾਰ ਜ਼ਰੂਰ ਉਹਨਾਂ ਦਾ ਟਿਕਟੌਕ ਹੈਂਡਲ ਚੈੱਕ ਕਰੋ, ਫਿਰ ਉਹਨਾਂ ਦੇ ਡਿਜ਼ਾਈਨਰ ਵੇਅਰ ਚੈੱਕ ਕਰੋ। ਤੁਸੀਂ ਕਹੋਗੇ ਵਾਹ ਯਾਰ ਅਸੀਂ ਪਹਿਲਾਂ ਕਿਉਂ ਨਹੀਂ ਇਹ ਕੱਪੜੇ ਚੈੱਕ ਕੀਤੇ। ਤੇ SUKH ਸੁੱਖ .designer.boutique ਤੇ ਤੁਸੀਂ ਜਾਓ ਤੇ ਚੈੱਕ ਕਰੋ ਬੜੇ ਸ਼ਾਨਦਾਰ ਕੱਪੜੇ। ਜਾਂ ਤੁਸੀਂ ਕਾਲ ਕਰ ਸਕਦੇ ਹੋ 647-203-3365 ਤੇ 647-203-3365 ਸੁੱਖ ਡਿਜ਼ਾਈਨਰ ਬੁਟੀਕ ਹੈਂਡਲ ਚੈੱਕ ਕਰੋ। ਤੁਸੀਂ ਅਮੇਜ਼ ਰਹਿ ਜਾਓਗੇ, ਦੇਖ ਕੇ ਹੈਰਾਨ ਹੋ ਜਾਓਗੇ। ਵਾਕਈ ਯਾਰ ਜਿਹੜੇ ਵੀ ਕਈ ਵਾਰ ਕੋਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਗਾਣੇ ਪਿਕਚਰਾਈਜੇਸ਼ਨ ਹੁੰਦੀ ਹੈ, ਵੀਡੀਓਗ੍ਰਾਫੀ ਹੁੰਦੀ ਹੈ, ਉਹਦੇ ਵਿੱਚ ਵੀ ਮਾਡਲਸ ਨੇ ਉਹ ਕੱਪੜੇ ਪਾਏ ਹੁੰਦੇ ਆ। ਤੇ ਸੁੱਖ .designer.boutique ਤੇ ਜਾ ਕੇ ਟਿਕਟੌਕ ਤੇ ਜ਼ਰੂਰ ਚੈੱਕ ਕਰੋ। ਚਲਦੇ ਆ ਜੀ, ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਬੜਾ ਵੱਡਾ ਨਾਮ ਤੇ ਹਾਈਐਸਟ ਡੈਜ਼ਿਗਨੇਸ਼ਨ ਚਾਰਟਰਡ ਲਾਈਫ ਅੰਡਰਰਾਈਟਰ ਨੇ, ਬੜੇ ਲੰਬੇ ਸਮੇਂ ਤੋਂ ਸਰਵਿਸ ਪ੍ਰੋਵਾਈਡ ਕਰਦੇ ਆ ਰਹੇ ਨੇ। ਤੇ ਨੌਲੇਜ ਹਮੇਸ਼ਾ ਹੀ ਆਪਾਂ ਗੱਲ ਕਰਦੇ ਹਾਂ, ਬਹੁਤ ਹੀ ਸ਼ਾਨਦਾਰ। ਤੁਸੀਂ ਆਪਣੇ ਲਈ ਇੰਸ਼ੋਰੈਂਸ ਦੇਖ ਰਹੇ ਹੋ, ਕੋਈ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਸੋਚ ਰਹੇ ਹੋ, ਤੇ ਬੜਾ ਸ਼ਾਨਦਾਰ ਸਿਰਫ ਅਸੀਂ ਰੈਕਮੈਂਡ ਕਰਾਂਗੇ ਉਮਰਪ੍ਰੀਤ ਚਾਵਲਾ ਜੀ। ਤੇ 647-446-1616 ਤੇ ਤੁਸੀਂ ਗੱਲਬਾਤ ਕਰੋ ਤੇ ਵੈਲਕਮ ਕਰਦੇ ਹਾਂ ਆਪਾਂ। ਉਮਰਪ੍ਰੀਤ ਜੀ ਸਤਿ ਸ੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਬ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕੀ ਬਾਤ ਹੈ, ਚੜ੍ਹਦੀ ਕਲਾ ਚਾਹੀਦੀ ਹੈ ਹਮੇਸ਼ਾ। ਤਾਂ ਤੇ ਨਾਲ ਦੀ ਨਾਲ ਆਪਾਂ ਅਕਸਰ ਹੀ ਗੱਲਬਾਤ ਕਰਦੇ ਹਾਂ। ਉਮਰਪ੍ਰੀਤ ਜੀ ਤੁਸੀਂ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਦੇ ਹੋ ਇੰਸ਼ੋਰੈਂਸ ਨੂੰ ਲੈ ਕੇ, ਪਰ ਅੱਜ ਆਪਾਂ ਕਿਹੜੀ ਐਡਵਾਈਸ ਪ੍ਰੋਵਾਈਡ ਕਰ ਰਹੇ ਹਾਂ ਜਾਂ ਕਿਹੜੀ ਨੌਲੇਜ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ?
1: ਸਰਬਜੀਤ ਜੀ, ਅੱਜ ਨਾ ਮੈਂ ਥੋੜੀ ਜਿਹੀ ਲਾਈਫ ਇੰਸ਼ੋਰੈਂਸ ਦੀ ਗੱਲ ਕਰਨਾ ਚਾਹੁੰਦੀ ਹਾਂ। ਬਹੁਤ ਲੋਕ ਇਹ ਸੋਚਦੇ ਹੁੰਦੇ ਆ ਵੀ ਲਾਈਫ ਇੰਸ਼ੋਰੈਂਸ ਇਜ਼ ਅਬਾਊਟ ਮਨੀ, ਪਰ ਮੈਂ ਕਹਿੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਇਜ਼ ਅਬਾਊਟ ਰਿਸਪੋਂਸਿਬਿਲਟੀ, ਕਿ ਮੇਰੀ ਇਨਕਮ ਮੇਰੀ ਫੈਮਿਲੀ ਲਈ ਬਹੁਤ ਜ਼ਰੂਰੀ ਹੈ। ਕੱਲ ਨੂੰ ਜੇ ਅਨਫੋਰਚੁਨੇਟ ਕੁਝ ਹੁੰਦਾ ਤਾਂ ਉਹਨਾਂ ਦੀ ਡਿਗਨਿਟੀ, ਉਹਨਾਂ ਦੀ ਸੈਲਫ ਰਿਸਪੈਕਟ, ਉਹਨਾਂ ਦੀ ਲਾਈਫ 'ਚ ਸਟੈਬਿਲਿਟੀ ਉਵੇਂ ਹੀ ਰਹੇ ਜਿਵੇਂ ਅੱਜ ਸੀਗੀ। ਉਹਨਾਂ ਤੋਂ ਘਰ ਉਹਨਾਂ ਦਾ ਪ੍ਰੋਟੈਕਟਿਡ ਰਹੇ, ਮੇਰੀ ਫੈਮਿਲੀ ਨੂੰ ਇਨਕਮ ਆਉਂਦੀ ਰਹੇ, ਉਹਨਾਂ ਦਾ ਲਾਈਫ ਸਟਾਈਲ ਮੇਨਟੇਨ ਰਹੇ, ਜੋ ਮੈਂ ਬੱਚਿਆਂ ਲਈ ਸੋਚਿਆ, ਉਹਨਾਂ ਦੇ ਫਿਊਚਰ ਲਈ ਜੋ ਮੇਰੇ ਗੋਲਸ ਹੈਗੇ ਆ, ਉਹ ਜੇ ਮੈਂ ਨਹੀਂ ਵੀ ਹਾਂ ਤਾਂ ਵੀ ਉਹ ਪੂਰੇ ਹੋ ਸਕਣ। ਕਿਉਂਕਿ ਲਾਈਫ ਇੰਸ਼ੋਰੈਂਸ ਨਾ ਇੱਕ ਪ੍ਰੋਡਕਟ ਨਹੀਂ ਹੈਗਾ, ਇਹ ਇੱਕ ਮੈਂ ਕਹੂੰਗੀ ਵੀ ਪ੍ਰੋਮਿਸ ਹੈ ਇੱਕ ਤੁਹਾਡੀ ਫੈਮਿਲੀ ਦੇ ਲਈ। ਮੈਂ ਅੱਗੇ ਵੀ ਕਹਿੰਦੀ ਹੁੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਦੀ ਤੁਸੀਂ ਇੰਪੋਰਟੈਂਸ ਪੁੱਛਣੀ ਹੈ ਨਾ ਕਿਸੇ ਵਿਡੋ ਨੂੰ ਪੁੱਛੋ, ਉਸ ਤੋਂ ਪਤਾ ਲੱਗਦਾ ਕਿ ਲਾਈਫ ਇੰਸ਼ੋਰੈਂਸ ਦੀ ਕਿੰਨੀ ਇੰਪੋਰਟੈਂਸ ਹੈ। ਮੈਂ ਛੋਟੀ ਜਿਹੀ ਗੱਲ ਸ਼ੇਅਰ ਕਰਦੀ ਹਾਂ ਸਰਬਜੀਤ ਜੀ, ਇੱਥੇ ਮੈਂ ਨਾ ਹੁਣੇ ਥੋੜੇ ਦਿਨ ਪਹਿਲੇ ਕਿਸੇ ਦੀ ਇੰਸ਼ੋਰੈਂਸ ਕੀਤੀ। ਫੀਮੇਲ ਹੈ, 40 ਸਾਲ ਦੀ ਉਹਨਾਂ ਦੀ ਉਮਰ ਹੈ, ਦੋ ਬੱਚੇ ਉਹਨਾਂ ਦੇ 12 ਸਾਲ ਤੇ 15 ਸਾਲ ਦੇ। ਉਹਨਾਂ ਨੇ ਕਿਹਾ ਕਿ ਬਸ ਮੇਰੀ 20 ਸਾਲ ਦੀ ਟਰਮ ਕਰ ਦਿਓ, ½ ਮਿਲੀਅਨ ਦੀ, ਵੀ 20 ਸਾਲ 'ਚ ਮੇਰੇ ਬੱਚਿਆਂ ਨੇ ਬਸ ਵਧੀਆ ਇੰਡੀਪੈਂਡੈਂਟ ਹੋ ਜਾਣਾ, ਮੈਨੂੰ ਇੰਨੀ ਕੀ ਚਾਹੀਦੀ ਹੈ। ਸੋ $33 ਉਹਨਾਂ ਦਾ ਪ੍ਰੀਮੀਅਮ ਬਣਿਆ। ਕਹਿੰਦੇ ਉਮਰ ਭੀ ਤਾਂ $30-35 ਬਚਾਉਣ ਲਈ ਨਾ ਅੱਜ ਜੋ ਮੇਰਾ ਔਰ ਮੇਰੇ ਬੱਚਿਆਂ ਦਾ ਹਾਲ ਹੋਇਆ ਹੋਇਆ ਨਾ, ਰੱਬ ਨਾ ਕਰੇ ਕਿਸੇ ਨਾਲ ਹੋਏ। ਉਹਨਾਂ ਦੇ ਹਸਬੈਂਡ ਦੀ ਡੈਥ ਹੋਈ ਪਿਛਲੇ ਸਾਲ, ਯੰਗ ਸੀਗੇ ਉਹ ਵੀ, ਕਹਿੰਦੇ ਕਿ ਟਰੱਕ ਚਲਾਉਂਦੇ ਸੀਗੇ, ਠੀਕ ਇਨਕਮ ਸੀਗੀ, ਕਹਿੰਦੇ ਅਸੀਂ ਪੰਗੇ ਵੀ ਜ਼ਿਆਦਾ ਲਏ ਹੋਏ ਸੀ, ਸਾਡੀ ਮੌਰਗੇਜ ਜ਼ਿਆਦਾ ਸੀ। ਕਹਿੰਦੇ ਮੈਂ ਪਾਰਟ ਟਾਈਮ ਵੇਅਰ ਹਾਊਸ 'ਚ ਕੰਮ ਕਰਦੀ, ਹਜ਼ਾਰ-1200 ਮੈਂ ਕਮਾਉਂਦੀ ਸੀਗੀ, ਬਟ ਉਹਨਾਂ ਦੀ ਇਨਕਮ ਠੀਕ ਸੀ, ਸਾਡਾ ਘਰ ਠੀਕ ਚੱਲੀ ਜਾਂਦਾ ਸੀਗਾ। ਤੇ ਕਹਿੰਦੇ ਹੁਣ ਪਿਛਲੇ ਸਾਲ ਉਹ ਬਿਮਾਰ ਹੋ ਗਏ, 3 ਮਹੀਨੇ ਕੰਮ ਤੇ ਨਹੀਂ ਗਏ। ਜਿਹੜੀ ਮਾੜੀ ਮੋਟੀ ਸੇਵਿੰਗ ਸੀ ਪਹਿਲੇ ਤਾਂ ਅਸੀਂ ਘਰ ਵੱਡਾ ਲੈ ਲਿਆ, ਉਹਦੇ 'ਚ ਯੂਜ਼ ਹੋ ਗਈ, ਫਿਰ ਬਿਮਾਰ ਹੋਏ, ਇਨਕਮ ਨਹੀਂ ਸੀ ਕੋਈ, ਕਹਿੰਦੇ ਇੰਸ਼ੋਰੈਂਸ ਕੋਈ ਨਹੀਂ ਸੀ, ਚਲੋ ਉਹਦੇ 'ਚ ਸਾਡੀ ਯੂਜ਼ ਹੋ ਗਈ। ਕਹਿੰਦੇ ਫਿਰ ਜਦੋਂ ਡੈਥ ਹੋ ਗਈ ਤਾਂ ਨੈਚੁਰਲੀ ਹੁਣ ਮੇਰੇ ਤੋਂ ਘਰ ਅਫੋਰਡ ਨਹੀਂ ਸੀ ਹੋਣਾ। ਕਹਿੰਦੇ ਉਸ 'ਚ ਕੁਝ ਹੈ ਵੀ ਨਹੀਂ ਸੀ ਕਿਉਂਕਿ ਅਸੀਂ ਮਹਿੰਗਾ ਲਿਆ ਸੀ, ਅੱਜ ਕੱਲ੍ਹ ਘਰਾਂ ਦੇ ਪ੍ਰਾਈਜ਼ ਬਹੁਤ ਘੱਟ ਸੀ, ਪਾਵਰ ਆਫ ਸੇਲ ਤੇ ਘਰ ਚਲਾ ਗਿਆ, ਬੇਸਿਕਲੀ ਘਰ 'ਚੋਂ ਕੁਛ ਨਹੀਂ ਮਿਲਿਆ। ਬੇਸਮੈਂਟ 'ਚ ਕਹਿੰਦੇ ਮੈਂ ਚਲੀ ਗਈ, ਫੁੱਲ ਟਾਈਮ ਕੰਮ ਵੀ ਕਰਨ ਲੱਗ ਗਈ, ਬਟ ਹੁਣ 2000 ਦੇ ਵਿੱਚ ਤਾਂ ਗੁਜ਼ਾਰਾ ਨਹੀਂ ਚੱਲਦਾ। ਕਹਿੰਦੇ ਚਲੋ ਫੈਮਿਲੀ ਫਰੈਂਡਸ ਨੇ ਹੈਲਪ ਕਰਨੀ ਸ਼ੁਰੂ ਕੀਤੀ, 100-200 ਮੰਥਲੀ ਸਾਰਿਆਂ ਨੇ ਬੰਨ ਲਿਆ। ਕਹਿੰਦੇ ਹੁਣ ਸਾਲ ਹੋ ਗਿਆ ਤਾਂ ਹੁਣ ਮਤਲਬ ਪੇਮੈਂਟਸ ਮਿਸ ਹੋਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਮੈਨੂੰ ਇੰਨੀ ਜ਼ਿਆਦਾ ਸ਼ਰਮ ਆਉਂਦੀ ਹੈ ਨਾ ਇਹ ਕਹਿਣ 'ਚ ਕਿਸੇ ਨੂੰ ਕਿ ਤੁਹਾਡੇ $200 ਨਹੀਂ ਆਏ ਇਸ ਮਹੀਨੇ ਦੇ। ਸੋ ਕਹਿੰਦੇ ਗਲਤੀ ਮੇਰੇ ਹਸਬੈਂਡ ਦੀ ਨੀ ਆ, ਗਲਤੀ ਮੇਰੀ ਹੋਈ ਆ। ਉਹਨਾਂ ਨੇ ਬੜੀ ਵਾਰ ਮੈਨੂੰ ਕਿਹਾ ਸੀ ਕਿ ਆਪਾਂ ਇੰਸ਼ੋਰੈਂਸ ਲਈਏ, ਕਹਿੰਦੇ ਬਟ ਸਾਨੂੰ ਕੀ ਲੱਗਦਾ ਹੁੰਦਾ ਵੀ ਨਹੀਂ, ਚਲੋ ਸਾਨੂੰ ਕਿਹੜਾ ਕੁਛ ਹੋਣਾ, ਵੀ $50 ਦਾ ਨਵਾਂ ਖਰਚਾ ਕੀ ਕਰਨਾ, ਅੱਗੇ ਘਰ ਦੇ ਗੁਜ਼ਾਰੇ ਨੀ ਚੱਲਦੇ। ਸੋ ਮੇਰਾ ਇੱਕ ਬਹੁਤ ਸਟਰੋਂਗ ਮੈਸੇਜ ਹੈ ਸਰਬਜੀਤ ਜੀ, ਵੀ ਜੇ ਤੁਹਾਡੇ ਘਰ ਦੇ ਵਿੱਚ ਮੇਨ ਜਿਹੜੀ ਇਨਕਮ ਜਨਰੇਟ ਹੋ ਰਹੀ ਹੈ ਨਾ, ਉਹਨੂੰ ਜ਼ਰੂਰ ਇੰਸ਼ੋਰ ਕਰੋ। ਰੱਬ ਨਾ ਕਰੇ ਲੋੜ ਪਏ, ਲੇਕਿਨ ਜੇ ਲੋੜ ਪੈਂਦੀ ਆ ਤਾਂ ਐਟਲੀਸਟ ਪਿੱਛੋਂ ਫੈਮਿਲੀ ਸਰਵਾਈਵ ਕਰ ਸਕਦੀ ਹੋਏ। ਫੈਮਿਲੀ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਫੈਮਿਲੀ ਫਰੈਂਡਸ ਕੋਈ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਹੁੰਦੇ, ਹਰ ਇੱਕ ਦੇ ਆਪਣੇ ਖਰਚੇ ਆ। ਔਰ ਤੁਸੀਂ ਸੋਚ ਕੇ ਦੇਖੋ ਵੀ ਤੁਹਾਡੇ ਸਪਾਊਸ ਲਈ ਕਿੰਨਾ ਔਖਾ ਕਿਸੇ ਤੋਂ ਮੰਗਣੇ ਕਿ ਤੁਸੀਂ $100 ਨਹੀਂ ਭੇਜੇ ਮੈਨੂੰ ਜਾਂ $200 ਨਹੀਂ ਭੇਜੇ, ਬਹੁਤ ਜ਼ਿਆਦਾ ਪੇਨਫੁਲ ਹੁੰਦੀਆਂ ਇਹ ਚੀਜ਼ਾਂ। ਸੋ $15-20 ਤੋਂ ਪਲਾਨ ਸ਼ੁਰੂ ਹੋ ਜਾਂਦੇ ਆ, $50-60 ਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੋਨਾਂ ਦਾ ਆਪਾਂ ਕੋਂਬੋ ਪੈਕ ਵੀ ਬਣਾ ਸਕਦੇ ਹਾਂ। ਡਿਸੇਬਿਲਿਟੀ ਕਈ ਵਾਰ ਆਪਾਂ ਨੂੰ ਕੰਮ ਤੋਂ ਮਿਲੀ ਹੁੰਦੀ ਹੈ, ਨਹੀਂ ਮਿਲੀ ਹੋਈ ਕੰਮ ਤੋਂ ਤਾਂ ਜ਼ਰੂਰ ਉਹਨੂੰ ਵੀ ਐਡ ਕਰ ਲਓ। ਸੋ ਕੋਈ ਵੀ ਕੁਐਸਚਨ ਤੁਹਾਡਾ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474616 1616, 6474616।
0: ਜੀ ਬਿਲਕੁਲ, ਬਹੁਤ ਸ਼ੁਕਰੀਆ। 6474446 1616 ਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। 6474461616, ਅਸੀਂ ਐਵੇਂ ਹੀ ਅਣਗਹਿਲੀਆਂ ਨਾ ਕਰੀਏ, ਅਤੇ ਕਈ ਵਾਰ ਕਈ ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੁੰਦੀਆਂ ਨੇ, ਉਹ ਅਸੀਂ ਸਾਈਡ 'ਤੇ ਰੱਖ ਦਿੰਦੇ ਹਾਂ, ਜਿਹਦੇ ਵਿੱਚੋਂ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਤੁਹਾਡੇ ਤੁਹਾਡੇ ਪਰਿਵਾਰ ਦੀ। ਅਤੇ ਤੁਸੀਂ ਜ਼ਰੂਰ ਜਾਣਕਾਰੀ ਲਓ ਉਮਰਪ੍ਰੀਤ ਚਾਵਲਾ ਜੀ ਤੋਂ, 6474446 1616 'ਤੇ। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਜੀ।
0: ਬਿਲਕੁਲ ਜੀ, ਚੱਲਦੇ ਆਪਾਂ ਅੱਜ ਦੇ ਆਪਣੇ ਵਿਸ਼ੇ ਦੇ ਵੱਲ, ਟੌਪਿਕ ਦੇ ਵੱਲ। ਬੜਾ ਹੀ ਇੱਕ ਇੰਟਰਸਟਿੰਗ ਜਿਹਾ ਵਿਸ਼ਾ ਹੈ ਤੁਹਾਡੇ ਸਾਰਿਆਂ ਦੇ ਲਈ। ਕਹਿੰਦੇ ਜ਼ਿੰਦਗੀ ਦੇ ਵਿੱਚ ਹਰ ਕਿਸੇ ਦਾ ਇੱਕ ਮੂਡ ਹੁੰਦਾ, ਇੱਕ ਸਰਟਨ ਟਾਈਮ ਦੇ ਉੱਤੇ ਮੂਡ ਬਣੇ ਨੇ। ਕਿਸੇ ਦਾ ਹਾਸਾ, ਕਿਸੇ ਦਾ ਰੋਣਾ, ਕਿਸੇ ਦਾ ਉਦਾਸ ਹੋਣਾ, ਬੜੀਆਂ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ, ਅਤੇ ਇਹ ਚੀਜ਼ਾਂ ਚੱਲਦੀ ਰਹਿੰਦੀਆਂ ਨੇ, ਉਤਾਰ ਚੜਾਅ, ਕਦੀ ਕਿਹੜੀ ਚੀਜ਼ ਉੱਤੇ ਅਤੇ ਕਦੀ ਕਿਹੜੀ ਚੀਜ਼ ਉੱਤੇ। ਪਰ ਜਿਵੇਂ ਕਿ ਅਸੀਂ ਹੁਣ ਜਿਵੇਂ ਬਾਹਰ ਰਹਿੰਦੇ ਹਾਂ, ਅਤੇ ਬੜਾ ਕੁਝ ਸਾਡੇ ਜ਼ਿਹਨ ਦੇ ਵਿੱਚ ਚੱਲਦਾ, ਇੱਥੋਂ ਦਾ, ਬੈਕ ਹੋਮ ਦਾ, ਪੇਰੈਂਟਸ ਦਾ, ਹਰ ਇੱਕ ਦਾ, ਬੜੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਆਉਂਦੀਆਂ ਨੇ। ਪਰ ਉਹਦੇ ਵਿੱਚੋਂ ਇੱਕ ਮੂਡ ਹੈ ਉਦਾਸ। ਬੰਦਾ ਕਈ ਵਾਰ ਕਈ ਚੀਜ਼ਾਂ ਸਹੀ ਹੁੰਦੇ ਹੋਏ ਵੀ ਉਦਾਸ ਹੋ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਵੀ ਯਾਰ ਇਹ ਉਦਾਸ ਚੱਲ ਕਿਉਂ ਰਿਹਾ, ਇਹ ਕਾਰਨ ਕੀ ਹੈ, ਕੀ ਕਾਰਨ ਬਣੇ ਨੇ। ਪਰ ਉਦਾਸ ਵੀ ਥੋੜ੍ਹੇ ਟਾਈਮ ਦੇ ਲਈ ਹੁੰਦੀ ਹੈ, ਉਦਾਸੀ ਵੀ ਕਹਿੰਦੇ, ਇਹ ਵੀ ਮਹਿਮਾਨ ਹੁੰਦੀ ਹੈ। ਪਰ ਉਦਾਸ ਜਦੋਂ ਬੰਦਾ ਹੋਵੇ ਤੇ ਨਾਲ ਦਾ ਬੜਾ ਪਰੇਸ਼ਾਨ ਹੋ ਜਾਂਦਾ ਵੀ ਯਾਰ ਪਤਾ ਨਹੀਂ ਇਹਨੂੰ ਕੀ ਹੋਇਆ, ਗੱਲਬਾਤ ਨਹੀਂ ਕਰ ਰਿਹਾ। ਤੇ ਉਹਦੇ ਵਿੱਚੋਂ ਹੀ ਇੱਕ ਸਵਾਲ ਉੱਭਰ ਕੇ ਆਉਂਦਾ ਤੁਹਾਡੇ ਸਾਰਿਆਂ ਦੇ ਲਈ, ਹਰ ਇੱਕ ਬੰਦਾ ਗੋਤਰੂ ਹੁੰਦਾ ਉਦਾਸੀ ਦੇ ਵਿੱਚੋਂ, ਪਰ ਉਦਾਸੀ ਦੇ ਵਿੱਚੋਂ ਨਿਕਲਣ ਦੇ ਲਈ ਕਿਹੜੇ ਤਰੀਕੇ ਅਸੀਂ ਅਪਣਾ ਸਕਦੇ ਹਾਂ, ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਹੜਾ ਸਾਡੇ ਮੂਡ ਨੂੰ ਵਧੀਆ ਕਰ ਦੇਣ, ਜਿਹੜੇ ਸਾਡੇ ਮੂਡ ਨੂੰ ਖੁਸ਼ ਕਰ ਦੇਣ, ਹੈਪੀ ਕਰ ਦੇਣ। ਉਦਾਸ ਮੂਡ ਤੋਂ, ਉਦਾਸ ਮੂਡ ਤੋਂ ਅਸੀਂ ਕਿੱਦਾਂ ਹਾਸੇ ਦੇ ਵੱਲ ਵੱਸ ਸਕਦੇ ਹਾਂ, ਕਿਹੜੀਆਂ ਚੀਜ਼ਾਂ ਨੂੰ ਅਸੀਂ ਅਪਣਾ ਕੇ ਆਪਣੇ ਮੂਡ ਨੂੰ ਸਹੀ ਕਰ ਸਕਦੇ ਹਾਂ, ਤੁਹਾਡਾ ਕੀ ਕਹਿਣਾ, ਕੀ ਕਹਿਣਾ ਚਾਹੋਗੇ। ਇਹ ਤੇ ਇਹ ਨਹੀਂ ਵੀ ਇੱਕ ਬੰਦਾ ਹੀ ਇਹਦੇ ਬਾਰੇ ਸੋਚਦਾ ਹੋਏਗਾ ਜਾਂ ਇੱਕ ਬੰਦਾ ਹੀ ਇਸ ਚੀਜ਼ ਦੇ ਵਿੱਚੋਂ ਨਿਕਲਦਾ, ਹਰ ਇੱਕ ਇਨਸਾਨ ਹੁੰਦਾ, ਕਿਉਂਕਿ ਇਹ ਹਿਊਮਨ ਨੇਚਰ ਹੈ, ਬੰਦਾ ਉਤਾਰ ਚੜਾਅ ਚੱਲਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ। ਤੁਹਾਡਾ ਕੀ ਕਹਿਣਾ ਜੇ ਕੋਈ ਉਦਾਸ ਹੋਵੇ ਅਤੇ ਉਹਨੂੰ ਖੁਸ਼ ਕਰਨਾ ਹੋਵੇ, ਅਤੇ ਕਿਹੜੀਆਂ ਚੀਜ਼ਾਂ ਅਸੀਂ ਉਹਨੂੰ ਕਹਿ ਸਕਦੇ ਹਾਂ, ਆਪਣੇ ਆਪ ਦੇ ਵਿੱਚ ਅਪਣਾ ਸਕਦੇ ਹਾਂ ਜਿਹਦੇ ਨਾਲ ਸਾਡਾ ਮੂਡ ਠੀਕ ਹੋ ਜਾਵੇ। 905-673-3337 905-673-3337 'ਤੇ ਕਾਲ ਕਰਕੇ ਆਪਾਂ ਜ਼ਰੂਰ ਦੱਸ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਅਤੇ ਜਿਵੇਂ ਕਿ ਬੜੇ ਕਹਿੰਦੇ ਆ ਈਜ਼ੀ ਤਰੀਕਾ, ਜੇ ਮਨ ਉਦਾਸ ਹੈ ਤੇ ਸੰਗੀਤ ਸੁਣੋ, ਮਿਊਜ਼ਿਕ ਸੁਣੋ, ਭਾਵੇਂ ਗੁਰਬਾਣੀ ਹੋਵੇ, ਭਾਵੇਂ ਤੁਹਾਡਾ ਕੋਈ ਵੀ ਗੀਤ ਸੰਗੀਤ ਹੈ ਤੁਸੀਂ ਪਸੰਦ ਕਰਦੇ ਹੋ, ਤੇ ਉਸ ਗੀਤ ਸੰਗੀਤ ਨੂੰ ਸੁਣੋ, ਤੁਹਾਡਾ ਜ਼ਿਹਨ, ਤੁਹਾਡਾ ਮੂਡ ਆਪੇ ਠੀਕ ਹੋ ਜਾਏਗਾ। ਪਰ ਤੁਹਾਡਾ ਕੀ ਕਹਿਣਾ, 905-673-3337 ਉਦਾਸ ਮਨ ਨੂੰ ਕਿੱਦਾਂ ਵਧੀਆ ਤੇ ਖੁਸ਼ ਬਣਾਇਆ ਜਾ ਸਕਦਾ, ਕਿਹੜੀਆਂ ਚੀਜ਼ਾਂ ਨੂੰ ਅਸੀਂ ਫੋਲੋ ਕਰਕੇ ਤੇ ਸਹੀ ਕਰ ਸਕਦੇ ਹਾਂ। 905-673-3337 9056733337

0: ਵੈਸੇ ਤਾਂ ਬੜੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਤੁਹਾਡਾ ਕੀ ਕਹਿਣਾ, ਕਿੱਦਾਂ ਉਦਾਸ ਮਨ ਨੂੰ ਸਹੀ ਕਰ ਸਕਦੇ ਹਾਂ? 905-673-33-37 ਚਲਦੇ ਹਾਂ ਕਾਲ ਦੇ ਵੱਲ। ਜੀ ਗੁਰਮੀਤ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
0: ਜੀ ਗੁਰਮੀਤ ਜੀ, ਕੀ ਹਾਲ ਚਾਲ ਹੈ?
1: ਮੈਂ ਆਪਣੀ ਗੱਲ ਦੱਸਦੀ ਆ।
0: ਹਾਂਜੀ,
1: ਇਹਦੇ ਵਿੱਚ ਭਲਾਈ ਹੈ, ਇਹ ਤਾਂ ਬੈਟਰ ਹੋਣ ਵਾਲੀ ਚੀਜ਼ ਹੈਗੀ ਅੱਗੇ।
0: ਹਾਂਜੀ,
1: ਗੱਲ ਖਤਮ।
0: ਹਾਂ, ਬੈਟਰ ਹੋ ਸਕਦੀ ਹੈ, ਬਿਲਕੁਲ
1: ਹੋ ਸਕਦੀ, ਹੋਊਗੀ
0: ਹੋਊਗੀ ਜੀ।
1: ਹਾਂਜੀ, ਤਾਂ ਹੀ ਇਹ ਪੁਆਇੰਟ ਪਰਮਾਤਮਾ ਨੇ ਸਾਨੂੰ ਇੱਥੇ ਰੋਕਤਾ।
0: ਹਾਂ ਹਾਂ,
1: ਇੱਥੇ 2 ਮਿੰਟ ਰੁਕੋ
0: ਜੀ,
1: ਤੁਹਾਡੇ ਲਈ ਚੰਗੀ ਚੀਜ਼ ਬਣਾ ਰਿਹਾ।
0: ਹਾਂ,
1: ਆਪਣਾ ਵਿਸ਼ਵਾਸ ਹੈ ਵੀਰ ਜੀ,
0: ਜੀ ਸਬਰ ਰੱਖੋ, ਪੇਸ਼ੈਂਸ ਰੱਖੋ,
1: ਸਬਰ, ਵਿਸ਼ਵਾਸ ਤੇ ਸਬਰ ਕਰ, ਤੇ ਜੇ ਪਰਮਾਤਮਾ ਤੇ ਤੁਹਾਡੇ ਵਿਸ਼ਵਾਸ ਹੈਗਾ ਤੇ ਸਬਰ ਆਪੇ ਆ ਜੂ। ਪਹਿਲਾਂ ਵਿਸ਼ਵਾਸ ਕਰਨਾ ਸਿੱਖੋ।
0: ਬਿਲਕੁਲ ਬਿਲਕੁਲ,
1: ਸਬਰ ਬਾਅਦ ਚ ਆਊਗਾ।
0: ਤੁਸੀਂ ਕਹਿੰਦੇ ਵੀ ਪੇਸ਼ੈਂਸ ਰੱਖੋ।
1: ਹਾਂਜੀ,
0: ਤੇ ਸਬਰ ਰੱਖੋ, ਤੁਹਾਡੇ ਲਈ ਚੀਜ਼ ਤਿਆਰ ਹੋ ਰਹੀ। ਜਿਵੇਂ ਬੰਦੇ ਨੂੰ ਭੁੱਖ ਲੱਗੀ ਹੈ ਨਾ, ਤੇ ਜਾ ਕੇ ਆਰਡਰ ਕਰਦਾ, ਉਦੋਂ ਬੰਦੇ ਕੋਲ ਸਾਮ ਨੀ ਹੁੰਦਾ ਯਾਰ, ਛੇ ਛੇਤੀ ਲਿਆਓ ਖਾਣਾ ਕੁਛ।
1: ਬੜੀਆਂ ਛੋਟੀਆਂ ਜਿਹੀਆਂ ਗੱਲਾਂ ਨੇ, ਬੜੀਆਂ ਬੜੀਆਂ ਵੀ ਹੋਈਆਂ ਨੇ, ਪਰ ਅਸੀਂ ਉਸ ਨੂੰ ਭਾਣਾ ਮੰਨ ਲਿਆ। ਪਰਮਾਤਮਾ ਸਾਡੇ ਲਈ ਕੋਈ ਅੱਛਾ ਚੀਜ਼ ਬਣਾ ਰਿਹਾ ਤੇ ਸਾਨੂੰ ਮਿਲੇਗੀ।
0: ਹਾਂ, ਸਬਰ ਰੱਖੋ।
1: ਹਾਂਜੀ ਹਾਂਜੀ, ਪਰ ਮਿਲਦੀ ਵੀ ਆ
0: ਜੀ, ਬਿਲਕੁਲ।
1: ਮੈਂ ਤਾਂ ਹਮੇਸ਼ਾ ਖੁਸ਼ ਰਹਿੰਦੀ ਆ।
0: ਸੱਚੀ
1: ਗੱਲ, ਅੱਜ ਦੀ ਗੱਲ ਆ, ਹੁਣੇ ਦੀ ਗੱਲ ਆ, ਸ਼ਾਮ ਦੀ ਗੱਲ ਆ।
0: ਅੱਛਾ,
1: ਹਾਂਜੀ,
0: ਉਹ ਤਾਂ ਵੀ ਕਿਤੇ ਗੱਡੀ ਨੀ ਚੱਲੀ, ਕਹਿੰਦੇ ਵੀ ਸ਼ੋਅ ਸ਼ੁਰੂ ਹੋਣ ਵਾਲਾ।
1: ਹਾਂਜੀ, ਸਟਾਰਟ ਨੀ ਹੋਈ, ਮੈਂ ਜਾਣਾ ਸਵੇਰੇ ਆ।
0: ਅੱਛਾ,
1: ਪਰ ਮੈਨੂੰ ਪਤਾ ਜਾਂ ਤਾਂ ਬੈਟਰੀ ਚੇਂਜ ਹੋਊਗੀ ਜਾਂ ਕੁਛ, ਇਹਨੇ ਮੇਰਾ ਰਿਕਾਰਡ ਪਾਈ, ਪਰਮਾਤਮਾ ਨੇ ਕੀਤਾ ਵੀ ਤੇਰੇ ਲਈ ਕੱਲ ਨੂੰ ਜਾਣਾ ਚੰਗਾ ਨਹੀਂ ਹੈ,
0: ਕੋਈ ਨਾ ਕੋਈ ਰੀਜ਼ਨ ਤੇ ਹੈ ਉਹਦੇ ਪਿੱਛੇ।
1: ਹਾਂਜੀ, ਮੈਂ ਪੋਜ਼ਿਟਿਵ ਲੈ ਲਿਆ ਤੇ ਮੈਂ ਉਹਨਾਂ ਨੂੰ ਫੋਨ ਕਰਤਾ ਵੀ ਮੈਂ ਨਹੀਂ ਆ ਸਕਦੀ।
0: ਹਾਂ, ਅਗਲੀ ਵਾਰ ਅਗਲੇ ਵੀਕਐਂਡ ਤੇ ਮਿਲਾਂਗੇ।
1: ਹਾਂ, ਫਿਰ ਵੀਕਐਂਡ ਨੇ, ਚਲੋ ਕਦੇ ਵੀ ਮਿਲਿਆ, ਪਰ ਸਵੇਰੇ ਮੈਂ ਨਹੀਂ ਜਾ ਸਕਦੀ। ਠੀਕ ਹੈ
0: ਜੀ, ਬਿਲਕੁਲ,
1: ਖਤਮ।
0: ਕਿਆ ਬਾਤ ਹੈ, ਨਹੀਂ ਬਿਲਕੁਲ, ਦੇਖੋ ਕਈ ਬੰਦੇ ਆ ਮਿਲਦੇ ਆ, ਹੁਣ ਕਈ ਬੰਦੇ ਨਾ ਵੈਸੇ ਬੈਠੇ ਆ, ਉਦਾਸ ਹੋ ਜਾਂਦੇ ਆ, ਰੇਡੀਓ ਲਾਉਂਦੇ ਆ, ਤੁਸੀਂ ਜਦੋਂ ਕਾਲ ਕਰਦੇ ਤੁਹਾਡੀ ਗੱਲ ਸੁਣ ਕੇ ਅਗਲੇ ਐਕਟਿਵ ਹੋ ਜਾਂਦੇ, ਕਹਿੰਦੇ ਕਿਆ ਬਾਤ ਹੈ, ਪੋਜ਼ਿਟਿਵਿਟੀ ਆ ਜਾਂਦੀ ਹੈ।
1: ਹਾਂਜੀ, ਨਹੀਂ ਕਿਸੇ ਦਿਨ ਕੀਰਤਨ ਤੇ ਜਾਣਾ ਸੀਗਾ, ਹੈ ਨਾ,
0: ਹਾਂਜੀ,
1: ਫੰਕਸ਼ਨ ਸੀਗਾ, ਪਰ ਮੈਂ ਕਿਹਾ ਮੈਂ ਤੁਹਾਡੇ ਘਰ ਆ ਜਾਊਂਗੀ
0: ਜੀ,
1: ਪਰ ਮੈਂ ਸਵੇਰੇ ਨਹੀਂ ਆ ਸਕਦੀ। ਇਹਦੇ ਚ ਇੱਕ ਵੱਡਾ ਸਾਰਾ ਰਾਜ ਹੈ, ਪਰਮਾਤਮਾ ਨੂੰ ਪਤਾ, ਮੈਨੂੰ ਨਹੀਂ ਪਤਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਓਕੇ ਬੇਟਾ,
0: ਚਲੋ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ, ਥੈਂਕ ਯੂ, ਥੈਂਕ ਯੂ। ਉਦਾਸ ਮਨ ਨੂੰ ਕਿੱਦਾਂ ਵਧੀਆ ਤੇ ਖੁਸ਼ ਮਨ ਬਣਾਇਆ ਜਾ ਸਕਦਾ, ਕਿਹੜੀਆਂ ਗੱਲਾਂ ਨੂੰ ਅਸੀਂ ਫੋਲੋ ਕਰ ਸਕਦੇ ਹਾਂ, ਤੇ ਕਹਿੰਦੀ ਹੈ ਆਪਣਾ ਗਾਣੇ ਗੁਣੇ ਸੁਣੋ ਯਾਰ, ਜਿਹੜੇ ਵੀ ਤੁਹਾਡੇ ਫੇਵਰੇਟ ਸੌਂਗ ਨੇ। ਮਿਊਜ਼ਿਕ ਸਭ ਤੋਂ ਵੱਡੀ ਚੀਜ਼ ਹੈ ਤੁਹਾਡੇ ਮਨ ਨੂੰ ਚੇਂਜ ਕਰਨ ਦੇ ਲਈ, ਤੇ ਤੁਹਾਡਾ ਕੀ ਕਹਿਣਾ ਹੈ 905-673-33-37 ਤੇ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਕਾਲ ਲੈ ਲਈਏ, ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਤੇ ਦੇਖਦੇ ਹਾਂ ਅੱਜ ਸਾਡੇ ਸਰੋਤਿਆਂ ਲਈ, ਖਾਸ ਕਰਕੇ ਜਿਹੜੇ ਆਪਣਾ ਕੈਰੀਅਰ ਚੇਂਜ ਕਰਨਾ ਚਾਹੁੰਦੇ ਆ, ਤੇ ਉਹਨਾਂ ਦੇ ਲਈ ਕਿਹੜੀ ਹੈਲਪ ਹੋ ਸਕਦੀ ਹੈ, ਕਿਹੜੀ ਇਨਫੋਰਮੇਸ਼ਨ ਉਹ ਸਾਂਝੀ ਕਰਨ ਲੱਗੇ ਆ। ਸਾਰਾਂਸ਼ ਜੀ, ਪਹਿਲਾਂ ਤੇ ਸਤਿ ਸ੍ਰੀ ਅਕਾਲ, ਵੈਲਕਮ।
2: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਜੀ।
0: ਜੀ ਸਾਰਾਂਸ਼ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਸਰ, ਤੇ ਤੁਹਾਡਾ ਵੀ ਹਾਲ ਵਧੀਆ ਹੀ ਹੋਣਾ, ਕਿਉਂਕਿ ਜਿਵੇਂ ਤੁਸੀਂ ਹੈਲਪ ਕਰ ਰਹੇ ਹੋ ਕਮਿਊਨਿਟੀ ਦੀ, ਹਰ ਇੱਕ ਸ਼ਖਸ ਦੀ ਜੋ ਆਪਣਾ ਕੈਰੀਅਰ ਚੇਂਜ ਕਰਨਾ ਚਾਹ ਰਿਹਾ, ਕਿਵੇਂ ਤੁਸੀਂ ਹੈਲਪ ਕਰਦੇ ਹੋ ਉਹਨਾਂ ਨੂੰ ਗ੍ਰਾਂਟ ਦਿਵਾਉਣ ਦੇ ਵਿੱਚ, ਪਲੱਸ ਜੇ ਉਹਨਾਂ ਨੂੰ ਲੋਨ ਚਾਹੀਦਾ ਤੇ ਉਹਦੇ ਵਿੱਚ ਵੀ ਸਟੱਡੀ ਦੇ ਵਿੱਚ ਕਿਵੇਂ ਹੈਲਪ ਹੁੰਦੀ ਹੈ, ਜਰਾ ਆਪਾਂ ਥੋੜੀ ਜਿਹੀ ਇਨਫੋਰਮੇਸ਼ਨ ਸਾਂਝੀ ਜ਼ਰੂਰ ਕਰਦੇ ਹਾਂ ਜੀ। ਸਾਰਾਂ ਜੀ,
2: ਹਾਂਜੀ ਜੀ, ਦੇਖੋ ਇਹ ਬਾਤ ਤੋਂ ਹੈ, ਕੰਮ ਕੇ ਸਾਥ ਸਾਥ ਹਮੇ ਬਹੁਤ ਬਲੈਸਿੰਗਸ ਵੀ ਮਿਲਤੀ ਹੈ ਲੋਕੋ ਕੀ
0: ਜੀ,
2: ਔਰ ਕਿਉਂਕਿ ਬਹੁਤ ਬਜ਼ੁਰਗ ਲੋਕ ਵੀ ਆਤੇ ਹਮਾਰੇ ਕਲਾਇੰਟਸ ਹੈ ਜੋ, ਤੋ ਜਬ ਕੁਛ ਲੋਕ ਟਫ ਟਾਈਮ ਸੇ ਗੁਜ਼ਰ ਰਹੇ ਹੋਤੇ ਹੈ
0: ਜੀ,
2: ਔਰ ਹਮਾਰੀ ਛੋਟੀ ਸੀ ਚੀਜ਼ ਹੈ ਜੀ
0: ਜੀ,
2: ਉਸ ਲਈ ਬਹੁਤ ਬੜੀ ਬਲੈਸਿੰਗ, ਬੜੇ ਆਸ਼ੀਰਵਾਦ, ਬੜੀ ਮਿਠਾਈਆਂ ਦੇ ਕੇ ਜਾਤੇ ਹੈ।
0: ਕਿਆ ਬਾਤ,
2: ਇਸਮੇ
0: ਜੀ,
2: ਇਸਮੇ ਹਮਾਰਾ ਕੰਮ ਐਸਾ ਨਹੀਂ ਆਪਕੀ ਸੇਵਿੰਗਸ ਹੋ ਜਾਏਗੀ, ਇਹ ਤਾਂ ਆਪ ਧਿਆਨ ਸੇ ਸੁਣ ਲਿਆ ਨਾ, ਇਸਮੇ ਹਮ ਬਾਤ ਕਰ ਰਹੇ ਹੈ ਸਕਿੱਲ ਡਿਵੈਲਪਮੈਂਟ ਕੀ, ਔਰ ਗਵਰਨਮੈਂਟ ਕੀ ਫੰਡਿੰਗ ਜੋ ਕਿ 30-100,000 ਡਾਲਰ ਕੀ ਹੈ, ਇਸਕਾ ਮੇਜਰ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ। ਇਸਮੇ ਆਪ ਸੇਵਿੰਗਸ ਨਹੀਂ ਕਰ ਰਹੇ ਹੈ, ਨੋਟ ਆਪਕੇ ਬੈਂਕ ਮੇ ਜ਼ਰੂਰ ਆ ਰਹੇ ਹੈਂ
0: ਜੀ,
2: ਸੇਵਿੰਗਸ ਵੀ ਕਰੇ ਕਹੀਂ ਔਰ ਕਰੇ, ਯਹਾਂ ਪੇ ਤੋ ਆਪਕੇ ਬੈਂਕ ਭਰੇ ਜਾ ਰਹੇ ਹੈਂ, ਤੋ ਉਸ ਲਈ ਲੇਕਿਨ ਟਾਈਮ ਰਹਿ ਗਿਆ ਸਿਰਫ 2-70 ਦਿਨ ਰਹਿ ਗਏ ਐਗਜੈਕਟਲੀ, दो महीने कहने वाला था लेकिन 70 दिन ही रह गए हैं टोटल, मतलब इसके आसपास ही। 1 अगस्त से रूल चेंज हो रहे हैं तो गवर्नमेंट फंडेड प्रोग्राम्स करें, स्किल डेवलप करें, फुली ऑनलाइन सोखे से प्रोग्राम्स ने, नो एज लिमिट, नो क्रेडिट चेक, फंडिंग अपने अकाउंट में हासिल करें। गवर्नमेंट आपको लिविंग एक्सपेंसेस कवर करने के लिए आपको फंडिंग देती है डिपेंडिंग ऑन योर फैमिली साइज, जितना फैमिली साइज ज्यादा है, जितने किड्स ज्यादा है और जितनी इनकम कम है उतनी ज्यादा फंडिंग आती है। मेरे अकाउंट में नहीं, आपके अकाउंट में सीधा गवर्नमेंट से।
0: जी तो इनकम किन्ने तो घट होनी चाहिए है, की लिमिट है उसकी?
2: देखो जी 70,000 से कम हो अगर हस्बैंड वाइफ टुगेदर, नोटिस ऑफ असेसमेंट पे, मतलब सेल्फ एम्प्लॉयड लोग होते हैं, उबर ड्राइवर, ट्रक ड्राइवर, स्मॉल बिजनेस ओनर, उनकी इनकम एनओ पे कम होती वैसे ज्यादा होती है, राइट? तो उनको ज्यादा सूट करता है ये। अनएम्प्लॉयड हाउसवाइफ है, आपको अच्छा बेनिफिट है और इसमें लाइक ग्रांट्स उसे कहते हैं जो टैक्स फ्री होता है, तो डायरेक्ट आपके अकाउंट में गवर्नमेंट से आता है पैसा $30,000-$100,000 डिपेंडिंग ऑन फैमिली साइज।
0: क्या बात है। तो बेसिकली जो सेल्फ इंप्लॉयड साढ़े परसन है बिजनेस रन कर रहे हैं सेल्फ इंप्लॉयड, उन्होंने लिए ये बेटर ऑप्शन है, जिवें कि
2: उनके लिए ये बेटर ऑप्शन है
0: जी।
2: और लाइक बहुत ही लोग ऑलरेडी 7 ईयर्स हो गया मैं बिजनेस में, हम हजारों लोगों को हेल्प कर पाए हैं।
0: क्या बात है, बिल्कुल ये तो बड़ी वधिया गल है, एक्सपीरियंस बड़ा शानदार है। तो तुसी हमेशा ही प्रमोट कर रहे हो भी 1 अगस्त तक रूल चेंज हो जाएंगे, उस तो पहला तुसी जो भी ग्रांट ले सको, जो भी तुसी लोन ले सको, अपने करियर नू चेंज कर सको, तो किवें केड़ी स्टडी तुहाडे लई वधिया हो सकती है, तुसी एक बारी जरूर गलबात करो सारांश जी नाल। तुसी विजिट भी कर सकते हो 218 एक्सपर्ट बलेवर्ड मिसिसागा दे विच, या संपर्क नंबर है 437-264-3175 437-264-3175। कई इंसान जो इत्थे आंदे आ ना ते अपनी लाइन स्टडी उन्हां दी होर हुंदी है, पर कोई रैंडम जॉब विच वी पै जांदे आ, पर उन्हां नूं वी अगर तुसी सही राह ते पैणा है ते गवर्नमेंट तुहानूं ग्रांट प्रोवाइड करदी है। सारांश जी इस तों उपर तां कोई वधिया चीज़ हो ही नहीं सकदी, तुहाडा करियर चेंज, तुसी पैसे बना रहे हो, ते इहदे लई तुसी सिर्फ एक कॉल अवे हो 437-264-3175। ते होर कोई चीज ऐड करनी चाहोगे सारांश जी?
2: हाँ जी, इसमें देयर इज नो एज लिमिट, 40, 50, 60 साल आपकी उम्र है, पेंशन पे है, नो एज लिमिट, गवर्नमेंट की पॉलिसी एज पे डिस्क्रिमिनेट नहीं करती, फुली ऑनलाइन कोर्सेज, सोखे जे कोर्सेज ने जिदे विच असाइनमेंट्स हैगी, एग्जामिनेशन नहीं हैगी, 2-3 घंटे लाने हैगी जी एवरीडे, मंडे टू फ्राइडे, गवर्नमेंट पेज द फीस टू डायरेक्टली टू द कॉलेज, साथ में हमको लिविंग एक्सपेंसिस के लिए फंडिंग आपको देते हैं, नो कलेटरल, नो सिक्योरिटी होता है इसमें, कोई सिक्योरिटी है वो चेक नहीं होता जी, क्रेडिट चेक भी नहीं होता इसके अंदर। 30,000-100,000 की फंडिंग, अगर फैमिली ऑफ 4 है तो अप टू 80,000, फैमिली ऑफ 5 में अगर दोनों पढ़ते हैं हस्बैंड वाइफ, फुली ऑनलाइन आसान से कोर्सेज, अप टू 100,000 की फंडिंग उनके डायरेक्ट में, उनके खाते में डायरेक्ट आती है, जिसका अप्रोक्सीमेटली हाफ पोर्शन क्या है नॉन रिफंडेबल ग्रांट्स का, PR सिटीजन प्रोटेक्टेड पर्सन आपका स्टेटस होना चाहिए, ओंटारियो में आप कहीं भी रहते हैं एलिजिबल है। हमारी फीस आपको लग रहा होगा कुछ कैच होगा, नो कैच, क्यों? फीस आपने फंडिंग किसके अकाउंट में आ रही है, आपके अकाउंट में, और 30-90 डेज में आपके अकाउंट में फंडिंग गवर्नमेंट डायरेक्ट डालती है, तब आपने हमारी फीस देनी है जो कि सिर्फ $199 to $499 है डिपेंडिंग ऑन प्रोग्राम, काम होने के बाद देनी है आपने। जैसे लास्ट वीक 34 लोगों की फंडिंग गिरी है, 29 के पैसे मुझे आ भी गए हैं, यही काम होता ऑफिस का कि वो देखे किससे लेने हमने, है ना?
0: क्या बात,
2: तो यही हमारी बाद में फीस देनी होती है, ईमानदारी आपकी देखे जा रही, मेरी नहीं इसके अंदर, और आप स्किल हासिल करें, फंडिंग हासिल करें, और देयर इज नो कैच इन इट, गवर्नमेंट जैसे बिलियन ऑफ डॉलर्स इधर उधर फॉरेन एड में क्यूबा, हेती, मोजाम्बिक देशों को देती रहती है, गवर्नमेंट एजुकेशन में भी इन्वेस्ट करती है, नो कैच।
0: क्या बात है, मैं देख रहा हूं कई बार नवे कोर्सेज भी ऐड होते रहते हैं, पर सब तो ज्यादा किहड़े कोर्सेज प्रेफर्ड करते हैं सारे, कुछ दसोगे?
2: सोखे जे वाले जी, जैसे अकाउंटिंग कोर्स करके बहुत लोगों ने अपना खुद का बिजनेस भी स्टार्ट कर लिया है, तो स्किल भी डेवलप होगी, फंडिंग भी आ गई,
0: क्या बात,
2: और साथ में उसी फंडिंग को यूज करके उन्होंने बिजनेस स्टार्ट करा, नाउ दे आर डूइंग गुड। और बाकी फुली ऑनलाइन कोर्सेज हैं, कुछ मेडिकल वाले कोर्सेज भी है, कुछ एचवैक जैसे कोर्सेज भी है, लेकिन उसमें आपको इनपुट ज्यादा लगेगा
0: जी।
2: बट बड़ी इंपॉर्टेंट बात, स्टार लगा के 2 महीने रह गए, नेक्स्ट एकेडमिक ईयर 1 अगस्त के बाद जो भी कोई कोर्स स्टार्ट करेगा उसको सिर्फ लोन आएगा, गवर्नमेंट ग्रांट्स में कट कर रही है, कट कर दी, मैसिव कट्स।
0: अच्छा,
2: तो अभी जो रह गए हैं, मतलब 3 बैच रह गए हैं उससे पहले, तो आप अभी एनरोल करें, स्किल हासिल करें, फंडिंग हासिल करें, और फुली ऑनलाइन सोखेजे कोर्सेज हैं, पीछे ना रहो, आप अपने 5 दोस्तों का फोन लगा लो, 5 में से 3 एनरोल हो चुके होंगे, 2 हमसे हुए होंगे।
0: वेरी नाइस, एक बार नंबर दे दो सारांश जी प्लीज।
2: हाँ जी, नंबर है जी 437-264-3175 4 4 यूनी ग्लोबल एडवाइजरी 218 एक्सपर्ट बोले पर तुसी मंडे भी साडे ऑफिस आ सकते हो।
0: क्या बात है, 4 37 264 31 75 ते तुसी जरूर गलबात करो सारांश जी नाल फ्रॉम यूनी ग्लोबल एडवाइजरी। बहुत शुक्रिया सर, थैंक यू सो मच।
2: थैंक यू जी।
0: थैंक यू। चलते हैं जी कॉल दे वाल, बड़े लंबे समय तो होल्ड ते ने। 4133 41 33 सत श्री अकाल जी।
3: हाँ जी बेटे, सत श्री अकाल।
0: की हाल चाल है जी?
3: हाँ जी बहुत वधिया बेटे जी।
0: क्या बात,
3: क्या सोहनिया गल हो रही है
0: जी।
3: आपां जे तुसी पॉइंट पुछे है ना भी की उदास होई है ते की करना चाहिए।
0: हाँ जी जी।
3: ते ए आपां नूं पॉजिटिव बंदियां नाल गल करनी चाहिए, पॉजिटिव गल करनी। जिद्दां हुण गुरमीत भैन जी ने आपां नूं दस्या ना, खुश रहिंदे आ हर वेले, चढ़दी कला च रहिंदे है ना।
0: बिलकुल।
3: आपां नूं इहो जिहे भैन भरावां बंदियां नूं मिलना चाहिदा जिहड़े सानूं पॉजिटिव रखण, पाठां दी कला च मिल जाण। फिर गुरबाणी दी गल वी है कि गुरबाणी तुसीं लाओगे ना तुहाडे मन नूं तरंगां जिहड़ियां ओह शांत करदियां चैनल भी देख रहे हो हादसे वाले खुशियां वाले देखने लग जो। बिलकुल, तुसी उदासी वाला ध्यान छड़ दो भी ये तां दुनिया ते एवें चली जाना। अपने मन नूं पक्का करना पैणा आपां नूं, ते नहीं तां फिर बीमारियां दा घर आ बैठे उदासी दा।
0: बिलकुल बिलकुल।
3: हाँ जी।
0: नहीं देखो यही गल है जी, बड़ा कुछ चलता जिंदगी दे विच, पर बंदा किवें अपने आप नूं कल्ला बैठा है ना, कला किदा वधिया कर सकदा है। वो बंदा सोचदा है भी हां यार आ चीज हो सकदी है, एदा ट्राई करिए, कोई ना कोई ते तरीका काम कर ही जांदा
3: है। ਡਿਪਰੈਸ਼ਨ ਚ ਚੱਲ ਜਾਂਦਾ
0: ਬੰਦਾ।
3: ਮੈਂ ਤਾਂ ਹੁਣ ਮੈਨੂੰ ਤਾਂ ਇੱਕੋ ਹੀ ਗੱਲ ਹੈ, ਮੈਂ ਕਈ ਵਾਰੀ ਸੋਚਦੀ ਨੀ ਆ ਵੀ ਜੇ ਸਾਡੇ ਕੋਲ ਟੀਵੀ ਜਾਂ ਰੇਡੀਓ ਤੋਂ ਕੋਈ ਗੱਲ ਕਰਨ, ਜਿਵੇਂ ਰੇਡੀਓ ਚ ਹੁਣ ਆਪਾਂ ਰੇਡੀਓ ਤੇ ਆਪ ਥੋੜੀ ਗੱਲ ਕਰਦੇ ਸੀ।
0: ਹਾਂਜੀ,
3: ਸਿਰਫ ਸੁਣੀਦਾ ਹੀ ਸੀਗਾ।
0: ਬਿਲਕੁਲ,
3: ਆਪ ਨੀ ਸੀ ਅਸੀਂ ਕਦੀ ਗੱਲ ਕੀਤੀ। ਤੇ ਫਿਰ ਆਪਾਂ ਰੇਡੀਓ ਚੈਨਲ ਕਿੰਨੇ ਸੋਹਣੇ ਚੱਲਦੇ ਆ, ਤੇ ਤੁਸੀਂ ਚੰਗੇ ਚੰਗੇ ਚੈਨਲ ਉਹਨਾਂ ਨਾਲ ਰੇਡੀਓ ਤੇ ਸੁਣੋ, ਤੇ ਫਿਰ ਉਹਨਾਂ ਨਾਲ ਗੱਲਬਾਤ ਕਰੋ ਤੇ ਮਨ ਦੀ ਭਾਫ਼ ਨਿਕਲ ਜਾਂਦੀ ਆ।
0: ਕੀ ਬਾਤ ਹੈ, ਨਾਲੇ ਤੁਹਾਡੀ ਕਾਲ ਆਉਂਦੀ ਹੈ, ਸਾਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਤੇ ਸਾਡਾ ਮੂਡ ਆਪੇ ਵਧੀਆ ਹੋ ਜਾਂਦਾ ਫਿਰ।
3: ਹਾਂਜੀ, ਮਨ ਦੇ ਵਿੱਚ ਗੁਬਾਰ ਰੱਖੋ ਨਾ, ਉਹਨੂੰ ਕਿਸੇ ਨਾ ਕਿਸੇ ਨੂੰ ਦੱਸ ਕੇ ਕੱਢ ਦੋ ਤੇ ਤੁਹਾਡੀ ਡਿਪਰੈਸ਼ਨ ਤੋਂ ਤੁਸੀਂ ਬਾਹਰ ਹੋ ਜਾਓਗੇ।
0: ਬਿਲਕੁਲ,
3: ਥੈਂਕ ਯੂ ਬੇਟੇ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਜੀ, ਬੜਾ ਵਧੀਆ ਲੱਗਿਆ, ਬਹੁਤ ਧੰਨਵਾਦ, ਥੈਂਕ ਯੂ। ਅਤੇ ਨਾਲੇ ਮਧੂ ਜੀ ਦਾ ਵੀ ਮੈਸੇਜ ਆਇਆ, ਕਹਿੰਦੇ ਆ ਪਾਠ ਕਰਨ ਨਾਲ ਦਿਲ ਨੂੰ ਸ਼ਾਂਤੀ ਮਿਲਦੀ ਹੈ। ਵਾਹ ਜੀ ਵਾਹ ਮਧੂ ਜੀ, ਕਿਆ ਬਾਤ ਹੈ। ਉਹੀ ਹੁਣੇ ਗੱਲਬਾਤ ਹੋਈ ਹੈ ਵੀ ਜਿਹੜੀ ਆ ਪੋਜ਼ਿਟਿਵ ਐਨਰਜੀ ਸਾਨੂੰ ਮਿਲਦੀ ਹੈ ਨਾ, ਜੇ ਤੁਸੀਂ ਪਾਠ ਕਰਦੇ ਹਾਂ ਪੜ੍ਹਦੇ ਹਾਂ, ਸਾਡੇ ਆਲੇ ਦੁਆਲੇ ਐਨਰਜੀ ਜਿਹੜੀ ਵਧੀਆ ਘੁੰਮਦੀ ਹੈ, ਉਹ ਸਾਨੂੰ ਸਾਡੇ ਮੂਡ ਨੂੰ ਹੋਰ ਵੀ ਵਧੀਆ ਕਰ ਦਿੰਦੀ ਹੈ। 905 673 33 37 ਉਦਾਸ ਮਨ ਨੂੰ ਕਿੱਦਾਂ ਵਧੀਆ ਕੀਤਾ ਜਾ ਸਕਦਾ, ਤੁਹਾਡੀ ਇਨਪੁੱਟ ਆਪਾਂ ਲੈ ਰਹੇ ਹਾਂ। 905 673 33 37 ਦੋ ਕੁ ਕਾਲ ਲੈਣੇ ਆ, ਉਸ ਤੋਂ ਬਾਅਦ ਫਿਰ ਜੁੜਾਂਗੇ ਆਪਾਂ ਮਯੰਕ ਪਟਨਾਗਰ ਜੀ ਨਾਲ ਵੀ, ਪਰ ਪਹਿਲਾਂ ਚੱਲਦੇ ਹਾਂ ਜੀ। 9090 ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ, ਕੈਸੇ ਹੈਂ?
0: ਓ ਸਰ ਬਹੁਤ ਬੜੀਆ, ਆਪ ਸੁਣਾ।

0: जाके ओनर से होटल के, मतलब आप पंजाबी हैं? बोले हाँ जी, दसो दूसी की चाहिए? मतलब कुछ नहीं चाहिए, ये बताइए, मैं तो खा लिया खाना वगैरह, चाय भी पी लिया सी थे, ये बताइए गाना कौन गाया?
1: हाँ।
0: तो बोले साहब ये गुरलाज अख्तर करके है, मतलब कहाँ मिलेंगे ये? तो वो तो अमृतसर बीच रहते जी।
1: हाँ।
0: बोला बहुत जबरदस्त गाना है जी ये, तो आज तो सुनूंगा मैं ये। बोला
1: हाँ क्या बात है।
0: तो हो सके तो लगा दीजिए बड़ा साढ़े, अरे बड़ा प्यारा गाना है। उस गाने में देखिए इम्प्रोवाइजेशन बहुत है
1: जी,
0: इम्प्रोवाइजेशन ही मन को सुकून देती है, यानी कि उछाड़ चलाओ, जिंदगी का मकसद यही है ना। आप देखिए दिन आती शाम होती, रोशनी बदलती, क्यों है ये सब? ये जो परिवर्तन है ये यही तो है ना, चेंज इज द लॉ ऑफ लाइफ। जॉन एफ कैनेडी का प्रोवर्ब है, चेंज इज द लॉ ऑफ लाइफ, दोज हु लुक ओनली टू द पास्ट एंड प्रेजेंट आर सर्टेन टू मिस द फ्यूचर।
1: जी,
0: हाउ मेनी पीपल अंडरस्टैंड दिस? वेरी फ्यू, मुट्ठी भर लोग नहीं समझते इस बात को। तो काम की बात बताइए ताकि दुनिया को उससे फायदा हो। थैंक यू सो मच सर, वेटिंग फॉर दिस स्टार्डे पिंडी दे विच पानी घुल गई तस्वीर, मैं भी देखना चाहता हूँ यार। पानी सर
1: जी, मैं जरूर लभदा ते गाना पर जरूर लगाने। बहुत शुक्रिया सर, थैंक यू।
0: शुक्रिया जनाब, शुक्रिया आपका, सत श्री अकाल वक्त देने के लिए। सारों को मेरी तरफ से प्यार
1: जी, बिल्कुल बहुत सारा प्यार। थैंक यू सो मच सर, थैंक यू। बिल्कुल जी, चलते हैं साढ़े नाल जुड़ चुके ने जी एन ई मॉर्गेजिस तो मयंक पटनागर जी, हमेशा ही बड़ी शानदार इनफॉरमेशन लेके आंदे हैं। मॉर्गेज तुहाड़ी फर्स्ट मॉर्गेज, सैकेंड मॉर्गेज, सिक्योर लाइन ऑफ क्रेडिट है, या फिर तुहाड़ी मॉर्गेज रीन्यू ते आ गई है, ते तुसी की करोगे, किहड़ियां चीजां नूं फॉलो करना चाहिए, उहदे बारे बड़ी शानदार इनफॉरमेशन प्रोवाइड करनगे मयंक पटनागर जी। जी मयंक जी, सत श्री अकाल, वेलकम।
2: ਬੜੀ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਕੀ ਹਾਲ ਚਾਲ ਹੈ ਤੁਹਾਡਾ?
1: ਬਿਲਕੁਲ ਸਰ, ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
2: ਮੈਂ ਚੜ੍ਹਦੀ ਕਲਾ ਬਾਈ, ਥੈਂਕ ਯੂ ਵੈਰੀ ਮਚ। ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮੈਂ ਪਟਾਂਗਰ ਤੇ ਜੀਐਨਏ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ, ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਈਵਨਿੰਗ ਜੀ। ਤੇ ਭਾਜੀ ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਾਵਾਂ ਨਾਲ। ਪਹਿਲਾਂ ਜਿਹੜਾ ਆਪਣਾ ਮੇਨ ਸਪੈਸ਼ਲ ਚੱਲ ਰਿਹਾ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਮੇਨ ਸਪੈਸ਼ਲ ਵੀ ਲੈ ਕੇ ਆਏ ਸੀਗੇ ਉਹ ਲੈ ਕੇ ਆਏ ਹੈਗੇ ਆ ਆਪਣੇ ਭੈਣ ਭਰਾਵਾਂ ਵਾਸਤੇ, ਪਰਟੀਕੁਲਰਲੀ ਆਪਣੇ ਓਨ ਇੰਡੀਵਿਜੁਅਲਸ ਲਈ ਜਿਨ੍ਹਾਂ ਨੇ ਪ੍ਰੋਪਰਟੀਜ਼ ਖਰੀਦਣੀਆਂ, ਭਾਵੇਂ ਉਹ ਇਨਵੈਸਟਰ ਹੋਣ, ਭਾਵੇਂ ਉਹ ਫਸਟ ਟਾਈਮ ਹੋਮ ਬਾਇਰ ਹੋਣ, ਜਿਨ੍ਹਾਂ ਦੀ ਜਿਹੜੀ ਹੈਗੀ ਆ ਪ੍ਰੋਪਰਟੀ ਦੀ ਡਾਊਨ ਪੇਮੈਂਟ ਜਿਹੜੀ ਹੈਗੀ ਆ ਉਹ ਬੈਕ ਹੋਮਸ ਦੇ ਵਿੱਚ ਪਈਆਂ ਨੇ। ਦੇਖੋ ਸਰ, ਆਲਮੋਸਟ 30-40% ਆਪਣੇ ਕੋਲ ਇੰਡੀਵਿਜੁਅਲਸ ਹੈਗੇ ਆ ਜਿਹੜੇ ਕੋਲ ਸਾਡੇ ਕੋਲ ਆਉਂਦੇ ਨੇ, ਜਿਹਨਾਂ ਜਿਹੜੇ ਕਹਿੰਦੇ ਵੀ ਸਾਡੀ ਜਿਹੜੀ ਡਾਊਨ ਪੇਮੈਂਟ ਹੈ 10%, 15%, ਉਹ ਸਾਡੇ ਇੰਡੀਆ ਦੇ ਵਿੱਚ ਅਕਾਊਂਟ ਦੇ ਵਿੱਚ ਪਈਆਂ ਨੇ, ਤੇ ਉਹਦੇ ਵਿੱਚ ਜਿਹੜਾ ਹੈਗਾ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ, ਕਿਵੇਂ ਜਿਹੜਾ ਹੈਗਾ ਆਪਾਂ ਪੈਸਾ ਉਹ ਯੂਜ਼ ਕਰ ਸਕਦੇ ਹਾਂ। ਭਾਜੀ ਉਹਦਾ ਵੀ ਅਸੀਂ ਹੁਣ ਤੋੜ ਕੱਢ ਦਿੱਤਾ ਹੈਗਾ, ਅਸੀਂ ਬਲੈਂਡਰ ਨਾਲ ਜਿਹੜਾ ਹੈਗਾ ਨੈਗੋਸ਼ੀਏਟ ਕੀਤਾ ਹੈਗਾ, ਪ੍ਰੋਪਰ ਬੈਂਕ ਨਾਲ ਨੈਗੋਸ਼ੀਏਟ ਕੀਤਾ ਹੈਗਾ। ਜੇ ਤੁਸੀਂ ਕੋਈ ਵੀ ਪ੍ਰੋਪਰਟੀ ਓਨਟੈਰੀਓ ਦੇ ਵਿੱਚ ਖਰੀਦ ਰਹੇ ਹੋ ਤੇ ਤੁਹਾਡੇ ਕੋਲ ਪੇਮੈਂਟ ਜਿਹੜੀ ਤੁਹਾਡੀ 10% ਜਿਹੜਾ ਹੈਗਾ ਤੁਹਾਡਾ ਇੱਥੇ ਹੈਗਾ ਜਿਹੜਾ ਤੁਸੀਂ ਪਾ ਰਹੇ ਹੋ, ਜਾਂ 5% ਤੁਸੀਂ ਇੱਥੇ ਪਾ ਰਹੇ ਹੋ, ਬਾਕੀ ਜਿਹੜਾ ਰਿਮੇਨਿੰਗ ਬੈਲੈਂਸ ਹੈਗਾ ਉਹ ਤੁਹਾਡਾ ਇੰਡੀਆ ਦੇ ਵਿੱਚ ਅਕਾਊਂਟ ਦੇ ਵਿੱਚ ਪਿਆ ਹੈਗਾ, ਕੋਈ ਵੀ ਨੈਸ਼ਨਲ ਬੈਂਕ ਦੇ ਵਿੱਚ ਪਿਆ ਹੈਗਾ, ਉਹਨਾਂ ਨੂੰ ਜਿਹੜਾ ਹੈਗਾ ਉਹ ਪੈਸਾ ਵੀ ਤੁਸੀਂ ਯੂਜ਼ ਕਰਕੇ ਆਪਣੀ ਕਲੋਜ਼ਿੰਗ ਇੱਥੇ ਕੈਨੇਡਾ ਦੇ ਵਿੱਚ ਪੂਰੀ ਜਿਹੜੀ ਹੈਗੀ ਕਰਵਾ ਸਕਦੇ ਹੋ। ਤੁਹਾਨੂੰ ਰੇਟ ਵੀ ਜਿਹੜਾ ਹੈਗਾ ਉਹਦਾ ਰੇਟ ਵੀ ਭਾਜੀ ਆਪਣਾ ਸਟਾਰਟ ਹੋ ਰਿਹਾ ਜੀ 4.99 ਤੋਂ। ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਜਾਂ ਤੁਸੀਂ ਜਿਹੜੇ ਹੈਗੇ ਹੋ ਲੋ ਇਨਕਮ ਦੇ ਵਿੱਚ ਵੀ ਹੈਗੇ ਹੋ, ਜਾਂ ਸੈਲਫ ਡਿਕਲੇਅਰਡ ਇਨਕਮ ਦੇ ਵਿੱਚ ਹੈਗੇ ਹੋ, ਜਾਂ ਜਿਹੜੇ ਇੰਡੀਵਿਜੁਅਲਸ ਹੈਗੇ ਜਿਹੜੇ ਟੈਕਸੀ ਡਰਾਈਵਰਸ ਹੈਗੇ ਆ ਜਾਂ ਟਰੱਕ ਡਰਾਈਵਰਸ ਹੈਗੇ ਆ ਜਿਹਨਾਂ ਦੀ ਇਨਕਮ ਥੋੜੀ ਜਿਹੀ ਘੱਟ ਉਹ ਦਿਖਾਉਂਦੇ ਆ ਕਿਉਂਕਿ ਤੁਹਾਡੇ ਐਕਸਪੈਂਸਿਸ ਵੱਧ ਜਾਂਦੇ ਆ, ਉਹਨਾਂ ਲਈ ਵੀ ਜਿਹੜਾ ਹੈਗਾ ਆ ਪ੍ਰੋਵਿਜ਼ਨ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਆ ਪ੍ਰੋਪਰਟੀ ਇੱਥੇ ਕੈਨੇਡਾ ਦੇ ਵਿੱਚ ਖਰੀਦ ਸਕਦੇ ਹੋ ਅਪ ਟੂ $2 million ਤੱਕ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਇਹਦੇ ਬਾਰੇ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਉਂਕਿ ਭਾਈ ਦੇਖੋ ਦਿਸ ਇਜ਼ ਨਾਟ ਫਾਰ ਐਵਰੀਬਡੀ, ਦਿਸ ਇਜ਼ ਓਨਲੀ ਫਾਰ ਪੀਪਲ ਜਿਹਨਾਂ ਦੀ ਜਿਹੜੀ ਹੈਗੀ ਆ ਸੇਵਿੰਗ ਜਿਹੜੀ ਹੈਗੀ ਆ ਉਹ ਇੰਡੀਆ ਦੇ ਵਿੱਚ ਪਈਆਂ, ਪਾਕਿਸਤਾਨ ਦੇ ਵਿੱਚ ਪਈਆਂ, ਤੇ ਉਹਨਾਂ ਨੇ ਜਿਹੜਾ ਹੈਗਾ ਉੱਥੋਂ ਪੈਸਾ ਲੈ ਕੇ ਆਉਣਾ ਹੈਗਾ। ਉਹ ਪ੍ਰੋਵਿਜ਼ਨ ਆਪਾਂ ਹੁਣ ਜਿਹੜਾ ਹੈਗਾ ਲੈ ਕੇ ਹੈਗੇ ਲੈਂਡਰਸ ਨਾਲ ਗੱਲਬਾਤ ਕਰਕੇ ਉਹਦੀ ਜਿਹੜੀ ਹੈਗੀ ਹੈ ਤੁਹਾਡੀ ਪੂਰੀ ਸੇਵਿੰਗ ਅਸੀਂ ਕਰਵਾ ਸਕਦੇ ਹਾਂ। ਕਾਫੀ ਲੋਕਾਂ ਨੂੰ ਪ੍ਰੋਬਲਮ ਆ ਵੀ ਆ ਰਹੀ ਸੀਗੀ ਜਦੋਂ ਉਹ ਟ੍ਰਾਂਸਫਰ ਕਰਦੇ ਸੀਗੇ ਮਨੀ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਸੀਗਾ, ਉਹ ਵੀ ਉਹਨਾਂ ਨੂੰ ਹੁਣ ਕਰਨ ਦੀ ਲੋੜ ਨਹੀਂ ਹੈਗੀ ਆ। ਜੇ ਮੇਰੇ ਨਾਲ ਕੋਈ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਆਪਣਾ ਇੱਕੋ ਹੀ ਹੈ, ਕਿਹੜੀ ਸਾਰੀ ਗੱਲਬਾਤ ਦਾ 647-702-2023-647-702-2023 2023 ਤੇ ਮੈਂ ਗੱਲਬਾਤ ਕੀਤੀ ਜਾ ਸਕਦੀ ਆ, ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਜੇ ਕੋਈ ਵੀ ਭੈਣ ਭਰਾ

0: ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਫਾਈਨੈਂਸਿੰਗ ਰੀਫਾਈਨੈਂਸਿੰਗ ਡੈਟ ਕੰਸੋਲੀਡੇਸ਼ਨ ਜਾਂ ਤੁਸੀਂ ਤੁਹਾਡੇ ਕੋਲ ਪ੍ਰੋਬਲਮ ਆ ਰਹੀ ਆ ਕਿ ਤੁਹਾਡੀ ਇਕੁਇਟੀ ਜਿਹੜੀ ਹੈਗੀ ਘਰ ਦੇ ਵਿੱਚ ਪਈ ਆ ਪਰ ਵੈਲਿਊ ਤੁਹਾਡੀ ਘੱਟ ਆ ਰਹੀ ਆ ਉਹਦੇ ਵਿੱਚ ਵੀ ਆਪਾਂ ਜਿਹੜੇ ਹੈਗੇ ਆ ਲੈਂਡਰਸ ਦਾ ਜਿਹੜਾ ਹੈਗਾ ਪ੍ਰੋਵਿਜ਼ਨ ਲੈ ਕੇ ਆਏ ਹੈਗੇ ਆ ਜਿੱਥੇ ਤੁਹਾਨੂੰ ਜਿਹੜਾ ਹੈਗਾ ਮੈਕਸੀਮਮ ਅਮਾਊਂਟ ਤੱਕ ਜਿਹੜੀ ਹੈਗੀ ਆ ਤੁਹਾਡੀ ਇਕੁਇਟੀ ਨਿਕਾਲੀ ਜਾ ਸਕਦੀ ਆ ਜੇ ਤੁਹਾਨੂੰ ਪੈਸੇ ਧੇਲੇ ਦੀ ਨੀਡ ਪੈ ਰਹੀ ਆ ਕੋਈ ਵੀ ਭੈਣ ਭਰਾ ਨੂੰ ਕੋਈ ਪ੍ਰੋਬਲਮ ਆ ਰਹੀ ਆ ਮੋਰਗੇ ਦੇ ਵਿੱਚ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰਨ ਨੰਬਰ ਇੱਕੋ ਹੀ ਇੱਕ ਸਾਰੀ ਗੱਲਬਾਤ ਆ 647-2023 ਦੇ ਵਿੱਚ ਭਾਜੀ ਆਪਣੇ ਕਾਫੀ ਇੰਡੀਵਿਜੁਅਲ ਸਾਡੀ ਟੀਮ ਨੂੰ ਵੀ ਜੁਆਇਨ ਕਰ ਰਹੇ ਨੇ ਯੰਗ ਜਿਹੜੇ ਹੈਗੇ ਆ ਇੰਡੀਵਿਜੁਅਲ ਜਿਹੜੇ ਜਿਹਨਾਂ ਨੇ ਹਜੇ ਮੋਰਗੇ ਦਾ ਲਾਇਸੈਂਸ ਲਿਆ ਹੈਗਾ ਸੱਤ ਇੰਡੀਵਿਜੁਅਲ ਸਾਨੂੰ ਜੁਆਇਨ ਕੀਤਾ ਹੈਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਂਡ ਹੋਰ ਵੀ ਇੰਡੀਵਿਜੁਅਲ ਜਿਹੜੇ ਹੈਗੇ ਸਾਨੂੰ ਜੁਆਇਨ ਕਰ ਰਹੇ ਆ ਤੇ ਜਿਹੜੇ ਹੁਣ ਚਾਹ ਰਹੇ ਹੈਗੇ ਆ ਕਿ ਆਪਣੀ ਜਿਹੜਾ ਹੈਗਾ ਮੋਰਗੇ ਦੇ ਵਿੱਚ ਮੋਰਗੇ ਪ੍ਰੋਫੈਸ਼ਨ ਦੇ ਵਿੱਚ ਆਉਣ ਤੇ ਸਾਡੀ ਜਿਹੜੀ ਹੈਗੀ ਆ ਟੀਮ ਨੂੰ ਜੁਆਇਨ ਕਰਨ ਤੇ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰਨ ਕਿਉਂਕਿ ਉਹਦੇ ਵਿੱਚ ਆਪਾਂ ਤੁਹਾਨੂੰ ਇੱਕ ਵਧੀਆ ਪੈਕੇਜ ਵੀ ਦੇ ਰਹੇ ਹੈਗੇ ਆ ਸਭ ਤੋਂ ਵੱਡੀ ਗੱਲ ਹੈ ਭਾਜੀ ਕੰਮ ਸਿਖਾਇਆ ਜਾਂਦਾ ਹੈਗਾ ਇਹ ਨਹੀਂ ਹੈਗਾ ਕਿ ਤੁਹਾਡੀ ਫਾਈਲ ਨੂੰ ਆਪਾਂ ਲੈ ਕੇ ਆਪਣੀ ਫਾਈਲ ਬਣਾ ਲਈ ਤੇ ਫਿਰ ਉਹ ਜਿਹੜਾ ਹੈਗਾ ਤੁਹਾਨੂੰ ਦੱਸਿਆ ਵੀ ਨਹੀਂ ਕਿਵੇਂ ਕੰਮ ਕਰਨਾ ਹੈਗਾ ਸਟੈਪ ਬਾਏ ਸਟੈਪ ਜਿਹੜਾ ਹੈਗਾ ਤੁਹਾਨੂੰ ਸਿਖਾਇਆ ਜਾਂਦਾ ਹੈਗਾ ਜਿਸ ਕਰਕੇ ਤੁਹਾਡੀ ਜਿਹੜੇ ਸਕਿੱਲ ਸੈਟ ਹੈਗੇ ਆ ਉਹ ਇੰਪਰੂਵ ਕੀਤੇ ਜਾਂਦੇ ਆ ਐਂਡ ਤੁਹਾਨੂੰ ਇਹ ਨਹੀਂ ਹੈਗਾ ਕਿ ਕਿਸੇ ਤੁਹਾਨੂੰ ਕਿਸੇ ਨਾਲ ਬਿਠਾ ਲਿਆ ਤੇ ਜਿਹੜਾ ਹੈਗਾ ਤੁਸੀਂ ਇਹਨਾਂ ਦੇ ਨਾਲ ਸਿੱਖ ਲਓ ਏਦਾਂ ਨਹੀਂ ਕਰਦੇ ਭਾਜੀ ਅਸੀਂ ਪੂਰੀ ਪ੍ਰੋਪਰ ਤਰੀਕੇ ਨਾਲ ਮੈਂ ਆਪ ਤੁਹਾਨੂੰ ਜਿਹੜੇ ਹੈਗੇ ਕੋਚ ਕਰਦਾ ਹੈਗਾ ਜਿਸ ਕਰਕੇ ਤੁਹਾਨੂੰ ਜਿਹੜੀ ਬਰੀਕੀਆਂ ਦਾ ਦੇਖਣਾ ਪੈਂਦਾ ਹੈਗਾ ਉਹ ਵੀ ਤੁਹਾਨੂੰ ਸਿੱਖਣ ਨੂੰ ਮਿਲੇ ਐਂਡ ਸਭ ਤੋਂ ਵੱਡੀ ਗੱਲ ਹੈ ਭਾਜੀ ਇਹਦੇ ਵਿੱਚ ਆਪਾਂ ਆਪਣੀ ਕਮਿਊਨਿਟੀ ਨੂੰ ਜਿਹੜਾ ਹੈਗਾ ਕਾਫੀ ਮਦਦ ਕਰ ਸਕਦੇ ਹਾਂ
1: ਜੇ
0: ਕੋਈ ਵੀ ਭੈਣ ਭਰਾ ਸਾਡੀ ਕੋਈ ਵੀ ਟੀਮ ਨੂੰ ਜੁਆਇਨ ਕਰਨਾ ਚਾਹੁੰਦਾ ਹੈਗਾ ਭਾਵੇਂ ਉਹ ਟੋਰਾਂਟੋ ਦੇ ਵਿੱਚ ਹੋਵੇ ਭਾਵੇਂ ਉਹ ਅਲਬਰਟਾ ਦੇ ਵਿੱਚ ਹੋਵੇ ਚਾਹੇ ਉਹ ਬੀਸੀ ਦੇ ਹੋਵੇ ਜਾਂ ਨੋਵਾ ਸਕੋਸ਼ਾ ਚ ਹੋਵੇ ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲੈਣ ਨੰਬਰ ਸਾਰੀ ਗੱਲਬਾਤ ਦਾ ਇੱਕੋ ਹੀ ਇੱਕ ਹੈ 647-2023 ਤੇ ਸੱਤੋਂ ਦਿਨ ਭਾਜੀ ਖੁੱਲੇ ਹੁੰਦੇ ਆ ਆਵਰਸ ਹੈਗੇ ਮੰਡੇ ਟੂ ਫਰਾਈਡੇ 9 AM to 7:30 PM ਸੈਚਰਡੇ ਨੂੰ 9 to 6 ਸੰਡੇ ਨੂੰ 11 to 4 ਜੇ ਤੁਸੀਂ ਅਪੁਆਇੰਟਮੈਂਟ ਨਹੀਂ ਬਣਾਉਣਾ ਚਾਹੁੰਦੇ ਤੁਸੀਂ ਵਾਕ ਇਨ ਕਰਨਾ ਚਾਹੁੰਦੇ ਹੋ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ ਪਰ ਹੋ ਸਕਦਾ ਹੈਗਾ ਤੁਹਾਨੂੰ ਥੋੜਾ ਜਿਹਾ ਵੇਟ ਕਰਨਾ ਪਵੇ ਜੇ ਤੁਸੀਂ ਵਾਕ ਇਨ ਕਰਦੇ ਆ ਪਰ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ
1: ਜੀ ਜੀ
0: ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ 647-2023 ਤੇ ਭਾਜੀ ਟਾਈਮ ਦੇਣੇ ਥੋੜਾ ਬਹੁਤ ਧੰਨਵਾਦ ਜੀ
1: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸਰ ਥੈਂਕ ਯੂ

ਆਤਾ ਮਿੱਤਰੋ ਮਰੂ ਮਰੂ ਮਰੂ ਮਰੂ ਕਿਉਂ ਕਰਨਾ, ਬਿਲਕੁਲ ਜ਼ਿੰਦਗੀ ਦਿੱਤੀ ਹੈ ਰੱਬ ਨੇ, ਸਿਹਤ ਵਧੀਆ, ਸਭ ਕੁਛ ਵਧੀਆ, ਤੇ ਮਰੂ ਮਰੂ ਕਿਉਂ ਕਰਨਾ, ਜ਼ਿੰਦਗੀ ਜੀਓ ਖੁੱਲ ਕੇ। ਤੇ ਗੱਲਬਾਤ ਚੱਲ ਰਹੀ ਸੀ, ਬੰਦਾ ਉਦਾਸ ਮਨ ਹੋਵੇ ਤੇ ਕਿੱਦਾਂ ਉਹਨੂੰ ਵਧੀਆ ਖੁਸ਼ ਮਿਜ਼ਾਜ ਬਣਾਇਆ ਜਾ ਸਕਦਾ, ਕਿੱਦਾਂ ਉਹਦੇ ਮਨ ਨੂੰ ਹੋਰ ਵੀ ਦਰੁਸਤ ਕੀਤਾ ਜਾ ਸਕਦਾ। ਤੇ ਕਹਿੰਦੇ ਆ ਗਾਣੇ ਗੁਣੇ ਦੇ ਨਾਲ ਵੀ, ਗਾਣੇ ਸੁਣ ਕੇ ਵੀ ਹੋ ਸਕਦਾ। ਕਹਿੰਦੇ ਆ ਜੇ ਤੁਸੀਂ ਵਾਕ ਕਰ ਸਕੋ ਨਾ ਨੇਚਰ ਦੇ ਵਿੱਚ ਖਾਸ ਕਰਕੇ, ਤੇ ਪਾਰਕ ਵਿੱਚ ਜਾ ਕੇ ਨੇਚਰ ਦੇ ਵਿੱਚ ਵਾਕ ਕਰੋ, ਉਹਦੇ ਨਾਲ ਵੀ ਤੁਹਾਡਾ ਜਿਹੜਾ ਮਨ ਹੈ ਉਹ ਵੀ ਬੜਾ ਸਹੀ ਹੁੰਦਾ, ਤੁਹਾਡੀ ਨੀਂਦ ਪੂਰੀ ਹੋਵੇ ਉਹਦੇ ਨਾਲ ਵੀ। ਤੇ ਖਾਸ ਗੱਲ ਜਿਨ੍ਹਾਂ ਦੇ ਘਰ ਆ, ਜਿਨ੍ਹਾਂ ਨੇ ਪੈਟ ਰੱਖੇ ਹੋਏ ਆ, ਜਿਨ੍ਹਾਂ ਦੇ ਘਰ ਪੈਟ ਨੇ, ਕਹਿੰਦੇ ਪੈਟ ਰੱਖੇ ਹੋਣ ਦੇ ਨਾਲ ਬੰਦੇ ਦਾ ਮਨ ਬੜਾ ਸਹੀ ਹੋ ਜਾਂਦਾ। ਬੰਦਾ ਘਰ ਕੁੱਤਾ ਰੱਖਿਆ ਹੋਵੇ, ਬਿੱਲੀ ਰੱਖੀ ਹੋਵੇ, ਬੰਦਾ ਉਹਦੇ ਨਾਲ ਖੇਡਦਾ, ਸੌ ਗੱਲਾਂ ਬਾਤਾਂ ਇੱਧਰ ਉੱਧਰ ਕਰਦਾ, ਅਤੇ ਉਹਦੇ ਨਾਲ ਵੀ ਬੰਦੇ ਦਾ ਮਨ ਬੜਾ ਸਹੀ ਹੋ ਜਾਂਦਾ। ਇੱਕ ਥੈਰੇਪੀ ਦਾ ਹੀ ਕੰਮ ਕਰਦੇ ਆ ਘਰ ਦੇ ਵਿੱਚ ਜਦੋਂ ਪੈਟਸ ਹੋਣ। ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਤੁਹਾਡਾ ਕੀ ਕਹਿਣਾ ਹੈ? 905-673-3337 ਇੱਕ ਨਾ ਬੜੇ ਹੀ ਸ਼ਾਨਦਾਰ ਮੈਂ ਦੇਖ ਰਿਹਾ ਸੀ ਸਰਵੇ ਦੇ ਵਿੱਚ ਇਹ ਚੀਜ਼ ਆਈ ਹੈ। ਕਹਿੰਦੇ ਆ ਬੰਦਾ ਨਾ ਉਦਾਸ ਬੈਠਾ ਅਤੇ ਧੱਕੇ ਦੇ ਨਾਲ ਨਾ ਉੱਦਾਂ ਹੀ ਬਸ ਇੱਕ ਜਾਲੀ ਸਮਾਈਲ ਨਹੀਂ ਹੁੰਦੀ, ਇੱਕ ਫੇਕ ਸਮਾਈਲ, ਤੁਸੀਂ ਬੈਠੇ ਹੋ ਬਸ ਸਮਾਈਲ ਕਰਨੀ ਹੈ, ਤੁਹਾਡਾ ਉਹ ਹਾਸਾ ਨਹੀਂ ਆ ਰਿਹਾ, ਬਸ ਤੁਸੀਂ ਸਮਾਈਲ ਕਰਨੀ ਹੈ। ਕਹਿੰਦੇ ਹੁੰਦਾ ਕੀ ਹੈ, ਜਿਹੜੀ ਜਾਲੀ ਸਮਾਈਲ ਵੀ ਹੁੰਦੀ ਹੈ ਨਾ, ਉਹਦੇ ਨਾਲ ਤੁਹਾਡਾ ਮੂਡ ਬਿਹਤਰ ਹੋ ਜਾਂਦਾ। ਆਰਾਮ ਨਾਲ ਬੈਠੇ ਹੋ, ਬਸ ਇੱਦਾਂ ਹੀ ਸਮਾਈਲ ਵਾਲਾ ਮੂੰਹ ਬਣਾ ਕੇ ਦੇਖੋ, ਅਤੇ ਉਹ ਤੁਹਾਡੇ ਚਿਹਰੇ 'ਤੇ ਤੁਹਾਨੂੰ ਉਹਦਾ ਅਹਿਸਾਸ ਹੁੰਦਾ, ਤੁਹਾਨੂੰ ਪਤਾ ਹੁੰਦਾ ਵੀ ਹਾਂ ਯਾਰ ਮੈਂ ਇੱਦਾਂ ਹੀ ਫੇਕ ਸਮਾਈਲ ਕੀਤੀ ਹੈ, ਪਰ ਇਹਦੇ ਨਾਲ ਮੇਰੇ ਮੂੰਹ ਦੇ ਜਿਹੜੇ ਮਸਲਸ ਹੈ ਇਹਨਾਂ ਦੇ ਵਿੱਚ ਫਰਕ ਪੈ ਗਿਆ, ਕਰਕੇ ਦੇਖਿਓ। ਮੈਨੂੰ ਪਤਾ ਕਈ ਬੰਦੇ ਹੁਣ ਇਸ ਟਾਈਮ ਫੇਕ ਸਮਾਈਲ ਕਰ ਰਹੇ ਹੋਣੇ ਨੇ ਸੁਣ ਕੇ, ਇੱਦਾਂ ਇੱਦਾਂ ਕਰਕੇ ਸ਼ੀਸ਼ੇ ਵੱਲ ਦੇਖ ਕੇ, ਪਰ ਫਰਕ ਪੈਂਦਾ। ਇਹ ਵਾਕਈ ਹੀ ਟਰਾਈ ਕੀਤਾ, ਮੈਂ ਵੀ ਟਰਾਈ ਕਰ ਰਿਹਾ ਸੀ, ਅਤੇ ਇਹਦੇ ਨਾਲ ਫਰਕ ਜ਼ਰੂਰ ਪੈਂਦਾ।

0: ਬਾਤ ਹੈ, ਬੜਾ ਸ਼ਾਨਦਾਰ ਗੀਤ ਸੁਣ ਕੇ ਤੁਹਾਨੂੰ ਵੀ ਬੜਾ ਵਧੀਆ ਲੱਗਿਆ ਹੋਣਾ ਤੇ ਜ਼ਿੰਦਗੀ ਜੀਓ ਖੁੱਲ ਕੇ ਮਿੱਤਰੋ ਮਰੂ ਮਰੂ ਕਿਉਂ ਕਰਨਾ। ਤੇ ਬਿਲਕੁਲ ਚਲਦੇ ਆਪਾਂ ਨੈਕਸਟ ਕਾਲ ਦੇ ਵੱਲ, ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰੀ ਫਿਰ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ ਵੈਲਕਮ ਬੈਕ।
1: ਥੈਂਕ ਯੂ ਸੋ ਮਚ ਸਰਬਜੀਤ ਜੀ। ਸੋ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਆਪਾਂ ਗੱਲ ਕੀਤੀ ਆ, ਤੁਹਾਡਾ ਕੋਈ ਆਲਰੇਡੀ ਐਗਜ਼ਿਸਟਿੰਗ ਪਲਾਨ ਹੈ, ਤੁਸੀਂ ਪਾਲਿਸੀ ਨੂੰ ਰਿਵਿਊ ਕਰਵਾਉਣਾ, ਕਈ ਵਾਰ ਤੁਹਾਨੂੰ ਯਾਦ ਹੀ ਨਹੀਂ ਹੁੰਦਾ ਵੀ ਸਾਡੇ ਕੋਲ ਕਿਹੜੀ ਇੰਸ਼ੋਰੈਂਸ ਹੈ, ਟਰਮ ਹੈ, ਉਹਨੇ ਖਤਮ ਹੋ ਜਾਣਾ ਹੈ ਜਾਂ ਪਰਮਾਨੈਂਟ ਹੈ, ਜਾਂ ਕਿਹੜੇ ਕਿਹੜੇ ਉਹਦੇ ਚ ਬੈਨੀਫਿਟਸ ਆਪਣੇ ਕੋਲ ਹੋਰ ਹੈਗੇ, ਜਾਂ ਤੁਸੀਂ ਕੁਛ ਅਪਡੇਟ ਹੋਣ ਵਾਲਾ, ਤੁਸੀਂ ਕਿਸੇ ਹੋਰ ਪ੍ਰੋਵਿੰਸ ਤੋਂ ਓਨਟਾਰੀਓ ਚ ਮੂਵ ਕੀਤੇ, ਜਾਂ ਤੁਸੀਂ ਓਨਟਾਰੀਓ ਤੋਂ ਕਿਸੇ ਹੋਰ ਪ੍ਰੋਵਿੰਸ ਚ ਗਏ ਆਲਰੇਡੀ, ਮੈਂ ਆਲਮੋਸਟ ਹਰ ਪ੍ਰੋਵਿੰਸ ਦੇ ਵਿੱਚ ਲਾਇਸੈਂਸ ਹਾਂ, ਸੋ ਕੁਛ ਵੀ ਅਪਡੇਟ ਹੋਣ ਵਾਲਾ, ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ, ਕੋਈ ਬੈਂਕਿੰਗ ਇਨਫੋਰਮੇਸ਼ਨ ਅਪਡੇਟ ਹੋਣ ਵਾਲੀ ਹੈ, ਕੋਈ ਐਡਰੈਸ ਅਪਡੇਟ ਹੋਣ ਵਾਲਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਜਾਂ ਘਰ 'ਚ ਤੁਹਾਡੇ ਪੇਰੈਂਟਸ ਹੈ, ਤੁਸੀਂ ਸਿੰਗਲ ਇੰਸ਼ੋਰੈਂਸ ਦਾ ਸੋਚ ਰਹੇ ਹੋ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਇਹ 10-15 ਹਜ਼ਾਰ ਦੀ ਕੋਸਟ ਹੈ ਨਾ ਸਰ ਜੀ ਜੀ, ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਮਤਲਬ ਇਹ ਚਾਹੀਦੀ ਚਾਹੀਦੀ ਹੈ, ਜਾਂ ਤੁਸੀਂ ਆਪ ਸੇਵਿੰਗ ਕਰ ਲਓ, ਜਾਂ ਫਿਰ ਤੁਸੀਂ ਪੇਰੈਂਟਸ ਦੀ ਜਾਂ ਆਪਣੀ ਆਪਾਂ ਫਿੰਗਰਲ ਇੰਸ਼ੋਰੈਂਸ ਆਪਾਂ ਦੇਖ ਸਕਦੇ ਹਾਂ, ਕੋਈ ਹੈਲਥ ਇਸ਼ੂ ਆ ਚੁੱਕਾ ਤਾਂ ਵੀ ਆਪਣੇ ਕੋਲ ਇੰਸ਼ੋਰੈਂਸ ਕੰਪਨੀ ਸਪੈਸ਼ਲ ਹੈਗੀਆਂ ਜਿਹੜੀਆਂ ਉਸ ਚੀਜ਼ ਨੂੰ ਕਵਰ ਕਰਦੀ ਆ, ਜਾਂ ਤੁਹਾਡਾ ਕੋਈ ਵੀ ਕੁਸ਼ਚਨ ਸੇਵਿੰਗਸ ਨੂੰ ਲੈ ਕੇ, ਤੁਸੀਂ ਕੁਝ ਥੋੜੀ ਬਹੁਤ ਸੇਵਿੰਗ ਸਟਾਰਟ ਕਰਨਾ ਚਾਹੁੰਦੇ, $25-50 ਮੰਥ ਦੇ, ਵੀਕ ਦੇ, ਜਿਵੇਂ ਵੀ ਹੈ, ਮੈਂ ਤੁਹਾਨੂੰ ਗਾਈਡ ਕਰ ਸਕਦੀ ਹਾਂ ਕਿ ਤੁਹਾਡੇ ਲਈ ਕਿਹੜਾ ਬਕਟ ਜਿਹੜੀ ਆ ਉਹ ਠੀਕ ਰਹੇਗੀ, TFS ਚ ਕਰਨਾ ਚਾਹੀਦਾ, RRS ਚ ਕਰਨਾ ਚਾਹੀਦਾ, SHS ਚ ਕਰਨਾ ਚਾਹੀਦਾ, ਜਾਂ ਤੁਹਾਡਾ ਕੁਸ਼ਚਨ ਹੈਗਾ RESP ਨੂੰ ਲੈ ਕੇ, ਬੱਚਿਆਂ ਦੇ ਐਜੂਕੇਸ਼ਨ ਸੇਵਿੰਗ ਨੂੰ ਪਲਾਨ ਨੂੰ ਲੈ ਕੇ, ਕਿ ਕਿੰਨੀ ਗ੍ਰਾਂਟ ਆਏਗੀ, ਕਿੰਨੀ ਕੁ ਆਪਾਂ ਕੰਟਰੀਬਿਊਸ਼ਨ ਕਰੀਏ ਤੁਹਾਡੀ ਇਨਕਮ ਦੇ ਹਿਸਾਬ ਨਾਲ, ਗਵਰਨਮੈਂਟ ਵੱਲੋਂ ਕੀ ਆਏਗਾ, ਤੇ ਕੱਲ ਨੂੰ ਜਦੋਂ ਬੱਚਿਆਂ ਨੇ ਸਕੂਲ ਕਾਲਜ ਯੂਨੀਵਰਸਿਟੀ ਜਾਣਾ ਤਾਂ ਆਪਣੇ ਕੋਲ ਕਿੰਨਾ ਪੈਸਾ ਹੋਏਗਾ, ਹਰ ਚੀਜ਼ ਦੀ ਤੁਸੀਂ ਇਨਫੋਰਮੇਸ਼ਨ ਮੇਰੇ ਤੋਂ ਲੈ ਸਕਦੇ ਹੋ। ਨੰਬਰ ਹੈ ਜੀ 6474416 1616। ਤੁਸੀਂ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ, ਵੀਕਐਂਡ ਤੇ ਵੀ ਆਪਾਂ ਅਵੇਲੇਬਲ ਹੁੰਦੇ ਹਾਂ, ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਤੇ ਤੁਸੀਂ ਮੇਰੀ ਜਾ ਕੇ youchavla.com ਤੇ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜਾਊਗਾ, ਉੱਥੇ ਫਾਈਨੈਂਸ਼ੀਅਲ ਪਲੈਨਿੰਗ ਦਾ ਬਹੁਤ ਕੁਝ ਆ, ਫਾਈਨੈਂਸ਼ੀਅਲ ਕੈਲਕੂਲੇਟਰ ਹੈਗੇ ਆ, ਤੇ ਨੰਬਰ ਅਗੇਨ ਜੀ 6474416 1616 4446 1616। ਥੈਂਕ ਯੂ ਸੋ ਮਚ ਸਰ
0: ਜੀ, ਬਿਲਕੁਲ ਬਹੁਤ ਸ਼ੁਕਰੀਆ। 6474416 1616 6474416 1616 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਨਾਲ। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਸੋ ਮਚ ਸਰ ਜੀ,
0: ਥੈਂਕ ਯੂ ਜੀ। ਕਹਿੰਦੇ ਉਦਾਸ ਮਨ ਨੂੰ ਅਸੀਂ ਬੜੇ ਤਰੀਕਿਆਂ ਨਾਲ ਠੀਕ ਕਰ ਸਕਦੇ ਹਾਂ, ਮਿਊਜ਼ਿਕ ਦੀ ਗੱਲ ਹੋਈ ਹੈ। ਕਹਿੰਦੇ ਆ ਕਈ ਵਾਰ ਡਰਾਈਵ ਕਰਨ ਨਾਲ, ਲੌਂਗ ਡਰਾਈਵ 'ਤੇ ਜਾਣ ਨਾਲ ਵੀ ਮਨ ਸਹੀ ਹੋ ਜਾਂਦਾ, ਕੋਈ ਖੇਡਣ ਕੋਈ ਗੇਮ ਖੇਡਣ ਨਾਲ ਵੀ, ਤਾਂ ਕਿਸੇ ਦੋਸਤ ਨਾਲ ਗੱਲਬਾਤ ਕਰ ਲਓ, ਕਹਿੰਦੇ ਇਹਦੇ ਨਾਲ ਵੀ ਬੜਾ ਫਰਕ ਪੈਂਦਾ। ਆਪਾਂ ਗੱਲਬਾਤ ਕੀਤੀ ਹੈ ਨੇਚਰ ਦੇ ਵਿੱਚ ਵਾਕ ਕਰੋ, ਕਹਿੰਦੇ ਆ ਤਾਜ਼ਾ ਹਵਾ ਜਿਹੜੀ ਹੁੰਦੀ ਹੈ ਨਾ ਉਹ ਤੁਹਾਡੇ ਮੂਡ ਨੂੰ ਵਧੀਆ ਬਣਾ ਦਿੰਦੀ ਹੈ, ਅਤੇ ਜਾਂ ਫਿਰ ਥੋੜ੍ਹੀ ਬਹੁਤ ਐਕਸਰਸਾਈਜ਼ ਕਰ ਲਈ, ਕਿਤੇ ਵੀ ਬੈਠੇ ਹਾਂ ਮਾੜੀ ਜਿਹੀ ਸਟ੍ਰੈਚਿੰਗ ਕਰ ਲਈ, ਅਤੇ ਉਹ ਵੀ ਬੋਡੀ ਨੂੰ, ਬੋਡੀ ਦੇ ਲਈ ਬੜਾ, ਮਨ ਦੇ ਲਈ ਬੜਾ ਵਧੀਆ ਸਾਬਤ ਹੁੰਦਾ। ਅਤੇ ਛੋਟੀਆਂ ਅਚੀਵਮੈਂਟ ਜਿਹੜੀਆਂ ਹੋਣ ਨਾ, ਛੋਟੀ ਛੋਟੀ ਅਚੀਵਮੈਂਟਸ ਨੂੰ ਵੀ ਅਸੀਂ ਸੈਲੀਬ੍ਰੇਟ ਕਰੀਏ, ਅਤੇ ਬੜਾ ਜ਼ਰੂਰੀ ਹੈ। ਅਤੇ ਜਿਹੜਾ ਆਪਾਂ ਫੋਨ ਵਰਤਦੇ ਹਾਂ ਨਾ, ਆਲ ਦਾ ਟਾਈਮ ਸਾਡੇ ਹੱਥ ਵਿੱਚ ਫੋਨ ਪੱਕਾ ਹੀ ਹੁੰਦਾ, ਕੋਸ਼ਿਸ਼ ਕਰੋ ਯਾਰ ਫੋਨ ਨੂੰ ਪਾਸੇ ਰੱਖਣ ਦੇ ਲਈ, ਸਟਾਰਟਿੰਗ ਕਰੋ 15-20 ਮਿੰਟ, ਘੰਟਾ, ਅੱਧਾ ਘੰਟਾ, ਘੰਟਾ, ਇਹਦੇ ਨਾਲ ਵੀ ਬੜਾ ਫਰਕ ਪੈਂਦਾ। ਕਿਉਂਕਿ ਜਦੋਂ ਆਪਾਂ ਬੈਠੇ ਹਾਂ, ਫੋਨ ਸਾਡੇ ਹੱਥ ਵਿੱਚ ਹੈ, ਅਸੀਂ ਰੀਲਾਂ ਦੇਖੀ ਜਾਣੀਆਂ ਦੇਖੀ ਜਾਣੀਆਂ, ਭਾਵੇਂ ਸਾਡਾ ਮਨ ਉਸ ਚੀਜ਼ ਨੂੰ ਅਡੋਪਟ ਕਰਨ ਲਈ ਰਾਜ਼ੀ ਨਹੀਂ, ਪਰ ਅਸੀਂ ਇਨਫੋਰਮੇਸ਼ਨ ਧੱਕੇ ਨਾਲ ਹੀ ਖਿੱਚੀ ਜਾਣੀ, ਦਿਮਾਗ ਦੇ ਵਿੱਚ ਇਨਫੋਰਮੇਸ਼ਨ ਪਾਈ ਜਾਣੀ ਤੁੰਨ ਤੁੰਨ ਕੇ, ਅਤੇ ਮਨ ਵੀ ਕਹਿੰਦਾ ਯਾਰ ਬਸ ਕਰ ਮੈਂ ਥੱਕ ਗਿਆ, ਅਤੇ ਫੋਨ ਨੂੰ ਰੱਖੋ ਸਾਈਡ 'ਤੇ। ਅਤੇ ਐਵੇਂ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਆਪਾਂ ਜ਼ਰੂਰ ਫੋਲੋ ਕਰੀਏ, ਜਿਹਦੇ ਨਾਲ ਸਾਡਾ ਮਨ ਹੋਰ ਵੀ ਵਧੀਆ ਹੋ ਸਕੇ, ਵਧੀਆ ਹੋ ਸਕਦਾ। ਅਤੇ ਹਮੇਸ਼ਾ ਇੱਕ ਗੱਲ ਆਪਾਂ ਜ਼ਰੂਰ ਯਾਦ ਰੱਖੀਏ, ਖੁਸ਼ੀ ਹਮੇਸ਼ਾ ਪਰਫੈਕਟ ਲਾਈਫ ਨਾਲ ਨਹੀਂ, ਇੱਕ ਪੀਸਫੁੱਲ ਮਾਇੰਡ ਦੇ ਨਾਲ ਆਉਂਦੀ ਹੈ, ਇਹ ਗੱਲ ਆਪਾਂ ਜ਼ਰੂਰ ਯਾਦ ਰੱਖੀਏ। ਅਤੇ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਸੀਂ ਪਸੰਦ ਕੀਤਾ ਹੋਣਾ, ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ। ਅਤੇ ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹ ਰਹੇ ਹੋ, ਸ਼ਨੀਵਾਰ 9-10 AM 5:30 'ਤੇ, ਅਤੇ ਸਾਡੀ ਟੀਮ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਸਰਬ ਰੇਡੀਓ 6474-6474-6450-6454 'ਤੇ ਸੰਪਰਕ ਕਰ ਸਕਦੇ ਹੋ। ਅਤੇ ਕਿਸੇ ਨੇ ਵੀ ਪ੍ਰੋਪਰਟੀ ਬਾਏ ਕਰਨੀ ਹੈ, ਸੈੱਲ ਕਰਨੀ ਹੈ, ਕੋਈ ਇਨਵੈਸਟਮੈਂਟ ਲਈ ਤੁਸੀਂ ਪ੍ਰੋਪਰਟੀ ਦੇਖ ਰਹੇ ਹੋ, ਕੋਈ ਰੈਜ਼ੀਡੈਂਸ਼ੀਅਲ ਜਾਂ ਤੁਸੀਂ ਕਮਰਸ਼ੀਅਲ ਪ੍ਰੋਪਰਟੀ ਕੋਈ ਬਿਜ਼ਨਸਿਸ ਲੱਭ ਰਹੇ ਹੋ, ਤਾਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਅਸ਼ਮੀਤ ਹੁੰਜਨ ਦੇ ਨਾਲ 6478879965 'ਤੇ 6478879 9965647887 9965। ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ ਤੇ ਇਸ ਤੋਂ ਬਾਅਦ ਮੀਰਾ ਜੀ 10 ਤੋਂ 11 ਤੇ 11 ਤੋਂ 12 ਚਮਕੌਰ ਜੀ ਪੇਸ਼ ਕਰਨਗੇ ਪੰਜਾਬੀ ਰੰਗ ਰੇਡੀਓ ਗੀਤ ਸੰਗੀਤ ਫਰਮੈਸ਼ ਕਰ ਸਕਦੇ ਹੋ ਤੇ ਇੱਕ ਫਰਮੈਸ਼ੀ ਗੀਤ ਦੇ ਵਿੱਚ ਆਪਾਂ ਹੁਣੇ ਤੁਹਾਨੂੰ ਇਹ ਗਾਣਾ ਪਲੇ ਕਰਦੇ ਹਾਂ ਤੇ ਆਪਾਂ ਮਿਲਾਂਗੇ ਅਗਲੇ ਸ਼ਨੀਵਾਰ। ਤਦ ਤੱਕ ਲਈ ਆਪਣਾ ਰੱਖੋ ਖਿਆਲ ਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

शिव की ओर वेद राज ब्रह्मा ज्योति यम काल।

ಸುಮಾರಿ ಶಿವ ಕನ್ನು ಕೋಶಿ ಗುಣಿಸು.

Thank you.

Yama Prada, Bhukshin Bhar, Vasinastata, Nalingra.

ಕವಚ ರೌಕಿ.

ಕೃಷ್ಣಮಾಶ್ರಯೇ.

सामान भी मिलेगा। 30 मेलेनी ड्राइव, होटल ब्रांटन, टेलीफोन 905-799-9400।

तो है सजनी।

ਪਾਣੀ ਦਾ ਫੁੱਟ ਪਿਆ ਨੀ ਬਾਕੀ ਨਾ

0: हाँ जी, जरा एक वेबसाइट नोट करो, afcgrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ afcgrocery.com।
1: ਬ੍ਰੈਂਪਟਨ ਦੇ ਵਿੱਚ ਇੱਕੋ ਇੱਕ ਨਾਮ, ਨੰਬਰ 9 ਆਟੋ ਸੇਲਸ, ਪਿਛਲੇ 35 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਪੋਰਟਡ ਡੋਮੈਸਟਿਕ ਹਾਈਬ੍ਰਿਡ ਕਾਰ, SUV, ਵੈਨ ਨੂੰ ਬੈਸਟ ਪ੍ਰਾਈਸ ਤੇ ਬਾਈ ਕਰਨ ਲਈ ਔਰ ਗ੍ਰੇਟ ਸਰਵਿਸ ਲਈ ਕਾਲ ਕਰੋ 905-450-0009, ਯਾਨੀ 905-450-0009, ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ 9autosales.ca।
0: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੌਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
2: ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
0: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
2: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡਿਪੋ, ਸਵਾਦ ਵਿੱਚ ਟੌਪਿੰਗਸ ਨਾਨਸਟਾਪ।

0: ਰੇਡੀਓ ਪ੍ਰੋਗਰਾਮ ਪੰਜਾਬੀ ਦੋਸਤੋ। ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਹੈਲੋ
0: ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਸਤਿ
1: ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ।
0: ਹਾਂਜੀ,
1: ਅੱਜ ਬਸ 84 ਦੇ ਵਿੱਚ ਤਾਂ ਮਨ ਬਹੁਤ
0: ਉਦਾਸ
1: ਵੀ ਹੋ ਜਾਂਦਾ ਯਾਦ ਕਰਕੇ। ਤੁਸੀਂ ਅੱਜ ਫੇਰ ਧੰਨਵਾਦ ਤੁਸੀਂ ਅਪਣਾਇਆ, ਅੱਜ ਫੇਰ ਮਨਾ ਰਹੇ ਹੈਗੇ ਆ। ਮੈਂ ਵੀ ਕਿਹਾ ਚਲੋ ਮੈਂ ਉੱਠ ਕੇ ਸ਼ਰਧਾਂਜਲੀ ਭੇਟ ਕਰ ਦਵਾਂ। ਇਹ ਤੁਸੀਂ ਗਾਣਾ ਵੀ ਉਸੇ ਤੇ ਬਹੁਤ ਸੋਹਣਾ ਚੰਗਾ ਲਾਇਆ, ਤੁਸੀਂ ਮਨਾ ਰਹੇ ਹੈਗੇ ਆ।
0: ਰੇਡੀਓ ਪ੍ਰੋਗਰਾਮ ਪੰਜਾਬੀ ਰਾਹ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਨੇ ਸਟੂਡੀਓ ਦਾ 905-673-3337 ਦੁਬਾਰਾ ਫੋਨ ਕਰ ਲਓ। ਲਾਸਟ ਫੋਨ ਨੰਬਰ ਨੇ 905-673-3337 905-673-3337 'ਤੇ ਕਾਲ ਕੀਤੀ ਜਾ ਸਕਦੀ ਆ। ਸਾਡੇ ਵੀਰ ਜੀ ਬਾਈ ਪਰਮਜੀਤ ਹੋਣਾ ਨੇ ਕਾਲ ਕੀਤੀ, ਕਹਿੰਦੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਲਾਉਣਾ ਗੀਤ। ਹਾਂਜੀ, ਉਹਨਾਂ ਦੀ ਬਰਸੀ ਆ ਰਹੀ 9 ਤਰੀਕ ਨੂੰ, 9 ਜੂਨ ਨੂੰ। ਸੋ ਉਹ ਵੀ ਅੱਗੇ ਚੱਲ ਕੇ ਗੀਤ ਲਾਉਣੇ। ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਭੇਜੀ ਗਈ ਫਰਮਾਇਸ਼ ਅੱਗੇ ਚੱਲ ਕੇ ਮੈਂ ਲਾ ਰਿਹਾ। ਸੁਣਦੇ ਰਹੋ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ। ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਟੈਲੀਟਾਈਮ ਵੱਲੋਂ। ਟੈਲੀਟਾਈਮ ਦਾ ਸੰਦੇਸ਼ ਬੜੇ ਧਿਆਨ ਨਾਲ ਸੁਣੋ। 4 ਬ੍ਰਾਂਚਾਂ ਨੇ ਇਹਨਾਂ ਦੀਆਂ। ਤੁਹਾਨੂੰ ਟੀਵੀ ਚਾਹੀਦੇ ਨੇ 50 ਤੋਂ ਲੈ ਕੇ 85 ਤੱਕ, ਗਰੰਟਡ ਲੋਸ ਪ੍ਰਾਈਸ, ਸੋਨੀ, ਸੈਮਸੰਗ, ਐਲ ਜੀ, ਤੁਸ਼ੀਬਾ, ਸ਼ਾਰਪ, ਇਲੈਕਟ੍ਰੋਲਕਸ ਅਤੇ ਬਹੁਤ ਸਾਰੀ ਕੰਪਨੀਆਂ ਦੇ ਆਥੋਰਾਈਜ਼ ਡੀਲਰਸ ਨੇ। ਇੱਥੋਂ ਤੁਸੀਂ ਹੁਣ ਆਪਣੇ ਅਪਲਾਇੰਸਿਸ ਵੀ ਲੈ ਸਕਦੇ ਹੋ, ਬਿਲਟ ਇਨ ਅਪਲਾਇੰਸਿਸ ਮਿਲਣਗੇ ਤੁਹਾਨੂੰ। ਇਲੈਕਟ੍ਰੋਨਿਕ ਦਾ ਬਹੁਤ ਸਾਰਾ ਸਮਾਨ ਹੈ, ਆਟਾ ਗੁੰਨਣ ਵਾਲੀਆਂ ਮਸ਼ੀਨਾਂ। ਪੇਮੈਂਟ ਕੋਈ ਨਹੀਂ ਤੁਸੀਂ ਪਹਿਲਾਂ ਕਰਨੀ, 0% ਇੰਟਰਸਟ ਰੇਟ ਆ, ਕੋਈ ਹਿਡਨ ਫੀ ਨਹੀਂ, ਕੋਈ ਐਡਮਿਨਿਸਟ੍ਰੇਸ਼ਨ ਫੀ ਨਹੀਂ। 6 ਮਹੀਨੇ ਬਾਅਦ ਪੇਮੈਂਟ ਕਰੋ, ਸਾਲ ਬਾਅਦ ਕਰੋ। ਜੀ ਟੀ ਦੇ ਵਿੱਚ ਪੰਜਾਬੀ ਰੰਗ ਦਾ ਹਵਾਲਾ ਦੇਣ 'ਤੇ ਤੁਹਾਡੀ ਡਿਲੀਵਰੀ ਬਿਲਕੁਲ ਫਰੀ ਹੋਏਗੀ। ਪ੍ਰਾਈਸ ਕਹਿੰਦੇ ਜਿਹੜੀ ਤੁਸੀਂ ਮਰਜ਼ੀ ਲਾਇਓ, ਖੱਬਿਓਂ ਸੱਜਿਓਂ ਜਿੱਥੋਂ ਵੀ ਚੈੱਕ ਕਰਕੇ, ਅਸੀਂ ਮੈਚ ਨਹੀਂ ਕਰਾਂਗੇ ਬਲਕਿ ਬੀਟ ਕਰਨਗੇ ਪ੍ਰਾਈਸ ਨੂੰ। ਤਾਂ ਫਿਰ ਕਾਲ ਕਰ ਲਓ, ਹੈੱਡ ਆਫ ਦਾ ਫੋਨ ਨੰਬਰ 905-273-5555 ਪਿਆ, ਜਾਂ ਟੈਲੀਟਾਈਮ.ਸੀ ਤੇ ਜਾ ਕੇ ਤੁਸੀਂ ਵਿਜ਼ਿਟ ਕਰ ਲਓ। 4 ਬ੍ਰਾਂਚਾਂ ਤੁਹਾਨੂੰ ਪਤਾ ਲੱਗਣਾ, 2 ਬ੍ਰਾਂਚਾਂ ਤੋਂ ਹੁਣ ਤੁਸੀਂ ਫਰਨੀਚਰ ਵੀ ਲੈ ਸਕਦੇ ਹੋ। ਐਸ਼ ਦਾ ਬਹੁਤ ਵਧੀਆ ਫਰਨੀਚਰ, 65% ਆਫ 'ਤੇ। ਜੇ ਪੰਜਾਬੀ ਰੰਗ ਦਾ ਤੁਸੀਂ ਹਵਾਲਾ ਦਿਓਗੇ ਜਾ ਕੇ, ਤਾਂ ਤੁਹਾਨੂੰ ਕੋਈ ਗਿਫਟ ਵੀ ਜ਼ਰੂਰ ਦੇਣਗੇ। ਸੋ ਨਾਮ ਹੈ ਟੈਲੀਟਾਈਮ, ਟੈਲੀਟਾਈਮ ਨਾਉ 4 ਲੋਕੇਸ਼ਨ ਟੂ ਸਰਵ ਯੂ। ਹੈੱਡ ਆਫ ਦਾ ਫੋਨ ਨੰਬਰ 905-273-5555 ਪਿਆ। ਆਉਣ ਵਾਲੇ ਸਮੇਂ ਤੁਸੀਂ ਕੋਈ ਪਾਰਟੀ ਕਰਨੀ ਤਾਂ ਨਾਮ ਹੈ ਵਿਰਦੀ ਕਨਵੈਨਸ਼ਨ ਸੈਂਟਰ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਵਿਰਦੀ ਕਨਵੈਨਸ਼ਨ ਸੈਂਟਰ ਵਾਲੇ ਧੁੰਮਾਂ ਪਾ ਰਹੇ ਨੇ, ਪਾਰਟੀਆਂ ਬੁੱਕ ਐਨ ਪੂਰਾ, ਜਾਣੀ ਕਿ ਜਿਵੇਂ ਆਪਾਂ ਕਹਿ ਨਹੀਂ ਹੁੰਦੇ, ਸੋਲਡ ਆਊਟ। ਨੰਬਰ ਆ 416-720-2927। ਏਡੀ ਪੀਪਲ ਤੋਂ ਲੈ ਕੇ 800 ਪੀਪਲ ਤੱਕ ਤੁਸੀਂ ਪਾਰਟੀ ਕਰ ਸਕਦੇ ਹੋ। ਬੜਾ ਵਧੀਆ ਖੂਬਸੂਰਤ ਬੈਂਕਟ ਹਾਲ ਆ, ਖੁੱਲ੍ਹੀ ਡੁੱਲੀ ਪਾਰਕਿੰਗ ਆ, ਬਹੁਤ ਵਧੀਆ ਡਾਂਸਿੰਗ ਫਲੋਰ ਆ ਐਂਡ ਡੈਕੋਰੇਟਡ ਕੀਤਾ ਹੋਇਆ। ਸੋ ਖਾਣਾ ਬੜਾ ਵਧੀਆ, ਈਟ ਫਰੈਸ਼ ਫੀਲ ਫਰੈਸ਼। ਹੁਣ ਤੁਸੀਂ ਇੱਥੋਂ ਵੈਜ ਨੌਜ ਕੇਟਰਿੰਗ ਵੀ ਤੁਹਾਡੀ ਕਰ ਦੇਣਗੇ, ਲਾਈਵ ਕੇਟਰਿੰਗ ਜਿੱਥੇ ਵੀ ਤੁਸੀਂ ਕਰਾਉਣੀ ਹੈ। ਅਤੇ ਨਾਲ ਇਹਨਾਂ ਨੇ ਪੈਟੀਓ ਸ਼ੁਰੂ ਕੀਤਾ ਸਮਰ ਦੇ ਵਿੱਚ ਬੈਠ ਕੇ, ਤੁਸੀਂ ਉੱਥੇ ਆਪਣਾ ਲੰਚ ਕਰੋ, ਡਿਨਰ ਕਰੋ, ਆਪਣੇ ਮਨਪਸੰਦ ਦੀ ਡਰਿੰਕ ਲਓ, LLBO ਲਾਇਸੈਂਸ ਦਾ। ਸੋ ਪਹੁੰਚ ਸਕਦੇ ਹੋ, ਬੁਕਿੰਗ ਕਰਾ ਲਓ ਆਪਣੀ, ਟੇਬਲ ਲੈ ਲਓ। ਸੋ ਨਾਮ ਹੈ ਵਿਰਦੀ ਕਨਵੈਨਸ਼ਨ ਸੈਂਟਰ, ਨੰਬਰ ਹੈ 40-416-720-2927 'ਤੇ ਤੁਸੀਂ ਕਾਲ ਕਰ ਸਕਦੇ ਹੋ। ਇੰਡੀਆ ਨੂੰ ਪੈਸੇ ਭੇਜਣੇ ਨੇ ਚਾਹੇ ਮੰਗਾਉਣੇ ਨੇ, ਤਾਂ ਬੜੀ ਵਧੀਆ ਇੱਕ ਭਰੋਸੇਯੋਗ ਨਾਮ R&D ਟ੍ਰੇਡਰਸ ਦਾ, ਪਿਛਲੇ 36 ਸਾਲ ਤੋਂ ਇਹ ਸੇਵਾਵਾਂ ਦੇ ਰਹੇ ਨੇ। ਇੱਕ ਭਰੋਸੇਯੋਗ ਨਾਮ ਕਮਿਊਨਿਟੀ ਦੇ ਵਿੱਚ, ਜੋ ਕਿ ਇਹਨਾਂ ਦਾ ਜਿਹੜਾ ਆਫਿਸ ਆ 1900 ਕਲਾਰਕ ਬੁਲੇਵਾਰਡ ਯੂਨਿਟ 7 ਬ੍ਰਿੰਪਟਨ ਦੇ ਵਿੱਚ ਆ, ਏਅਰਪੋਰਟ ਰੋਡ ਕਲਾਰਕ ਦਾ ਏਰੀਆ। ਇੰਡੀਆ ਨੂੰ ਪੈਸੇ ਭੇਜੋ ਚਾਹੇ ਮੰਗਵਾਓ, ਤਾਂ ਫਿਰ ਕਾਲ ਕਰੋ 905-671-3370, 905-671-3770 'ਤੇ ਤੁਸੀਂ ਕਾਲ ਕਰ ਸਕਦੇ ਹੋ। ਰੇਟ ਧਿਆਨ ਦਿੱਤਾ ਜਾਵੇ, ਰੇਟ ਤੁਹਾਨੂੰ ਮਿਲਣਗੇ ਇਸ ਵੀਕਐਂਡ 'ਤੇ $1 ਕੈਨੇਡੀਅਨ ਦੇ। ਜੇ ਤੁਸੀਂ ਕੈਸ਼ ਨਾਲ ਭੇਜੋਗੇ ਤਾਂ 69 ਰੁਪਈਏ 50 ਪੈਸੇ 69.50, ਅਤੇ ਬੈਂਕ ਡਰਾਫਟ ਅਤੇ ਈ ਟ੍ਰਾਂਸਫਰ ਨਾਲ ਮਿਲਣਗੇ 70 ਰੁਪਈਏ 75 ਪੈਸੇ। ਇੱਕ $1 ਦੇ ਤੁਹਾਨੂੰ ਮਿਲਣਗੇ US ਡਰਾਫਟ ਦੇ ਨਾਲ 93 ਰੁਪਈਏ 50 ਪੈਸੇ। ਕਿਤੇ ਵੀ ਭੇਜੋ, ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਚੰਡੀਗੜ੍ਹ, ਜਾਂ ਪੈਸੇ ਮੰਗਵਾਓ। ਅਤੇ ਇੱਕ ਹੋਰ ਇਹਨਾਂ ਦੀ ਜਿਹੜੀ ਸਰਵਿਸ ਸ਼ੁਰੂ ਹੋਈ ਹੈ, ਤੁਸੀਂ ਆਪਣੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ 5 ਮਿੰਟ ਦੇ ਵਿੱਚ ਹੀ ਜਮ੍ਹਾਂ ਹੋ ਜਾਣੇ ਆ। ਇਹ ਹੈਗੀ ਆ R&D ਇੰਸਟੈਂਟ ਫੰਡਸ ਟ੍ਰਾਂਸਫਰ ਸਰਵਿਸ। ਇਹ ਆ ਤੁਹਾਨੂੰ ਰੇਟ ਮਿਲੇਗਾ ਇੰਸਟੈਂਟ ਮਨੀ ਟ੍ਰਾਂਸਫਰ ਜੋ ਤੁਸੀਂ ਕਰੋਗੇ 69 ਰੁਪੀਸ $1 ਕੈਨੇਡੀਅਨ ਦੇ 69 ਰੁਪਈਏ। 5.5 ਮਿੰਟ 'ਚ ਪੈਸੇ ਆਪਣੇ ਪਹੁੰਚਾਓ, ਤੁਹਾਡੇ ਅਕਾਊਂਟ 'ਚ ਜਮ੍ਹਾਂ ਹੋ ਜਾਣੇ ਨੇ। ਸੋ ਨਾਮ ਹੈ R&D ਟ੍ਰੇਡਰਸ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ। ਦੋ ਸਵਾਲ ਆ
0: ਜੀ।
2: ਪਹਿਲਾ ਸਵਾਲ ਹੈ ਵੀ 6 ਜੂਨ ਨੂੰ ਸਮਾਪਤ ਹੋ ਜਾਂਦਾ ਸਵੇਰ ਦੇ ਟਾਈਮ ਐਕਸ਼ਨ ਬਲੂਸ ਦਾ,
0: ਜੀ ਜੀ,
2: ਇਹ 6 ਜੂਨ ਨੂੰ ਕਿਉਂ ਨੀ ਮਨਾਇਆ ਜਾਂਦਾ, 7 ਨੂੰ ਮਨਾ ਰਹੇ? ਦੂਜਾ ਸਵਾਲ, ਬੰਦਾ ਸਿੰਘ ਬਹਾਦਰ ਨੇ ਇੰਨੀ ਕੁਰਬਾਨੀ ਕੀਤੀ
0: ਜੀ,
2: ਔਰ ਜਾਇਦਾਦ ਜਿਹੜੀ ਕਿਸਾਨਾਂ ਦੀ ਉਹਨਾਂ ਦੇ ਨਾਂ ਤੇ ਕਰਾਈ
0: ਜੀ,
2: ਉਹਨੂੰ ਯਾਦ ਹੀ ਕੋਈ ਨੀ ਕਰਦਾ, ਤੇ ਨਾ ਕੋਈ ਨਗਰ ਕੀਰਤਨ ਕਰਦਾ,
0: ਅਸੀਂ
2: ਕੀ ਕਾਰਨ?
0: ਅਸੀਂ ਤਾਂ ਆਪਣਾ ਹੋਕਾ ਦਾ ਹੀ ਕਹਿੰਦੇ ਹਾਂ, ਅਸੀਂ ਆਲਵੇਜ ਯਾਦ ਕਰੀਦਾ। ਹੁਣ ਦੇਖੋ ਲਾਇਆ ਆਪਾਂ ਇਹ ਤੇ ਵੀ ਜਿਹੜਾ ਤੁਸੀਂ ਦੱਸਿਆ ਵੀ ਇੱਕ ਜਿਹੜਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਚੱਲਦਾ, ਰਾਈਟ, ਤੇ ਅੱਜ ਆਪਣੀ 6 ਜੂਨ ਆ ਨਾ ਇੱਥੇ,
2: ਇਹ ਤਾਂ 7 ਨੂੰ ਮਨਾ ਦੇ ਰਿਹਾ ਇੱਥੇ।
0: ਨਹੀਂ ਉਹ ਤਾਂ ਨਗਰ ਕੀਰਤਨ ਸ਼ਹੀਦਾਂ ਦਾ ਪਹਿਲਾਂ ਚੱਲਦਾ, ਜਿਹੜਾ ਸ਼ਹੀਦੀ ਨਗਰ ਕੀਰਤਨ ਹੁੰਦੇ ਆ ਪਹਿਲਾਂ,
2: ਨਗਰ ਕੀਰਤਨ ਦੇ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ।
0: ਹਾਂਜੀ ਹਾਂਜੀ,
2: 84 ਚ ਹੋਇਆ, ਉਹਨਾਂ ਨੂੰ ਯਾਦ ਕਰਨਾ ਉਹਨਾਂ ਦੇ ਨਾਮ।
0: ਹਾਂਜੀ, ਉਹਨਾਂ ਨੂੰ ਅਸੀਂ ਮੈਂ ਬੋਲਿਆ ਜੀ ਸ਼ਹੀਦਾਂ ਨੂੰ,
2: 6 ਨੂੰ ਮਨਾਉਣਾ ਚਾਹੀਦਾ ਫਿਰ।
0: ਉਹ ਤਾਂ ਫਿਰ ਇਹਨਾਂ ਨੂੰ ਆਪਾਂ ਹੁਣ ਬੋਲਦੇ ਹੁੰਦੇ ਚਾਹੀਦਾ ਇਹਨਾਂ ਨੂੰ ਜੀ,
2: ਬੋਲਦੇ ਹੋ ਜਾਂ ਸੱਚ ਬੋਲਣ ਨੂੰ ਪੈਸੇ ਨੀ ਬਣਦੇ ਬਸ।
0: ਚਲੋ
2: ਤੁਹਾਡੀ
0: ਆਵਾਜ਼ ਸੁਣ ਲਈ ਸਰ, ਥੋੜਾ ਸ਼ੁਭ ਨਾਮ ਦੱਸ ਦੋ ਜੀ ਆਪਣਾ।
2: ਮੇਰਾ ਨਾਂ ਇਕਬਾਲ ਸਿੰਘ, ਮੈਂ ਸਾਰਾ ਦਿਨ ਇਸੇ ਚੈਨਲ ਤੇ।
0: ਠੀਕ ਹੈ ਜੀ, ਚਲੋ ਵਧੀਆ ਜੀ, ਗੁੱਡ, ਥੈਂਕ ਯੂ, ਤੁਹਾਡੇ ਆ ਗਈ ਆਵਾਜ਼, ਤੁਹਾਡੀ ਕਮੈਂਟਸ, ਤੁਹਾਡੇ, ਥੈਂਕ ਯੂ। ਹੋਰ ਕੋਈ ਕਹਿਣਾ ਚਾਹੋਗੇ? ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਸੋ ਮੈਂ ਦੱਸ ਰਿਹਾ ਤੁਹਾਨੂੰ, ਆਰ ਐਨ ਡੀ ਟ੍ਰੇਡਰਸ ਦਾ ਨੰਬਰ ਹੈ 905-671-3770, 9056713770 'ਤੇ ਤੁਸੀਂ ਕਾਲ ਕਰ ਸਕਦੇ ਹੋ। ਵਧੀਆ ਤੁਸੀਂ ਫਰਨੀਚਰ ਲੈਣਾ, ਹੰਡ ਅਨੁਸਾਰ ਦਾ ਨਾਮ ਹੈ ਸਟੀਫਨਸ ਫਰਨੀਚਰ ਦਾ, ਟੋਰਨਾਮੈਂਟ ਸਟੀਲ ਦੇ ਕੋਰਨਰ 'ਤੇ ਹੈ, 905-790-0560। ਬਹੁਤ ਹੀ ਵਧੀਆ, ਤੁਸੀਂ ਆਪਣੇ ਬੈੱਡ ਸੈੱਟ ਤੁਹਾਨੂੰ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਕਸਟਮ ਮੇਡ ਫਰਨੀਚਰ ਵੀ ਇਹਨਾਂ ਨੇ ਬਣਾ ਦੇਣਾ, ਅਤੇ 0% ਇੰਟਰਸਟ ਰੇਟ ਆ, ਸਾਲ ਬਾਅਦ ਤੁਸੀਂ ਪੇਮੈਂਟ ਕਰਨੀ ਆ, ਛੋਟੀਆਂ ਛੋਟੀਆਂ ਕਿਸ਼ਤਾਂ ਨਾਲ ਤੁਸੀਂ ਦੇ ਸਕਦੇ ਆ, ਨਹੀਂ ਤਾਂ ਫਿਰ ਸਾਲ ਬਾਅਦ ਦੇ ਦਿਓ। ਸੋ ਨਾਮ ਹੈ ਸਟੀਫਨ ਫਰਨੀਚਰ ਦਾ, ਪਹੁੰਚੋ ਇਸ ਵੀਕਐਂਡ 'ਤੇ, ਬਹੁਤ ਹੀ ਵਧੀਆ ਹੰਡ ਅਨੁਸਾਰ ਫਰਨੀਚਰ ਲੈਣ ਵਾਸਤੇ, ਟੋਪ ਦਾ ਹਾਈ ਐਂਡ ਦਾ ਸਟੋਰ ਆ, ਹਾਈ ਐਂਡ ਦਾ ਤੁਹਾਨੂੰ ਫਰਨੀਚਰ ਮਿਲੇਗਾ। ਨੰਬਰ ਟੂ ਕਾਲ 905-790-0560 'ਤੇ ਤੁਸੀਂ ਕਾਲ ਕਰ ਸਕਦੇ ਹੋ। ਲੋ ਇੱਕ ਅਗਲਾ ਗੀਤ, ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਸੁਣਾਵਾਂਗੇ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ, ਬਾਬਾ ਬੰਦਾ ਸਿੰਘ ਬਹਾਦਰੀ ਦੀ ਵਾਰ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ।

0: पिज्जा डिपो दी नवी पेशकश, लोडेड फ्रेंच फ्राइज विद बटर चिकन और तंदूरी वेजी पनीर, एक बार ट्राई तक करो।
1: पिज्जा डिपो द पिज्जा, पिज्जा डिपो द पिज्जा।
0: पिज्जा डिपो, कॉल 310-9711।
2: दैट्स 310-9711।
1: पिज्जा डिपो द पिज्जा।
3: ਹਾਂਜੀ, ਪੀਜ਼ਾ ਡਿਪੂ ਦੀਆਂ ਬ੍ਰਾਂਚਾਂ 75 ਪਲੱਸ ਲੋਕੇਸ਼ਨਸ, ਹੁਣ ਬ੍ਰਾਂਚਾਂ ਇਹਨਾਂ ਦੀਆਂ ਵੈਸਟ ਕੈਲਗਰੀ ਅਲਬਰਟਾ ਦੇ ਵਿੱਚ ਵੀ ਖੁੱਲ੍ਹ ਚੁੱਕੀਆਂ ਨੇ। ਪੀਜ਼ਾ ਡਿਪੂ ਦੀਆਂ ਫਰੈਂਚਾਈਜ਼ ਵੀ ਰੈਡੀ ਆ। ਅਗਰ ਤੁਸੀਂ ਪੀਜ਼ਾ ਡਿਪੂ ਦੀ ਫਰੈਂਚਾਈਜ਼ ਲੈਣਾ ਚਾਹੋ ਤਾਂ ਤੁਸੀਂ ਕਾਲ ਕਰੋ ਪੀਜ਼ਾ ਡਿਪੂ ਦੇ ਹੈੱਡ ਆਫਿਸ ਨੂੰ 905-458-9711 ਜਾਂ 647-4972-22 'ਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਇਹ ਆਪਣੀ ਇਨਵੈਸਟਮੈਂਟ ਕਰਨ ਲਈ ਤੁਸੀਂ ਇਹ ਲੈ ਸਕਦੇ ਹੋ ਪੀਜ਼ਾ ਡਿਪੂ ਦੀਆਂ ਫਰੈਂਚਾਈਜ਼। ਪੀਜ਼ਾ ਡਿਪੂ ਦੀਆਂ ਬ੍ਰਾਂਚਾਂ ਰਾਤ ਦੇ 2 ਵਜੇ ਤੱਕ, ਜਿਹੜੀ ਮੇਨ ਬ੍ਰਾਂਚ ਆ ਬ੍ਰੈਂਬਲੀ ਐਂਡ ਪੀਟਰ ਰੋਬਸਨ ਦੇ ਉੱਪਰ, ਉੱਥੋਂ ਦਾ ਨੰਬਰ ਹੈ 905-792-9711। ਇਹ ਬ੍ਰਾਂਚ ਖੁੱਲ੍ਹਦੀ ਸਵੇਰ ਦੇ 3 ਵਜੇ ਤੱਕ। ਸੋ ਨਾਮ ਹੀ ਰੱਖੋ ਪੀਜ਼ਾ ਡਿਪੂ। ਪੀਜ਼ਾ ਡਿਪੂ ਗਰਮਾ ਗਰਮ ਹੌਟ ਹੌਟ ਚਿਕਨ ਵਿੰਗਸ ਵੀ ਤੁਹਾਨੂੰ ਮਿਲਣਗੇ। ਪੀਜ਼ਾ ਡਿਪੂ ਦਾ ਸਿੱਧਾ ਹੀ ਨੰਬਰ ਘੁਮਾ ਦੇਣਾ, ਕੋਈ ਏਰੀਆ ਕੋਡ ਨਹੀਂਗਾ, 310-9711। ਜਿਹੜੀ ਬ੍ਰਾਂਚ ਤੁਹਾਡੇ ਨੇੜੇ ਹੋਏਗੀ ਉੱਥੇ ਜਾ ਕੇ ਤੁਹਾਡੀ ਘੰਟੀ ਖੜਕਣੀ ਆ। ਤੁਸੀਂ ਪੀਜ਼ਾ ਉੱਥੋਂ ਪਿਕਅਪ ਵੀ ਕਰ ਸਕਦੇ ਹੋ, ਡਿਲੀਵਰੀ ਵੀ ਕਰਾ ਸਕਦੇ ਹੋ। pizzadepot.ca 'ਤੇ ਜਾ ਕੇ ਔਡਰ ਬੁੱਕ ਕਰ ਦਿਓ, ਫੋਨ 'ਤੇ ਕਰਾ ਲਓ। ਆਪਣੀ ਮਨਪਸੰਦ ਦਾ ਪੀਜ਼ੇ ਬਣਵਾਓ, ਵੈਜ ਨੌਨ ਵਿੱਚ ਅਧਿਕ ਤਰੀਕੇ ਜਾਂ ਦੇਸੀ ਸਟਾਈਲ ਦੇ ਪੀਜ਼ੇ, ਬੜੀਆ ਆਪਣੀ ਮਨਪਸੰਦ ਦੇ। ਸੋ ਨਾਮ ਹੈ ਪੀਜ਼ਾ ਡਿਪੂ, pizzadepot.ca 'ਤੇ ਜਾ ਕੇ ਤੁਸੀਂ ਸਾਰਾ ਕੁਛ ਚੈੱਕ ਕਰ ਲਓ। ਨੰਬਰ ਹੈੱਡ ਆਫਿਸ ਦਾ 905-792-9711। ਪ੍ਰੋਗਰਾਮ ਨੂੰ ਸਕਾਈਡੋਮ ਗਰੁੱਪ ਆਫ ਕੰਪਨੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਜੋ ਕਿ 7 ਬ੍ਰਾਂਚਾਂ ਹੋ ਚੁੱਕੀਆਂ ਨੇ ਸਕਾਈਡੋਮ ਗਰੁੱਪ ਆਫ ਕੰਪਨੀ ਦੀਆਂ। ਹੁਣ ਜਿਹੜੀ ਮੇਨ ਬ੍ਰਾਂਚ ਆ 308 ਫੁੱਟ ਦੇ ਉੱਪਰ ਆ, ਨੰਬਰ ਆ 905-876-9988। ਸਪੈਸ਼ਲਾਈਜ ਨੇ ਕਸਟਮ ਪੇਂਟਿੰਗ, ਕੁਲੀਜ਼ਨ ਦਾ ਕੋਈ ਵੀ ਕੰਮ ਆ, ਫਲੀਟ ਪੇਂਟ ਆ, ਫੋਟੋ ਐਕਸੀਡੈਂਟ ਹੁੰਦਾ ਗੱਡੀਆਂ ਦਾ, ਸਾਰੀਆਂ ਇੰਸ਼ੋਰੈਂਸ ਨਾਲ ਡੀਲ ਕਰਦੇ ਨੇ। ਬੋਡੀ ਵਰਕ ਦਾ ਕੋਈ ਵੀ ਕੰਮ, ਟੋਇੰਗ ਸਰਵਿਸ ਅਵੇਲੇਬਲ ਆ, ਸਰਟੀਫਾਈਡ ਕੁਲੀਜ਼ਨ ਰਿਪੇਅਰ ਫੈਸਿਲਿਟੀ ਆ ਇਹਨਾਂ ਦੇ ਪਾਸ, ਸਰਟੀਫਾਈਡ ਜਿਹੜੇ ਮਕੈਨਿਕ ਨੇ, ਬੜਾ ਕੰਮ ਵਧੀਆ ਕਰਦੇ ਨੇ, ਬੈਸਟ ਰੇਟ ਬੈਸਟ ਸਰਵਿਸਿਸ। ਸੋ ਸਕਾਈਡੋਮ ਗਰੁੱਪ ਆਫ ਸੈਂਟਰ, 30 ਸਟੈਫ ਡਰਾਈਵ 'ਤੇ ਟਰੱਕਾਂ ਦੀ ਰਿਪੇਅਰ ਹੁੰਦੀ ਹੈ, ਅਤੇ 378 ਫੁੱਟ ਦੇ ਉੱਪਰ ਤੁਸੀਂ ਇਹ ਆਪਣੀਆਂ ਕਾਰਾਂ ਵੈਨਾਂ ਦੀ SUVs ਦੀ ਕਰਾ ਸਕਦੇ ਹੋ। ਬੜਾ ਵਧੀਆ ਕੰਮ ਹੁੰਦਾ, ਬੜੇ ਵਧੀਆ ਰੇਟ ਨੇ, ਬੜੀ ਵਧੀਆ ਸਰਵਿਸ ਆ। ਸੋ ਪਿਛਲੇ ਲੰਬੇ ਸਮੇਂ ਤੋਂ 1993 ਤੋਂ ਸਕਾਈਡੋਮ ਗਰੁੱਪ ਆਫ ਕੰਪਨੀਜ਼, ਨਾਓ 7 ਲੋਕੇਸ਼ਨ ਟੂ ਸਰਵ ਯੂ। ਮਿਸਾਗਾ ਦੇ ਵਿੱਚ ਵੀ, ਵੋਨ ਦੇ ਵਿੱਚ ਵੀ ਆ, ਰਿਚਮੰਡ ਦੇ ਵਿੱਚ ਵੀ ਆ। ਸੋ ਹੈੱਡ ਆਫਿਸ ਦਾ ਫੋਨ ਨੰਬਰ 905-876-9988। ਘਰ ਖਰੀਦਣਾ ਆ, ਵੇਚਣਾ, ਰੀਅਲ ਸਟੇਟ ਦੀ ਕੋਈ ਟੈਂਸ਼ਨ ਕਰਨੀ ਆ, ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲਿਊਸ਼ਨ ਕਰਾਉਣੀ ਹੈ, ਪ੍ਰੋਪਰਟੀ ਤੁਹਾਡੀ ਚਾਹੇ ਰੈਜੈਂਸ਼ੀਅਲ ਆ, ਚਾਹੇ ਕਮਰਸ਼ੀਅਲ ਆ, ਚਾਹੇ ਇਨਵੈਸਟਮੈਂਟ ਪ੍ਰੋਪਰਟੀ ਆ, ਤੁਹਾਡੇ ਮਨਪਸੰਦ ਦਾ ਤੁਹਾਨੂੰ ਘਰ ਲੈ ਕੇ ਦਿੱਤਾ ਜਾਵੇਗਾ, ਬੜੇ ਵਧੀਆ ਪ੍ਰਾਈਸ 'ਤੇ ਘਰ ਵੇਚ ਵੀ ਦਿੱਤਾ ਜਾਵੇਗਾ। ਕਾਲ ਕਰਨੀ ਆ ਤੁਸੀਂ ਇੰਡੈਕਸ ਰੈਲਟੀ ਬ੍ਰੋਕਰੇਜ ਵਾਲਿਆਂ ਨੂੰ, ਜੋ ਕਿ ਰੈਲਟਰ ਨੇ ਹਰਜੀਤ ਬਾਜਵਾ, ਨੰਬਰ ਆ 416-970-4343-33, ਜਾਂ ਬ੍ਰੋਕਰ ਆਫ ਰੈਕਟ ਹਰਦੀਪ ਸਿਵੀਆ, 647-970-7773 'ਤੇ ਕਾਲ ਕਰ ਸਕਦੇ ਹੋ ਘਰ ਖਰੀਦਣ ਲਈ ਵੇਚਣ ਲਈ। ਨਾਮ ਨੇ ਇੰਡੈਕਸ ਰੈਲਟੀ ਬ੍ਰੋਕਰੇਜ ਤੋਂ ਹਰਜੀਤ ਬਾਜਵਾ, 416-970-4333, ਹਰਦੀਪ ਸਿਵੀਆ 647-970-7374 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।
4: HK Movers, home, offices, apartments and delivery, big or small, we move it all.
5: HK Movers,
4: local and long distance,
5: we also ship cars,
4: Kailer Transport and moving services.
5: For service with a smile, give us a call.
4: Call Mr. Harminder 416-524-6704.
5: 416-524-6704.
4: Visit 140 Advance Boulevard, Unit Number 10, Brampton.
5: Long distance moving specialist.
4: HK Movers.
6: HK Movers.
3: ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਨੰਬਰ ਰੈਨਾਡੋ ਸੇਲਸ ਵੱਲੋਂ। ਨੰਬਰ ਰੈਨਾਡੋ ਸੇਲਸ ਦਾ ਸੰਦੇਸ਼ ਬੜੇ ਧਿਆਨ ਨਾਲ ਸੁਣੋ ਵੀ, ਅਗਰ ਤੁਹਾਨੂੰ ਕਾਰਾਂ ਵੈਨਾਂ SUV ਚਾਹੀਦੇ ਨੇ, ਡੋਜ ਕੈਰਾਵਾਨ ਦੀਆਂ ਗ੍ਰੈਂਡ ਵੈਨਸ, ਅਗਰ ਟੈਕਸੀ ਪਾਉਣ ਦੇ ਸੋਚ ਰਹੋ, ਫਿਰ ਸੋਚੋ ਨਾ, ਟੈਕਸੀ ਵਾਲੀਆਂ ਗੱਡੀਆਂ ਤੁਹਾਨੂੰ ਉੱਥੋਂ ਮਿਲਣਗੀਆਂ, ਉਬਰ ਲਿਫਟ ਲਈ ਸਾਰਾ ਕੁਛ ਐਨ, ਗੱਡੀਆਂ ਬੜੀਆਂ ਵਧੀਆ ਨੇ, ਗੱਡੀਆਂ ਦੀਆਂ ਵੱਖੋ ਵੱਖਰੇ ਪ੍ਰੋਮਸ ਭੇਜੀਆਂ ਦੀਆਂ, ਕਸਟਮਰ ਖੁਦ ਅੱਗੇ ਲੈ ਕੇ ਜਾਂਦੇ ਪਿਛਲੇ ਲੰਬੇ ਸਮੇਂ ਤੋਂ। ਆਲਵੇਜ਼ ਰਿਮੈਂਬਰ ਨੰਬਰ ਰੈਨਾਡੋ ਸੇਲਸ ਇਨ ਬ੍ਰਿੰਪਟਨ, 690 ਕੁਈਨ ਸਟਰੀਟ ਵੈਸਟ, ਮਕਲੋਗਨ ਦੇ ਬਿਲਕੁਲ ਨੇੜੇ ਆ, ਚਿੰਕੂਜ਼ੀ ਐਂਡ ਮਕਲੋਗਨ ਦੇ ਵਿਚਕਾਰ, ਜਦੋਂ ਆਪਾਂ ਕੁਈਨ ਸਟਰੀਟ ਬ੍ਰਿੰਪਟਨ ਤੋਂ ਜਾਂਦੇ ਵੈਸਟ ਨੂੰ, ਮੈਕਲੋਗਨ ਟੱਪ ਕੇ ਨਾਲ ਹੀ ਆ, ਬਿਲਕੁਲ ਸੱਜੇ ਹੱਥ ਦੋ ਬਲੋਕਾਂ 'ਤੇ। ਨਾਮ ਹੈ ਨੰਬਰ ਰੈਨਾਡੋ ਸੇਲਸ। ਕੋਈ ਵੀ ਇੰਪੋਰਟੈਂਟ ਡੋਮੈਸਟਿਕ ਕਾਰ ਲੈਣੀ ਹੈ ਤਾਂ ਫਿਰ ਉੱਥੇ ਤੁਸੀਂ ਚਲੇ ਜਾਓ, ਗੱਡੀਆਂ ਬੜੀਆਂ ਵਧੀਆ ਨੇ। ਗੱਡੀਆਂ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਜੇ ਜਾਣਨਾ ਤਾਂ 9autosales.ca 'ਤੇ ਜਾ ਕੇ ਉਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਲਓ। ਨੰਬਰ ਟੂ ਕਾਲ 905-450-0009-905-450-0009 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਇੱਕ ਕਮਰਸ਼ੀਅਲ ਤੋਂ ਬਾਅਦ ਗੀਤ ਤੁਹਾਡੀ ਸੇਵਾ 'ਚ ਹਾਜ਼ਰ ਆ। ਫਰਮਾਇਸ਼ ਵੀ ਕੀਤੀ ਗਈ ਹੈ ਜੋ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ, ਕੌਮ ਦੇ ਯੋਧੇ, ਉਹਨਾਂ ਦੀ 310ਵੀਂ ਬਰਸੀ ਹੈ। ਸੋ ਬਾਕੀ ਨੇੜੇ ਗੁਰੂ ਘਰਾਂ 'ਚ ਜਿਹੜੇ ਘੱਲੂ ਘਾਰਾ ਦਿਵਸ ਚੱਲ ਰਿਹਾ ਉਹਨਾਂ ਦੇ ਭੋਗ ਵੀ ਕੱਲ੍ਹ ਨੂੰ ਪੈਣੇ ਨੇ, ਤੁਸੀਂ ਆਪਣੇ ਨੇੜੇ ਗੁਰੂ ਘਰਾਂ 'ਚ ਜਾ ਕੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰੋ। ਸੋ ਕੱਲ੍ਹ ਨੂੰ ਨਗਰ ਕੀਰਤਨ ਵੀ ਆ, ਉਹਦੀ ਜਾਣਕਾਰੀ ਆਪਾਂ ਸਾਂਝੀ ਕਰਦੇ ਹਾਂ ਕਿ ਚੱਲ ਕੇ ਜੋ ਜਾਣਕਾਰੀ ਭੇਜੀ ਗਈ ਹੈ ਬ੍ਰਿੰਪਟਨ ਦੇ ਵਿੱਚ ਗੁਰਦੁਆਰਾ ਮਿਸ਼ਨ ਸੈਂਟਰ ਜੋ ਕਿ ਸਾਰੇ ਜਾਣਦੇ ਹੋ ਗੁਰੂ ਨਾਨਕ ਸਟਰੀਟ 'ਤੇ ਆ, 13 ਗੁਰੂ ਨਾਨਕ ਸਟਰੀਟ ਡਿਕਸੀ ਦੇ ਬਿਲਕੁਲ ਨਜ਼ਦੀਕ। ਅੱਗੇ ਚੱਲ ਕੇ ਮੈਂ ਇਨਫੋਰਮੇਸ਼ਨ ਦਿੰਦਾ। ਸੋ ਇਸ ਨਗਰ ਕੀਰਤਨ ਦੇ ਵਿੱਚ ਵੀ ਹੁਮ ਆ ਕੇ ਪਹੁੰਚੋ ਪਰਿਵਾਰਾਂ ਸਮੇਤ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ
2: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.

0: ਰੇਡੀਓ ਪ੍ਰੋਗਰਾਮ ਪੰਜਾਬੀ ਨਿਊਜ਼ ਦੱਸ ਸਮੇਂ ਜੋ ਤੁਹਾਡੀ ਸੇਵਾ 'ਚ ਲਾਈਵ ਬ੍ਰੋਡਕਾਸਟ ਹੋ ਰਿਹਾ। ਬਹੁਤ ਬਹੁਤ ਧੰਨਵਾਦ ਜੀ ਬਾਈ ਤੇਜਵੀਰ ਹੋਣਾਂ ਦੀ ਕਾਲ ਆਈ, ਕਹਿੰਦੇ ਜੀ ਬਹੁਤ ਵੈਰੀ ਨਾਈਸ ਸੌਂਗ। ਹਰਦੀਪ ਸਿੰਘ ਆਈਫ ਸਟਾਫਸਟ ਤੋਂ ਬਲਜੀਤ ਗੁਰਜੀਤ ਸੁਣ ਰਹੇ ਨੇ, ਡੇ ਐਂਡ ਰੋਸ ਕਰੋੜੀ ਤੋਂ ਤਰਸੇਮ ਹੋਣੀ ਮੈਸੇਜ ਭੇਜ ਰਹੇ ਨੇ। ਇੱਕ ਉਹਨੇ ਗੀਤ ਸੁਣਨਾ ਚਾਹਿਆ ਮਨਮੋਹਨ ਵਾਸ ਦੀ ਆਵਾਜ਼ ਵਿੱਚ, ਉਹ ਵੀ ਅੱਗੇ ਚੱਲ ਕੇ ਸੁਣਾਉਂਦੇ ਆ ਜੀ। ਮਨਮੋਹਨ ਵਾਸ ਦਾ ਵੀ ਸ਼ੋਅ ਜਿਹੜਾ ਸਾਨੂੰ ਭੇਜੇਗੀ, 2 ਵੀਕ ਹੋ ਗਏ ਆ ਚੱਲ ਰਹੀ ਹੈ ਟੀਮ 4 ਐਂਟਰਟੇਨਮੈਂਟ ਵੱਲੋਂ ਪੰਜਾਬੀ ਵਿਰਸਾ 2026 ਜੋ ਹੋਣ ਜਾ ਰਿਹਾ। ਇਹਦੀਆਂ ਟਿਕਟਾਂ ਆਪਣੀਆਂ ਜਲਦੀ ਤੋਂ ਜਲਦੀ ਲੈ ਲਓ, ਜੋ ਕਿ ਜੁਲਾਈ 25 ਨੂੰ ਦਿਨ ਸੈਟਰਡੇ ਹੈ। ਸੋ ਪਹੁੰਚ ਰਹੇ ਨੇ ਮਨਮੋਹਨ ਵਾਸ, ਕਮਲ ਹੀਰ ਸੰਤਾਰ ਅਤੇ ਉਹਨਾਂ ਦੀ ਸਾਰੀ ਟੀਮ। ਟਿਕਟਾਂ ਆਪਣੀਆਂ ਜਲਦੀ ਤੋਂ ਪਹਿਲਾਂ ਲੈ ਲਓ, ਯਾਨੀ ਕਿ ਜ਼ਿਆਦਾ ਜਾਣਕਾਰੀ ਤੁਸੀਂ ਕਾਲ ਕਰ ਸਕਦੇ ਹੋ। ਟੀਮ 4 ਐਂਟਰਟੇਨਮੈਂਟ ਦੇ 2 ਨੰਬਰ ਨੇ, ਨੰਬਰ ਟੂ ਕਾਲ 6474006862, 647468 ਵਾਰਡ ਜਾਂ 416-303-4444 'ਤੇ ਵੀ ਕਾਲ ਕਰ ਸਕਦੇ ਹੋ ਸਪੋਂਸਰਸ਼ਿਪ ਦੇਣ ਲਈ, ਸੇਮ ਨੰਬਰ ਨੇ ਦੋਨੇ। ਸੋ ਟੀਮ 4 ਐਂਟਰਟੇਨਮੈਂਟ ਵੱਲੋਂ ਪੰਜਾਬੀ ਵਿਰਸਾ 2026 ਪਹੁੰਚ ਰਿਹਾ ਜਲਦੀ, 25 ਜੁਲਾਈ ਨੂੰ ਪਹੁੰਚ ਰਹੇ ਨੇ ਕਲਾਕਾਰ। ਅੱਗੇ ਚੱਲ ਕੇ ਗੀਤ ਵੀ ਸੁਣਾਉਂਦੇ ਹਾਂ, ਨੰਬਰ 647468 ਵਾਰਡ ਜਾਂ 416-303-4444 'ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਹੈਲੋ ਬਾਈ, ਪਿੱਛੋਂ ਥੋੜਾ ਰੇਡੀਓ ਹੌਲੀ ਕਰ ਲਓ, ਤੁਹਾਡੀ ਆਵਾਜ਼ ਵਿੱਚ ਨਾ ਮਿਕਸ ਹੁੰਦੀ ਹੈ।
1: ਕਰ ਲਿਆ ਜੀ।
0: ਹਾਂਜੀ ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਹਾਂਜੀ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਹਾਂਜੀ ਬਾਈ ਜੀ,
1: ਮੈਂ ਤਾਂ ਇਹ ਕਹਿਣਾ ਜਿੱਦਾਂ ਮਾਨਕ ਦੇ ਸਟਾਰਟ ਚ ਵੀ ਦੇਵ ਤਰੀਕਿਆਂ ਨੇ ਲਿਖਤਾ ਵੀ ਕੰਬ ਦੇ ਦੌਲੇ ਫੜਕਦੇ ਚਾਹੀਦਾ ਹੈ, ਤੇ ਬਈ ਦੌਲੇ ਫੜਕਦੇ
0: ਵਾਲੇ ਫੜਕਦੇ।
1: ਹਾਂਜੀ, ਕੰਬ ਦੇ ਤਾਂ ਹੋ ਗਿਆ, ਕੰਬ ਦਾ ਡਰਦਾ ਹੋ ਗਿਆ।
0: ਚਲੋ, ਗੀਤ ਬਹੁਤ ਬਹੁਤ ਚਿਰ ਹੋ ਗਿਆ ਗੀਤ ਨੂੰ ਤਾਂ।
1: ਇਹ ਗੁਰਦੁਆਰਾ ਜਾਣੀ ਇਹ ਕਦ ਤੋਂ ਬਣਿਆ? ਅਸੀਂ ਤਾਂ 2005 ਚ ਆਏ ਜਿੱਦਾਂ
0: ਕਾਫੀ ਸਾਲ ਹੋ ਗਏ ਹਾਂਜੀ ਨਾਂ ਚੇਂਜ ਹੋਏ ਨੂੰ, ਕਿਉਂਕਿ ਕਿਉਂਕਿ ਗੁਰਦੁਆਰਾ ਸਾਹਿਬ ਇਸ ਸਟਰੀਟ ਤੇ ਸੀ ਨਾ, ਓਨਾ ਇਸ ਸਾਈਡ ਆਪਣੇ ਟ੍ਰਿੰਟੀ ਮਾਲ ਤੋਂ ਹੈ, ਡਿਕਸੀ ਤੱਕ ਇਹਦਾ ਨਾਂ ਗੁਰੂ ਨਾਨਕ ਦੇਵ ਸਟਰੀਟ ਆ, ਅੱਗੇ ਇਹਦਾ ਨਾਂ ਸ਼ੁਰੂ ਹੋ ਜਾਂਦਾ ਡਿਕਸੀ ਤੋਂ ਅੱਗੇ ਪੀਟਰ ਰੋਬਰਟਸਨ।
1: ਚੱਲਦਾ ਆਉਂਦਾ ਜਿੱਦਾਂ ਕੋਈ ਵੀ ਜਿੱਦੋਂ ਚੱਲ ਪਵੇ ਕੋਈ ਵੀ ਰੀਤ
0: ਦੇ ਵੱਖੋ ਵੱਖਰੇ ਵਿਚਾਰ
1: ਜਿੱਦਾਂ ਹੁਣ ਪਹਿਲਾਂ ਉਹ ਦੂਆ ਵੀ ਜਿਹੜਾ ਗੌਰਵੇ ਦੇਵੀ ਉਹ ਪਰੇ ਸੀ,
0: ਹਾਂਜੀ
1: ਗੁਰਦੁਆਰਾ ਸੀ, ਫਿਰ ਕਿੱਦਾਂ ਬਣ ਗਿਆ
0: ਕਾਲ ਮੋਰਗੇਜ ਤੋਂ। ਅਗਰ ਤੁਹਾਨੂੰ ਫਸਟ ਸੈਕੰਡ ਥਰਡ ਮੋਰਗੇਜ ਚਾਹੀਦੀ ਹੈ, ਕਹਿੰਦੇ ਜੇ ਬੈਂਕ ਨੇ ਨਾ ਕਰਤੀ ਆ, ਕੋਈ ਗੱਲ ਨੀ, ਇੱਧਰ ਫੋਨ ਘੁਮਾ ਲਓ, ਬੜੇ ਵਧੀਆ ਤੁਹਾਨੂੰ ਰੇਟ ਲੈ ਕੇ ਦੇਣਗੇ, ਜੋ ਕਿ ਇੰਡੀਪੈਂਡੈਂਟਲੀ ਓਨਡ ਆਪਰੇਟਰ ਹੈ। ਮੋਰਗੇਜ ਏਜੰਟ ਗਗਨਦੀਪ ਸਿੰਘ ਢਿੱਲੋਂ, ਨੰਬਰ ਟੂ ਕਾਲ 9052269191, 905-226-9191 'ਤੇ ਤੁਸੀਂ ਕਾਲ ਕਰ ਸਕਦੇ ਹੋ। ਰਿਨਿਊਵਲ ਤੁਹਾਡੀ ਆ ਗਈ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ, ਬਸ ਸਿੱਧਾ ਇਹਨਾਂ ਨੂੰ ਘੰਟੀ ਘੁਮਾ ਲਓ ਆਪਣੀ, ਫੋਨ ਕਰ ਲਓ। ਡੈਟ ਕੰਸੋਲੀਡੇਸ਼ਨ ਹੈ, ਸੈਲਫ ਇੰਪਲਾਈਡ ਹੈ, ਅਤੇ ਨਾਲ ਹੀ ਤੁਹਾਨੂੰ ਇਕਿਊਟੀ ਲਾਈਨ ਆਫ ਕ੍ਰੈਡਿਟਸ ਚਾਹੀਦੀ ਹੈ, ਇਹ ਬੜੀ ਜ਼ਰੂਰੀ ਹੈ। ਸੋ ਨਵੇਂ ਤੁਸੀਂ ਕੈਨੇਡਾ 'ਚ ਆਏ ਹੋ, ਕਾਲ ਕਰੋ 905-226-9191। ਜ਼ਿੰਦਗੀ 'ਚ ਇੰਸ਼ੋਰੈਂਸ ਲੈਣਾ ਬੜੀ ਜ਼ਰੂਰੀ ਹੈ, ਆਪਾਂ ਹੋਰ ਬਹੁਤ ਸਾਰਾ ਘਰ ਵੀ ਵੱਡੇ ਖਰੀਦਦੇ ਹਾਂ, ਗੱਡੀਆਂ ਵੀ, ਸਾਰਾ ਕੁਛ, ਇਹ ਵੀ ਇੱਕ ਤੁਹਾਡੀ ਜ਼ਿੰਦਗੀ ਦਾ ਇੱਕ ਗਿਫਟ ਹੈ ਜ਼ਿੰਦਗੀ ਲਈ। ਸੋ ਇੰਸ਼ੋਰੈਂਸ ਜ਼ਰੂਰ ਕਰਾਓ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਹੈਲਥ ਡੈਂਟਲ, ਸਾਰੇ ਪਲਾਨ, ਟਰੈਵਲ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਗਰੁੱਪ ਬੈਨੀਫਿਟ, ਅਤੇ ਇਸੇ ਤਰ੍ਹਾਂ RSPTFSA, ਇਹ ਸੇਵਾਵਾਂ ਲੈਣ ਵਾਸਤੇ ਤੁਸੀਂ ਕਾਲ ਕਰੋ 416-427-6665। ਕਵਰੇਜ ਮਾਸਟਰ .ca ਵੱਲੋਂ ਇਹ ਪ੍ਰੋ ਨੂੰ ਸਪੋਂਸਰ ਕਰ ਰਿਹਾ ਹੈ। 4164276565 'ਤੇ ਕਾਲ ਕੀਤੀ ਜਾ ਸਕਦੀ ਹੈ। ਅਗਰ ਤੁਸੀਂ ਡਾਕਟ ਕਲੀਨ ਨਹੀਂ ਕਰਾਏ ਤਾਂ ਇਹ ਸੰਦੇਸ਼ ਬੜੇ ਧਿਆਨ ਨਾਲ ਸੁਣੋ, ਕਿਉਂਕਿ ਹੁਣ AC ਚੱਲਣੇ ਆ, ਤਕਰੀਬਨ 40 ਪਏ ਆ। ਪਹਿਲਾਂ ਸਾਫ਼ ਕਰਾ ਲਓ ਆਪਣੇ ਡਾਕਟ ਕਲੀਨ, ਕਿਉਂਕਿ ਬਹੁਤ ਮਿੱਟੀ ਘੱਟਾ ਹੁੰਦਾ ਅੰਦਰ। ਫਿਰ ਜੇ ਤੁਸੀਂ ਡਾਕਟ ਕਲੀਨ ਕਰਾ ਲਏ ਤਾਂ ਇਹ ਨਜ਼ਾਰੇ ਨਾਲ ਠੰਡੀ ਠੰਡੀ ਹਵਾ ਫਿਰ ਫਰਾਟੇ ਮਾਰਦੀ ਹੈ, ਸਾਰਾ ਇਹਨਾਂ ਨੇ ਜੋ ਮਿੱਟੀ ਘੱਟਾ ਇਹਨਾਂ ਨੇ ਕੱਢ ਦੇਣਾ ਖੁਰਚ ਖੁਰਚ ਕੇ, ਐਂ ਵਧੀਆ ਬਣਾਉਂਦੇ ਆ, ਬੜੀ ਵਧੀਆ ਟੀਮ ਹੈ। ਪਿਛਲੇ ਲੰਬੇ ਸਮੇਂ ਤੋਂ

0: ਘੁੱਗਾ ਡਕਟ ਕਲੀਨਿੰਗ ਵਾਲੇ ਕੰਮ ਬੜਾ ਵਧੀਆ ਕਰਦੇ ਨੇ, ਬੜੀ ਵਧੀਆ ਟੀਮ ਹੈ ਅਤੇ ਬਹੁਤ ਹੀ ਵਧੀਆ ਰੇਟ, ਬੈਸਟ ਸਰਵਿਸਿਸ ਪੰਜਾਬੀ ਰੰਗ ਦਾ ਜਦੋਂ ਹਵਾਲਾ ਦਿਓਗੇ ਤੁਹਾਨੂੰ ਅਡੀਸ਼ਨਲ ਡਿਸਕਾਊਂਟ ਵੀ ਦੇਣਗੇ। ਕਾਲ ਕਰੋ ਰਾਜ ਨੂੰ 416-910-4242 4169107246 'ਤੇ ਤੁਸੀਂ ਕਾਲ ਕਰ ਸਕਦੇ ਹੋ। ਵਧੀਆ ਤੁਸੀਂ ਗਰੋਸਰੀ ਕਰਨੀ ਇਸ ਵੀਕਐਂਡ ਦਾ ਨਾਮ ਹੈ ਏਸ਼ੀਅਨ ਫੂਡ ਸੈਂਟਰ ਦਾ, 9 ਬ੍ਰਾਂਚਾਂ ਨੇ ਦੀਆਂ, ਤੁਸੀਂ ਆਪਣੀ ਨੇੜਲੀ ਬ੍ਰਾਂਚ ਕਿਸੇ ਦੇ ਵੀ ਚਲੇ ਜਾਓ। ਹੈੱਡ ਆਫਿਸ ਦਾ ਫੋਨ ਨੰਬਰ 416-740-3262, ਇੱਥੋਂ ਤੁਸੀਂ ਆਪਣੀ ਤਾਜ਼ੀ ਗਰੋਸਰੀ, ਤਾਜ਼ੇ ਫਲ ਫਰੂਟ ਅਤੇ ਘਰ ਦਾ ਹੋਰ ਬਹੁਤ ਸਾਰਾ ਸਮਾਨ ਤੁਹਾਨੂੰ ਅੰਡਰ ਵਨ ਰੂਫ ਮਿਲੇਗਾ। ਘਰ 'ਚ ਸਮਾਨ ਵਰਤਣ ਵਾਲਾ, ਭਾਂਡੇ ਬਰਤਨ ਸਾਰਾ ਕੁਛ। ਹੁਣ ਇੱਥੋਂ ਤੁਸੀਂ ਆਪਣਾ ਵੈਜੀ ਥਾਲੀ ਵੀ ਲੈ ਸਕਦੇ ਹੋ, ਕੁਛ ਵੀ ਤੁਹਾਨੂੰ ਚਾਹੀਦਾ, ਵੈਜ ਨੋਨ ਵਿੱਚ, ਗਰਮਾ ਗਰਮ ਫਿਸ਼, ਚਿਕਨ ਸਾਰਾ ਕੁਛ ਮਿਲੇਗਾ ਏਸ਼ੀਅਨ ਫੂਡ ਸੈਂਟਰ ਵਾਲੀਆਂ ਬ੍ਰਾਂਚਾਂ ਤੋਂ। ਸੋ ਨਾਮ ਹੈ ਏਸ਼ੀਅਨ ਫੂਡ ਸੈਂਟਰ, ਪਿਛਲੇ ਲੰਬੇ ਸਮੇਂ ਤੋਂ ਟੌਪ ਦੀ ਗਰੋਸਰੀ, ਵਧੀਆ ਫਲ ਫਰੂਟ, ਤਾਜ਼ੀਆਂ ਹਰੀਆਂ ਸਬਜ਼ੀਆਂ, ਤਾਜ਼ੇ ਫਲ ਫਰੂਟ। ਨਾਮ ਯਾਦ ਰੱਖੋ ਏਸ਼ੀਅਨ ਫੂਡ ਸੈਂਟਰ ਜਾਂ ਏਸ਼ੀਅਨ ਫੂਡ ਸੈਂਟਰ .ca 'ਤੇ ਜਾ ਕੇ ਤੁਸੀਂ ਵਿਜ਼ਿਟ ਕਰ ਲਓ। ਤੁਸੀਂ ਗਰੋਸਰੀ ਆਪਣੀ ਬੁੱਕ ਵੀ ਕਰਾ ਸਕਦੇ ਹੋ, ਡਿਲੀਵਰੀ ਵੀ ਕਰਾ ਸਕਦੇ ਹੋ, ਪਿਕਅਪ ਵੀ ਕਰ ਸਕਦੇ ਹੋ। ਸੋ ਨਾਮ ਹੈ ਏਸ਼ੀਅਨ ਫੂਡ ਸੈਂਟਰ।
1: HK Movers, home, offices, apartments and delivery, big or small, we move it all.
2: HK Movers,
1: local and long distance, we also ship cart, Kailor transport and moving services.
2: For service with a smile, give us a call.
1: Call Mr. Harminder 416-524-6704.
2: 416-524-6704 pe.
1: Visit 140 Advance Boulevard, unit number 10, Brampton.
3: Long distance moving specialist.
1: HK Movers.
4: HK Movers.
0: ਹਾਂਜੀ, ਐਚ ਕੇ ਮੂਵ ਵਾਲਾ ਸੰਦੇਸ਼ ਤੁਸੀਂ ਸੁਣਿਆ। ਤੁਸੀਂ ਕਿਤੇ ਵੀ ਮੂਵ ਹੋਣਾ ਇੰਟਰਨੈਸ਼ਨਲੀ ਤੌਰ 'ਤੇ, ਤੁਹਾਨੂੰ ਕਰਾ ਦੇਣਾ ਇੰਡੀਆ ਪਾਕਿਸਤਾਨ ਕਿਤੇ ਵੀ, ਸਮਾਨ ਸਟੋਰੇਜ ਤੁਸੀਂ ਆਪਣਾ ਕਰਾਉਣਾ ਤਾਂ ਸਮਾਨ ਸਟੋਰੇਜ ਵੀ ਕਰ ਦੇਣਗੇ। ਕੋਈ ਜੰਕ ਆ ਤੁਹਾਡੇ ਕੋਲ ਪਿਆ ਪੁਰਾਣਾ ਸਮਾਨ ਚੁਕਾਉਣਾ, ਉਹ ਵੀ ਚੱਕ ਦੇਣਗੇ ਸਾਰਾ ਕੁਛ। ਸਰਵਿਸ ਬੜੀ ਵਧੀਆ ਐਚ ਕੇ ਮੂਵਰ ਦੀ, ਤੁਸੀਂ ਇਹਨਾਂ ਦਾ ਜਾ ਕੇ ਵੇਅਰ ਹਾਊਸ ਦੇਖੋ 140 ਐਡਵਾਂਸ 'ਤੇ, ਫਿਰ ਪਤਾ ਲੱਗੇਗਾ। ਪਿਛਲੇ 25 ਸਾਲ ਤੋਂ, ਕਾਲ ਕਰੋ ਹੈਰੀ ਹੋਰਾਂ ਨੂੰ 416-527-6704 'ਤੇ। ਐਚ ਕੇ ਮੂਵਰਸ 416-524-6704 416-524-6704 'ਤੇ ਤੁਸੀਂ ਕਾਲ ਕਰ ਲਓ। ਪਿਛਲੇ ਲੰਬੇ ਸਮੇਂ ਤੋਂ ਤੁਹਾਨੂੰ ਮੂਵ ਕਰਾਉਂਦੇ ਆ, ਅਮੈਰੀਕਾ, ਕੈਨੇਡਾ, ਕਿਤੇ ਵੀ ਹੋਣਾ, ਇੰਟਰਨੈਸ਼ਨਲ ਤੌਰ 'ਤੇ ਉੱਥੇ ਵੀ ਹੋਣਾ, ਗੱਡੀਆਂ ਵੀ ਤੁਹਾਡੀਆਂ ਸ਼ਿਪ ਕਰ ਦੇਣਗੇ ਅਤੇ ਸਰਵਿਸ ਬੜੀ ਵਧੀਆ। ਐਚ ਕੇ ਮੂਵਰਸ 416-524-6704। ਲਓ ਅਗਲਾ ਗੀਤ ਇੱਕ ਸੁਣਾਈਏ, ਕਹਿੰਦੇ ਜੀ ਇੱਕ ਰਿਸ਼ਤਿਆਂ ਦੇ ਗੀਤ ਆ ਬਾਈ ਹੋਣਾ ਨੇ ਕਾਲ ਕੀਤੀ ਸੀ, ਬਲਜੀਤ ਸਿੰਘ ਹੋਣਾ ਨੇ, ਅਤੇ ਕਹਿੰਦੇ ਜੀ ਕਲਾਕਾਰ ਸਾਨੂੰ ਪਤਾ ਨਹੀਂ ਕਾਹਦੇ ਰਿਸ਼ਤੇ ਹੋ, ਮੈਂ ਹੁਣ ਕੱਢ ਲਿਆ ਗੀਤ, ਇਹ ਗਾਇਆ ਵਾ ਆਤਮਾ ਸਿੰਘ ਬੁੱਢੇਵਾਲ, ਬੜਾ ਵਧੀਆ ਗੀਤ ਆ। ਲਓ ਸੁਣੋ ਤੁਸੀਂ ਇਸ ਗੀਤ ਨੂੰ ਇੰਜੋਏ ਕਰੋ, ਰੇਡੀਓ ਪ੍ਰੋਗਰਾਮ ਪੰਜਾਬੀ ਰੰਗ। ਅਤੇ ਉਸ ਤੋਂ ਪਹਿਲਾਂ ਦੱਸ ਦਈਏ ਸਰ ਤੁਹਾਨੂੰ ਨਗਰ ਕੀਰਤਨ ਬਾਰੇ, ਕੱਲ੍ਹ ਦਾ ਮੈਂ ਚੈੱਕ ਕਰਾਂ ਮੈਸੇਜ ਆਪਣਾ ਫੋਨ ਦੇ ਵਿੱਚ। ਹਾਂਜੀ, ਇਹ ਨਗਰ ਕੀਰਤਨ ਹੋਣ ਜਾ ਰਹੀ ਜੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਹੈ ਜਿਹੜਾ, ਜਿਵੇਂ ਕਿ ਮੈਂ ਦੱਸਿਆ ਬ੍ਰਿੰਪਟਨ ਦੇ ਵਿੱਚ ਡਿਕਸੀ ਦੇ ਨੇੜੇ, ਗੁਰੂ ਨਾਨਕ ਸਟਰੀਟ ਜਦੋਂ ਆਪਾਂ ਟ੍ਰਿੰਟੀ ਮਾਲ ਤੋਂ ਆਉਂਦੇ ਉੱਥੇ ਗੁਰਦੁਆਰਾ ਉਸ ਸਟਰੀਟ ਦੇ ਟ੍ਰਿੰਟੀ ਵਾਲੀ ਰੋਡ ਜਿਹੜੀ ਹੈ ਅਤੇ ਆਪਣੀ ਡਿਕਸੀ ਦੇ ਵਿਚਾਲੇ ਵੈਸਟ ਸਾਈਡ ਨੂੰ ਸ਼ਹੀਦੀ ਨਗਰ ਕੀਰਤਨ ਹੋਣ ਜਾ ਰਹੇ ਨੇ। ਜਿਹੜੀ ਇਹਦੀ ਰਵਾਨਗੀ ਆ ਗੁਰਦੁਆਰਾ ਨਾਨਕ ਮਿਸ਼ਨ ਸੈਂਟਰ ਤੋਂ 11:30 ਸਵੇਰੇ ਹੋਣੀ ਹੈ ਕੱਲ੍ਹ ਨੂੰ, ਸੰਡੇ ਨੂੰ, ਅਤੇ ਸਮਾਪਤੀ 6:00 ਗੁਰਦੁਆਰਾ ਜੋਤ ਪ੍ਰਕਾਸ਼, ਸਾਰੇ ਤੁਸੀਂ ਜਾਣਦੇ ਹੋ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਜੋ ਜਿਹੜਾ ਆਪਣੇ ਸਨ ਪੈਕ 'ਤੇ ਹੈ ਇੱਧਰ ਬ੍ਰਿੰਪਟਨ ਦੇ ਵਿੱਚ, ਅਤੇ ਉੱਥੇ ਆ ਕੇ ਇਹਦੀ ਸਮਾਪਤੀ ਹੋਣੀ ਆ। ਥੰਮ ਮਾ ਕੇ ਪਹੁੰਚੋ ਅਤੇ ਸ਼ਰਧਾਂਜਲੀ ਅਰਪਿਤ ਕਰੋ ਸ਼ਹੀਦਾਂ ਨੂੰ। ਸੋ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਸ਼ਹੀਦੀ ਨਗਰ ਕੀਰਤਨ ਹੈ। ਜ਼ਿਆਦਾ ਜਾਣਕਾਰੀ ਤੁਸੀਂ ਕਾਲ ਕਰ ਸਕਦੇ ਹੋ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਜਿਹੜਾ ਗੁਰੂ ਨਾਨਕ ਸਟਰੀਟ ਦੇ ਉੱਪਰ, ਇਹਦਾ ਨੰਬਰ ਹੈ 905-799-2682। ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦਾ ਨੰਬਰ ਆ 905-790-1415। ਸੋ ਹੁਣ ਆ ਕੇ ਸਾਰੇ ਪਹੁੰਚੋ, ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਜਾਓ, ਸਾਡੇ ਬਜ਼ੁਰਗ ਪਤਾਵਾਂ ਸਭ ਤੁਸੀਂ ਪਹੁੰਚੋ, ਇਸ ਨਗਰ ਕੀਰਤਨ ਦੀ ਸ਼ਮੂਲੀਅਤ ਕਰੋ ਅਤੇ ਦਿਓ ਸ਼ਰਧਾਂਜਲੀ ਅਰਪਿਤ ਕਰੋ ਸ਼ਹੀਦਾਂ ਨੂੰ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਲਓ ਸੁਣੋ ਇਹ ਗੀਤ ਅਤੇ ਉਸ ਤੋਂ ਬਾਅਦ ਖਬਰਾਂ ਦਾ ਬੁਲੇਟਿਨ ਵੀ ਅੱਜ ਤੁਹਾਨੂੰ ਸੁਣਾਇਆ ਜਾਏਗਾ, ਪੰਜਾਬ ਦੀਆਂ ਲੇਟੈਸਟ ਨਿਊਜ਼ ਜਿਹੜੀਆਂ ਪਹੁੰਚੀਆਂ ਨੇ ਐਤਵਾਰ ਦੀਆਂ, ਮਤਲਬ ਉੱਥੇ ਹੁਣ ਸੰਡੇ ਹੋ ਗਿਆ, ਆਪਣਾ ਵੀ ਹੋਣ ਵਾਲੀ ਆ 10 ਮਿੰਟ ਨੂੰ, 10 ਮਿੰਟ ਰਹਿ ਗਏ 12 ਵਜਣ 'ਚ। ਲਓ ਸੁਣੋ ਇਹ ਗੀਤ।

ಕೃಪೆ ಸಮಯ ಕಲಿತಾರ ಪೂರ ಇಚ್ಛಾ ನಿಜ.

Shiva Jyotavatara, and the Paheta Vishnu Prakash.

Thank you.

7 3 3 Alpha Optical. Your vision is your business.

ಶನಿ ಪೀಡಾಹರಂ ಮಹತಾಂ ಕವಚಂ ಶನಿ ರಾಜಸ್ಯ

Yamatana, Kukimba, Wasina Stata, Nani.

ಸ್ತೋ ಗತೋ ವಾಪಿ ಸುಪ್ರೀತಸ್ತು ಸದಾ ಶನಿಃ.

आ तो है सजनी ले।

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਤੇ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again?

0: 530, CHLO AM, an Evanoff communications station, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਾਥੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪਿੰਗਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

ਪਤਖ ਸਾਮ ਦੀ ਨੂਰ ਅਰ ਸੋ ਕੁਰ ਸੋ ਚਟੀਆ ਤੁਧ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾ

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਸਟੂਡੀਓ ਦੀ ਘੜੀ ਦੇ ਮੁਤਾਬਕ 6:13 ਹੋ ਚੁੱਕੇ ਨੇ ਅਤੇ ਥੋੜ੍ਹਾ ਸਾਡਾ ਸਾਥ ਹੋਣ ਤੋਂ ਲੈ ਕੇ 8 ਤੱਕ ਬਣੇ ਰਹਿਣਾ। ਕੁਛ ਹੀ ਪਲਾਂ ਦੇ ਵਿੱਚ ਰਮੇਸ਼ ਹੁਸ਼ਿਆਰਪੁਰੀ ਜੀ ਪਹੁੰਚ ਜਾਣਗੇ ਖਬਰਾਂ ਦਾ ਸਾਰਾ ਹਾਲ ਲੈ ਕੇ ਪੰਜਾਬ ਦੀ ਧਰਤੀ ਤੋਂ, ਅਤੇ ਫਿਰ ਤੁਹਾਡਾ ਸਾਡਾ ਸਾਥ 8 ਤੱਕ ਗੱਲਾਂ ਬਾਤਾਂ ਹੋਣੀਆਂ। 7:30 ਅਸੀਂ ਤੁਹਾਡੀਆਂ ਕਾਲਸ ਓਨਰ ਕਰਾਂਗੇ, ਤੁਹਾਡੇ ਸਵਾਲ ਅਤੇ ਰਮੇਸ਼ ਹੁਸ਼ਿਆਰਪੁਰੀ ਜੀ ਦੇ ਜਵਾਬ। ਸੋ ਤਦ ਤੱਕ ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ।

0: ਕਹਿੰਦੇ ਕਿ ਢਿੱਡੋਂ ਭੁੱਖਾ ਭੁੱਖਾ ਨਹੀਂ ਹੁੰਦਾ, ਢਿੱਡੋਂ ਭੁੱਖਾ ਭੁੱਖਾ ਨਹੀਂ ਹੁੰਦਾ, ਨੀਤੋਂ ਭੁੱਖਾ ਵੀ ਭੁੱਖਾ ਹੀ ਹੁੰਦਾ। ਇਕੱਲਾ ਢਿੱਡੋਂ ਭੁੱਖਾ ਹੀ ਭੁੱਖਾ ਨਹੀਂ ਹੁੰਦਾ, ਨੀਤੋਂ ਭੁੱਖਾ ਵੀ ਭੁੱਖਾ ਹੀ ਹੁੰਦਾ, ਮੈਦਾਨੋਂ ਹਾਰਿਆ ਹੀ ਹਾਰਿਆ ਨਹੀਂ ਹੁੰਦਾ। ਸਿਰਫ ਮੈਦਾਨੋਂ ਹਾਰਿਆ ਹੀ ਹਾਰਿਆ ਨਹੀਂ ਹੁੰਦਾ, ਜ਼ੁਬਾਨੋਂ ਹਾਰਿਆ ਵੀ ਹਾਰਿਆ ਹੀ ਹੁੰਦਾ। ਮੁਲਕ ਦਾ ਰਾਜਾ ਹੀ ਰਾਜਾ ਨਹੀਂ ਹੁੰਦਾ, ਮੁਲਕ ਦਾ ਰਾਜਾ ਹੀ ਰਾਜਾ ਨਹੀਂ ਹੁੰਦਾ, ਦਿਲ ਦਾ ਰਾਜਾ ਵੀ ਰਾਜਾ ਹੁੰਦਾ। ਅਤੇ ਸੂਰ ਤੋਂ ਸੋਹਣਾ ਹੀ ਸੋਹਣਾ ਨਹੀਂ ਹੁੰਦਾ, ਸੀਰ ਤੋਂ ਸੋਹਣਾ ਹੀ ਵੀ ਸੋਹਣਾ ਹੁੰਦਾ। 905-673-3337 ਸਟੂਡੀਓ ਦੇ ਕਿਉਂਕਿ ਨੰਬਰ 905-673-3337 'ਤੇ ਇਹ ਗੱਲਾਂ ਬਾਤਾਂ ਹੋਣਗੀਆਂ ਤੁਹਾਡੀਆਂ ਸਾਡੀਆਂ। ਔਰ ਪ੍ਰੋਗਰਾਮ ਦੇ ਹਿੱਸੇ ਨੂੰ ਹਮੇਸ਼ਾ ਦੀ ਤਰ੍ਹਾਂ ਸਪੋਂਸਰ ਕਰਨੀ ਮੋਨਾ ਮਹਿੰਗੀ ਜੀ।
1: ਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
5: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਬਿਲਕੁਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਾਪਤ ਸੰਧੂ। ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨੇ ਜੀ ਹਰਪ੍ਰੀਤ ਸੈਣੀ ਜੀ, ਟੋਪ ਚੋਇਸ ਇੰਸ਼ੋਰੈਂਸ ਤੋਂ। ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣ ਦੇ ਲਈ ਤੁਸੀਂ ਯਾਦ ਰੱਖਣਾ ਆ ਹਰਪ੍ਰੀਤ ਸੈਣੀ, ਟੋਪ ਚੋਇਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ, ਹੈਲਥ ਅਤੇ ਡੈਂਟਲ ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਹਰਪ੍ਰੀਤ ਸੈਣੀ ਉਹਨਾਂ ਨੂੰ ਕਾਲ ਕਰ ਲੈਣੀ ਆ 416-817-4160 ਤੇ। ਕਹਿੰਦੇ ਜਿੱਥੇ ਦਿਲ ਦਾ ਰੌਲਾ ਹੋਵੇ, ਜਿੱਥੇ ਦਿਲ ਦਾ ਰੌਲਾ ਹੋਵੇ ਉੱਥੇ ਬੰਦਾ ਨਾ ਭੋਲਾ ਹੋਵੇ। ਲੋਕ ਵੇਚ ਕੇ ਖਾ ਜਾਂਦੇ ਨੇ ਭਾਵੇਂ ਮਾਸਾ ਜਾਂ ਫਿਰ ਤੋਲਾ ਹੋਵੇ।

ਅੱਛਾ ਜਿਹੜੀ ਮੈਂ ਹੁਣੇ ਗੱਲ ਕਹੀ ਆ ਬੇਸਿਕਲੀ ਉਹ ਮਤਲਬ 'ਤੇ ਢੁੱਕਦੀ ਆ ਹਰ ਇਨਸਾਨ ਮਤਲਬੀ ਹਰ ਇਨਸਾਨ ਸੈਲਫਿਸ਼ ਅਤੇ ਮੈਂ ਕਿਸੇ ਸੱਜਣ ਨਾਲ ਗੱਲ ਕਰ ਰਿਹਾ ਸੀ ਅਤੇ ਆਪਾਂ ਇਨਸਾਨ ਕਈ ਵਾਰੀ ਨਾ ਪ੍ਰਟੈਂਡ ਕਰਦੇ ਹਾਂ ਅਸੀਂ ਚੰਗਾ ਹੋਣ ਦਾ ਦਿਖਾਵਾ ਕਰਦੇ ਹਾਂ ਅਸਲ ਵਿੱਚ ਜੇ ਵੇਖਿਆ ਜਾਵੇ ਤਾਂ ਹਰ ਇਨਸਾਨ ਮਤਲਬੀ ਆ ਹਰ ਇਨਸਾਨ ਸੈਲਫਿਸ਼ ਆ ਆਪਾਂ ਦੂਜਿਆਂ ਲਈ ਜਿਉਂਦੇ ਹੀ ਕਦੋਂ ਆ ਆਪਾਂ ਦੂਜਿਆਂ ਦੀ ਫਿਕਰ ਕਰਦੇ ਹੀ ਕਦੋਂ ਆ ਸਾਨੂੰ ਤਾਂ ਸਿਰਫ ਆਪਣੀਆਂ ਜੇਬਾਂ ਭਰਨ ਸਾਡਾ ਫਾਇਦਾ ਸਾਡਾ ਘਰ ਸਭ ਕੁਛ ਸਾਡਾ ਹੋ ਜਾਵੇ ਸਾਡੇ ਬੱਚਿਆਂ ਦਾ ਹੋ ਜਾਵੇ ਭਾਈ ਨਾਲ ਤਾਂ ਕੁਛ ਵੀ ਨਹੀਂ ਜਾਣਾ ਅਤੇ ਈਵਨ ਕਿ ਕੋਈ ਸਾਡਾ ਗਰੀਬ ਰਿਸ਼ਤੇਦਾਰ ਗਰੀਬ ਸੱਜਣ ਤੁਸੀਂ ਕਿੰਨਾ ਕੁ ਫੋਨ ਕਰਦੇ ਹੋ ਆਪਣੇ ਗਰੀਬ ਰਿਸ਼ਤੇਦਾਰਾਂ ਨੂੰ ਗਰੀਬ ਦੋਸਤਾਂ ਨੂੰ ਗਰੀਬ ਸੱਜਣਾਂ ਨੂੰ ਜਿਹੜੇ ਤੁਹਾਡੇ ਤੋਂ ਰੁਤਬੇ ਦੇ ਵਿੱਚ ਨੀਵੇਂ ਆ ਕਿੰਨਾ ਕੁ ਤੁਸੀਂ ਯਾਦ ਕਰਦੇ ਹੋਏ ਨਾ ਆਪਾਂ ਫਿਰ ਮਤਲਬ ਹੀ ਆਪਾਂ ਨੂੰ ਲੋਕਾਂ ਨੂੰ ਕਹਿਣਾ ਬੜਾ ਸੌਖਾ ਕਿ ਯਾਰ ਉਹ ਦੇਖ ਉਹ ਫਲਾਨਾ ਬੜਾ ਮਤਲਬ ਵੀ ਬੜਾ ਉਹ ਬੰਦਾ ਆਪਣੇ ਬਾਰੇ ਸੋਚਦਾ ਉਹ ਕਿਸੇ ਦਾ ਨਹੀਂ ਸੋਚਦਾ ਬੜਾ ਸੈਲਫਿਸ਼ ਆ ਬੰਦਾ ਪਰ ਆਪਾਂ ਕੀ ਹਾਂ ਆਪਾਂ ਵੀ ਤਾਂ ਰੁਤਬੇ ਵਾਲੇ ਬੰਦੇ ਦੇ ਕੋਲ ਬਹਿੰਦੇ ਹਾਂ ਰੁਤਬੇ ਵਾਲੇ ਦੀ ਗੱਲ ਸੁਣਦੇ ਹਾਂ ਜਿਹਦਾ ਰੁਤਬਾ ਜਿਹਦਾ ਪੈਸਾ ਜਿਹਦਾ ਨਾਮ ਆ ਵੇਖੋ ਨਾ ਆਪਾਂ ਐਵੇਂ ਆ ਚਿੱਟੇ ਕੱਪੜਿਆਂ ਵਾਲੇ ਨੇਤਾਵਾਂ ਦੇ ਪਿੱਛੇ ਪਿੱਛੇ ਪੁੱਛਾਂ ਮਾਰਦੇ ਤੁਰੇ ਫਿਰਦੇ ਹਾਂ ਅਸੀਂ ਇਹਨਾਂ ਨੂੰ ਬਣਾਉਂਦੇ ਹਾਂ ਅਤੇ ਮੁੜ ਕੇ ਹੱਥ ਜੋੜ ਕੇ ਨਾਗੇ ਖਲੋਤੇ ਰਹਿੰਦੇ ਹਾਂ ਲੜਦੇ ਹਾਂ ਆਪਣੇ ਨਾਲ ਗੁੱਸੇ ਹੁੰਦੇ ਹਾਂ ਵਿਚਾਰਕ ਮਤਭੇਦਾਂ ਕਰਦੇ ਹਾਂ ਮੈਂ ਤਾਂ ਰੋਜ਼ ਸੁਣਦਾ ਆਪਾਂ ਕਿਵੇਂ ਇਹਨਾਂ ਨੂੰ ਸਿਰ 'ਤੇ ਚੱਕ ਲੈਂਦੇ ਹਾਂ ਔਰ ਆਪਣੇ ਰਿਸ਼ਤਿਆਂ 'ਚ ਆਪਣੇ ਪਰਿਵਾਰਾਂ 'ਚ ਇਹਨਾਂ ਦੇ ਕਰਕੇ ਬਹੁਤ ਸਾਰੀਆਂ ਅਸੀਂ ਪ੍ਰੋਬਲਮਸ ਲੈ ਕੇ ਆਉਂਦੇ ਹਾਂ ਇਹ ਸਾਰਾ ਕੁਛ ਰੁਤਬੇ ਦਾ ਹੀ ਆ ਆਪਾਂ ਕਦੀ ਆਪ ਤੋਂ ਛੋਟੇ ਬੰਦੇ ਨੂੰ ਕਦੀ ਕੁਰਸੀ ਨਹੀਂ ਛੱਡੀ ਮੰਨ ਲਓ ਕਿ ਕੋਈ ਤੁਹਾਡਾ ਰਿਸ਼ਤੇਦਾਰ ਤੁਹਾਡੇ ਨਾਲੋਂ ਹੈਸੀਅਤ ਦੇ ਵਿੱਚ ਛੋਟਾ ਆ ਉਹ ਜ਼ਮੀਨ ਜਾਇਦਾਦ ਘੱਟ ਆ ਮਜ਼ਦੂਰ ਕਿਰਤੀ ਕਿਸਾਨ ਆ ਇੰਨਾ ਰੁਤਬਾ ਨਹੀਂ ਤੁਹਾਡੇ ਵਰਗਾ ਤੁਸੀਂ ਉਹਨੂੰ ਇੰਨੀ ਇੱਜ਼ਤ ਦੇ ਪਾਉਂਦੇ ਹੋ ਨਹੀਂ ਕਦੇ ਵੀ ਨਹੀਂ ਤੁਸੀਂ ਬੇਸ਼ੱਕ ਓਨਰ ਆ ਕੇ ਜਾਂ ਤੁਸੀਂ ਕਿਸੇ ਨੂੰ ਦਿਖਾਉਣ ਵਾਸਤੇ ਕਹਿ ਦਿਓ ਕਿ ਯਾਰ ਹਾਂ ਮੈਂ ਭਾਈ ਪੂਰੀ ਇੱਜ਼ਤ ਦਿੰਦਾ ਮੈਂ ਸਾਡੇ ਕੰਮ ਕਰਨ ਵਾਲੇ ਸਾਡੇ ਘਰ ਸੀਰੀ ਨੂੰ ਵੀ ਓਨੀ ਇੱਜ਼ਤ ਦਿੰਦਾ ਕਿਉਂਕਿ ਆਪਾਂ ਇਨਸਾਨ ਦੀ ਇੱਜ਼ਤ ਨਹੀਂ ਕਰਦੇ ਆਪਾਂ ਉਹਦੇ ਪੈਸੇ ਦੀ ਇੱਜ਼ਤ ਕਰਦੇ ਹਾਂ ਆਪਾਂ ਉਹਦੇ ਰੁਤਬੇ ਦੀ ਇੱਜ਼ਤ ਕਰਦੇ ਹਾਂ ਇਹ ਸਾਡੀ ਪਹਿਚਾਣ ਬਣ ਗਈ ਅੱਜ ਦੇ ਸਮੇਂ ਦੇ ਵਿੱਚ ਅਤੇ ਵੈਸੇ ਵੀ ਅਸੀਂ ਦੋ ਚਿਹਰਿਆਂ ਨਾਲ ਜਿਉਂਦੇ ਹਾਂ ਕਈ ਤਾਂ ਦੋ ਚਿਹਰਿਆਂ ਤੋਂ ਵੀ ਵੱਧ ਲਈ ਫਿਰਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਨਸਾਨ ਦਾ ਅਸਲੀ ਚਿਹਰਾ ਕਿਹੜਾ ਆ ਲੋਕਾਂ ਸਾਹਮਣੇ ਸਾਡੇ ਚਿਹਰੇ ਹੋਰ ਹੁੰਦੇ ਆ ਪਰਿਵਾਰ ਦੇ ਸਾਹਮਣੇ ਸਾਡਾ ਇੱਕ ਚਿਹਰਾ ਹੋਰ ਹੁੰਦਾ ਆ ਸਾਡੇ ਧੀਆਂ ਪੁੱਤਰਾਂ ਸਾਹਮਣੇ ਸਾਡਾ ਚਿਹਰਾ ਅਕਸਰ ਬਿਲਕੁਲ ਉਹ ਨਹੀਂ ਹੋਣਾ ਜੋ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਉਹਨਾਂ ਸਾਹਮਣੇ ਤਾਂ ਡੈਡੀ ਪਾਪਾ ਬੜਾ ਵਧੀਆ ਦਾਦਾ ਬੜਾ ਵਧੀਆ ਦਾਦਾ ਬੜਾ ਚੰਗਾ ਸਿਆਣੀਆਂ ਗੱਲਾਂ ਕਰਨ ਵਾਲਾ ਪਰ ਅਸਲ ਵਿੱਚ ਸਾਡੇ ਕਿਰਦਾਰ ਬਾਹਰ ਕੁਛ ਹੋਰ ਹੁੰਦੇ ਆ ਅਸਲ ਵਿੱਚ ਆਪਾਂ ਕਹਿੰਦੇ ਹਾਂ ਨਾ ਕਿ ਤੂੰ ਜੇ ਕਰੇ ਮਿਹਰ ਵੇ ਬਾਬਾ ਲੱਗੇ ਨੋਟਾਂ ਦਾ ਢੇਰ ਵੇ ਬਾਬਾ ਪਾਸਾ ਵੱਟ ਕੇ ਲੰਘਦੇ ਜਿਹੜੇ ਮਿਲਦੇ ਵੇਖੀ ਫੇਰ ਵੇ ਬਾਬਾ ਇੱਦਾਂ ਹੀ ਆ ਨਾ ਤੁਸੀਂ ਆਪਣੇ ਵੱਲ ਵੇਖ ਲਓ ਤੁਸੀਂ ਆਪਣੀ ਜ਼ਿੰਦਗੀ ਵੱਲ ਵੇਖ ਲਓ ਜੇ ਤੁਸੀਂ ਚੰਗੀ ਸ਼ੋਹਰਤ ਦੇ ਵਿੱਚ ਹੋ ਇਸ ਟਾਈਮ ਚੰਗਾ ਪੈਸਾ ਤੁਹਾਡੇ ਕੋਲ ਤਾਂ ਤੁਸੀਂ ਵੇਖੋ ਕਿਹੜੇ ਕਿਹੜੇ ਸੱਜਣ ਤੁਹਾਡੇ ਕੋਲ ਤੁਹਾਡੇ ਬੁਰੇ ਸਮੇਂ 'ਚ ਆਏ ਸੀ ਅਤੇ ਕਿਹੜੇ ਕਿਹੜੇ ਤੁਹਾਡੇ ਮਾੜੇ ਸਮੇਂ 'ਚ ਔਰ ਈਵਨ ਇਹ ਵੀ ਦੁਨੀਆਂ ਦੀ ਸੱਚਾਈ ਆ ਜੇ ਤੁਸੀਂ ਤੁਸੀਂ ਜਿਸ ਵੀ ਰੁਤਬੇ 'ਚ ਹੋ ਤੁਸੀਂ ਕਦੇ ਵੀ ਆਪਣੇ ਤੋਂ ਛੋਟੇ ਦਾ ਸੰਗ ਸਾਥ ਨਹੀਂ ਕਰੋਗੇ ਤੁਸੀਂ ਤੁਸੀਂ ਤੁਹਾਡੇ ਤੋਂ ਵੱਡੇ ਵੱਲ ਭੱਜੋਗੇ ਹਾਲਾਂਕਿ ਤੁਹਾਡੀ ਇੱਜ਼ਤ ਤੁਹਾਡੀ ਕਦਰ ਤੁਹਾਡੇ ਤੋਂ ਛੋਟਾ ਬੰਦਾ ਕਰੂਗਾ ਆਪਾਂ ਇਹ ਜ਼ਿੰਦਗੀ ਦੀ ਸੱਚਾਈ ਆ ਆਪਾਂ ਆਪ ਤੋਂ ਛੋਟੇ ਅਤੇ ਆਪ ਤੋਂ ਨੀਵੇਂ ਰਿਸ਼ਤੇਦਾਰਾਂ ਦੀ ਕਦਰ ਜਾਂ ਭੈਣਾਂ ਭਰਾਵਾਂ ਦੀ ਕਦਰ ਨਹੀਂ ਕਰਦੇ ਜਾਂ ਯਾਰਾਂ ਦੋਸਤਾਂ ਦੀ ਹਾਲਾਂਕਿ ਉਹੀ ਲੋਕ ਤੁਹਾਡੀ ਇੱਜ਼ਤ ਅਤੇ ਤੁਹਾਡਾ ਸਤਿਕਾਰ ਕਰਦੇ ਆ ਅਤੇ ਜਿਨ੍ਹਾਂ ਦੀ ਤੁਸੀਂ ਸਤਿਕਾਰ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਲੋਚਦੇ ਹੋ ਤੁਹਾਡੇ ਤੋਂ ਵੱਡੇ ਲੋਕ ਤੁਹਾਡੇ ਤੋਂ ਕਿਰਦਾਰ 'ਚ ਵੱਡੇ ਤੁਹਾਡੇ 'ਚੋਂ ਚਾਹੇ ਪੋਲੀਟੀਸ਼ੀਅਨ ਹੋਣ ਰਾਜਨੇਤਾ ਹੋਣ ਕੋਈ ਚੰਗੇ ਅਫਸਰ ਲੱਗੇ ਹੋਣ ਜਾਂ ਚੰਗੀਆਂ ਕੰਟਰੀਆਂ ਦੇ ਵਿੱਚ ਸੈੱਟ ਹੋਣ ਉਹ ਤੁਹਾਨੂੰ ਭਾਅ ਨਹੀਂ ਦਿੰਦੇ ਤੁਸੀਂ ਬਸ ਉਹਨਾਂ ਦੇ ਪਿੱਛੇ ਪਿੱਛੇ ਹੋ ਜਿਵੇਂ ਤੁਹਾਡੇ ਤੋਂ ਛੋਟੇ ਤੁਹਾਡੇ ਪਿੱਛੇ ਆ ਇਹ ਦੁਨੀਆਂ ਦੀ ਚੇਨ ਆ ਇੱਦਾਂ ਹੀ ਚੱਲਦੀ ਆਈ ਤੁਸੀਂ ਥੱਲੇ ਜ਼ਰੂਰ ਵੇਖੋ ਧਰਤੀ 'ਤੇ ਵੇਖੋ ਨੀਵਾਂ ਹੋ ਕੇ ਵੇਖੋ ਬਹੁਤ ਸਕੂਨ ਬਹੁਤ ਪਿਆਰ ਬਹੁਤ ਮੁਹੱਬਤ ਬਹੁਤ ਇੱਜ਼ਤ ਮਿਲੂਗੀ ਆਪ ਤੋਂ ਨੀਵਿਆਂ ਨਾਲ ਨੀਵੇਂ ਹੋ ਕੇ ਚੱਲੋ ਐਵੇਂ ਥੋੜ੍ਹੀ ਬਾਬਾ ਕਹਿ ਗਿਆ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਦਾਤੀ ਬਾਬਾ ਕਹਿੰਦੇ ਕਿ ਐਵੇਂ ਹੀ ਸਾਂਝ ਵਧਾਉਂਦੇ ਵੇਖੀ ਰਿਸ਼ਤੇ ਨਵੇਂ ਬਣਾਏ ਵੇਖੀ ਵੇਖ ਵੇਖ ਮੁਸਕਰਾਉਂਦੇ ਵੇਖੀ ਲੈਂਦੇ ਬੁੱਲ ਜੋ ਟੇਰ ਵੇ ਬਾਬਾ
ਪਾਸਾ ਵੱਟ ਕੇ ਲੰਘਦੇ ਜਿਹੜੇ ਮਿਲਦੇ ਵੇਖੀ ਫੇਰ ਵੇ ਬਾਬਾ ਜੇ ਤੂੰ ਕਰਦੇ ਮੇਰ ਵੇ ਬਾਬਾ ਲੱਗੇ ਨੋਟਾਂ ਦਾ ਢੇਰ ਵੇ ਬਾਬਾ ਸਾਰੀ ਗੱਲ ਹੀ ਨੋਟਾਂ ਦੀ ਆ ਸੋ 905-673-3537 ਅਤੇ ਗੱਲਾਂਬਾਤਾਂ ਹੋ ਰਹੀਆਂ ਨੇ ਹਰਮਨ ਬੱਤਾ ਜੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨੇ ਇਸ ਹਿੱਸੇ ਨੂੰ ਸੋ ਤੁਸੀਂ ਮੌਰਗੇਜ ਦੀਆਂ ਪ੍ਰੋਬਲਮਾਂ ਦੇ ਵਿੱਚ ਉਲਝੇ ਹੋਏ ਹੋ ਤੁਹਾਨੂੰ ਮੌਰਗੇਜ ਨਹੀਂ ਮਿਲ ਪਾ ਰਹੀ ਅਤੇ ਤੁਹਾਨੂੰ ਲੱਗਦਾ ਕਿ ਇੱਕ ਤੁਹਾਨੂੰ ਵਧੀਆ ਮੌਰਗੇਜ ਬ੍ਰੋਕਰ ਚਾਹੀਦਾ ਆ ਤਾਂ ਤੁਸੀਂ ਹਰਮਨ ਬੱਤਾ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੇਵਾਵਾਂ ਤੁਸੀਂ ਘਰ ਖਰੀਦਣਾ ਆ ਰੀਨਿਊਲ ਆ ਗਈ ਆ ਰੀਫਾਈਨੈਂਸਿੰਗ ਆ ਗਈ ਆ ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਡਰ ਪਿਆ ਕਿ ਮੌਰਗੇਜ ਕਿੱਦਾਂ ਹੋਊਗੀ ਮੌਰਗੇਜ ਹਰਮਨ ਬੱਤਾ ਜੀ ਕਰਵਾ ਕੇ ਦੇਣਗੇ 647-685-9000 ਹਰਮਨ ਬੱਤਾ ਜੀ ਔਰ ਨਾਲ ਦੀ ਨਾਲ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ ਆ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਇੰਸ ਲੈਣ ਜਾ ਰਹੇ ਹੋ ਤਾਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖੋ 905-450-0054 905-450-0054 ਅਪਲਾਇੰਸ ਜੰਕਸ਼ਨ ਔਰ ਕਾਲਸ ਤੁਹਾਡੀਆਂ 7:30 ਆਪਾਂ ਓਨ ਕਰਾਂਗੇ ਅਤੇ ਤਦ ਤੱਕ ਤੁਸੀਂ ਨੰਬਰ ਨੋਟ ਕਰ ਲਓ 905-673-3337 905-673-3337 ਕੋਈ ਵੀ ਆਪਣਾ ਸੁਝਾਵ ਦੇਣਾ ਗੱਲਬਾਤ ਕਰਨੀ ਹੈ ਤਾਂ ਤੁਸੀਂ ਭਾਈ ਜ਼ਰੂਰ ਕਾਲ ਕਰਿਆ ਕਰੋ ਨਾਲ ਦੀ ਨਾਲ ਜੇ ਤੁਸੀਂ ਰੇਡੀਓ ਪ੍ਰੋਗਰਾਮ ਨੰਬਰ ਡਾਇਲ ਕਰਕੇ ਸੁਣਨਾ ਆ ਜੇ ਤੁਸੀਂ ਫੋਨ ਦੇ ਜ਼ਰੀਏ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਤਾਂ 416-470-2040 'ਤੇ ਤੁਸੀਂ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਅਤੇ ਕਰੀਏ ਫਿਰ ਸ਼ੁਰੂਆਤਾਂ ਅਤੇ ਗੱਲਾਂ ਬਾਤਾਂ ਦੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਚੱਲੀਏ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ 905-673-3337 ਕਿਆ ਬਾਤ ਆ

ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ, ਅਸੀਂ ਜ਼ਿੰਦਗੀ ਤੋਂ ਇੱਕ ਨਾ ਇੱਕ ਦਿਨ ਜਾਣਾ ਆ। ਸੋ ਤੁਸੀਂ ਕ੍ਰੈਮਨੇਸ਼ਨ ਅਤੇ ਫਿਊਨਰਲ ਦੀਆਂ ਸੇਵਾਵਾਂ ਦਿੰਦੇ ਨੇ, ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖਣਾ ਆ। ਔਰ ਤੁਸੀਂ ਜੇ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤੁਸੀਂ ਇੱਜ਼ਤ ਅਤੇ ਗਰੂਰ ਅਤੇ ਮਾਣ ਸਤਿਕਾਰ ਨਾਲ ਜਾਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜਾਓ ਅਤੇ ਤੁਹਾਡੇ ਜਾਣ ਦੀਆਂ ਕਿਰਿਆਵਾਂ ਦਾ ਹੱਲ ਪਹਿਲਾਂ ਹੀ ਹੋਇਆ ਹੋਵੇ, ਤਾਂ ਤੁਸੀਂ ਬ੍ਰੈਂਪਟਨ ਕ੍ਰੈਮਨੇਸ਼ਨ ਦੇ ਨਾਲ ਰਾਬਤਾ ਰੱਖਣਾ ਆ। 905-452-2222 905-452-2222 9054582222 ਬ੍ਰੈਂਪਟਨ ਕ੍ਰੈਮਟੋਰੀਅਮ।

0: ਕਿਆ ਬਾਤ ਆ
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ

0: ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਸਵਾਗਤ ਪੰਜਾਬੀ ਲਹਿਰਾਂ ਦੇ ਵਿੱਚ। ਤੁਹਾਡਾ ਸਟੂਡੀਓ ਦੇ ਘੜੀਆਂ ਦੇ ਮੁਤਾਬਿਕ 6:28 ਹੋ ਚੁੱਕੇ ਨੇ ਔਰ ਤੁਹਾਡਾ ਸਾਡਾ ਸਾਥ ਬਣਿਆ ਹੋਇਆ ਨੇ AM 530 ਦੀਆਂ ਤਰੰਗਾਂ ਤੋਂ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਲੈ ਕੇ ਹਾਜ਼ਰ ਹੋ ਚੁੱਕੇ ਜੀ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਰਮੇਸ਼ ਅਸ਼ਾਰਪੁਰ ਜੀ ਜੁੜ ਚੁੱਕੇ ਨੇ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਇੱਕ ਖੂਬਸੂਰਤ ਸੰਡੇ ਦੀ ਸਵੇਰ ਦੇ ਵਿੱਚ। ਸਭ ਦਾ ਸਵਾਗਤ ਔਰ ਸਤਿਕਾਰ ਕਰਦੇ ਹਾਂ ਜੀ, ਸਵਾਗਤ ਕਰਦੇ ਹਾਂ ਜੀ ਸਾਡੇ ਰਮੇਸ਼ ਹੁਸ਼ਿਆਰਪੁਰ ਜੀ ਹੋਣਾ ਦਾ, ਤਾਂ ਕਿ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਸਕੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਤੁਸੀਂ ਆਨਰ ਹੋ, ਕੀ ਹਾਲ ਚਾਲ ਪੰਜਾਬੀ ਲਹਿਰਾਂ ਦੇ ਵਿੱਚ? ਬਹੁਤ ਬਹੁਤ ਸਵਾਗਤ
1: ਸੰਧੂ ਸਾਹਿਬ, ਮਿਹਰਬਾਨੀ, ਸ਼ੁਕਰੀਆ। ਸਾਡੇ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ, ਤੁਸੀਂ ਨਿੱਤ ਜਦੋਂ ਪੁੱਛਦੇ ਹੋ ਕੀ ਹਾਲ ਚਾਲ ਹੈ ਤੇ ਕਿੱਦਾਂ ਤੁਹਾਡਾ ਸਾਰਾ ਇਧਲਾ ਹਾਲ ਚਾਲ ਨੇ
0: ਜੀ,
1: ਤੇ ਮੈਂ ਦੱਸ ਦਵਾਂ ਕਿ ਹਾਲ ਚਾਲ ਜਦੋਂ ਤੁਸੀਂ ਪੁੱਛਦੇ ਹੋ ਮੈਨੂੰ ਕਦੇ ਵੀ ਨਹੀਂ ਲੱਗਦਾ ਕਿ ਇਹ ਹਾਲ ਚਾਲ ਪ੍ਰਭ ਸੰਧੂ ਪੁੱਛਦਾ। ਮੈਨੂੰ ਇੰਜ ਲੱਗਦਾ ਕਿ ਜਿਵੇਂ ਪੰਜਾਬੀ ਲਹਿਰਾਂ ਦੀ ਸਮੁੱਚੀ ਟੀਮ ਤੇ ਸਾਡੇ ਸਾਰੇ ਸਰੋਤੇ ਪੁੱਛਦੇ ਹੁੰਦੇ ਆ। ਤੇ ਮੈਂ ਦੱਸ ਦਵਾਂ ਸੰਧੂ ਸਾਹਿਬ, ਹਾਲ ਜਿਹੜਾ ਨਾ ਇਹੋ ਜਦੋਂ ਅਸੀਂ ਸ਼ੋਅ ਸ਼ੁਰੂ ਕਰਦੇ ਹਾਂ ਉਸ ਵੇਲੇ, ਕਿਉਂਕਿ ਆ ਜਿਹੜਾ ਸਮਾਂ ਹੁੰਦਾ ਨਾ ਇਹਨੂੰ ਤਰਕਾਲਾ ਕਹਿੰਦੇ ਆ, ਤੇ ਥੋੜਾ ਜਿਹਾ ਮਾਹੌਲ ਜਦੋਂ ਦੁਪਹਿਰ ਤੋਂ ਬਾਅਦ, ਕਿਉਂਕਿ ਗਰਮੀ ਬੜੀ ਹੈ, ਇਹਨਾਂ ਦਿਨਾਂ ਚ ਸੁਸਤੀ ਵਾਲਾ ਮਾਹੌਲ ਬਣ ਜਾਂਦਾ ਹੈ। ਕਈ ਵਾਰ ਮੇਰੇ ਨਾਲ ਵੀ ਹੁੰਦਾ ਹੈ, ਜਦੋਂ ਮੈਂ ਸ਼ੋਅ ਤੇ ਬੈਠਦਾ ਹਾਂ ਤੇ ਮਾਹੌਲ ਥੋੜਾ ਜਿਹਾ ਸੁਸਤੀ ਵਾਲਾ ਹੁੰਦਾ ਹੈ
0: ਜੀ।
1: ਸਰੋਤਿਆਂ ਦੀ ਪਹਿਲੀ ਗਲਕੈਰੀ ਤੇ ਤੁਹਾਡੀ ਪਹਿਲੀ ਆਵਾਜ਼, ਤੁਹਾਡੇ ਦੋ ਸ਼ਬਦ ਤੇ ਸਰੋਤਿਆਂ ਦੇ ਦੋ ਸ਼ਬਦ ਸੰਧੂ ਸਾਹਿਬ ਜਾਨ ਪਾ ਦਿੰਦੇ ਆ, ਫਿਰ ਪਤਾ ਹੀ ਨੀ ਲੱਗਦਾ। ਭੈਣੀ ਤੇ ਰਾਤ ਹੁੰਦੀ ਲੋਕ ਕਹਿੰਦੇ ਤੂੰ ਸੌਂਦਾ ਨੀ ਜਲਦੀ, ਬੜੀ ਦੇਰ ਤੱਕ ਜਾਗਦਾ ਰਹਿੰਦਾ, ਨੀਂਦ ਕਿੱਥੋਂ ਆ ਜਾਣੀ ਜਦੋਂ ਇੰਨੀ ਐਨਰਜੀ ਮਿਲ ਜਾਂਦੀ। ਸੋ ਹਾਲ ਚਾਲ ਤੁਹਾਡੇ ਸ਼ਬਦਾਂ ਦੇ ਨਾਲ ਜੁੜਿਆ ਹੈ, ਤੇ ਰੱਬ ਕਰੇ ਇਹ ਜਿਹੜਾ ਸ਼ਬਦਾਂ ਦਾ ਸਾਥ ਹੈ ਸਾਡਾ ਤੁਹਾਡਾ ਬਣਿਆ ਰਹੇ, ਤੇ ਜੇ ਇਹ ਸਾਥ ਬਣਿਆ ਰਿਹਾ ਤੇ ਸੇ ਤਾਂ ਫੇਟੀ ਫੇਟ ਹੈ।
0: ਕਿਆ ਬਾਤ ਹੈ ਜੀ, ਬਹੁਤ ਚੜ੍ਹਦੀ ਕਲਾ, ਔਰ ਤੁਹਾਡੀ ਆਵਾਜ਼ ਸੁਣ ਕੇ ਸਾਡਾ ਵੀ ਦਿਨ ਬੜਾ ਹੀ ਖੂਬਸੂਰਤ ਹੋ ਜਾਂਦਾ। ਹੁਣ ਤਾਂ ਮੈਨੂੰ ਵੀ ਜਦੋਂ ਗਾਹੇ ਬਗਾਏ ਕਿਤੇ ਸੱਜਣ ਮਿੱਤਰ ਪਿਆਰ ਮਹਿਫਲਾਂ ਦੇ ਵਿੱਚ ਮਿਲਦੇ ਆ ਤੇ ਉਹ ਫਿਰ ਜ਼ਿਕਰ ਕਰਦੇ ਆ ਕਿ ਸੰਧੂ ਸਾਹਿਬ ਹੁਣ ਰਮੇਸ਼ ਜੀ ਹੋਣਾਂ ਨਾਲ ਥੋੜ੍ਹਾ ਰਾਬਤਾ ਬਣ ਗਿਆ, ਅਤੇ ਉਹ ਸਵੇਰੇ ਵੀ ਸੁਣਨ ਦਾ ਆਨੰਦ ਜਿਹੜਾ ਮਿਲਦਾ ਹੈ ਅਤੇ ਕਹਿੰਦੇ ਬਹੁਤ ਬਾਕਮਾਲ ਹੁੰਦਾ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਹਾਲ ਚਾਲ ਤੋਂ ਹੀ ਕਰਦੇ ਹਾਂ। ਕੱਲ੍ਹ ਰਮੇਸ਼ ਜੀ ਆਪਾਂ ਪਿਛਲੇ ਦਿਨਾਂ ਤੋਂ ਵੈਸੇ ਤਾਂ ਗੱਲਬਾਤ ਆਪਾਂ ਕਰਦੇ ਆਉਂਦੇ ਹਾਂ ਗਰਾਊਂਡ ਦੀਆਂ ਰਿਪੋਰਟਸ। ਪਹਿਲਾਂ ਅਸੀਂ ਇਹ ਵੀ ਕਿਹਾ ਕਿ ਜਿੰਨਾ ਚਿਰ ਸਾਨੂੰ ਕੁਛ ਗਰਾਊਂਡ 'ਤੇ ਵੇਖਦਾ ਨਹੀਂ ਉਨਾ ਚਿਰ ਗੱਲਬਾਤ ਕਰਨੀ ਬਹੁਤ ਹੀ ਮੁਮਕਿਨ ਨਹੀਂ ਹੋਵੇਗੀ। ਹੁਣ ਕਾਂਗਰਸ ਜਨਤਾ ਪਾਰਟੀ ਨੇ ਇਕੱਠ ਕੀਤਾ ਕਹਿੰਦੇ ਭਾਰੀ, ਅਤੇ ਭਾਜਪਾ ਆਹਮੋ ਸਾਹਮਣੀ ਹੋ ਗਿਆ ਜੀ। ਕੀ ਮਾਹੌਲ ਸੀ ਜੰਤਰ ਮੰਤਰ ਦਾ, ਕਿੱਦਾਂ ਭਾਜਪਾ ਆਹਮੋ ਸਾਹਮਣੇ ਹੋ ਗਿਆ ਅਤੇ ਕੀ ਨਿਕਲ ਕੇ ਆਇਆ ਸਾਰਾ ਉਹਨਾਂ ਦੇ ਜੰਤਰ ਮੰਤਰ ਦੇ ਧਰਨੇ 'ਚੋਂ?
1: ਸਾਹਿਬ, ਜਿਹੜੀ ਭਾਜਪਾ ਦਾ ਆਹਮੋ ਸਾਹਮਣੇ ਹੋਣਾ ਉਹ ਸੁਭਾਵਿਕ ਹੈ, ਕਿਉਂਕਿ ਕਾਂਗਰਸ ਜਨਤਾ ਪਾਰਟੀ ਦੀ ਜਿਹੜੀ ਮੰਗ ਆ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੈ, ਭਾਰਤੀ ਜਨਤਾ ਪਾਰਟੀ ਦੇ ਕੰਮ ਢੰਗ ਦੇ ਖਿਲਾਫ ਹੈ, ਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਕੇਂਦਰੀ ਮੰਤਰੀ ਦੇ ਖਿਲਾਫ ਹੈ। ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ, ਕੇਂਦਰ ਦੇ ਵਿੱਚ ਸਿੱਖਿਆ ਮੰਤਰੀ ਹੈ ਧਰਮਿੰਦਰ ਪ੍ਰਧਾਨ। ਸੰਧੂ ਸਾਹਿਬ, ਇੱਕ ਏਦਾਂ ਦਾ ਭਾਰਤੀ ਜਨਤਾ ਪਾਰਟੀ ਦਾ ਨਾਮ ਹੈ ਜਿਹੜਾ ਬਹੁਤੇ ਚਰਚਿਆਂ ਚ ਨਹੀਂ ਰਹਿੰਦਾ, ਪਰੰਤੂ ਭਾਰਤੀ ਜਨਤਾ ਪਾਰਟੀ ਦਾ ਅੰਦਰ ਥੰਮ ਸਮਝਿਆ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਮੁੱਖ ਲੀਡਰ ਹੈ ਉਹਨਾਂ ਵਿੱਚੋਂ ਇੱਕ ਹੈ ਧਰਮਿੰਦਰ ਪ੍ਰਧਾਨ। ਉਹ ਠੀਕ ਹੈ, ਕਈਆਂ ਦੇ ਨਾਮ ਜ਼ਿਆਦਾ ਚਮਕਦੇ ਆ, ਕਈਆਂ ਨੂੰ ਗੱਲਾਂ ਸੋਹਣੀਆਂ ਕਰਨੀਆਂ ਆਉਂਦੀਆਂ, ਕੋਈ ਚੁਟਕਲੇ ਸੁਣਾ ਸੁਣਾ ਕੇ ਵਾਹਵਾ ਖੱਟ ਲੈਂਦੇ ਆ। ਜਿਹੜਾ ਇਹ ਧਰਮਿੰਦਰ ਪ੍ਰਧਾਨ ਆ ਇਹ ਚਲੋ ਬਹੁਤੀਆਂ ਗੱਲਾਂ ਬਾਤਾਂ ਚ ਜਾਂ ਸੋਸ਼ਲ ਮੀਡੀਆ ਤੇ ਜਾਂ ਹੋਰ ਢੰਗ ਦੇ ਨਾਲ ਕਦੇ ਸੁਰਖੀਆਂ ਚ ਨਹੀਂ ਰਹਿੰਦਾ, ਉਵੇਂ ਮੈਂ ਦੱਸਦਾ ਕਿ ਭਾਜਪਾ ਦਾ ਬੜਾ ਹਰਮਨ ਪਿਆਰਾ, ਬੜਾ ਰਣਨੀਤੀਕਾਰ ਲੀਡਰ ਹੈ। ਜਿੱਥੇ ਭਾਜਪਾ ਦੀ ਗੱਡੀ ਅੜ ਜੇ, ਜਿੱਥੇ ਭਾਜਪਾ ਨੂੰ ਲੱਗਦਾ ਹੋਵੇ ਕਿ ਮਹੱਤਵਪੂਰਨ ਫੈਸਲੇ ਲੈਣੇ, ਉੱਥੇ ਧਰਮਿੰਦਰ ਪ੍ਰਧਾਨ ਪਹਿਲਿਆਂ ਚ ਹੁੰਦਾ। ਹੁਣ ਉਸ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਹੈ, ਹੁਣ ਉਹ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਂਗਰਸ ਜਨਤਾ ਪਾਰਟੀ ਨੇ ਬੀਤੇ ਕੱਲ ਚਲੋ ਜਿੱਡਾ ਵੀ ਇਕੱਠ ਕੀਤਾ, ਨਾ ਅਸੀਂ ਉਸ ਇਕੱਠ ਨੂੰ ਬਹੁਤ ਵੱਡਾ ਕਹਿ ਸਕਦੇ ਨਾ ਛੋਟਾ ਕਹਿ ਸਕਦੇ ਹਾਂ, ਹਾਲਾਂਕਿ ਗਿਣਤੀ ਬਹੁਤ ਸੀ। ਉਹ ਵੱਡੇ ਤੋਂ ਪਰਿਭਾਸ਼ਾ ਇਹ ਆ ਕਿ ਜਿੱਡਾ ਵੱਡਾ ਸੋਸ਼ਲ ਮੀਡੀਆ ਦੇ ਉੱਪਰ ਕਾਂਗਰਸ ਜਨਤਾ ਪਾਰਟੀ ਨੂੰ ਨਾਮ ਨਾ ਮਿਲਿਆ, ਕਈਆਂ ਨੂੰ ਲੱਗਦਾ ਸੀ ਕਿ ਸ਼ਾਇਦ ਦਿੱਲੀ ਵਿੱਚ ਤਿਲ ਸਿੱਟ ਨੂੰ ਜਗ੍ਹਾ ਹੀ ਨਾ ਹੋਵੇ, ਉਦਾਂ ਦੀ ਗੱਲ ਤੇ ਨਹੀਂ ਬਣੀ। ਪਰੰਤੂ ਜੇ ਅਗਿਣਤੀ ਮਿਣਤੀ ਦੀ ਕਰ ਕਹੀਏ ਗੱਲ ਕਰੀਏ ਤੇ ਅਭਿਜੀਤ ਦੇਵਕੇ ਕਹਿੰਦੇ ਸਾਡਾ 7,000 ਦਾ ਇਕੱਠ ਸੀ, ਜੋ ਮੇਰੇ ਕੋਲ ਰਿਪੋਰਟਾਂ ਨੇ, ਚਲੋ ਅਸੀਂ 7,000 ਤਾਂ ਨੀ ਕਹਿੰਦੇ, ਪਰੰਤੂ ਸੰਧੂ ਸਾਹਿਬ ਇਕੱਠ ਚੰਗਾ ਸੀ, ਹਜ਼ਾਰਾਂ ਵਿੱਚ ਸੀ, ਬਹੁਤ ਸਾਰੀਆਂ ਰੈਲੀਆਂ ਜੰਤਰ ਮੰਤਰ ਚ ਹੁੰਦੀਆਂ, ਕੋਈ ਟਾਮੀ ਟਾਮੀ ਰੈਲੀ ਹੁੰਦੀ ਜਿਹਦਾ ਏਡਾ ਇਕੱਠ ਹੋਵੇ,
0: ਜੀ
1: ਹੁਣ ਜਦੋਂ ਏਡਾ ਇਕੱਠ ਹੋਇਆ ਤੇ ਫਿਰ ਉਹਨੂੰ ਆਪਾਂ ਚੰਗਾ ਇਕੱਠ ਕਵਾਂਗੇ। ਹੁਣ ਜਿਹੜੀ ਮੰਗ ਕੀਤੀ ਉਹ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਹੈ, ਅਲਟੀਮੇਟਮ ਦੇ ਦਿੱਤਾ ਕਿ ਨਹੀਂ ਤੇ ਆਉਂਦੇ ਸ਼ਨੀਵਾਰ ਅਸੀਂ ਫਿਰ ਇੱਥੇ ਮਜਮਾ ਲਾਉਣਾ। ਹੁਣ ਉਹਦੇ ਵਿੱਚੋਂ ਨਿਤਿਨ ਨਵੀਨ ਹੁਣੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੈ ਨਿਤਿਨ ਨਵੀਨ ਜੀ ਸੰਧੂ ਸਾਹਿਬ, ਉਹਨਾਂ ਨੇ ਕੁਛ ਪ੍ਰਤੀਕਰਮ ਦਿੱਤੇ ਹੈ। ਸਿੱਧੇ ਤੌਰ ਤੇ ਉਹਨਾਂ ਨੇ ਨਾ ਅਭਿਜੀਤ ਦਿਪਕੇ ਨਾਮ ਲਿਆ ਤੇ ਨਾ ਉਹਨਾਂ ਨੇ ਕਾਕਰੋਚ ਜਨਤਾ ਪਾਰਟੀ ਦਾ ਨਾਮ ਲਿਆ, ਪਰੰਤੂ ਜਿੰਨੇ ਕੁ ਬੋਲ ਉਹਨਾਂ ਨੇ ਬੋਲੇ ਉਹਨਾਂ ਦੇ ਬੜੇ ਸਿੱਧੇ ਬੋਲ ਸੀ ਕਿ ਵਿਦੇਸ਼ਾਂ ਚ ਬੈਠੇ ਕੁਝ ਲੋਕ ਕਹਿੰਦੇ ਸੋਚਦੇ ਆ ਕਿ ਭਾਰਤੀ ਨੌਜਵਾਨਾਂ ਨੂੰ ਉਹ ਦਿਸ਼ਾ ਦੇਣਗੇ, ਉਹ ਦਿਸ਼ਾ ਨਿਰਧਾਰਿਤ ਕਰਨਗੇ ਭਾਰਤੀ ਲੋਕਾਂ ਦੀ, ਕਹਿੰਦੇ ਇਹ ਨਹੀਂ ਹੋ ਸਕਦਾ। ਔਰ ਕਹਿੰਦੇ ਕਿ ਕੁਝ ਲੋਕ ਨੌਜਵਾਨਾਂ ਨੂੰ, ਭਾਰਤੀ ਨੌਜਵਾਨਾਂ ਨੂੰ ਨਾ ਨਕਾਰਾਤਮਕ ਨਾ ਵਾਲੀ ਰਾਜਨੀਤੀ ਵਾਲੇ ਪਾਸੇ ਧੱਕਿਆ ਜਾ ਰਿਹਾ ਹੈਗਾ, ਇਹ ਨਿਤਿਨ ਨਵੀਨ ਨੇ ਕਿਹਾ। ਤੇ ਉਹਨਾਂ ਨੇ ਤੇ ਇਹ ਵੀ ਕਹਿਤਾ ਕਿ ਜਿਹੜੇ ਲੋਕ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਨਕਾਰਾਤਮਕ ਰਾਜਨੀਤੀ ਵੱਲ ਪਾਸੇ ਧੱਕ ਰਹੇ ਆ, ਮੈਂ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੰਦਾ ਬਾਕੀ ਕਾਕਰੋਚ ਜਨਤਾ ਪਾਰਟੀ ਨੂੰ ਨਿਤਿਨ ਨਵੀਨ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਹੈ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਹੈ। ਜਿਹੜੀ ਕੱਲ ਤੱਕ ਗੱਲ ਖਮੋਸ਼ ਸੀ ਹੁਣ ਦੂਜੇ ਪਾਸੇ ਹੋ ਗਈ ਹੈ। ਉਵੇਂ ਮੈਂ ਇੱਥੇ ਇੱਕ ਟਿੱਪਣੀ ਕਰਦਾ ਜਿਹੜੀ ਸ਼ਾਇਦ ਸਰੋਤੇ ਸੁਣਨਾ ਵੀ ਚਾਹੁੰਦੇ ਹੋਣਗੇ। ਸੰਧੂ ਸਾਹਿਬ, ਇਹ ਠੀਕ ਹੈ ਕਿ ਕਾਕਰੋਚ ਜਨਤਾ ਪਾਰਟੀ ਨੇ ਇਕੱਠ ਕਰ ਲਿਆ, ਸੋਸ਼ਲ ਮੀਡੀਆ ਤੇ ਵੱਡਾ ਪਲੇਟਫਾਰਮ, ਲੋਕ ਆ ਗਏ, ਕੁਝ ਇੱਕ ਸਿਆਸੀ ਪਾਰਟੀਆਂ ਨੇ ਥੋੜਾ ਜਿਹਾ ਉਹਨੂੰ ਚੰਗਾ ਕਿਹਾ, ਔਰ ਜਿਹੜੇ ਭਾਰਤ ਦਾ ਇਸ ਵੇਲੇ ਦਾ ਮਾਹੌਲ ਹੈ ਉਹਦੇ ਵਿੱਚੋਂ ਕਈ ਇਹ ਕਹਿਣ ਲੱਗ ਪਏ ਜੀ ਦੇਖਿਓ ਆਉਂਦੇ ਦਿਨਾਂ ਚ ਵੱਡੀ ਸਿਆਸੀ ਪਾਰਟੀ ਬਣ ਜਾਣੀ ਹੈ, ਦੇਖੋ ਜੀ ਆਉਂਦੇ ਦਿਨਾਂ ਚ ਪੂਰੇ ਭਾਰਤ ਵਿੱਚ ਅੰਦੋਲਨ ਫੈਲ ਜਾਣਾ ਹੈ। ਕਾਕਰੋਚ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਅਭਿਜੀਤ ਦਿਪਕੇ ਅੱਜ ਆਪਣੇ ਉਹ ਘਰ ਪਹੁੰਚੇ, ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਇੱਥੇ ਟ੍ਰੇਲਰ ਸੀਗਾ ਔਰ ਆਉਂਦੇ ਦਿਨਾਂ ਚ ਅਸੀਂ ਪੂਰੇ ਦੇਸ਼ ਦੇ ਵਿੱਚ ਆਪਣਾ ਅੰਦੋਲਨ ਤੇਜ਼ ਕਰਾਂਗੇ। ਪਰੰਤੂ ਮੈਂ ਇੱਥੇ ਇੱਕ ਚੀਜ਼ ਬੜੀ ਸਪਸ਼ਟ ਕਰਦਾ ਕਿ ਜੋ ਕੁਛ ਹੁਣ ਤੱਕ ਮੈਂ ਇਹਨਾਂ ਨੌਜਵਾਨਾਂ ਦਾ ਸ਼ਬਦਾਂ ਨੂੰ ਵੇਖ ਰਿਹਾ, ਸੁਣ ਰਿਹਾ, ਜਿਸ ਢੰਗ ਦੇ ਨਾਲ ਇਹ ਬਣੀ ਪਾਰਟੀ, ਜਿਹੜੇ ਚਿਹਰੇ ਤਿੰਨ ਕੁ ਨਾਲ ਜੁੜੇ, ਜਿਹਦੇ ਵਿੱਚ ਸੌਰਭ ਦਾਸ ਹੈ, ਵਿਜੇਤਾ ਦਈਆ ਹੈ, ਆਸ਼ੂਤੋਸ਼ ਰੰਕਾ ਹੈ, ਜਿਹਨੂੰ ਆਪਾਂ ਸਿਆਸੀ ਭਵਿੱਖ ਕਹਿੰਦੇ ਹਾਂ ਨਾ, ਬਹੁਤੀ ਕੋਈ ਠੋਸ ਤਸਵੀਰ ਸੰਧੂ ਸਾਹਿਬ ਨਜ਼ਰ ਨਹੀਂ ਆ ਰਹੀ। ਕੋਈ ਜਿਹੜਾ ਜਿਹਨੂੰ ਆਪਾਂ ਕਹੀਏ ਕਿ ਇੱਕ ਸਿਆਸੀ ਭਵਿੱਖ ਦੇ ਤੌਰ ਤੇ ਜਿਸ ਪਾਰਟੀ ਨੂੰ ਦੇਖੀਏ, ਕੋਈ ਬਹੁਤੀ ਠੋਸ ਤਸਵੀਰ ਦੀ ਨਜ਼ਰ ਆ ਰਹੀ। ਹੁਣ ਮੈਂ ਇੱਥੇ ਨਾ ਸੰਧੂ ਸਾਹਿਬ ਦੋ ਤਿੰਨ ਚੀਜ਼ਾਂ ਸਰੋਤਿਆਂ ਤੇ ਯਾਦ ਕਰਾਉਣਾ। ਸੰਨ 1971 ਦੇ ਵਿੱਚ ਬੀਬੀ ਇੰਦਰਾ ਗਾਂਧੀ ਦੀ ਤੂਤੀ ਬੋਲਦੀ ਸੀ, ਰਾਜ ਸੀ ਕਾਂਗਰਸ ਦਾ, ਉਸ ਵੇਲੇ ਇੱਕ ਅੰਦੋਲਨ ਹੋਇਆ ਸੀ। ਸੰਨ 1974 ਦੀ ਗੱਲ ਹੈ ਜਦੋਂ 1971 ਚ ਇੰਦਰਾ ਗਾਂਧੀ ਜਿੱਤ ਗਈ ਤੇ ਇੰਦਰਾ ਗਾਂਧੀ ਨੂੰ ਕਹਿੰਦੇ ਸੱਤਾ ਦਾ ਨਸ਼ਾ ਬੜਾ ਸੀ, ਜਿਵੇਂ ਅੱਜ ਮੋਦੀ ਸਾਹਿਬ ਨੂੰ ਹੈ। 1974 ਦੇ ਵਿੱਚ ਇੱਕ ਅੰਦੋਲਨ ਹੁੰਦਾ ਹੈ ਜਿਹਦਾ ਅੰਦੋਲਨ ਦਾ ਨਾਮ ਸੀ ਜੈ ਪ੍ਰਕਾਸ਼ ਅੰਦੋਲਨ। ਬਿਹਾਰ ਤੋਂ ਸ਼ੁਰੂ ਹੋਇਆ, ਮਹਿੰਗਾਈ ਦੇ ਖਿਲਾਫ ਸੀ ਮੁੱਖ ਤੌਰ ਤੇ, ਪੂਰੇ ਦੇਸ਼ ਵਿੱਚ ਫੈਲਿਆ ਔਰ ਉਹਦੇ ਵਿੱਚ ਇੱਕ ਦੇਸ਼ ਦੇ ਵਿੱਚ ਇੰਦਰਾ ਗਾਂਧੀ ਦੇ ਖਿਲਾਫ ਇੱਕ ਮੰਚ ਬਣ ਗਿਆ। ਤੇ ਉਹ ਤੋਂ ਬਾਅਦ ਫਿਰ ਇੰਦਰਾ ਗਾਂਧੀ ਸੰਨ 1975 ਦੇ ਵਿੱਚ ਐਮਰਜੈਂਸੀ ਲਾਉਂਦੀ ਹੈ, ਸੰਨ 1975 ਦੀ ਗੱਲ ਹੈ। ਤੇ ਪਹਿਲੀ ਵਾਰ ਅਸੀਂ ਉਦੋਂ ਵੇਖਿਆ ਕਿ ਜਿਹਦੀ ਕਾਂਗਰਸ ਦੀ ਤੋਤੀ ਬੋਲਦੀ ਸੀ, ਕਾਂਗਰਸ ਹੀ ਕਾਂਗਰਸ ਸੀਗੀ। 1977 ਦੇ ਵਿੱਚ ਉਸ ਅੰਦੋਲਨ ਕਰਕੇ ਅਸੀਂ ਕਹਿ ਸਕਦੇ, ਉਸ ਅੰਦੋਲਨ ਦਾ ਵੱਡਾ ਯੋਗਦਾਨ ਕਹਿ ਸਕਦੇ, ਹਾਲਾਂਕਿ ਕਾਰਨ ਹੋਰ ਵੀ ਸਨ। 1977 ਵਿੱਚ ਜਨਤਾ ਸਰਕਾਰ ਮਰਾਰੀ ਜੀ ਦਸਾਈ ਦੀ ਸਰਕਾਰ ਚ ਹੋਂਦ ਵਿੱਚ ਆ ਜਾਂਦੀ, ਭਾਵ ਕਿ ਕਾਂਗਰਸ ਨੂੰ ਬੜਾ ਇੱਕ ਵੱਡਾ ਝਟਕਾ ਲੱਗਿਆ ਸੀ। ਇੱਕ ਅੰਦੋਲਨ ਜਿਹੜਾ ਬਿਹਾਰ ਤੋਂ ਸ਼ੁਰੂ ਹੋਇਆ ਪੂਰੇ ਦੇਸ਼ ਵਿੱਚ ਫੈਲਿਆ। ਫਿਰ ਅੱਗੇ ਚੱਲਦੇ ਆ, ਸੰਨ 2009 ਦੀ ਗੱਲ ਕਰਦੇ ਆ। ਸੰਨ 2009 ਵਿੱਚ ਕਾਂਗਰਸ ਨੂੰ ਬੜੀ ਵਧੀਆ ਜਿੱਤ ਮਿਲੀ। ਉਹ ਤੋਂ ਬਾਅਦ ਸੰਨ 2011 ਵਿੱਚ ਅੰਨਾ ਹਜ਼ਾਰੇ ਅੰਦੋਲਨ ਹੁੰਦਾ ਹੈ। ਅੰਨਾ ਹਜ਼ਾਰੇ ਅੰਦੋਲਨ ਦਾ ਸਿੱਟਾ ਇਹ ਨਿਕਲਦਾ ਕਿ ਕਾਂਗਰਸ ਸੱਤਾ ਚੋਂ ਗਾਇਬ ਹੋ ਜਾਂਦੀ ਹੈ। 2014 ਚ ਜੋ ਮੋਦੀ ਸਾਹਿਬ ਆਏ ਗਏ ਨੇ, ਹਾਲਾਂਕਿ ਹੁਣ ਮੈਂ ਤੀਜੇ ਅੰਦੋਲਨ ਦੀ ਗੱਲ ਵੀ ਕਰਾਂਗਾ ਜਿਹੜਾ 2020 ਚ ਹੋਇਆ, ਕਿਸਾਨੀ ਅੰਦੋਲਨ। ਹੁਣ ਕਿਸਾਨੀ ਅੰਦੋਲਨ ਦੀ ਜੇ ਗੂੰਜ ਕਹੀਏ ਤੇ ਸਭ ਤੋਂ ਵੱਡੀ ਗੂੰਜ ਸੀ, ਸੰਸਾਰ ਵਿਆਪੀ ਗੂੰਜ ਸੀ। ਪਰੰਤੂ ਜੇ ਅਸੀਂ ਇਹਦੇ ਨਾਲ ਕਹੀਏ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਡਿੱਗੀ, ਬਿਲਕੁਲ ਨਹੀਂ ਡਿੱਗੀ। ਹੁਣ ਕਾਰਨ ਕੀ ਸੀ ਕਿ ਇੱਥੇ ਅੰਦੋਲਨ ਦਾ ਢੰਗ ਹੋਰ ਸੀ, ਪਹਿਲੇ ਅੰਦੋਲਨਾਂ ਦਾ ਢੰਗ ਕੁਛ ਹੋਰ ਸੀਗਾ। ਹੁਣ ਜਿਹੜਾ ਚੌਥਾ ਅੰਦੋਲਨ ਕਾਕਰੋਚ ਜਨਤਾ ਪਾਰਟੀ ਦਾ, ਇਹਦੇ ਵਿੱਚੋਂ ਜੋ ਮੈਂ ਹੁਣ ਤੱਕ ਵੇਖ ਸੁਣ ਰਿਹਾ ਹਾਂ, ਜੋ ਮੇਰੀ ਸਮਝ ਦਾ ਹਿੱਸਾ ਬਣ ਰਿਹਾ ਹੈ, ਮੈਨੂੰ ਇਸ ਅੰਦੋਲਨ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਕੋਈ ਸਿਆਸੀ ਮਜ਼ਬੂਤ ਭਵਿੱਖ ਨਹੀਂ ਨਜ਼ਰ ਆ ਰਿਹਾ। ਬਾਕੀ ਇਸ ਪਾਰਟੀ ਨੂੰ ਮੈਂ ਸਿਆਸੀ ਪਾਰਟੀ ਦੀ ਤਰ੍ਹਾਂ ਨਹੀਂ ਦੇਖ ਪਾ ਰਿਹਾ। ਮੈਨੂੰ ਨਹੀਂ ਲੱਗਦਾ ਕਿ ਇੱਕ ਸਿਆਸੀ ਪਾਰਟੀ ਬਹੁਤ ਵੱਡੀ ਬਣ ਸਕੇਗੀ ਜਿਸ ਢੰਗ ਦੇ ਨਾਲ ਇਹ ਨੌਜਵਾਨ ਤੁਰੇ ਹੈ, ਜਿੱਦਾਂ ਦੀ ਮੰਗ ਕੀਤੀ ਹੈ, ਜੋ ਇਹਨਾਂ ਦਾ ਪਹਿਲਾਂ ਇੱਕ ਅਸੀਂ ਤਸਵੀਰਾਂ ਚ ਵੇਖ ਰਹੇ ਹਾਂ, ਜੋ ਸੁਣ ਰਹੇ ਹਾਂ। ਬਾਕੀ ਹਾਲਾਂਕਿ ਬਹੁਤੇ ਵੱਡੇ ਦਾਅਵੇ ਨਹੀਂ ਇਹੋ ਜਿਹੇ ਮਾਮਲਿਆਂ ਚ ਕੀਤੇ ਜਾ ਸਕਦੇ, ਸ਼ੁਰੂਆਤੀ ਦੌਰ ਹੈ, ਕੱਲ ਇਕੱਠ ਹੋ ਗਿਆ ਆ। ਇਕੱਠ ਖੈਰ ਚੰਗਾ ਖਾਸਾ ਸੀ, ਬੜੇ ਸਾਰੇ ਜਿਹੜੇ ਲੋਕ ਨੌਜਵਾਨ ਆਏ ਬਿਨਾਂ ਸੱਦੇ ਤੋਂ ਆਏ। ਏਦਾਂ ਨਹੀਂ ਸੀ ਕਿ ਕਿਸੇ ਨੇ ਟਰੱਕਾਂ ਦੇ ਪੈਸੇ ਦਿੱਤੇ ਸੀ, ਬੱਸਾਂ ਦੇ ਪੈਸੇ ਦਿੱਤੇ ਸੀ, ਜਾਂ ਉਹਦੇ ਵਿੱਚ ਬਿਠਾ ਕੇ ਲਿਆਂਦੇ ਗਏ, ਆਪ ਆਏ। ਕਾਫੀ ਵੱਡੀ ਗਿਣਤੀ ਸੀ। ਸਭ ਤੋਂ ਵੱਡੀ ਗੱਲ ਹੈ ਕਿ ਭਾਜਪਾ ਨੇ ਤੇ ਪ੍ਰਤੀਕਰਮ ਦੇਣਾ ਪੈ ਗਿਆ। ਨਿਤਿਨ ਨਵੀਨ ਹੁਣੇ ਅੱਜ ਬੋਲੇ ਹੈਗੇ ਆ, ਔਰ ਹੁਣ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੇ ਖੈਰ ਭਾਜਪਾ ਦੀ 100% ਚੁੱਪੀ ਹੈ, ਤੇ ਹੁਣ ਇੱਕ ਹਫਤੇ ਦਾ ਅਲਟੀਮੇਟਮ ਹੈ। ਅਗਲੇ ਹਫਤੇ ਸੰਧੂ ਸਾਹਿਬ ਦੇਖਦੇ ਹਾਂ ਕੀ ਪਰਿਸਥਿਤੀਆਂ ਕੀ ਬਣਦੀ
0: ਜੀ। ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਮੈਸੇਜ ਦੇ ਦਈਏ। ਕੰਟਰੈਕਟਰ ਅਤੇ ਰੈਨੋਵੇਟਰ, ਬਿਲਡਰ ਅਤੇ ਘਰ ਦੇ ਮਾਲਕਾਂ ਲਈ ਇੱਕ ਬਹੁਤ ਵਧੀਆ ਸਟੋਰ ਖੁੱਲ੍ਹ ਗਿਆ ਜੀ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਸਾਰੀਆਂ ਹੀ ਬਿਲਡਿੰਗ ਸਪਲਾਈ ਦੀਆਂ, ਰੈਨੋਵੇਸ਼ਨ ਦੀਆਂ ਲੋੜਾਂ ਲਈ ਇੱਕ ਭਰੋਸੇਯੋਗ ਸਟੋਰ ਆ, ਅਤੇ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜਾਣਾ। ਪਲੰਬਿੰਗ ਸਪਲਾਈਜ਼, ਫਿਕਸਿੰਗ ਦਾ, ਐਚ ਵੀ ਏ ਸੀ ਦਾ ਸਮੱਗਰੀ, ਔਰ ਨਾਲ ਦੀ ਨਾਲ ਇਲੈਕਟ੍ਰਿਕ ਸਪਲਾਈ, ਫਲੋਰਿੰਗ, ਟਾਇਲਸ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਟੂਲਸ, ਵੈਂਟੀਆਂ, ਸ਼ਾਵਰ, ਹਰ ਤਰ੍ਹਾਂ ਦਾ ਬਿਲਡਿੰਗ ਸਪਲਾਈ ਦਾ ਸਮਾਨ ਕੰਸਟਰਕਸ਼ਨ ਦੇ ਲਈ ਮਿਲ ਜਾਣਾ। ਤੁਸੀਂ ਬੇਸਮੈਂਟ ਤਿਆਰ ਕਰਨੀ ਆ, ਘਰ ਤਿਆਰ ਕਰ ਰਹੇ ਹੋ, ਜਾਂ ਕੋਈ ਕਮਰਸ਼ੀਅਲ ਯੂਨਿਟ ਤਿਆਰ ਕਰ ਰਹੇ ਹੋ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ ਨੂੰ ਯਾਦ ਰੱਖਣਾ ਆ। ਤੁਸੀਂ 6647905 0585 6479619610585 ਬੈਸਟ ਵੈਲਿਊ ਬਿਲਡਿੰਗ ਸਪਲਾਈ ਨਾਲ ਰਾਬਤਾ ਕਰ ਸਕਦੇ ਹੋ। 8005 ਡਿਕਸੀ ਰੋਡ ਬਰੈਂਪਟਨ 'ਤੇ ਇਹ ਲੋਕੇਟਡ ਨੇ, ਸਟੀਲ ਐਂਡ ਡਿਕਸੀ ਦੇ ਉੱਪਰ। ਬਹੁਤੀ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਤੁਸੀਂ ਖਾਸ ਤਰ੍ਹਾਂ ਦਾ ਕੋਈ ਬਿਲਡਿੰਗ ਸਪਲਾਈ ਦਾ ਸਮਾਨ ਲੈਣਾ, ਤੁਸੀਂ ਚੈੱਕ ਕਰਨਾ ਤਾਂ www.bestvaluebuildingsupplies.ca 'ਤੇ ਜਾ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਦੂਜੀ ਖਬਰ ਵੱਲ ਚੱਲੀਏ। CBI ਨੇ ਕਹਿੰਦੇ ਪੰਜਾਬ ਵਿਜੀਲੈਂਸ ਦੇ ਅਫਸਰਾਂ ਦੀ ਨੀਂਦ ਉਡਾ ਰੱਖੀ ਹੈ ਜੀ, ਇਹ ਕੀ ਖਬਰ ਹੈ, ਇੱਥੇ ਚਾਨਣਾ ਪਾਈਏ ਥੋੜਾ ਜਿਹਾ।
1: ਦੇਖੋ ਗੱਲ ਆ, ਖਬਰ ਤੇ ਸੰਤੋਸ਼ ਸਾਹਿਬ ਕਾਫੀ ਮਹੱਤਵਪੂਰਨ ਹੈ, ਤੇ ਇਹੋ ਜਿਹੀਆਂ ਖਬਰਾਂ ਗਾਹੇ ਬਗਾਹੇ ਕਦੇ ਕਦੇ ਚਰਚਾ ਚ ਆ ਵੀ ਜਾਂਦੀਆਂ, ਜਦੋਂ CBI ਜਾਂ ED ਕਈਆਂ ਦੀ ਨੀਂਦ ਉਡਾ ਦਿੰਦੀ ਹੈ। ਪਰ ਗੱਲ ਇਹ ਹੈ ਕਿ ਨੀਂਦ ਨਾ ਇਹੋ ਸੰਧੂ ਸਾਹਿਬ ਵਕਤੀ ਤੌਰ ਤੇ ਕੁਝ ਦਿਨਾਂ ਲਈ ਅੜਾਈ ਜਾਂਦੀ ਹੈ, ਤੇ ਮੁੜ ਕੇ ਉਹ ਫਿਰ ਉਵੇਂ ਹੀ ਘਰਾੜੇ ਮਾਰਨ ਲੱਗ ਪੈਂਦੇ ਆ। ਮੈਂ ਉਹਨਾਂ ਵੱਡੇ ਮਗਰਮੱਛਾਂ ਦੀ ਗੱਲ ਕਰ ਰਿਹਾ। ਹੁਣ ਇਹ ਕਹਾਣੀ ਬੜੀ ਭਾਰਤ ਦੀ ਨਾ ਔਖੀ ਜਿਹੀ ਟੇਢੀ ਜਿਹੀ ਕਹਾਣੀ ਹੈ। ਜਦੋਂ ਤੇ ਛਾਪੇਮਾਰੀ ਹੁੰਦੀ ਤੇ ਇੱਕ ਵਾਰੀ ਮੈਂ ਕਿਹਾ ਪੁੱਛੋ ਨਾ, ਧੂੰਆਂ ਕੱਢ ਦਿੱਤਾ ਜਾਂਦਾ, ਵਿਅਕਤੀ ਨੂੰ ਫੜ ਲਿਆ ਜਾਂਦਾ, ਬੜੇ ਸਬੂਤ, ਇੰਨੇ ਪੈਸੇ ਫੜ ਲਏ, ਇੰਨਾ ਸੋਨਾ ਫੜ ਲਿਆ, ਇੰਨੇ ਪ੍ਰੋਪਰਟੀ ਫੜ ਲਈ, ਇੰਨੀਆਂ ਕਾਰਾਂ ਫੜ ਲਈਆਂ ਵਿਦੇਸ਼ਾਂ ਚ, ਜਾਇਦਾਦ ਆਹ ਕੁਛ, ਇਹ ਖੁਲਾਸੇ ਹੋ ਗਏ। ਪਰੰਤੂ ਬਾਅਦ ਵਿੱਚ ਉਹ ਅਸੀਂ ਜੋ ਦੇਖਿਆ ਬੀਤੇ ਸਮੇਂ ਚ, ਚਾਹੇ ED ਦੀ ਗੱਲ ਹੋਵੇ ਚਾਹੇ CBI ਦੀ, ਉਹ 5-7 ਮਹੀਨੇ ਬਾਅਦ, ਸਾਲ ਬਾਅਦ ਉਹੀ ਵਿਅਕਤੀ ਮੁੜ ਕੇ ਠਾਂਚ ਦੇ ਨਾਲ ਰਹਿੰਦਾ ਹੁੰਦਾ, ਪਰਵਾਹ ਹੀ ਨਹੀਂ ਕਰਦਾ। ਉਹ ਕਹਿੰਦਾ ਤੂੰ ਕੌਣ ਤੇ ਮੈਂ ਕੌਣ ਹੈ। ਇਹ ਬੜੀ ਅਜੀਬੋ ਗਰੀਬ ਜਿਹੜੀ ਭਾਰਤ ਦੀ ਗਾਥਾ ਹੈਗੀ ਹੈ। ਪਰੰਤੂ ਜਿਹੜਾ, ਚਲੋ ਅਸੀਂ ਤਾਜ਼ਾ ਤਰੀਨ ਘਟਨਾਕ੍ਰਮ ਦੀ ਗੱਲ ਕਰਦੇ ਹਾਂ, ਜਿੱਥੇ ਤੁਸੀਂ ਪੁੱਛਿਆ ਕਿ CBI ਨੇ, ਹੁਣ ਇਹ ਮਸਲਾ ਸੰਤੋਸ਼ ਸਾਹਿਬ ਪੰਜਾਬ ਵਿਜੀਲੈਂਸ ਦੇ ਨਾਲ ਜੁੜਿਆ ਹੈ। ਹੁਣ ਵੈਸੇ ਤੇ ਪੰਜਾਬ ਵਿਜੀਲੈਂਸ ਬਿਊਰੋ ਹੀ ਆਪਣੇ ਆਪ ਚ ਏਦਾਂ ਦਾ ਬਿਊਰੋ ਆ, ਏਦਾਂ ਦੀ ਏਜੰਸੀ ਆ ਜਿਹੜੀ ਭਾਜੜਾ ਪਾ ਦਿੰਦੀ ਹੈ ਚੰਗੇ ਚੰਗੇ ਨੂੰ, ਵੱਡੇ ਵੱਡੇ ਥਰ ਥਰ ਕੰਬਦੇ। ਤੁਸੀਂ ਜਾ ਕੇ ਨਾ ਕਿਸੇ ਦਫ਼ਤਰ ਚ ਕਹਿ ਜਾਓ ਕਿ ਭਾਈ ਜੇ ਤੂੰ ਨਾ ਹਟਿਆ ਨਾ, ਮੈਂ ਵਿਜੀਲੈਂਸ ਨੂੰ ਸ਼ਿਕਾਇਤ ਕਰ ਦੇਣੀ ਆ। ਤੋ ਕਹਿੰਦਾ ਕਹਾਉਂਦਾ ਅਫਸਰ ਵੀ ਕਈ ਵਾਰੀ ਨਾ ਜਿਹੜਾ ਡਰ ਜਾਂਦਾ ਹੈ ਕਿ ਭਾਈ ਕਿਤੇ ਸੱਚੀ ਨਾ ਸ਼ਿਕਾਇਤ ਕਰਦੇ, ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਬਣੀ ਇਸ ਕਰਕੇ ਆ ਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਕਿਸੇ ਨੂੰ ਕਰਨ ਦੇ ਰਿਹਾ, ਰਿਸ਼ਵਤ ਨਹੀਂ ਤੁਸੀਂ 2 ਰੁਪਏ ਵੀ ਲੈ ਸਕਦੇ। ਹੁਣ ਪੰਜਾਬ ਚ ਰਿਸ਼ਵਤ ਚੱਲਦੀ ਜਾਂ ਨਹੀਂ ਚੱਲਦੀ, ਮੈਂ ਕਹਾਂ ਨਾ ਕਹਾਂ, ਸਾਡੇ ਸਰੋਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਸੰਧੂ ਸਾਹਿਬ ਇਸ ਗੱਲ ਨੂੰ। ਹੁਣ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਬੀਤੇ ਦਿਨਾਂ ਚ ਇੱਕ ਰੌਲਾ ਰੱਪਾ ਪੈ ਗਿਆ ਕਿ ਪੰਜਾਬ ਵਿਜੀਲੈਂਸ ਦੇ ਜਿਹੜੇ ਚੀਫ ਹੈ ਉੱਥੋਂ ਦੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਬੀਤੇ ਦਿਨਾਂ ਚ ਇੱਕ ਰੌਲਾ ਰੱਪਾ ਪੈ ਗਿਆ ਕਿ ਪੰਜਾਬ ਵਿਜੀਲੈਂਸ ਦੇ ਜਿਹੜੇ ਚੀਫ ਹੈ ਉੱਥੋਂ ਦੇ ਸ਼ੀਜਾ ਨਹੀਂ ਚੱਲਦੀ, ਮੈਂ ਕਹਾਂ ਨਾ ਕਹਾਂ, ਸਾਡੇ ਸਰੋਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਸੰਧੂ ਸਾਹਿਬ ਇਸ ਗੱਲ ਨੂੰ। ਹੁਣ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਬੀਤੇ ਦਿਨਾਂ ਚ ਇੱਕ ਰੌਲਾ ਰੱਪਾ ਪੈ ਗਿਆ ਕਿ ਪੰਜਾਬ ਵਿਜੀਲੈਂਸ ਦੇ ਜਿਹੜੇ ਚੀਫ ਹੈ ਉੱਥੋਂ ਦੇ ਸ਼ਰਤ ਸੱਤਿਆ ਚੌਹਾਨ ਹੁਣੀ, ਉਹਨਾਂ ਦਾ ਜਿਹੜਾ ਰੀਡਰ ਹੈ, ਰੀਡਰ ਬੜੀ ਵੱਡੀ ਪਦਵੀ ਹੁੰਦੀ ਹੈ, ਇੰਸਪੈਕਟਰ ਰੈਂਕ ਦਾ ਅਧਿਕਾਰੀ, ਔਰ ਪੰਜਾਬ ਵਿਜੀਲੈਂਸ ਚੀਫ ਬਿਊਰੋ ਦਾ ਰੀਡਰ ਹੈ ਜਿਹਦਾ ਨਾਮ OP ਰਾਣਾ। ਕਹਿੰਦੇ ਕਿ OP ਰਾਣਾ ਤੇ ਨਾਲ ਕੁਛ ਹੋਰ ਵਿਚੋਲੀਏ ਪੈ ਗਏ ਜਿਹੜੇ ਮਾਲਵੇ ਦੇ ਨਾਲ, ਮਲੋਟ ਨਾਲ ਸੰਬੰਧਿਤ ਸੀਗੇ। ਉਹਨਾਂ ਨੇ ਇੱਕ ਸੌਦੇਬਾਜ਼ੀ ਕੀਤੀ ਇੱਕ ਅਫਸਰ ਦੇ ਨਾਲ ਕਿ ਤੇਰਾ ਕੇਸ ਆ ਸਾਡੇ ਕੋਲ, ਕੇਸ ਜਿਹੜਾ ਰਫਾ ਦਫਾ ਹੋ ਜਾਊਗਾ, ਤੂੰ 13 ਲੱਖ ਪਹਿਲਾਂ ਤਾਂ 20 ਲੱਖ ਮੰਗੇ, ਉਹ ਕਹਿੰਦਾ 20 ਲੱਖ ਜ਼ਿਆਦਾ ਆ, 30 ਲੱਖ ਰੁਪਈਏ ਤੇ ਇੱਕ ਮਹਿੰਗੇ ਭਾਅ ਦਾ ਜਿਹਨੂੰ ਅਸੀਂ ਆਈਫੋਨ ਕਹਿੰਦੇ ਹਾਂ, ਇੱਕ ਆਈਫੋਨ ਦੇ ਵਿੱਚ ਸੌਦਾ ਹੋ ਗਿਆ, ਤੇ ਉਹ ਅਫਸਰ ਚੰਡੀਗੜ੍ਹ ਪਹੁੰਚ ਜਾਂਦਾ 13 ਲੱਖ ਰੁਪਈਆ ਲੈ ਕੇ। ਤੇ ਉਹ ਮਹਿੰਗੇ ਭਾਅ ਦਾ ਮੋਬਾਈਲ ਲੈ ਕੇ। ਖੈਰ ਓ ਪੀ ਰਾਣਾ ਤੇ ਉਸ ਵੇਲੇ ਇੱਧਰ ਉੱਧਰ ਹੋ ਗਿਆ, ਫਰਾਰ ਹੋ ਗਿਆ, ਗ੍ਰਿਫਤਾਰ ਨਹੀਂ ਹੋਇਆ, ਇਹ ਗੱਲ ਥੋੜੇ ਦਿਨ ਪਹਿਲੀ ਹੈ। ਦੂਸਰੇ ਰਾਘਵ ਗੋਇਲ ਤੇ ਉਹਦਾ ਪਿਤਾ ਜਿਹੜਾ ਵਿਕਾਸ ਗੋਇਲ ਉਹ ਗ੍ਰਿਫਤਾਰ ਹੋ ਗਏ, ਇੱਕ ਡਰਾਈਵਰ ਸੀ ਉਹਨਾਂ ਦਾ ਅੰਕਿਤ ਬਧਵਾ ਉਹ ਵੀ ਗ੍ਰਿਫਤਾਰ ਹੋ ਜਾਂਦਾ ਹੈ। ਪੈਸੇ ਵੀ ਰੰਗੇ ਹੱਥੀ ਫੜੇ ਜਾਂਦੇ ਆ, 13 ਲੱਖ ਰੁਪਏ। ਹੁਣ ਬਾਅਦ ਵਿੱਚ ਚਲੋ ਜਦੋਂ ਸੀ ਬੀ ਆਈ ਹਰਕਤ ਵਿੱਚ ਆਈ, ਤੇਜ਼ੀ ਦੇ ਨਾਲ ਕਾਰਵਾਈ ਸ਼ੁਰੂ ਕੀਤੀ ਤੇ ਓ ਪੀ ਰਾਣਾ ਵੀ ਗ੍ਰਿਫਤਾਰ ਹੋ ਗਿਆ। ਤਾਜ਼ਾ ਤਰੀਨ ਸੰਧੂ ਸਾਹਿਬ ਜਿੱਥੇ ਨੀਂਦ ਉੜੀ ਆ ਅਫਸਰਾਂ ਨੂੰ, ਓ ਪੀ ਰਾਣਾ ਦੇ ਕੋਲੋਂ ਕਹਿੰਦੇ ਕਿ ਕਾਫੀ ਸਾਰੀ ਪੁੱਛ ਪੜਤਾਲ ਹੋ ਗਈ ਹੈ ਤੇ ਓ ਪੀ ਰਾਣਾ ਨੇ ਸੀ ਬੀ ਆਈ ਦੇ ਅੱਗੇ ਕੁਛ ਵੱਡੇ ਖੁਲਾਸੇ ਕਰ ਦਿੱਤੇ ਹੈ। ਹੁਣ ਉਹ ਖੁਲਾਸੇ ਕੀ ਆ, ਨਾ ਤੇ ਅਜੇ ਸੀ ਬੀ ਆਈ ਨੇ ਦੱਸਿਆ, ਨਾ ਜੇ ਗੱਲ ਬਹੁਤੀ ਬਾਹਰ ਆਈ ਹੈ। ਤੇ ਖੁਲਾਸੇ ਤੋਂ ਤਾਂ ਭਾਵ ਇਹੀ ਹੈ ਕਿ ਜੋ ਮੈਂ ਹੁਣੇ ਕਹਿ ਕੇ ਹਟਿਆ ਕਿ ਪੰਜਾਬ ਦੇ ਵਿੱਚ ਚੱਲਦਾ ਕੀ ਹੈ, ਜੇ ਪੰਜਾਬ ਦੇ ਵਿੱਚ ਰਿਸ਼ਵਤ ਚੱਲਦੀ ਆ ਤੇ ਅਸੀਂ ਇਹ ਤੇ ਕਹਿ ਨਹੀਂ ਸਕਦੇ ਜੀ ਆਹ ਇੱਕੋ ਹੀ ਕੇਸ ਹੈ ਜਿੱਥੇ ਇਹਨਾਂ ਨੇ ਰਿਸ਼ਵਤ ਮੰਗੀ, ਬਾਕੀ ਤੇ ਕਲੀਨ ਚਿੱਟ ਹੈ। ਡਰ ਇਸ ਗੱਲ ਦਾ ਆ ਕਿ ਜੇ ਵਾਕਈ ਓ ਪੀ ਰਾਣਾ ਨੇ ਖੁਲਾਸੇ ਕਰ ਦਿੱਤੇ ਕਿ ਭਾਈ ਮੈਂ ਰਿਸ਼ਵਤ ਲੈਂਦਾ ਸੀ ਤੇ ਮੇਰੇ ਨਾਲ ਫਲਾਨਾ ਫਲਾਨਾ ਅਫਸਰ ਹੇਠਲੇ ਉੱਪਰ ਰਲੇ ਸੀ, ਤੇ ਫਿਰ ਕਹਾਣੀ ਕਿੱਧਰ ਨੂੰ ਜਾਵੇਗੀ। ਇਸ ਕਰਕੇ ਕਈਆਂ ਅਫਸਰਾਂ ਦੀ ਨੀਂਦ ਉੜੀ ਹੈ। ਆ ਭਾਰਤੀ ਸਮੇਂ ਦਾ ਐਤਵਾਰ ਹੈ, ਕੱਲ ਸੋਮਵਾਰ ਵਿੱਚੇ ਰਾਘਵ ਗੋਇਲ ਤੇ ਵਿੱਚੇ ਵਿਕਾਸ ਗੋਇਲ ਜਿਹੜੇ ਪਹਿਲਾਂ ਗ੍ਰਿਫਤਾਰ ਹੈ ਵਿਚੋਲੀਏ, ਤੇ ਸਾਹਮਣੇ ਕਹਿੰਦੇ ਓ ਪੀ ਰਾਣਾ ਨੂੰ ਬਿਠਾਉਣਾ, ਆਮੋ ਸਾਹਮਣੇ ਬਿਠਾ ਕੇ ਸੀ ਬੀ ਆਈ ਨੇ ਪੁੱਛ ਪੜਤਾਲ ਕਰਨੀ ਹੈ। ਉਹ ਮਸਲਾ ਇਹ ਆ ਕਿ ਰਾਘਵ ਗੋਇਲ ਤੇ ਵਿਕਾਸ ਗੋਇਲ ਤੇ ਕਹਿ ਚੁੱਕੇ ਆ ਕਿ ਭਾਈ ਅਸੀਂ ਲਈਏ ਪੈਸੇ, ਔਰ ਉਹ ਕਹਿੰਦੇ ਪਤਾ ਇਹ ਵੀ ਲੱਗਾ

0: ਸਾਡੇ ਰਿਸਪੈਕਟਡ ਸਤਿੰਦਰਪਾਲ ਸਿੰਘ ਸਿੱਧੂ ਹੋਣਾ ਨੇ ਇੱਕ ਫਿਲਮ ਦਾ ਪੂਰਾ ਉੱਥੇ ਵੈਨਿਊ ਤਿਆਰ ਕੀਤਾ ਔਰ ਪੂਰੀ ਟੀਮ ਪਹੁੰਚੀ ਹੋਈ ਸੀ। ਗੁਰਪ੍ਰੀਤ ਘੁੱਗੀ ਜੀ ਪਹੁੰਚੇ ਹੋਏ ਸੀ, ਦੇਬੀ ਮਖਸੂਸਪੁਰੀ ਜੀ ਪਹੁੰਚੇ ਹੋਏ ਸੀਗੇ, ਡਾਕਟਰ ਗੁਰਪ੍ਰੀਤ ਧੋਗਾ ਜੀ ਪਹੁੰਚੇ ਹੋਏ ਸੀ। ਯੂ ਐੱਸ ਜਿਹੜੇ ਇਸ ਨਾਵਲ, ਇੱਕ ਨਾਵਲ ਆ 40 ਦਿਨ, ਉਸ 'ਤੇ ਇੱਕ ਫਿਲਮ ਬਣ ਕੇ ਤਿਆਰ ਆ, ਅਤੇ ਜਿੱਥੇ ਬਹੁਤ ਹੀ ਵੱਡੇ ਵੱਡੇ ਕਲਾਕਾਰਾਂ ਨੇ ਜਿਹਦੇ ਵਿੱਚ ਕੰਮ ਕੀਤਾ। ਗੁਰਪ੍ਰੀਤ ਧੋਗਾ ਸਾਹਿਬ ਜੀ ਰਾਈਟਿੰਗ ਤੋਂ ਨਾਵਲ ਤੋਂ ਇਹ ਫਿਲਮ ਬਣੀ ਆ, ਔਰ ਗੁਰਪ੍ਰੀਤ ਘੁੱਗੀ ਜੀ ਉਹਨਾਂ ਦੇ ਸਪੁੱਤਰ, ਅਤੇ ਗੁਰਪ੍ਰੀਤ ਘੁੱਗੀ, ਨਛੱਤਰ ਗਿੱਲ, ਦੇਬੀ ਮਖਸੂਸਪੁਰੀ ਅਤੇ ਬਹੁਤ ਸਾਰੀ ਹੋਰ ਵੱਡੀ ਕਾਸਟ ਫਿਲਮ ਦੇ ਵਿੱਚ ਵੇਖਣ ਨੂੰ ਮਿਲੂਗੀ। ਇਹ 19 ਜੂਨ ਨੂੰ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗ ਰਹੀ ਆ। ਸੋ ਇਹਦਾ ਸਾਰਾ ਜਿਹੜਾ ਦਰਮਦਾਰ ਆ ਉਹ ਸਾਡੇ ਸਤਿੰਦਰਪਾਲ ਸਿੱਧਵਾ ਹੋਣਾ ਨੇ ਉਹਦੇ ਨਾਲ ਉਸ ਪੂਰੀ ਮਹਿਫਲ ਦੀ ਅਗਵਾਈ ਕੀਤੀ। ਅਤੇ ਮੈਂ ਚਾਹੁੰਦਾ ਕਿ 1 ਮਿੰਟ ਦਾ ਇਹ ਟ੍ਰੇਲਰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ, ਅਤੇ 19 ਜੂਨ ਨੂੰ ਇਸ ਖੂਬਸੂਰਤ ਨਾਵਲ ਦੇ ਵਿੱਚ ਬਹੁਤ ਜ਼ਿੰਦਗੀ, ਇੱਕ ਉੱਪਰਲੇ ਦਰਜੇ ਦੀਆਂ ਗੱਲਾਂ ਬਾਤਾਂ, ਔਰ ਇੱਕ ਕਿਵੇਂ ਇੱਕ ਜ਼ਿੰਦਗੀ ਨੂੰ ਚੜ੍ਹਦੀ ਕਲਾ ਦੀ ਦਿਸ਼ਾ ਦੇਣੀ ਆ, ਉਮੀਦਾਂ 'ਤੇ ਕਾਇਮ ਜ਼ਿੰਦਗੀ ਦਾ ਜਿਹੜਾ ਉਹ ਦਾਰਮਦਾਰ ਕਿਵੇਂ ਟਿਕਿਆ ਹੁੰਦਾ, ਹੋਪ ਦੀ ਕਹਾਣੀ, ਉਮੀਦਾਂ ਦੀ ਕਹਾਣੀ, ਫਲਸਫੇ ਦੀ ਕਹਾਣੀ ਔਰ ਸਬਰ ਦੀ ਕਹਾਣੀ, 40 ਦਿਨ 'ਤੇ ਨਾਵਲ 'ਤੇ ਬਣੀ ਇਹ ਫਿਲਮ, ਜ਼ਰੂਰ ਆਪਣਾ ਤੁਸੀਂ ਸਿਨੇਮਾ ਘਰਾਂ 'ਚ ਵੇਖ ਕੇ ਆਉਣੀ ਆ। 19 ਜੂਨ ਨੂੰ ਇਹ ਲੱਗ ਜਾਣੀ ਆ। ਇਹਦਾ ਟ੍ਰੇਲਰ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਜ਼ਰੂਰ ਤੁਸੀਂ ਇਹ ਡੇਟ ਨੋਟ ਕਰ ਲਓ, 19 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ 40 ਦਿਨ ਫਿਲਮ ਰਿਲੀਜ਼ ਹੋ ਰਹੀ ਹੈ।
1: ਬੀਤੇ ਸਮੇਂ ਨੂੰ ਯਾਦ ਤਾਂ ਕੀਤਾ ਜਾ ਸਕਦਾ ਹੈ, ਪਰ ਉਹਦੇ ਵਿੱਚ ਜੀਵਿਆ ਨਹੀਂ ਜਾ ਸਕਦਾ।

0: जो मिलया है वो विछड़ेगा जरूर, ते जो विछड़िया है एक दिन मिलेगा भी जरूर। यही परमात्मा का विधि विधान है।
1: बहुत ही बाकमाल गल्लां, कहते कुछ भी अचानक नहीं हुंदा, सानू समझन विच ही देर हुंदी आ। ना सुख रहिंदा ना दुख रहिंदा, जिवें रात तो बाद सवेर हो जांदी आ ना।
2: पर जिंदगी दी यात्रा निरंतर चलनी चाहिदी है।
1: क्या बात है, बहुत ही खूबसूरत गल्लां, बहुत ही जिंदगी नूं सेध देण वालियां गल्लां। इस फिल्म दे विच फकीर दी कहानी, फकीर दे नाल उस होप नूं उम्मीद नूं लभ रहे उस गुरप्रीत घुग्गी, ਹੁਣ ਦੇ ਸਪੁੱਤਰ ਸੁਖਨ ਬਰੈਚ ਹੁਣਾਂ ਨੇ ਇਹਦੇ ਵਿੱਚ ਡੈਬਿਊ ਕੀਤਾ। ਡੈਬਿਊ ਮਕਸੂਸਪੁਰੀ ਹੁਣਾਂ ਦਾ ਵੀ ਡੈਬਿਊ ਆ ਇਸ ਫਿਲਮ ਦੇ ਵਿੱਚ, ਇੱਕ ਫਕੀਰ ਅਤੇ ਕੇਸਰ ਦੀ ਕਹਾਣੀ। ਤੁਸੀਂ ਨਾਵਲ ਜਿਨ੍ਹਾਂ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਤਾਂ ਪਤਾ ਹੋਣਾ, ਬਹੁਤ ਹੀ ਅਮੇਜ਼ਿੰਗ ਨਾਵਲ। ਮੇਰੀ ਜ਼ਿੰਦਗੀ ਦਾ ਪਹਿਲਾ ਨਾਵਲ ਸੀ ਕਿ ਮੈਂ ਇੱਕ ਨਾਵਲ ਨੂੰ ਇੰਨੀ ਸ਼ਿੱਦਤ ਦੇ ਨਾਲ ਪੜ੍ਹਿਆ, ਔਰ ਇਹ ਨਾਵਲ ਜਿਵੇਂ ਜਿਵੇਂ ਮੈਂ ਪੜ੍ਹਦਾ ਜਾ ਰਿਹਾ ਸੀ ਨਾ, ਉਵੇਂ ਉਵੇਂ ਮੈਨੂੰ ਮੇਰਾ ਦਿਲ ਘੱਟ ਰਿਹਾ ਸੀ ਕਿ ਇਹ ਇੰਨੀ ਜਲਦੀ ਕਿਉਂ ਮੁੱਕ ਗਿਆ, ਇਹ ਮੁੱਕੇ ਨਾ, ਇਹ ਚੱਲਦਾ ਰਹੇ। ਬਹੁਤ ਉਮਦਾ ਗੱਲਾਂ। ਜ਼ਰੂਰ 19 ਜੂਨ ਨੂੰ ਇਹ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੇਖਣੀ, ਕਿਉਂਕਿ ਚੰਗਾ ਸਿਨੇਮਾ, ਚੰਗੀ ਫਿਲਮ, ਚੰਗੀਆਂ ਗੱਲਾਂ ਨੂੰ ਜੇ ਅਸੀਂ ਸਪੋਰਟ ਨਹੀਂ ਕਰਾਂਗੇ ਨਾ ਤਾਂ ਚੰਗੇ ਪ੍ਰੋਜੈਕਟ ਕਦੀ ਵੀ ਨਹੀਂ ਬਣਨਗੇ। ਸੋ ਆਲ ਵੇ ਰੂਫਰਸ ਤੁਸੀਂ ਯਾਦ ਰੱਖਣਾ ਆ, 647-750-0943। ਆਲ ਵੇ ਰੂਫਰ ਵਾਲੇ ਕਹਿੰਦੇ ਕਿ ਤੁਸੀਂ ਹੁਣ ਮੌਸਮ ਖੁੱਲ੍ਹ ਗਿਆ, ਮੌਸਮ ਠੀਕ ਹੋ ਗਿਆ, ਤੁਸੀਂ ਘਰਾਂ ਦੀਆਂ ਛੱਤਾਂ ਚੇਂਜ ਕਰਵਾਉਣੀਆਂ ਆ, ਤੁਸੀਂ ਰੂਫ ਦਾ ਕੰਮ ਕਰਾਉਣਾ, ਚਾਹੇ ਰੈਜੀਡੈਂਸ਼ੀਅਲ ਹੋਵੇ, ਚਾਹੇ ਕਮਰਸ਼ੀਅਲ ਹੋਵੇ, ਫਲੈਟ ਰੂਫ ਹੋਵੇ, ਸਿੰਗਲ ਰੂਫ ਹੋਵੇ, ਮੈਟਲ ਰੂਫ ਹੋਵੇ। 15 ਸਾਲਾਂ ਦਾ ਇਹਨਾਂ ਦਾ ਐਕਸਪੀਰੀਅੰਸ ਆ। GTA ਅਤੇ GTA ਤੋਂ ਆਸ ਪਾਸ ਖੇਤਰਾਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਆ। ਕਿਚਨਰ, ਕੈਂਬਰਿਜ, ਲੰਡਨ, ਗਲਫ, ਹੈਮਿਲਟਨ, ਬੈਰੀ, ਜਾਰਜ ਟਾਊਨ। ਜ਼ਰੂਰ ਤੁਸੀਂ ਆਲ ਵੇ ਰੂਫਰਸ ਨੂੰ ਯਾਦ ਰੱਖਣ ਜੇ ਤੁਸੀਂ ਰੂਫ ਦਾ ਕੰਮ ਕਰਵਾਉਣਾ ਆ। 647-505-0943-647-505-0943 ਆਲ ਵੇ ਰੂਫਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਕਹਿੰਦੇ ਕਿ ਕਾਂਗਰਸੂ ਆਗੂਆਂ ਨੇ ਅੱਜ ਝਾੜੂ ਦੀਆਂ ਤੀਲਾਂ ਖਿਲਾਰੀਆਂ। ਇਹ ਤਾਂ ਉਹੀ ਕੰਮ ਹੋ ਗਿਆ ਕਿ ਪਿਛਲੇ ਦਿਨੇ ਅਸੀਂ ਕਹਿ ਰਹੇ ਸੀ ਕਿਸੇ ਨੇ ਬੇਅਬਦੀ ਕਰਤੀ, ਬੇਅਬਦੀ ਸ਼ਬਦ ਦਾ ਮਤਲਬ ਇਹਨਾਂ ਨੇ ਥੋੜ੍ਹਾ ਜਿਹਾ ਹੋਰ ਢੰਗ ਨਾਲ ਲੈ ਲਿਆ ਆ। ਸੋ ਹੁਣ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਇੱਕ ਵਿਅੰਗ ਕੱਸਿਆ ਸੀ ਕਿ ਹੁਣ ਤਾਂ ਸਾਡੀਆਂ ਮਾਤਾ ਬੀਬੀਆਂ ਭੈਣਾਂ ਨੂੰ ਵੀ ਝਾੜੂ ਧਿਆਨ ਨਾਲ ਰੱਖਣਾ ਪੈਣਾ, ਉਹਨਾਂ 'ਤੇ ਵੀ ਕਿਤੇ ਬੇਅਦਬੀ ਦੇ ਦੋਸ਼ ਨਾ ਲੱਗ ਜਾਣ। ਹੁਣ ਕਾਂਗਰਸ ਨੇ ਕਹਿੰਦੇ ਤੀਲਾਂ ਕਰਤੀਆਂ ਜੀ, ਇਹ ਕੀ ਖਬਰ ਆ? ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਜੀ? ਜੀ ਮਾਫ਼ ਕਰਨਾ ਜੀ, ਜੀ ਜੀ ਜੀ ਸਰ, ਥੋੜ੍ਹੀ ਆਵਾਜ਼ ਹੁਣ ਪਹੁੰਚੀ ਸਰ।

0: ਸੰਤ ਸਾਹਿਬ ਗੱਲ ਕਰ ਰਿਹਾ ਸੀ ਕਿ ਜਿਸ ਖਬਰ ਦਾ ਤੁਸੀਂ ਜ਼ਿਕਰ ਕੀਤਾ ਹੈ ਇਹ ਉਸੇ ਸ਼ਹਿਰ ਦੀ ਹੈ ਜਿਸ ਸ਼ਹਿਰ ਦੇ ਵਿੱਚ ਜਿੱਦਣ ਸ਼ਹਿਰੀ ਚੋਣਾਂ ਦੇ ਨਤੀਜੇ ਆਏ ਅਤੇ ਇੱਕ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਉਮੀਦਵਾਰ ਦੀ ਖੁਸ਼ੀ ਮਨਾਉਣ ਵਾਲੇ ਇੱਕ ਨੌਜਵਾਨ ਦੇ ਉੱਪਰ ਪੰਜਾਬ ਦੀ ਪੁਲਿਸ ਨੇ ਇਹ ਦੋਸ਼ ਲਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਕਿ ਉਸਨੇ ਝਾੜੂ ਦੀ ਬੇਅਦਬੀ ਕੀਤੀ ਹੈ ਅਤੇ ਦੋ ਦਿਨ ਉਹਨੂੰ ਹਵਾਲਾਤ ਦੇ ਵਿੱਚ ਰੱਖਿਆ ਗਿਆ 2 ਦਿਨ ਅਤੇ ਨਾਰਾਜ਼ਗੀ ਤੇ ਉਦੋਂ ਤੋਂ ਹੀ ਕਾਂਗਰਸ ਦੀ ਹੈਗੀ ਹੈ ਅਤੇ ਕੁਛ ਸਿਆਸੀ ਦਾ ਪੈਂਤੜੇ ਵੀ ਹੁੰਦੇ ਆ ਉਹਦੇ ਪੈਂਤੜਿਆਂ ਦੀ ਲੜੀ ਦੇ ਵਿੱਚ ਅੱਜ ਅਮਰਿੰਦਰ ਸਿੰਘ ਰਾਜਾ ਬੜਿੰਗ ਉਸੇ ਦੁਆਬੇ ਦੇ ਸ਼ਹਿਰ ਟਾਂਡਾ ਉੜਮੁੜ ਚ ਪਹੁੰਚਦੇ ਆ ਔਰ ਅਮਰਿੰਦਰ ਸਿੰਘ ਰਾਜਾ ਬੜਿੰਗ ਹੋਵੇ ਜਾਂ ਸਾਬਕਾ ਮੰਤਰੀ ਸੰਗਤ ਸਿੰਘ ਗਿੱਲ ਜੀਆਂ ਦੀ ਗੱਲ ਕਰੀਏ ਜਾਂ ਹੋਰ ਕਈ ਕਾਂਗਰਸੀ ਲੀਡਰ ਜਿਹੜੇ ਉੱਥੇ ਪਹੁੰਚੇ ਸੰਤ ਸਾਹਿਬ ਉਹਨਾਂ ਨੇ ਹੱਥਾਂ ਦੇ ਵਿੱਚ ਝਾੜੂ ਫੜ ਲਿਆ ਪਹਿਲਾਂ ਤੇ ਰੋਸ ਰੈਲੀ ਕੀਤੀ ਤੇ ਫਿਰ ਰੋਸ ਰੈਲੀ ਕੱਢਣ ਤੋਂ ਬਾਅਦ ਤੀਲਾ ਤੀਲਾ ਕਰਕੇ ਸੜਕਾਂ ਦੇ ਉੱਪਰ ਝਾੜੂ ਖਿਲਾ ਰਿਹਾ ਤੀਲਾ ਤੀਲਾ ਕਰਕੇ ਆ ਲਓ ਕਹਿੰਦੇ ਕਰੋ ਜੋ ਕਰ ਜਿਹੜਾ ਪਰਚਾ ਉਹਦਣ ਦਰਜ ਕੀਤਾ ਸੀ ਜਿਹੜਾ ਕਹਿੰਦੇ ਸੀ ਸਾਡੇ ਝਾੜੂ ਦੀ ਬੇਅਦਬੀ ਕੀਤੀ ਹੈ ਅੱਜ ਕਾਂਗਰਸੀਆਂ ਨੇ ਰੱਜ ਕੇ ਬੇਅਦਬੀ ਕੀਤੀ ਜੇ ਕਹਿੰਦੇ ਉਹ ਬੇਅਦਬੀ ਤੇ ਲਓ ਫਿਰ ਕਰ ਲਓ ਜੋ ਕਰਨਾ ਮੈਂ ਉਦਣ ਹੀ ਗੱਲ ਦੱਸ ਦਿੱਤੀ ਸੀ ਕਿ ਅਸਲ ਵਿੱਚ ਰੌਲਾ ਬੇਅਦਬੀ ਦਾ ਨਹੀਂ ਹੈ ਨਾ ਉਹ ਸਿਧਾਂਤ ਹੈ ਨਾ ਉਹ ਨਿਯਮ ਹੈ ਤੇ ਨਾ ਉਹ ਕਾਨੂੰਨ ਕੋਈ ਕਹਿੰਦਾ ਕਿ ਭਾਈ ਜੇ ਕੋਈ ਝਾੜੂ ਨੂੰ ਖਿਲਾਰ ਦੇਵੇ ਤੇ ਉੱਤੇ ਬੇਅਦਬੀ ਦਾ ਪਰਚਾ ਦਰਜ ਹੋ ਸਕੇ ਇਹਨਾਂ ਨੂੰ ਕੋਈ ਪੁੱਛੇ ਕਿ ਜਿੱਦਣ ਤੁਸੀਂ ਝਾੜੂ ਚੋਣ ਨਿਸ਼ਾਨ ਲਿਆ ਸੀ ਸਾਡੀ ਸਲਾਹ ਨਾ ਲਿਆ ਸੀ ਨਾ ਲੈਂਦੇ ਝਾੜੂ ਫੁੱਲ ਲੈ ਲੈਂਦੇ ਬਥੇਰੇ ਏਦਾਂ ਦੇ ਚੋਣ ਨਿਸ਼ਾਨ ਹੈ ਬਦਾਮਾਂ ਦੀਆਂ ਗਿਰੀਆਂ ਲੈ ਲੈਂਦੇ ਹੋਰ ਚੋਣ ਨਿਸ਼ਾਨ ਕਿਹੜੇ ਨਹੀਂ ਹੈ ਉਦੋਂ ਤੁਸੀਂ ਚਾਵਾਂ ਦੇ ਨਾਲ ਝਾੜੂ ਲੈ ਰਿਹਾ ਤੇ ਅੱਜ ਤੁਸੀਂ ਕਹਿੰਦੇ ਝਾੜੂ ਦੀ ਬੇਅਦਬੀ ਹੁੰਦੀ ਹੈ ਜਦੋਂ ਤੁਸੀਂ ਕਾਂਗਰਸ ਪਾਰਟੀ ਦੇ ਉੱਪਰ ਚੁਟਕਲੇ ਸੁਣਾਉਂਦੇ ਹੋ ਭਾਜਪਾ ਦੇ ਉੱਪਰ ਅਕਾਲੀ ਦਲ ਦੀ ਤਕੜੀ ਦੇ ਉੱਪਰ ਕਿੱਕਲੀਆਂ ਸੁਣਾਉਂਦੇ ਹੋ ਉਦਣ ਬੇਅਦਬੀ ਨਹੀਂ ਕਿਸੇ ਦੀ ਹੁੰਦੀ ਅਸਲ ਵਿੱਚ ਮਸਲਾ ਬੇਅਦਬੀ ਦਾ ਨਹੀਂ ਸੀ ਮਸਲਾ ਇਹ ਸੀ ਕਿ ਜਿਹੜਾ ਉਮੀਦਵਾਰ ਹਾਰਿਆ ਉਹ ਆਮ ਆਦਮੀ ਪਾਰਟੀ ਦਾ ਸੀ ਜਿਹੜਾ ਉਸ ਵਾਰਡ ਤੋਂ ਜਿੱਤਿਆ ਉਹ ਕਾਂਗਰਸੀ ਸੀ ਹੁਣ ਜਿੱਤਣ ਵਾਲੇ ਨੇ ਖੁਸ਼ੀ ਮਨਾਈ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਤਣ ਵਾਲਿਆਂ ਨੇ ਵੀ ਥੋੜ੍ਹੀ ਜਿਹੜੀ ਖੁਸ਼ੀ ਹੈ ਲੋੜੋਂ ਵੱਧ ਮਨਾਈ ਉਹਨਾਂ ਨੇ ਵੀ ਜੋ ਕੁਛ ਨਹੀਂ ਕਰਨਾ ਚਾਹੀਦਾ ਉਹ ਕੀਤਾ ਭਾਰਤੀ ਜੋ ਚੀਕ ਚਿਹਾੜਾ ਸ਼ੋਕਰ ਵਾਧਾ ਕਰਦਾ ਢੋਲ ਵਜਾ ਕੇ ਜਿੱਦਾਂ ਪਤਾ ਨਹੀਂ ਕਿਹੜੀ ਮਾਊਂਟ ਐਵਰੈਸਟ ਫਤਿਹ ਕਰਨ ਲਈ ਪੈਸੇ ਖਰਚ ਕੇ ਲੋਕਾਂ ਨੂੰ ਸ਼ਰਾਬ ਪਵਾ ਕੇ ਲੋਕ ਵੋਟਾਂ ਮੰਗਦੇ ਪਹਿਲਾਂ ਬਾਅਦ ਵਿੱਚ ਢੋਲ ਵਜਾਈ ਜਾਂਦੇ ਕਹਿੰਦੇ ਸੀ ਜਿੱਤ ਗਏ ਉਹਨਾਂ ਨੇ ਵੀ ਘੱਟ ਨਹੀਂ ਕੀਤੀ ਤੇ ਜਿਹੜਾ ਭਾਈ ਹਾਰਿਆ ਸੀ ਉਹ ਕਹਿੰਦਾ ਮੈਂ ਹਾਰ ਵੀ ਗਿਆ ਤੇ ਮੇਰੀ ਗੁਆਂਢੀ ਬੇਇੱਜ਼ਤੀ ਵੀ ਕਰੀ ਜਾਂਦੇ ਆ ਕਿਉਂਕਿ ਹੁੰਦੇ ਤਾਂ ਆਂਢੀ ਗੁਆਂਢੀ ਹੈ ਸੰਤੂ ਸਾਹਿਬ ਇਹ ਕਿਹੜੇ ਦੂਜਿਓ ਕਿਤੇ ਲੈ ਕੇ ਆਉਂਦੇ ਤਾਂ ਹੈ ਨੀ ਕਿ ਰਾਜ ਸਭਾ ਮੈਂਬਰ ਤਰਨ ਚੁੱਗ ਮੱਧ ਪ੍ਰਦੇਸ਼ ਭੇਜ ਦਿੱਤਾ ਕਿ ਮੱਧ ਪ੍ਰਦੇਸ਼ ਵਾਲਿਆਂ ਨੂੰ ਪਤਾ ਵੀ ਨਾ ਹੋਵੇ ਕਿ ਤਰਨ ਚੁੱਗ ਕੌਣ ਹੈ
1: ਜੀ
0: ਇੱਥੇ ਦਿੱਲੀ ਤੋਂ ਲਿਆ ਕੇ ਪੰਜਾਬ ਚ ਬਣਾ ਦਿੱਤੇ ਸੀ ਪੰਜਾਬੀਆਂ ਨੂੰ ਪਤਾ ਹੀ ਨਹੀਂ ਸੀ ਸੰਦੀਪ ਪਾਠਕ ਤੇ ਕੌਣ ਹੈ ਉਹ ਤਾਂ ਉੱਧਰ ਪਤਾ ਲੱਗਾ ਜਿੱਦਣ ਹੁਣ ਪਟਾਕੇ ਪਏ ਕਿ ਇਹ ਕੌਣ ਹੈ ਹੁਣ ਇਹ ਤਾਜ਼ਾ ਤਰੀਨ ਜਿਹੜਾ ਮਸਲਾ ਗੁਆਂਢ ਦੀ ਲੜਾਈ ਦਾ ਝਗੜੇ ਦਾ ਮਸਲਾ ਸੀ ਮਸਲਾ ਉਲਝ ਗਿਆ ਤੇ ਮਸਲਾ ਉਲਝ ਵਿੱਚ ਭਾਈ ਫਿਰ ਅਗਲਿਆਂ ਦੀ ਉੱਥੇ ਵਿਧਾਇਕ ਸੀ ਆਪਣਾ ਸਰਕਾਰ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਪਰਚਾ ਦਰਜ ਕਰਾ ਦਿੱਤਾ ਪਰਚਾ ਵੀ ਕਾਹਨੂੰ DDR ਦੇ ਆਧਾਰ ਤੇ ਮੁੰਡੇ ਨੂੰ 2 ਦਿਨ ਥਾਣੇ ਰੱਖਿਆ ਚਲੋ ਮੁੰਡਾ ਤੇ ਗਿਆ ਸੀ ਛੁੱਟ ਪ੍ਰੰਤੂ ਹੁਣ ਕਾਂਗਰਸ ਪਾਰਟੀ ਹੋਵੇ ਜਾਂ ਮੈਂ ਉਹ ਟਾਂਡਾ ਉੜਮੁੜ ਸ਼ਹਿਰ ਦੀ ਗੱਲ ਕਰਾਂ ਜਿੱਥੇ ਝਾੜੂ ਦੀ ਬੇਅਦਬੀ ਸ਼ਬਦ ਬੜਾ ਪਾਪੂਲਰ ਹੈ ਲੋਕ ਟਿੱਚਰਾਂ ਕਰਦੇ ਆ ਜਿਹੜੇ ਉਹ ਕਰਿਆਨੇ ਦੀਆਂ ਦੁਕਾਨਾਂ ਵਾਲੇ ਹੁੰਦੇ ਆ ਆਮ ਤੌਰ ਤੇ ਝਾੜੂ ਅੱਗੇ ਰੱਖੇ ਹੁੰਦੇ ਆ ਜਿਹੜਾ ਕੋਈ ਲੰਘਦਾ ਨਾ ਸ਼ਰਾਰਤੀ ਜਾਂ ਅੱਗੇ ਆਉਂਦੀ ਉਹ ਕਹਿ ਕੇ ਲੰਘਦਾ ਲਾਲਾ ਜੀ ਚਿੱਟੀ ਚਾਦਰ ਵਿਛਾ ਕੇ ਝਾੜੂ ਰੱਖੋ ਤੁਸੀਂ ਬੋਰੀ ਤੇ ਰੱਖੇ ਆ ਪਹਿਲਾਂ ਤੋਂ ਪਰਚਾ ਦਰਜ ਹੋ ਗਿਆ ਲੋਕ ਤਾਂ ਕਰਦੇ ਟਿੱਚਰਾਂ ਲੋਕਾਂ ਨੂੰ ਤਾਂ ਵਿਸ਼ਾ ਮਿਲਿਆ ਹੋਇਆ ਇੱਕ ਸੋ ਉਹਦੇ ਤਹਿਤ ਅੱਜ ਕਾਂਗਰਸ ਪਾਰਟੀ ਨੇ ਟਾਂਡਾ ਉੜਮੁੜ ਵਿੱਚ ਪ੍ਰਦਰਸ਼ਨ ਕੀਤਾ ਤੇ ਪ੍ਰਦਰਸ਼ਨ ਵੀ ਖੂਬ ਕੀਤਾ ਇਕੱਠ ਵੀ ਵਾਹਵਾ ਸੀ ਤੇ ਝਾੜੂ ਭਾਈ ਸੜਕਾਂ ਤੇ ਤੀਲਾ ਤੀਲਾ ਕਰਕੇ ਖਿਲਾ ਰਿਹਾ ਇਹੋ ਜਿਹਾ ਰੋਸ ਪ੍ਰਦਰਸ਼ਨ ਕੀਤਾ ਹੁਣ ਵੇਖਦੇ ਆਮ ਆਦਮੀ ਪਾਰਟੀ ਵਾਲੇ ਜਿਹੜਾ ਸਬਰ ਦਾ ਘੁੱਟ ਪੀਂਦੇ ਆ ਜਾਂ ਇੱਕ ਪਰਚਾ ਹੋਰ ਦਰਜ ਕਰਾਉਂਦੇ
1: ਜੀ ਬਿਲਕੁਲ ਜੀ ਸੋ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ ਟੈਰਕਸ ਕੌਂਕਰੀਟ ਤੋਂ ਕੁਲਵਿੰਦਰ ਧਾਲੀਵਾਲ ਜੀ ਤੁਸੀਂ ਕੰਕਰੀਟ ਤੇ ਬਾਹਰੀ ਕੰਮਾਂ ਦੇ ਵਿੱਚ ਕੰਕਰੀਟ ਦਾ ਕੰਮ ਕਰਾਉਣਾ ਬਾਹਰਲੇ ਪੈਟੀਓ ਜੋ ਹੋ ਗਏ ਜਿਵੇਂ ਥੋੜ੍ਹੇ ਡਰਾਈਵ ਵੀ ਹੋ ਗਏ ਤਾਂ ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਨੂੰ ਯਾਦ ਰੱਖਣਾ ਆ ਨਾਲ ਦੀ ਨਾਲ ਥੋੜ੍ਹੀ ਬੇਸਮੈਂਟ ਲੀਕ ਕਰ ਰਹੀ ਆ ਰਿਪੇਅਰ ਕਰਾਉਣੀ ਆ ਤਾਂ ਵੀ ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਪੈਟੀਓ ਬਣਾਓ ਫਿਰ ਆਪਣੇ ਡਰਾਈਵ ਬਣਾਓ ਸੋਹਣੇ ਸੋਹਣੇ 15 ਸਾਲਾਂ ਦਾ ਤਜਰਬਾ ਇਹਨਾਂ ਨੂੰ ਅਤੇ ਲੰਬੇ ਸਮੇਂ ਦਾ ਤਜਰਬਾ ਟੈਰਕਸ ਕੌਂਕਰੀਟ ਤੋਂ ਕੁਲਵਿੰਦਰ ਧਾਲੀਵਾਲ ਉਹਨਾਂ ਨੂੰ ਯਾਦ ਰੱਖਣਾ ਆ ਸੋਹਣੇ ਸੋਹਣੇ ਡਰਾਈਵ ਬਣਾਉਣ ਦੇ ਲਈ 647-5236-472-6237-2372 ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਜੀ ਔਰ ਨਾਲ ਦੀ ਨਾਲ ਤੁਸੀਂ ਹਰਪ੍ਰੀਤ ਸੈਣੀ ਹੋਣਾ ਨੂੰ ਜ਼ਰੂਰ ਯਾਦ ਰੱਖਿਓ ਪਰਿਵਾਰਾਂ ਦੀ ਸੁਰੱਖਿਆ ਫਾਈਨੈਂਸ਼ੀਅਲ ਪਲਾਨਿੰਗ ਅਤੇ ਇੰਸ਼ੋਰੈਂਸ ਦੇ ਲਈ ਹਰਪ੍ਰੀਤ ਸੈਣੀ ਟੋਪ ਚੋਇਸ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਨਾਲ ਦੀਆਂ ਡੈਂਟਲ ਤੇ ਇਨਵੈਸਟਮੈਂਟ ਪਲਾਨ ਦੇ ਲਈ ਹਰਪ੍ਰੀਤ ਸੈਣੀ ਜੀ 416-817-6500 ਹਰਪ੍ਰੀਤ ਸੈਣੀ ਜੀ ਨਾਲ ਦੀ ਨਾਲ ਮੱਲੀ ਟੈਂਟ ਸਰਵਿਸ ਨੂੰ ਭਾਈ ਤੁਸੀਂ ਜ਼ਰੂਰ ਯਾਦ ਰੱਖੋ ਕਿਉਂਕਿ ਹੁਣ ਆਊਟਡੋਰ ਈਵੈਂਟਸ ਬਹੁਤ ਹੋਣੇ ਆ ਔਰ ਤੁਸੀਂ ਟੈਂਟਾਂ ਦੀ ਭਾਲ ਦੇ ਵਿੱਚ ਜਾਓਗੇ ਕਿ ਸਾਨੂੰ ਟੈਂਟ ਕਿੱਥੋਂ ਵਧੀਆ ਮਿਲੂਗਾ ਵੱਡਾ ਟੈਂਟ ਹੋਵੇ ਚਾਹੇ ਟ੍ਰਾਇੰਗਲ ਟੈਂਟ ਬਹੁਤ ਸਾਰੇ ਟੈਂਟਾਂ ਦੀ ਇਹਨਾਂ ਕੋਲ ਵਰਾਇਟੀ ਆ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ ਕਿਉਂਕਿ ਟੈਂਟਸ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਆ ਮੱਲੀ ਟੈਂਟ ਸਰਵਿਸ ਆਊਟਡੋਰ ਈਵੈਂਟਸ ਦੇ ਲਈ ਤੁਸੀਂ 647-999-2569 ਮੱਲੀ ਟੈਂਟ ਸਰਵਿਸ ਅਤੇ ਰੇਡੀਓ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਤੁਸੀਂ ਨਾ ਭੁੱਲਿਓ ਸੋ ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ ਇੰਡੀਆ ਦਾ ਇੰਡੀਆ ਗੱਠਜੋੜ ਦੀ ਕੱਲ੍ਹ ਹੋਵੇਗੀ ਵਿਸ਼ੇਸ਼ ਬੈਠਕ ਕਿੱਥੇ ਬੈਠਕ ਹੋ ਰਹੀ ਹੈ ਜੀ ਅਤੇ ਕੀ ਇਹ ਸਾਰੀ ਖਬਰ ਹੈ ਜੀ
0: ਬੰਧੂ ਸਭੇ ਕਾਂਗਰਸ ਪਾਰਟੀ ਦੀ ਅਗਵਾਈ ਵਾਲਾ ਭਾਰਤ ਦੀਆਂ ਕਈ ਰਾਜਨੀਤਿਕ ਪਾਰਟੀਆਂ ਦਾ ਬਣਿਆ ਹੋਇਆ ਇੱਕ ਸਿਆਸੀ ਧੜਾ ਆ ਉਸ ਸਿਆਸੀ ਧੜੇ ਨੇ ਭਾਰਤੀ ਸਮੇਂ ਦੇ ਕੱਲ 8 ਤਰੀਕ ਨੂੰ ਦਿੱਲੀ 'ਚ ਇੱਕ ਵਿਸ਼ੇਸ਼ ਆਪਣੀ ਬੈਠਕ ਸੱਦੀ ਹੈ ਹੁਣ ਵਿਸ਼ੇਸ਼ ਬੈਠਕ ਇਸ ਕਰਕੇ ਇੱਕ ਤਾਂ ਕਾਫੀ ਸਮੇਂ ਬਾਅਦ ਹੋ ਰਹੀ ਹੈ ਆ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸਨ ਬੀਤੇ ਸਮੇਂ ਦੇ ਵਿੱਚ ਸੰਨ 2024 ਦੀ ਗੱਲ ਕਰ ਰਿਹਾ ਉਦੋਂ ਇਹ ਗੱਠਜੋੜ ਬਣਿਆ ਸੀ ਪਰੰਤੂ ਹੌਲੀ ਹੌਲੀ ਸੰਧੂ ਸਾਹਿਬ ਉਹ ਗੱਠਜੋੜ ਕਮਜ਼ੋਰ ਜਿਹਾ ਹੋ ਗਿਆ ਕਈ ਤਰ੍ਹਾਂ ਦੇ ਮਤਭੇਦ ਆ ਗਏ ਵੱਖ ਵੱਖ ਸੂਬਿਆਂ ਜਾਮੋ ਸਾਹਮਣੇ ਹੋ ਗਏ ਗੱਠਜੋੜ ਦੀਆਂ ਪਾਰਟੀਆਂ ਹੁਣ ਤਾਜ਼ਾ ਤਰੀਨ ਗੱਲ ਇਹ ਆ ਕਿ ਜਿਹੜੇ 5 ਸੂਬਿਆਂ ਦੀਆਂ ਵੋਟਾਂ ਪਈਆਂ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਚੋਣ ਹਾਰੇ ਉੱਥੇ ਦੇ ਸਿਆਸੀ ਘਟਨਾਕ੍ਰਮ 'ਚ ਨਿੱਤ ਕੁਛ ਨਾ ਕੁਛ ਵੱਖਰੇ ਢੰਗ ਦੀਆਂ ਤਬਦੀਲੀਆਂ ਜਿਹੀਆਂ ਹੋ ਰਹੀਆਂ ਇੱਕ ਤਾਂ ਇਸ ਕਰਕੇ ਮੀਟਿੰਗ ਬੜੀ ਮਹੱਤਵਪੂਰਨ ਹੈ ਕਿ ਬੀਬੀ ਮਮਤਾ ਬੈਨਰਜੀ ਕੱਲ੍ਹ ਦੀ ਮੀਟਿੰਗ 'ਚ ਪਹੁੰਚਦੇ ਕਿ ਨਹੀਂ ਪਹੁੰਚਦੇ ਜੇ ਪਹੁੰਚਦੇ ਤਾਂ ਉਹਨਾਂ ਦੇ ਤੇਵਰ ਕੀ ਰਹਿੰਦੇ ਹੈ ਸੰਧੂ ਸਾਹਿਬ ਇੰਡੀਆ ਗੱਠਜੋੜ ਦੇ ਵਿੱਚ ਕਾਂਗਰਸ ਤੋਂ ਬਾਅਦ ਜੇ ਕੋਈ ਸਿਆਸੀ ਤੌਰ ਤੇ ਮਜ਼ਬੂਤ ਤੇ ਵੱਡਾ ਧੜਾ ਸੀਗਾ ਉਹ TMC ਸੀ ਤੇ ਮਮਤਾ ਬੈਨਰਜੀ ਦੇ ਤੇਵਰ ਬੜੇ ਤਿੱਖੇ ਤੇਵਰ ਸੀ ਬੜੇ ਤਿੱਖੇ ਤੇਵਰ ਕਈ ਵਾਰ ਉਹਨਾਂ ਨੇ ਇਸ਼ਾਰੇ ਇਸ਼ਾਰੇ 'ਚ ਤੇ ਕਈ ਵਾਰ ਸਿੱਧੇ ਕਹਿ ਦਿੱਤਾ ਕਿ ਮੈਨੂੰ ਅਗਵਾਈ ਦਿਓ ਇੰਡੀਆ ਗੱਠਜੋੜ ਦੀ ਕਾਂਗਰਸ ਨੂੰ ਕੀ ਪਤਾ ਤੇ ਹੁਣ ਜਿਹੜੇ ਸਿਆਸੀ ਹਾਲਾਤ ਹੈ ਇਸ ਕਰਕੇ ਮਮਤਾ ਬੈਨਰਜੀ ਦਾ ਜਿਹੜਾ ਵਤੀਰਾ ਕੀ ਰਹਿੰਦਾ ਰੁੱਖ ਕੀ ਰਹਿੰਦਾ ਉਹ ਬੜਾ ਜਿਹੜਾ ਇਸ ਵੇਲੇ ਹੈਰਾਨੀਜਨਕ ਚੀਜ਼ ਹੈਗੀ ਸਾਰਿਆਂ ਲਈ ਕਿ ਕੱਲ੍ਹ ਮਮਤਾ ਬੈਨਰਜੀ ਉੱਥੇ ਪਹੁੰਚਦੇ ਨੇ ਪਹੁੰਚ ਕੇ ਕਿਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਦੂਜਾ ਤਮਿਲਨਾਡੂ ਜਿੱਥੇ ਕਾਂਗਰਸ ਤੇ TMK ਨੇ ਮਿਲ ਕੇ ਚੋਣ ਲੜੀ ਸਰਕਾਰ ਕਾਂਗਰਸ ਨੇ ਬਣਾਤੀ TVK ਪਾਰਟੀ ਦੀ ਸਮਰਥਨ ਦਿੱਤਾ TVK ਨੂੰ DMK ਵਾਲੇ ਨਾਰਾਜ਼ ਹੋਈ ਬੈਠੇ ਆ DMK ਵਾਲੇ ਕਹਿੰਦੇ ਅਸੀਂ ਤਾਂ ਨਹੀਂ ਆਉਂਦੇ ਮੀਟਿੰਗ ਦੇ ਵਿੱਚ ਇਸ ਕਰਕੇ ਉਹ ਵੀ ਬੜਾ ਵਿਸ਼ੇਸ਼ ਹੈ ਔਰ ਇਹ ਵੀ ਪਤਾ ਲੱਗਾ ਕਿ ਖੱਬੇ ਪੱਖੀ ਪਾਰਟੀਆਂ ਜਿਹਨੂੰ ਆਪਾਂ CPI CPM ਆਖਦੇ ਹਾਂ ਉਹਨਾਂ ਨੇ ਵੀ ਆਪਣੇ ਕੁਛ ਤੇਵਰ ਬਦਲੇ ਹੈ ਉਹ ਵੀ ਕੱਲ੍ਹ ਇਸ ਮੀਟਿੰਗ ਦੇ ਵਿੱਚ ਕੁਛ ਆਪਣੀ ਗੱਲ ਵੱਡੇ ਪੱਧਰ ਤੇ ਰੱਖਣ ਦੀ ਤਿਆਰੀ ਕਰ ਰਿਹਾ ਕਿ ਆਹ ਚੀਜ਼ ਭਾਰਤ ਵਿੱਚ ਲੈ ਕੇ ਜਾਈਏ ਉਹਨੂੰ ਕੀ ਕਾਂਗਰਸ ਮੰਨਦੀ ਜਾਂ ਨਹੀਂ ਮੰਨਦੀ ਸੋ ਇਸ ਕਰਕੇ ਕੱਲ੍ਹ ਦੀ ਮੀਟਿੰਗ ਤੇ ਸੰਧੂ ਸਭ ਸਾਰਿਆਂ ਦੀਆਂ ਨਜ਼ਰਾਂ ਇੰਡੀਆ ਗੱਠਜੋੜ ਭਾਰਤੀ ਜਨਤਾ ਪਾਰਟੀ ਵਾਲੇ ਅਗਵਾਈ ਵਾਲੇ NDA ਗੱਠਜੋੜ ਦਾ ਬਿਲਕੁਲ ਇੱਕ ਵਿਰੋਧੀ ਗੱਠਜੋੜ ਹੈ ਤੇ ਭਾਰਤ ਵਿੱਚ ਇਹੀ ਜਿਹੜਾ ਮੁੱਖ ਵਿਰੋਧੀ ਧਿਰ ਕਹਿ ਸਕਦੇ ਹਾਂ ਜਿਹੜੀ ਭਾਜਪਾ ਦੇ ਵਿਰੋਧ 'ਚ ਹੈਗੀ ਹੈ ਸੋ ਉਹਦੀ ਮੀਟਿੰਗ ਹੈ ਇਸ ਕਰਕੇ ਨਜ਼ਰਾਂ ਆ ਸੋ ਵੇਖਦੇ ਹਾਂ ਕੱਲ੍ਹ ਵਾਲੀ ਮੀਟਿੰਗ 'ਚ ਕੀ ਕੁਛ ਗੱਲਾਂ ਬਾਤਾਂ ਹੁੰਦੀਆਂ ਤੇ ਗੱਲ ਕਿਹੜੇ ਪਾਸੇ ਨੂੰ ਕਾਂਗਰਸ ਤੋਰਦੀ ਹੈ
1: ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ ਅਗਲੇ ਨਿਊਜ਼ ਦੇ ਹਿੱਸੇ ਦੇ ਵਿੱਚ ਮਿਲਦੇ ਹਾਂ ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ ਸਾਡੇ ਨਾਲ ਗੁਰਸ਼ਰਨ ਸੰਘਾ ਜੀ ਜੁੜੇ ਨੇ ਸੰਘਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ
2: ਬਹੁਤ
1: ਸ਼ੁਕਰੀਆ ਭਾਜੀ ਥੈਂਕ ਯੂ ਸੋ ਮਚ ਫੋਰ ਅਪਡੇਟ
3: This is AM 530, CHLO AM, serving Brampton, Mississauga, Toronto, the GTA, and the world at am530.ca.
1: 5673-3337 'ਤੇ ਗੱਲਬਾਤ ਹੋ ਰਹੀ ਹੈ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਬਹੁਤ ਧੰਨਵਾਦ ਤੁਸੀਂ ਅਪਡੇਟ ਦੇ ਦਿੰਦੇ ਹੋ ਬਹੁਤ ਜਲਦੀ ਇਹ ਬੜੀ ਖੂਬਸੂਰਤੀ ਗੱਲ ਹੈ ਕਿਉਂਕਿ ਤੁਸੀਂ ਸੁਣਦੇ ਬੜੇ ਧਿਆਨ ਨਾਲ

ਮੈਨੂੰ ਸੁਣਨ ਤੋਂ ਯਾਦ ਆਇਆ, ਸੁਣਦੇ ਤਾਂ ਅਸੀਂ ਲੀਡਰਾਂ ਨੂੰ ਵੀ ਆ, ਪਰ ਉਹ ਨਾ ਕਿ ਆਪਣਾ ਸਭ ਨੂੰ ਪਤਾ ਹੁੰਦਾ ਕਿ ਜਿਹੜੇ ਲੀਡਰ ਆ ਕਈ ਵਾਰੀ ਅਸੀਂ ਬੜੇ ਇਮੋਸ਼ਨਲ ਹੋ ਜਾਂਦੇ ਹਾਂ ਕਿਸੇ ਇੱਕ ਧੜੇ ਨੂੰ ਲੈ ਕੇ, ਪਰ ਇਹ ਬਈ ਕੋਈ ਬਹੁਤ ਇਮੋਸ਼ਨਲ ਹੋਣ ਵਾਲੀ ਗੱਲ ਨਹੀਂ ਹੁੰਦੀ। ਇਹ ਤਾਂ ਦੇਖੋ ਇਹਨਾਂ ਨੇ ਦੁਨੀਆ ਭਰ ਦਾ ਝੂਠ ਬੋਲਣਾ ਆ, ਇਹਨਾਂ ਪਿੱਛੇ ਕੋਈ ਬਹੁਤਾ ਜ਼ਿਆਦਾ ਤੁਹਾਨੂੰ ਇਹ ਵੀ ਨਹੀਂ ਹੋਣ ਦੀ ਲੋੜ ਕਿ ਨਹੀਂ ਦੇਖੋ ਭਾਈ ਇਹ ਅਸੀਂ ਇਹਨਾਂ ਦੇ ਤਗੜੇ ਫੈਨ ਆ, ਇਹ ਕਿਸੇ ਦੇ ਸਕੇ ਨਹੀਂ ਹੁੰਦੇ। ਔਰ ਨਾ ਹੀ ਇਹਨਾਂ ਦੀਆਂ ਗੱਲਾਂ 'ਤੇ ਬਹੁਤਾ ਯਕੀਨ ਕਰੀਦਾ। ਉਹ ਬੜੇ ਖੂਬ ਲਿਖਿਆ ਕਿਸੇ ਨੇ, ਕਹਿੰਦੇ ਕਿ ਕਿੱਥੋਂ ਹੋਲ ਸੇਲ ਦੇ ਵਿੱਚ ਲਾਰੇ ਲੈਂਦਾ, ਕਿੱਥੋਂ ਹੋਲ ਸੇਲ ਦੇ ਵਿੱਚ ਲਾਰੇ ਲੈਂਦਾ, ਵੇ ਰੰਗ ਸਾਈਜ਼ ਤੂੰ ਸਾਰੇ ਲੈਂਦਾ, ਕਿੱਥੋਂ ਜਵਾਬ ਕਰਾਰੇ ਲੈਂਦਾ, ਤੇਰੇ ਨਾਲ ਮੜਿਕਣਾ ਸੌਖਾ ਨਹੀਂ, ਤੈਨੂੰ ਗੱਲਾਂ ਵਿੱਚੋਂ ਜਿੱਤਣਾ ਸੌਖਾ ਨਹੀਂ, ਵੇ ਕਿੱਥੋਂ ਮਿਹਣੇ ਤਾਹਨੇ ਲੈਂਦਾ, ਅਤੇ ਪਾਵੇ ਟਿੰਡ 'ਚ ਕਾਨੇ ਲੈਂਦਾ, ਵੇ ਘੜੇ ਘੜਾਏ ਬਹਾਨੇ ਲੈਂਦਾ, ਸਾਡੇ ਤਰਕ ਦਾ ਟਿਕਣਾ ਸੌਖਾ ਨਹੀਂ, ਸਾਡੇ ਤਰਕ ਦਾ ਟਿਕਣਾ ਸੌਖਾ ਨਹੀਂ, ਅਤੇ ਤੈਨੂੰ ਗੱਲਾਂ ਦੇ ਵਿੱਚ ਜਿੱਤਣਾ ਸੌਖਾ ਨਹੀਂ। ਸੋ ਇਹਨਾਂ ਨੂੰ ਤੁਸੀਂ ਗੱਲਾਂ ਦੇ ਵੀ ਨਹੀਂ ਜਿੱਤ ਸਕਦੇ, ਸੋ ਇਹਨਾਂ ਨੂੰ ਤੁਸੀਂ ਹਰਾ ਨਹੀਂ ਸਕਦੇ। ਇਹ ਭਾਈ ਜਿਹੜੇ ਲੀਡਰ ਹੁੰਦੇ ਨਾ, ਇਹ ਇੱਕ ਖਾਸ ਮਿੱਟੀ ਦੇ ਬੜੇ ਹੁੰਦੇ ਆ, ਤਾਂ ਹੀ ਤਾਂ ਆਪਾਂ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਹਾਂ। ਉਹਨਾਂ ਦੀਆਂ ਗੱਲਾਂ 'ਚ ਆ ਕੇ ਅਸੀਂ ਆਪਣਿਆਂ ਨਾਲ, ਆਪਣੇ ਸੱਜਣਾ ਮਿੱਤਰ, ਆਪਣੇ ਪਰਿਵਾਰਾਂ ਨਾਲ ਇੱਕ ਦੂਜੇ ਨਾਲ ਬਹਿਸ ਬਸਾਈ ਕਰਨ ਲੱਗੇ ਹੁੰਦੇ ਕਿ ਨਹੀਂ ਯਾਰ ਤੂੰ ਸਹੀ ਨਹੀਂ ਹੈਗਾ, ਉਹ ਸਹੀ ਆ।

0: ਸਾਰੀ।
1: ਅਗਲੀ ਗੱਲ ਬੜੀ ਖੂਬਸੂਰਤ, ਕਹਿੰਦੇ ਕਿ ਹਾਂਡੀ ਕਾਠ ਦੀ ਕਿਵੇਂ ਚੜਾਉਣਾ, ਹਾਂਡੀ ਕਾਠ ਦੀ ਕਿਵੇਂ ਚੜਾਉਣਾ, ਗੱਲਾਂ ਦਾ ਕਿਵੇਂ ਕੜਾਹ ਬਣਾਉਣਾ, ਡੰਡਾ ਝੂਠ ਦਾ ਕਿਵੇਂ ਚਲਾਉਣਾ ਤੇ ਕਿੱਲਾ ਹਲਵਾਈ। ਸਿੱਟਣਾ ਸੌਖਾ ਨਹੀਂ ਤੈਨੂੰ ਗੱਲਾਂ ਵਿੱਚੋਂ, ਜਿੱਤਣਾ ਸੌਖਾ ਨਹੀਂ, ਕਦੇ ਪਾਉਣਾ ਕਦੇ ਡੇਲੀ ਬਣਦਾ, ਕਦੇ ਪਾਉਣਾ ਕਦੇ ਡੇਲੀ ਬਣਦਾ, ਕਦੇ ਰਾਜਾ ਭੋਗ ਦਾ ਬੇਲੀ ਬਣਦਾ, ਕਦੇ ਤੂੰ ਗੰਗੂ ਤੇਲੀ ਬਣਦਾ, ਤੇ ਪੱਕਾ ਰੂਪ ਤੇਰਾ ਮਿੱਥਣਾ ਸੌਖਾ ਨਹੀਂ ਤੈਨੂੰ ਗੱਲਾਂ ਦੇ ਵਿੱਚ ਜਿੱਤਣਾ ਸੌਖਾ ਨਹੀਂ। ਤੇ ਇਹਨਾਂ ਲੋਕਾਂ ਨੂੰ ਤੁਸੀਂ ਗੱਲਾਂ ਦੇ ਵਿੱਚ ਨਹੀਂ ਜਿੱਤ ਸਕਦੇ।

ਫਿਰ ਇਹਨਾਂ ਦੀਆਂ ਅਸਲੀਤਾਂ ਸਾਨੂੰ ਬਹੁਤਾ ਦੇਰ ਛੁੱਟੀਆਂ ਨਹੀਂ ਰਹਿੰਦੀਆਂ, ਜਲਦੀ ਇਹਨਾਂ ਦੀਆਂ ਅਸਲੀਤਾਂ ਬਾਹਰ ਆ ਜਾਂਦੀਆਂ। ਕਹਿੰਦੇ ਕਿ ਬੱਦਲਾਂ ਵਾਂਗੂ ਵਰ ਕੇ ਲੰਘਿਓ, ਬੱਦਲਾਂ ਵਾਂਗੂ ਵਰ ਕੇ ਲੰਘਿਓ, ਡੋਬ ਕੇ ਸਾਨੂੰ ਤਰ ਕੇ ਲੰਘਿਓ, ਅਸੀਂ ਪੱਕੇ ਪਣ 'ਤੇ ਅੜੇ ਰਹੇ, ਤੂੰ ਕੱਚਿਆ ਵੀ ਖੁਰ ਕੇ ਲੰਘਿਓ, ਸੱਤੀ ਵੀਹੀ ਤੇਰਾ ਸੌ ਨਹੀਂ ਹੋਇਆ, ਸੱਤੀ ਵੀਹੀ ਤੇਰਾ ਸੌ ਨਹੀਂ ਹੋਇਆ, ਜੱਗੋਂ ਤੇਰਵੀ ਕਰਕੇ ਲੰਘਿਓ, ਖੁਦ ਨੂੰ ਕੀਮਤੀ ਕਹਿਣ ਵਾਲਿਆ, ਚੰਦ ਛਿੱਲੜਾਂ 'ਤੇ ਮਰ ਕੇ ਲੰਘਿਓ, ਚੰਦ ਛਿੱਲੜਾਂ 'ਤੇ ਮਰ ਕੇ ਲੰਘਿਓ। ਇਹ ਇਹਨਾਂ ਦੀ ਔਕਾਤ ਹੁੰਦੀ ਹੈ।

0: ਸੋ ਤੁਸੀਂ ਕਿਸੇ ਦੀ ਵੀ ਕਿਸੇ ਦੀ ਪੱਖ ਦੀ ਗੱਲ ਕਰੋ, ਕਿਸੇ ਦੇ ਹੱਕ ਦੀ ਗੱਲ ਕਰੋ, ਪਰ ਕਿਰਦਾਰਾਂ ਦੀ ਗੱਲ ਕਰੋ, ਇਨਸਾਨੀਅਤ ਨਾਲ ਖੜ੍ਹਨ ਵਾਲੇ ਲੋਕਾਂ ਦੀ ਗੱਲ ਕਰੋ, ਹੱਕ ਦੀ ਆਵਾਜ਼ ਉਠਾਓ, ਸੱਚ ਦੀ ਆਵਾਜ਼ ਉਠਾਓ, ਭਾਈਚਾਰਕ ਸਾਂਝ ਬਣਾ ਕੇ ਰੱਖੋ। ਕਹਿੰਦੇ ਕਿ ਹਿੱਕ 'ਤੇ ਜਦੋਂ ਬੇਗਾਨਾ ਬਹਿ ਜੇ, ਕੰਮ ਭਰੇ ਹਥਿਆਰ ਨਹੀਂ ਆਉਂਦੇ, ਬੜੇ ਚਾਹੁੰਦੇ ਸੀ ਬੜੇ ਚਾਹੁਣਗੇ ਪਰ ਕਾਬੂ ਸਰਦਾਰ ਨਹੀਂ ਆਉਂਦੇ, ਸ਼ਹੀਦ ਕੌਮ ਦਾ ਸਰਮਾਇਆ ਬਣਦੇ, ਗਿਣਤੀ ਵਿੱਚ ਗਦਾਰ ਨਹੀਂ ਆਉਂਦੇ, ਅਤੇ ਸਾਰ ਸਮੁੰਦਰ ਦੀ ਕੀ ਜਾਣਨ ਡੱਡੂ, ਸਾਰ ਸਮੁੰਦਰ ਦੀ ਕੀ ਜਾਣਨ ਡੱਡੂ, ਖੂਹਾਂ ਵਿੱਚੋਂ ਜੋ ਕਦੇ ਬਾਹਰ ਨਹੀਂ ਆਉਂਦੇ, ਅਤੇ ਇਹ ਆਪਣੇ ਆਪ ਬਣਾਉਣੇ ਪੈਂਦੇ, ਆਪਣੇ ਆਪ ਬਣਾਉਣੇ ਪੈਂਦੇ, ਹੱਟੀਓਂ ਮੁੱਲ ਕਿਰਦਾਰ ਨਹੀਂ ਮਿਲਦੇ, ਕਿਰਦਾਰ ਨਹੀਂ ਮਿਲਦੇ। ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਗੱਲਾਂ ਬਾਤਾਂ ਚੱਲ ਰਹੀਆਂ ਪੰਜਾਬੀ ਲਹਿਰਾਂ ਦੇ ਵਿੱਚ, ਅਤੇ ਗਿੱਲ ਫਲ ਨੂੰ ਤੁਸੀਂ ਯਾਦ ਰੱਖਣਾ, ਸੰਡੇ ਦਾ ਦਿਨ ਆ, ਖੂਬਸੂਰਤ ਦਾ ਦਿਨ, ਅਤੇ ਤੁਸੀਂ ਘਰਾਂ ਦੇ ਵਿੱਚ ਆਪਣੇ ਯਾਰਡ ਦੇ ਵਿੱਚ ਜਾਂ ਫਾਰਮ ਹਾਊਸ ਦੇ ਵਿੱਚ ਤੁਸੀਂ ਪਨੀਰੀ ਲੈ ਕੇ ਆਉਣੀ ਹੈ, ਸਬਜ਼ੀਆਂ ਦੀ, ਫੁੱਲਾਂ ਦੀ, ਤੋਂ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਰੁੱਤ ਦੇ ਨਾਲ ਜੁੜੀਆਂ ਹੋਈਆਂ ਸਬਜ਼ੀਆਂ ਜੇ ਤੁਸੀਂ ਲਾਉਣੀਆਂ, ਤਾਂ ਫਿਰ ਗਿੱਲ ਫਾਰਮ ਪਹੁੰਚ ਜਾਓ, ਡਿਕਸੀ ਅਤੇ ਕਿੰਗ ਸਟਰੀਟ 'ਤੇ ਨਹੀਂ, ਕੈਲਡਨ ਦੇ ਵਿੱਚ, ਨਾਲੇ ਗੇੜਾ ਸ਼ੇੜਾ ਮਾਰ ਕੇ ਆਓ, ਅੱਧੀ ਤਾਂ ਤੁਹਾਡੀ ਸਟ੍ਰੈਸ ਉਹਦੀ ਖਤਮ ਹੋ ਜਾਣੀ, ਕਿਉਂਕਿ ਖੂਬਸੂਰਤ ਹਵਾਵਾਂ, ਖੂਬਸੂਰਤ ਦਿਨ, ਤੋਂ ਸੰਡੇ ਦਾ ਦਿਨ ਹੋਵੇ, ਅਤੇ ਗਿੱਲ ਫਾਰਮ ਜਾ ਕੇ ਆਓ, ਨੇਚਰ ਦੇ ਨਾਲ ਗੱਲਾਂ ਬਾਤਾਂ ਕਰਕੇ ਆਓ, ਪਨੀਰੀ ਵੀ ਲੈ ਕੇ ਆਓ, ਉੱਥੋਂ ਫਰੈਸ਼ ਚੱਕੀ ਦਾ ਆਟਾ ਵੀ ਲੈ ਕੇ ਆਓ, ਤਾਜ਼ੀਆਂ ਸਬਜ਼ੀਆਂ ਵੀ ਲੈ ਕੇ ਆਓ ਘਰ ਵਾਸਤੇ, ਬਥੇਰਾ ਫਾਸਟ ਫੂਡ ਫੂਡ ਖਾ ਲਿਆ, ਹੁਣ ਤਾਜ਼ੀਆਂ ਹਰੀਆਂ ਸਬਜ਼ੀਆਂ ਵੀ ਖਾਣੀਆਂ ਬਹੁਤ ਜ਼ਰੂਰੀ, ਹਰੀਆਂ ਸਬਜ਼ੀਆਂ ਖਾਓ, ਬਹੁਤ ਸਾਰਾ ਅੱਧੀਆਂ ਸਿਹਤਾਂ ਨੂੰ ਤੁਹਾਡੇ ਨੂੰ ਦੇਖਿਓ ਕਿੱਦਾਂ ਐਨਰਜੀ ਮਿਲਦੀ ਆ, ਸੋ ਗਿੱਲ ਫਾਰਮ 'ਤੇ ਜ਼ਰੂਰ ਜਾ ਕੇ ਉਹ, ਡਿਕਸੀ ਰੋਡ ਐਂਡ ਕਿੰਗ ਸਟਰੀਟ ਕੈਲਡਨ, ਮੈਂ ਹੱਸਿਆ ਤਾਂ ਕਿਉਂਕਿ ਥੋੜ੍ਹੀ ਜਿਹੀ ਮਹਿੰਗੀ ਪੈਂਦੀ ਆ, ਜਿਹੜੀ ਚੰਗੀ ਚੀਜ਼ ਹੈ ਨਾ ਉਹਦੀ ਕੀਮਤ ਥੋੜ੍ਹੀ ਜਿਹੀ ਵੱਧ ਹੁੰਦੀ ਹੈ, ਤਾਂ ਡਿਕਸੀ ਰੋਡ ਕਿੰਗ ਸਟਰੀਟ ਕੈਲਡਨ, ਬਾਹਰ ਜਿਹੜਾ ਅਸੀਂ ਰੈਸਟੋਰੈਂਟ ਦੇ ਵਿੱਚੋਂ ਇੱਧਰੋਂ ਉੱਧਰੋਂ ਪਈ ਉਹ ਇੱਦਾਂ ਉੱਦਾਂ ਦੀਆਂ ਚੀਜ਼ਾਂ ਖਾਂਦੇ, ਉਹਨਾਂ ਨਾਲੋਂ ਤਾਂ ਬਿਹਤਰੀ ਹੁੰਦੀ, ਸੋ ਗਿੱਲ ਫਾਰਮ 416-898-4168-9887-78 ਤੇ ਤੁਸੀਂ ਗਿੱਲ ਫਾਰਮ 'ਤੇ ਪਹੁੰਚ ਜਾਣਾ ਜੀ। ਸਤਿ ਸ਼੍ਰੀ ਅਕਾਲ ਪ੍ਰਿੰਸੀਪਲ ਜੀ, ਤੁਸੀਂ ਆਉਂਦੇ ਰਹੋ।
1: ਬਹੁਤ
0: ਸ਼ੁਕਰੀਆ ਸਰ,
1: ਜਿਸ ਵੇਲੇ ਸਵਾਲਾਂ ਦਾ ਟਾਈਮ ਸ਼ੁਰੂ ਹੁੰਦਾ ਉਸ ਵੇਲੇ ਇਸ ਨੰਬਰ ਤੇ ਕੋਈ ਨੰਬਰ ਨਹੀਂ ਮਿਲਦਾ, ਮੈਂ ਪਿਛਲੇ ਦੋ ਤਿੰਨ ਦਿਨ ਤੋਂ ਇੰਨਾ ਕੱਲਰ ਗੁਆਰ ਹੋਇਆ ਵਾ, ਜਿਹਦਾ ਕੋਈ ਹਿਸਾਬ ਨਹੀਂ, ਇਹ ਵੀ ਮੇਰੇ ਦੱਸੋ, ਤੇ ਦੂਜੀ ਗੱਲ ਇਹ ਦੱਸੋ ਜੇ ਸਰ ਤੁਸੀਂ
0: ਜਵਾਬ ਮੈਂ ਦਿੰਦਾ ਆ। ਦੇਖੋ ਇਹ ਕਾਰਨ ਆ ਕਿ ਜਿੱਦਾਂ ਅਸੀਂ ਤਾਂ ਹੈਗੇ ਤਾਬੇਦਾਰ, ਸਾਨੂੰ ਜਦੋਂ ਟਾਈਮ ਦੀ ਪਿੱਛੋਂ ਆ ਗਿਆ ਹੁਣੀ ਹੈਡ ਆਫਿਸ ਤੋਂ, ਤੇ ਹੁਣ ਕੀ ਹੋਇਆ ਕਿ ਇੱਕ ਘੰਟਾ ਚਲਾ ਗਿਆ ਜੀ ਕਿਸੇ ਤੰਬੜ ਸਾਹਿਬ ਦੇ ਕੋਲ, ਸੋ ਉਹ ਖਬਰਾਂ ਦਿੰਦੇ ਨੇ ਕੈਨੇਡੀਅਨ, ਸੋ ਵੀਕ ਡੇ ਦੇ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੁਸੀਂ ਬਲਜਿੰਦਰ ਤੰਬੜ ਹੋਣਾ ਨੂੰ ਸੁਣੋਗੇ, ਉਹ ਕੈਨੇਡੀਅਨ ਖਬਰਾਂ ਮਿਲਣਗੀਆਂ। ਸੋ ਜਿਹੜਾ ਵੀਕ ਡੇ ਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਦਾ ਸਮਾਂ ਉਹ ਇੱਕ ਘੰਟੇ ਦਾ ਹੋ ਗਿਆ, ਮੈਨੂੰ ਪਤਾ ਕਿ ਉਹ ਘੱਟ ਸਮਾਂ ਆ ਤੁਹਾਡੇ ਲਈ, ਪੂਰਾ ਨਹੀਂ ਆ, ਔਰ ਪਰ ਇਸੇ ਦੇ ਵਿੱਚ ਹੀ ਹੁਣ ਜਦ ਤੱਕ ਟਾਈਮ ਸਮਾਂ ਚੱਲੇਗਾ ਅੱਗੇ ਜਾ ਕੇ ਵੇਖੋ ਜੇ ਆਪਣੇ ਦੋ ਘੰਟੇ ਹੁੰਦੇ ਆ, ਪਰ ਸ਼ਨੀ ਐਤਵਾਰ ਦੋ ਘੰਟੇ ਹੁੰਦੇ ਆ, ਤਾਂ ਹੀ ਤਾਂ ਅਸੀਂ ਇੰਨੀਆਂ ਗੱਲਾਂ ਕਰ ਪਾਉਂਦੇ ਹਾਂ, ਤਾਂ ਹੀ ਤਾਂ ਮੈਂ ਚਲੋ ਚਾਰ ਲਾਈਨਾਂ ਸ਼ੇਅਰਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ, ਕਿਉਂਕਿ ਸਮਾਂ ਹੈ ਆਪਣੇ ਕੋਲ, ਪਰ ਵੀਕ ਡੇ 'ਤੇ ਆਪਣੇ ਕੋਲ ਇੱਕੋ ਹੀ ਘੰਟਾ ਹੁੰਦਾ, ਸੋ ਬੈਕ ਟੂ ਬੈਕ ਖਬਰਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਪਤਾ ਤੁਸੀਂ ਬਹੁਤ ਸੁਣਨਾ ਚਾਹੁੰਦੇ ਹੋ ਰਮੇਸ਼ ਜੀ ਉਹਨਾਂ ਨੂੰ, ਅਤੇ ਪਰ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਪੈਣਾ, ਸੋ ਕਿਉਂਕਿ ਸਮਾਂ ਵੰਡਿਆ ਗਿਆ ਆ, ਹੁਣ ਸਮਾਂ ਹੋਰ ਹੋਸਟ ਕੋਲ ਆ, ਸੋ ਉੱਧਰ ਵੀ ਖਬਰਾਂ ਤੁਸੀਂ ਕੈਨੇਡੀਅਨ ਖਬਰਾਂ ਦਾ ਆਨੰਦ ਲੈ ਸਕਦੇ ਹੋ 6-7, ਫਿਰ 7-8 ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜੁੜ ਸਕਦੇ ਹੋ, ਅਤੇ ਵੀਕਐਂਡ ਦੇ ਵਿੱਚ ਤੁਹਾਨੂੰ ਹੁਕਮਨਾਮਾ ਸਾਹਿਬ ਵੀ ਮਿਲੂਗਾ, ਔਰ ਫਿਰ ਗੁਰਬਾਣੀ ਵੀ ਤੁਹਾਡੇ ਤੱਕ ਪਹੁੰਚਾਈ ਜਾਊਗੀ, ਫਿਰ ਖਬਰਾਂ ਸਾਫ, ਫਿਰ ਖੁੱਲ੍ਹ ਕੇ ਗੱਲਾਂ ਬਾਤਾਂ ਹੋ ਸਕਦੀਆਂ। ਔਰ ਰਹੀ ਗੱਲ ਤੁਹਾਡੀ ਕਾਲ ਦੀ, ਉਹਦੇ ਵਿੱਚ ਪ੍ਰਿਤਪਾਲ ਜੀ ਇਸ ਤਰ੍ਹਾਂ ਹੈ ਕਿ ਕਾਲ ਬਹੁਤ ਸਾਰੀਆਂ ਹੁੰਦੀਆਂ, ਜਦੋਂ 5 ਕਾਲ ਆਪਣੇ ਕੋਲ 5 ਲਾਈਨਸ ਆ ਸਿਰਫ, ਸੋ ਇੱਕ ਟਾਈਮ 'ਚ 5 ਕਾਲ ਹੀ ਸਾਨੂੰ ਸ਼ੋਅ ਹੋ ਸਕਦੀਆਂ, ਦੂਜੀਆਂ ਕਾਲ ਮਿਲਣੀਆਂ ਨਹੀਂ, ਸੋ ਤੁਸੀਂ ਟਰਾਈ ਕਰਦੇ ਰਹੋਗੇ ਉਹ ਕਾਲ ਡਰੋਪ ਹੋਈ ਜਾਣਗੀਆਂ, ਸੋ 5 ਕਾਲ ਸਾਡੇ ਕੋਲ ਆਲਰੇਡੀ ਜਿਹੜੀਆਂ ਪਹਿਲੀਆਂ ਆ ਗਈਆਂ, ਜਦ ਤੱਕ ਉਹਨਾਂ ਨੂੰ ਅਸੀਂ ਗੱਲ ਕਰਕੇ ਡਰੋਪ ਨਹੀਂ ਕਰ ਦੇਗੇ ਤਦ ਤੱਕ, ਕਿਉਂਕਿ ਕਾਲਰਸ ਔਨ ਏਅਰ ਹੀ ਰਹਿੰਦੇ ਆ ਉਹ, ਕਿਉਂਕਿ ਸਾਰੇ ਸਰੋਤਿਆਂ ਨੇ ਇਹ ਹੁੰਦਾ ਕਿ ਕਾਲ ਲਾ ਲਈਏ ਅਤੇ ਅਸੀਂ ਲਾ ਕੇ ਸੁਣਦੇ ਰਹੀਏ, ਉਹ ਫਿਰ ਜਿਹੜੀ ਉਹ ਲਾਈਨ ਉਹਨਾਂ ਨੇ ਹੋਲਡ ਕੀਤੀ ਹੁੰਦੀ ਉੱਥੇ ਕੋਈ ਦੂਜਾ ਬੰਦਾ ਕਾਲ ਨਹੀਂ ਕਰ ਸਕਦਾ, ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਕਾਲ ਲਾਇਆ ਕਰੋ 7:30 ਤੋਂ ਬਾਅਦ, ਤਾਂ ਕਿ ਤੁਹਾਡੀਆਂ ਗੱਲਾਂ ਬਾਤਾਂ ਦੇ ਜਵਾਬ ਸਾਡੇ ਰਮੇਸ਼ ਜੀ ਦੇ ਸਕਣ। ਉਹ ਕਈ ਵਾਰੀ ਜੇ ਤੁਸੀਂ ਪਹਿਲਾਂ ਕਾਲ ਕਰ ਲੈਂਦੇ ਹੋ ਨਾ, ਉਹ ਫਿਰ ਕਾਲ ਹੋਲਡ ਹੋ ਜਾਂਦੀ, ਉਹ ਕਿਸੇ ਦੇ ਬਹੁਤ ਸਾਰੇ ਹੋਰ ਵੀ ਦੋਸਤ ਟਰਾਈ ਕਰਦੇ, ਉਹਨਾਂ ਦੀਆਂ ਕਾਲਾਂ ਨਹੀਂ ਮਿਲਦੀਆਂ। ਸੋ ਇਹ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ, ਜਦੋਂ ਤੁਸੀਂ ਕਾਲ ਕਰਨੀ ਹੁੰਦੀ ਹੈ, ਗੱਲ ਕਰਨੀ ਹੁੰਦੀ ਹੈ, ਉਦੋਂ ਹੀ ਕਾਲ ਕਰੋ। ਜੇ ਤੁਹਾਨੂੰ ਲੱਗਿਆ ਕਿ 7:30 ਵਜੇ ਕਾਲ ਕਰੋ, ਉਸ ਤੋਂ ਬਾਅਦ ਥੋੜ੍ਹੀਆਂ 1x1 ਸਾਰੀਆਂ ਕਾਲਾਂ ਆਪਾਂ ਔਨ ਏਅਰ ਕਰਿਆ ਕਰਾਂਗੇ। ਅਤੇ ਜੀ ਸਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ, ਤੁਸੀਂ ਸਮਝਦਾਰ ਹੋ, ਤੁਸੀਂ ਬਹੁਤ ਸਿਆਣੇ ਹੋ, ਸੂਝਵਾਨ ਹੋ। ਸਤਨਾਮ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ।
0: ਰਮੇਸ਼ ਜੀ ਅਜੇ ਤੱਕ ਨਹੀਂ ਪਹੁੰਚੇ ਜੀ, ਬਸ 15 ਮਿੰਟ ਪਹੁੰਚਣਗੇ ਜੀ।
2: ਇੱਕ ਤਾਂ ਜੀ ਜਿਹੜੀ ਗਿੱਲ ਆਟੇ ਦੀ ਚੱਕੀ ਹੈ, ਕਿੰਨੇ ਵਜੇ ਖੁੱਲ੍ਹਦੀ, ਕਿੰਨੇ ਵਜੇ ਬੰਦ ਹੁੰਦੀ ਜੀ? ਇੱਕ ਬੇਨਤੀ ਇਹ, ਨੰਬਰ 2 ਤੇ ਬੇਨਤੀ ਇਹ, ਜਿਹੜੇ ਆਹ ਪੁੱਛ ਰਹੇ ਸੀ ਮੈਂ, ਜਿਹੜੇ ਪਟਿਆਲੇ ਵਿੱਚ ਲਾਈਨ ਮੈਨ ਕੁੱਟੇ ਗਏ ਆ, ਇਹ ਕੱਲ ਗਏ ਵੀ ਸੀ ਕਾਂਗਰਸ ਦੇ ਸੀ, ਆਪ ਆਏ ਹੋਏ ਸੀ ਜਾਂ ਬੀਜੇਪੀ?
0: ਦੇਖੋ ਇਹ ਇਹ
2: ਗ੍ਰਾਂਟ ਦਿੱਤੀ ਹੈ ਜੀ,
0: ਇਹ ਤੁਸੀਂ 7:30 ਤੇ ਕਾਲ ਕਰ ਲਿਓ, ਇਹ ਰਮੇਸ਼ ਜੀ ਦੇ ਕੋਲ।
2: ਸੌਰੀ, ਮੈਂ ਪਹਿਲਾਂ ਐਡਵਾਂਸ ਆ ਗਿਆ, ਮੈਂ ਥੋੜਾ ਖੜਾ ਸੀ ਨਾ ਬੜਾ।
0: ਇਹ ਤੁਹਾਡੀ ਪ੍ਰੋਬਲਮ ਨਹੀਂ, ਸਾਰਿਆਂ ਦੀ ਪ੍ਰੋਬਲਮ, ਮੇਰੇ ਚ ਵੀ ਬਹੁਤ ਸਬਰ ਹੈ ਨੀ ਨਾ ਆਪਣੇ ਕੋਲ। ਬਹੁਤ
2: ਸ਼ੁਕਰੀਆ,
0: ਸਹੀ ਗੱਲ ਨਹੀਂ, ਪਰ ਉਹ ਮੈਂ ਸਮਝਦਾ ਆ ਕਿ ਬਹੁਤ ਸਾਰੇ ਦੋਸਤਾਂ ਦੀ ਕੰਪਲੇਨ ਵੀ ਆਉਂਦੀ ਹੈ ਕਿ ਉਹਨਾਂ ਨੂੰ ਸਮਾਂ ਜ਼ਿਆਦਾ ਦਿਆ ਕਰੋ। ਤੇ ਤੁਸੀਂ ਨੰਬਰ ਨੋਟ ਕਰ ਲਓ ਗਿੱਲ ਫਾਰਮ ਦਾ, ਤੁਸੀਂ ਪੂਰੀ ਜਾਣਕਾਰੀ ਲੈ ਲਓ, ਕਿਉਂਕਿ ਵੀਕਐਂਡ ਦਾ ਟਾਈਮ ਉਹਨਾਂ ਦਾ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। 416
2: 898
0: 87 78,
2: ਠੀਕ ਹੈ ਜੀ?
0: ਬਹੁਤ ਸ਼ੁਕਰੀਆ ਜੀ। 416-898-8778 ਗਿੱਲ ਫਾਰਮ ਦਾ ਤੁਸੀਂ ਨੰਬਰ ਲੈ ਲਓ, ਤਾਂ ਫਿਰ ਕੇ ਆਓ, ਗੇੜਾ ਛੇੜਾ ਮਾਰ ਕੇ ਆਓ, ਬਹੁਤ ਖੂਬਸੂਰਤ ਮਾਹੌਲ ਦੇ ਵਿੱਚ। ਅਤੇ ਬਾਈ ਤੁਹਾਨੂੰ ਫਿਰਨਾ ਵੀ ਚਾਹੀਦਾ ਆ, ਕਿਉਂਕਿ ਅੱਜ ਉੱਤੋਂ ਵੀਕਐਂਡ ਆ। ਸੋ 905-673-33-37 905-673-33-37 'ਤੇ ਗੱਲਾਂ ਬਾਤਾਂ ਹੋ ਸਕਦੀਆਂ, ਅਤੇ ਰਮੇਸ਼ ਜੀ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰਦੇ ਹਾਂ। 905-673-33-37 ਇੱਕ ਵਾਰ ਫਿਰ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ, ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਕਵਰੇਜ ਅਤੇ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨ ਦੇ ਲਈ 416-509-1509, ਨਾਲ ਦੀ ਨਾਲ ਲਿਵਾਨਾ ਵੈਲਨੈਸ ਪਾ, ਤੁਸੀਂ ਟਰੈਕਿੰਗ ਦੀ ਜੋਬ ਕਰਦੇ ਹੋ, ਡਿਲੀਵਰੀ ਦੀ ਜੋਬ ਕਰਦੇ ਹੋ, ਕਿਸੇ ਖਾਸ ਆਫਿਸ ਦੇ ਵਿੱਚ ਕੰਮ ਕਰਦੇ ਹੋ, ਬਹਿ ਬਹਿ ਕੇ ਤੁਹਾਡੇ ਮੋਢੇ ਸਟਿਚ ਹੋ ਗਿਆ, ਬੈਕ ਪੇਨ ਕਰ ਰਹੀ ਆ, ਲੱਕ ਪੇਨ ਕਰ ਰਿਹਾ, ਤੁਸੀਂ ਬਾਡੀ ਨੂੰ ਰਿਲੈਕਸ ਕਰਨਾ ਚਾਹੁੰਦੇ ਹੋ, ਤਾਂ ਲਿਵਾਨਾ ਵੈਲਨੈਸ ਸਪਾ ਤੁਹਾਡੇ ਲਈ ਖੁੱਲ੍ਹ ਗਿਆ ਆ। ਹੁਣ ਤੁਹਾਨੂੰ ਕੰਮ ਤੋਂ ਜਿਹੜੀ ਇੰਸ਼ੋਰੈਂਸ ਮਿਲੀ ਹੋਈ ਆ, ਉਹ ਸਿੱਧੀ ਬਿਲਿੰਗ ਤੁਹਾਡੇ ਇੰਸ਼ੋਰੈਂਸ ਨੂੰ ਕਰਨਗੇ, ਤੁਹਾਡੇ ਤੋਂ ਕੋਈ ਪੈਸਾ ਚਾਰਜ ਨਹੀਂ ਕਰਨਗੇ। ਤੁਸੀਂ ਲਿਵਾਨਾ ਵੈਲਨੈਸ ਸਪਾ ਨੂੰ ਯਾਦ ਰੱਖਣਾ ਆ, ਇਹਨਾਂ ਕੋਲ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਨੇ, ਵਧੀਆ ਤੁਹਾਨੂੰ ਰਿਲੈਕਸ ਕਰਕੇ, ਤੁਹਾਡੀ ਬਾਡੀ ਨੂੰ ਰਿਲੈਕਸ ਕਰਕੇ ਅਤੇ ਵਧੀਆ ਮਸਾਜ ਦੇਣਗੇ। ਹਾਈਜੀਨਿਕ ਇਨਵਾਇਰਮੈਂਟ ਆ, ਐਡਵਾਂਸ ਇਕਿਊਪਮੈਂਟ ਇਹਨਾਂ ਕੋਲ, ਅਤੇ ਭੈਣਾਂ ਵਾਸਤੇ ਬਹੁਤ ਸਾਰੀਆਂ ਸਰਵਿਸ ਇਹਨਾਂ ਕੋਲ, ਬਹੁਤ ਵਧੀਆ ਸਰਵਿਸ ਦਿੰਦੇ ਨੇ ਔਰ ਵਧੀਆ ਐਡਵਾਂਸ ਇਕਿਊਪਮੈਂਟ ਇਹਨਾਂ ਕੋਲ, ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਸਾਡੀਆਂ ਪ੍ਰੈਗਨੈਂਟ ਭੈਣਾਂ ਵਾਸਤੇ ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾਫੇਸ਼ੀਅਲ, ਲੇਜ਼ਰ, ਹੇਅਰ ਰਿਮੂਵਲ, ਵੈਕਸਿੰਗ, ਬੋਡੀ ਕੰਟਰੋਲਿੰਗ, ਬਹੁਤ ਸਾਰੀਆਂ ਹੋਰ ਸੇਵਾਵਾਂ ਦਿੰਦੇ ਨੇ। ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਅਪੁਆਇੰਟਮੈਂਟ ਲੈ ਲਓ, ਅਤੇ ਪੰਜਾਬੀ ਲਹਿਰ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ। 416-868-5385 416-881-5385 ਲਿਵਾਨਾ ਵੈਲਨੈਸ ਸਪਾ ਨੂੰ ਤੁਸੀਂ ਯਾਦ ਰੱਖਣਾ।

ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਬੈਸਟ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖਣਾ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਬਿਲਡਰ ਹੋ, ਤੁਸੀਂ ਕੰਟਰੈਕਟਰ ਹੋ, ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਅਤੇ ਬਿਲਡਿੰਗ ਸਪਲਾਈ ਦੀਆਂ ਸਾਰੀਆਂ ਹਾਰਡਵੇਅਰ ਦੀਆਂ ਚੀਜ਼ਾਂ ਦਾ ਇੱਕੋ ਇੱਕ ਸਟੋਰ ਆ। ਤੁਸੀਂ ਬਸ ਪਲੰਬਿੰਗ ਦਾ ਸਮਾਨ ਲੈਣਾ, ਸਪਲਾਈ ਐਚ ਵੀ ਏ ਸੀ ਦਾ ਸਮਾਨ ਲੈਣਾ, ਇਲੈਕਟ੍ਰੀਕਲ ਸਪਲਾਈ, ਫਲੋਰਿੰਗ, ਟਾਈਲਿੰਗ ਔਰ ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਲ, ਟੂਲਸ, ਵੈਂਟੀਆਂ, ਸ਼ਾਵਰ, ਆਮ ਨਿਰਮਾਣ ਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਬਿਲਡਿੰਗ ਸਪਲਾਈ ਦਾ ਸਮਾਨ ਲੈਣਾ ਆ, ਬਸ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 647-961-0585। ਅਤੇ ਇਹ ਨਾ ਸਟੀਲ ਅਤੇ ਡਿਕਸੀ ਦੇ ਕੋਰਨਰ 'ਤੇ ਨਹੀਂ, ਬਿਲਕੁਲ ਨਿਊ ਓਪਨ ਹੋਏ ਨੇ, ਪ੍ਰਾਈਜ਼ ਬਹੁਤ ਵਧੀਆ। ਤੁਸੀਂ ਸ਼ੋਪ ਅਰਾਊਂਡ ਕਰਕੇ ਵੀ ਜਾਓਗੇ ਨਾ ਅਤੇ ਤੁਸੀਂ ਕਹੋਗੇ ਕਿ ਵਾਕਈ ਵੀ ਸਾਡੇ ਨਾਲ ਸੇਵਿੰਗ ਵੀ ਹੋ ਗਈ ਆ, ਅਤੇ ਤੁਸੀਂ ਜ਼ਰੂਰ ਗੇੜਾ ਲਾ ਕੇ ਆਉਣਾ ਬਿਲਡਿੰਗ, ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ, 647-961-0585, 647-961-0585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼।

0: ਖੱਟਦਾ ਨਜ਼ਾਰਾ ਹੈ ਅੰਮ੍ਰਿਤ ਸਰ ਸਾਰੇ ਜੱਗ ਤੋਂ ਪਿਆਰਾ ਹੈ ਸ਼ਹੀਦਾਂ ਦੇ ਸਥਾਨ ਉੱਤੇ ਸੀਸ ਨੂੰ ਝੁਕਾਵਾਂਗੇ ਰੱਬ ਹਰ ਪਾਸੇ ਆਪਾਂ ਮੰਦਰ ਵੀ ਜਾਂ
1: ਬਿਲਕੁਲ ਜੀ 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ ਸੋ ਅਗਲੇ ਹਿੱਸੇ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਰਮੇਸ਼ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਰਮੇਸ਼ ਜੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ ਰਮੇਸ਼ ਜੀ ਸਤਿ ਸ਼੍ਰੀ ਅਕਾਲ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ 905-673-3337 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਸੋ ਸਾਡਾ ਰਾਬਤਾ ਸਾਡਾ ਕਨੈਕਸ਼ਨ ਜੁੜ ਚੁੱਕਿਆ ਹੈ ਇੱਕ ਵਾਰ ਫਿਰ ਰਮੇਸ਼ ਹੁਸ਼ਿਆਰਪੁਰ ਜੀ ਹੋਣਾ ਦੇ ਨਾਲ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਰਮੇਸ਼ ਜੀ ਤੁਸੀਂ ਆਉਣੇ ਰਹੋ ਜੀ ਤੁਸੀਂ ਸੁਣ ਪਾ ਰਹੇ
2: ਜੀ ਸੰਤ ਸਾਹਿਬ ਮਿਹਰਬਾਨੀ ਸ਼ੁਕਰੀਆ ਜੀ
1: ਜੀ ਅਗਲੀ ਖਬਰ ਦੇ ਵੱਲ ਚੱਲੀਏ ਜੀ ਸੋ ਕਹਿੰਦੇ ਕਿ ਭਾਜਪਾ ਦੇ ਜਿਹੜੇ ਨਵੇਂ ਪ੍ਰਧਾਨ ਨੇ ਭਗਵੰਤ ਮਾਨ ਨੇ ਸਿਆਸੀ ਕਿਲੇ ਵਿੱਚ ਰੱਖੀ ਪਹਿਲੀ ਰੈਲੀ ਜੇ ਉਹਨਾਂ ਦੇ ਏਰੀਏ ਦੇ ਵਿੱਚ ਰੱਖੀ ਆ ਜਾਂ ਕੀ ਇਹ ਸਾਰੀ ਖਬਰ ਹੈ ਕੀ ਆ
2: ਸੰਧੂ ਸਾਹਿਬ ਬਿਲਕੁਲ ਜੀ ਏਰੀਆ ਵੀ ਕਹਿ ਲਈਏ ਕਿ ਸਿਰੇ ਦਾ ਜਿੱਥੋਂ ਭਗਵੰਤ ਮਾਨ ਹੁਣੀ 82,000 ਵੋਟਾਂ ਲੈ ਕੇ ਵਿਧਾਇਕ ਬਣੇ ਤੇ ਫਿਰ ਮੁੱਖ ਮੰਤਰੀ ਬਣੇ ਭਾਵ ਕਿ ਧੁਰੀ ਵਿਧਾਨ ਸਭਾ ਖੇਤਰ ਨਵੇਂ ਪ੍ਰਧਾਨ ਕੇਵਲ ਢਿੱਲੋਂ ਹੋਣਾ ਨੇ ਜਿਹੜੀ ਪੰਜਾਬ ਦੀ ਜਿਹੜੀ ਸਿਆਸੀ ਪਾਰੀ ਦੀ ਆਪਣੀ ਸ਼ੁਰੂਆਤ ਧੁਰੀ ਤੋਂ ਹੀ ਕੀਤੀ ਹੈ ਇਹ ਬੜਾ ਵੱਡਾ ਇੱਕ ਸਿਆਸੀ ਦਾਅ ਹੁੰਦਾ ਜਦੋਂ ਕੋਈ ਦੂਜੀ ਸਿਆਸੀ ਪਾਰਟੀ ਇਹੋ ਜਿਹਾ ਦਾਅ ਖੇਡਦੀ ਹੈ ਉਵੇਂ ਤੇ ਅਸੀਂ ਬੀਤੇ ਦਿਨਾਂ 'ਚ ਵੇਖ ਲਿਆ ਕਿ ਕੇਵਲ ਢਿੱਲੋਂ ਹੋਣੀ ਕਿਵੇਂ ਕਿਸੇ ਸਾਧ ਸੰਤ ਦੇ ਡੇਰੇ 'ਤੇ ਜਾ ਕੇ ਆਏ ਕਿਵੇਂ ਦਿੱਲੀ ਦੇ ਵਿੱਚ ਕਈ ਕੇਂਦਰੀ ਮੰਤਰੀਆਂ ਦੇ ਨਾਲ ਜੱਫੀਆਂ ਪਾ ਪਾ ਕੇ ਫੋਟੋ ਦਿੱਲੀ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਹਰਿਆਣੇ ਦੇ ਮੁੱਖ ਮੰਤਰੀ ਨਾਲ ਜੱਫੀਆਂ ਪੰਜਾਬ ਦੇ ਵਿੱਚ ਇੱਧਰੋਂ ਉੱਧਰ ਪਰੰਤੂ ਸਿਆਸੀ ਤੌਰ 'ਤੇ ਗਰਾਊਂਡ ਪੱਧਰ 'ਤੇ ਉੱਤਰ ਕੇ ਲੋਕਾਂ 'ਚ ਜਾਣਾ ਹੋਕਾ ਦੇਣਾ ਉਹ ਅੱਜ ਪਹਿਲੇ ਦਿਨ ਕੇਵਲ ਢਿੱਲੋਂ ਹੋਣਾ ਨੇ ਸ਼ੁਰੂਆਤ ਕੀਤੀ ਔਰ ਧੁਰੀ ਦੇ ਖੇਤਰ 'ਚ ਧੁਰੀ ਖੇਤਰ ਧੁਰੀ ਵਿਧਾਨ ਸਭਾ ਖੇਤਰ ਭਗਵੰਤ ਮਾਨ ਜੀ ਦਾ ਜਿਹੜਾ ਇੱਕ ਵੱਡਾ ਸਿਆਸੀ ਕਿਲਾ ਮੰਨਿਆ ਜਾਂਦਾ ਹੈ ਸੰਧੂ ਸਾਹਿਬ ਏਦਾਂ ਦਾ ਸਿਆਸੀ ਕਿਲਾ ਆ ਅੱਜ ਤਾਜ਼ਾ ਤਰੀਨ ਵੀ ਸ਼ਹਿਰੀ ਵੋਟਾਂ ਪੈ ਕੇ ਹਟੀਆਂ ਭਗਵੰਤ ਮਾਨ ਹੋਣਾ ਦਾ ਐਕਸੈਲ ਇਹ ਕਿ ਇੱਕ ਅੱਧੀ ਸੀਟ ਨੂੰ ਛੱਡ ਕੇ ਸਾਰੀਆਂ ਜਿੱਤ ਲਈਆਂ ਤੇ ਉੱਥੇ ਕਾਫੀ ਤੂਤੀ ਬੋਲਦੀ ਹੈ ਭਗਵੰਤ ਮਾਨ ਹੋਣਾ ਦੀ ਕਾਫੀ ਅਸਰ ਸੂਕ ਹੈ ਸਿਆਸੀ ਤੌਰ ਤੇ ਕੁਛ ਕੰਮ ਵੀ ਕੀਤੇ ਆ ਨੀ ਕਿ ਇਕੱਲਾ ਰੌਲਾ ਰੱਪਾ ਹੀ ਹੈ ਕੁਛ ਕੰਮ ਵੀ ਕੀਤੇ ਆ ਕਿਉਂਕਿ ਉਹਨਾਂ ਦਾ ਭਾਈ ਜੱਦੀ ਖੇਤਰ ਹੈ ਹੁਣ ਉਸ ਖੇਤਰ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਿਆਸੀ ਰੈਲੀ ਕੀਤੀ ਹੈ ਉੱਥੇ ਕੇਵਲ ਢਿੱਲੋਂ ਹੋਣੀ ਪਹੁੰਚੇ ਕੇਵਲ ਢਿੱਲੋਂ ਹੋਣੀ ਕਹਿੰਦੇ ਕਿ ਭਾਈ ਚੁਟਕਲੇ ਤੇ ਮੈਨੂੰ ਨਹੀਂ ਆਉਂਦੇ ਕਿ ਮੈਂ ਤੁਹਾਨੂੰ ਚੁਟਕਲੇ ਸੁਣਾਵਾਂ ਕਿਉਂਕਿ ਤੁਸੀਂ ਧੁਰੀ ਵਾਲੇ ਲੋਕ ਕਹਿੰਦੇ ਚੁਟਕਲਿਆਂ ਤੇ ਲੱਗੇ ਆ ਤੇ ਚੁਟਕਲੇ ਮੈਨੂੰ ਆਉਂਦੇ ਨਹੀਂ ਇਸ ਕਰਕੇ ਕਹਿੰਦੇ ਮੈਂ ਤੇ ਗੱਲ ਇਹੀ ਕਰਨੀ ਆ ਕਿ ਭਾਈ ਪੰਜਾਬ ਦੇ ਵਿੱਚ 2027 ਦੇ ਵਿੱਚ ਭਾਜਪਾ ਸੱਤਾ 'ਚ ਆਉਣ ਜਾ ਰਹੀ ਹੈ ਤੇ ਭਾਜਪਾ ਨੂੰ ਵੱਧ ਤੋਂ ਵੱਧ ਤੁਸੀਂ ਵੋਟਾਂ ਪਾਉਣੀਆਂ ਤਾਂ ਜੋ ਕਿ ਅਸੀਂ ਪੰਜਾਬ ਦਾ ਵਿਕਾਸ ਕਰੀਏ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰੀਏ ਪੰਜਾਬ ਦੀ ਕਾਨੂੰਨ ਵਿਵਸਥਾ ਖਿਰੂ ਹੋਈ ਪਈ ਹੈ ਪੰਜਾਬ ਦੇ ਵਿੱਚ ਕਹਿੰਦੇ ਇੱਥੇ ਹਾਲਾਤ ਹੀ ਬੜੇ ਮਾੜੇ ਹੈ ਆਰਥਿਕ ਤੌਰ 'ਤੇ ਡਾਮਾਡੋਲ ਹੈ ਕਿਸਾਨੀ ਦਾ ਮੰਦਾ ਹਾਲ ਹੈ ਕਹਿੰਦੇ ਦੱਸੋ ਕਿੱਧਰੋਂ ਕੋਈ ਚੰਗੀ ਹਵਾ ਆ ਰਹੀ ਹੈ ਸਾਰੇ ਪਾਸੇ ਕਹਿੰਦੇ ਮੰਦਾ ਹਾਲ ਹੈ ਅਤੇ ਉੱਥੇ ਉਹਨਾਂ ਨੇ ਧੁਰੀ ਦੇ ਵਿੱਚ ਅੱਜ ਹੋਕਾ ਦਿੱਤਾ ਕਿ ਭਾਜਪਾ ਨੂੰ ਵੋਟਾਂ ਪਾਉਣੀਆਂ 2027 'ਚ ਔਰ ਸਭ ਤੋਂ ਜਿਹੜੀ ਵਿਸ਼ੇਸ਼ ਗੱਲ ਸੰਧੂ ਸਾਹਿਬ ਉੱਥੇ ਦੇਖੀਏ ਹਰਿਆਣੇ ਵਾਲੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਜਿਹਨਾਂ ਬਾਰੇ ਮੈਂ ਕਈ ਵਾਰੀ ਜ਼ਿਕਰ ਕੀਤਾ ਕਿ ਸਿਆਸਤ ਨਾ ਬੜਾ ਕੁਛ ਸਿਖਾ ਦਿੰਦੀ ਸੰਧੂ ਸਾਹਿਬ ਨੈਬ ਸਿੰਘ ਸੈਣੀ ਨੂੰ ਇੱਕ ਚੀਜ਼ ਹੁਣ ਪਤਾ ਨਹੀਂ ਆ ਗਈ ਹੈ ਜਾਂ ਉਹਨਾਂ ਨੇ ਕਿਵੇਂ ਕਰਦੇ ਆ ਦਸਤਾਰ ਬਹੁਤ ਸੋਹਣੀ ਸਜਾ ਲੈਂਦੇ ਆ ਨੈਬ ਸਿੰਘ ਸੈਣੀ ਅੱਜ ਕੱਲ੍ਹ ਦਸਤਾਰ ਸਜਾ ਕੇ ਅਕਸਰ ਪੰਜਾਬ ਦੀਆਂ ਫੇਰੀਆਂ ਲਾਉਂਦੇ ਆ ਅੱਜ ਵੀ ਪੰਜਾਬ ਆਏ ਪਹਿਲਾਂ ਉਹ ਲੁਧਿਆਣੇ ਗਏ ਲੁਧਿਆਣੇ ਕਿੱਥੇ ਗਏ ਇੱਕ ਕੀਰਤਨ ਸਮਾਗਮ ਦੇ ਵਿੱਚ ਜਿਹੜਾ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਇੱਕ ਕੀਰਤਨ ਸਮਾਗਮ ਸੀ ਕੀਰਤਨ ਦਰਬਾਰ ਉੱਥੇ ਹਾਜ਼ਰੀ ਭਰ ਕੇ ਆਏ ਹੁਣ ਉੱਥੋਂ ਬਾਅਦ ਪਹੁੰਚ ਗਏ ਧੁਰੀ ਤੇ ਧੁਰੀ ਆ ਕੇ ਉੱਥੇ ਅਗਲਿਆਂ ਨੇ ਫਿਰ ਸਿਆਸੀ ਤੌਰ 'ਤੇ ਬਥੇਰੇ ਤੀਰ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਉੱਪਰ ਬੰਨੇ ਬਿੰਨੇ ਆ ਭਗਵੰਤ ਮਾਨ 'ਤੇ ਬਿੰਨੇ ਆ ਔਰ ਗੱਲ ਉਹੀ ਜਿਹੜੀ ਉਹ ਲਗਾਤਾਰ ਕਹਿੰਦੇ ਕਿ ਭਾਈ ਡਬਲ ਇੰਜਨ ਦੀ ਸਰਕਾਰ ਹੀ ਆ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ ਹੈ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਸੰਧੂ ਸਾਹਿਬ ਸਿਆਸੀ ਲਿਹਾਜ਼ ਦੇ ਨਾਲ ਇਸ ਗੱਲ ਨੂੰ ਵੇਖੀਏ ਤੇ ਭਾਜਪਾ ਪੰਜਾਬ ਦੇ ਵਿੱਚ ਕਿੰਨੀਆਂ ਵੋਟਾਂ ਲੈਂਦੀ ਹੈ ਕਿਸੇ ਨੂੰ ਨਹੀਂ ਪਤਾ ਕਿੰਨਾ ਸਾਂਝ ਪਾਉਂਦੀ ਕਿੰਨਾ ਨਹੀਂ ਪਾਉਂਦੀ ਭਾਵ ਕਿ ਸਿਆਸੀ ਸਮਝੌਤਾ ਕਿਹੜੀ ਪਾਰਟੀ ਨਾਲ ਹੁੰਦਾ ਕੁਛ ਨਹੀਂ ਪਤਾ ਪਰੰਤੂ ਇੱਕ ਵਾਰੀ ਸਾਫ਼ ਹੈ ਕਿ ਭਾਰਤੀ ਜਨਤਾ ਪਾਰਟੀ ਹੁਣ ਉਹ ਵਾਲੀ ਭਾਜਪਾ ਨਹੀਂ ਹੈ ਜਿਹੜੀ ਪੰਜਾਬ ਦੇ ਵਿੱਚ ਕਹਿੰਦੇ ਸੀ ਚੌਥੇ ਪੰਜਵੇਂ ਨੰਬਰ ਦੀ ਪਾਰਟੀ ਹੈ ਇਹਨੂੰ ਕਿਨ ਪੁੱਛਣਾ ਹੈ ਭਾਜਪਾ ਹੁਣ ਪਹਿਲਿਆਂ ਦੇ ਵਿੱਚੋਂ ਆਪਣੇ ਆਪ ਜਿਹੜੀ ਗਿਣਤੀ ਮਿਣਤੀ ਚ ਆਪਣੇ ਆਪ ਨੂੰ ਨੋਟ ਕਰਾ ਰਹੀ ਹੈ।
1: ਦੇਖੋ
2: ਧੁਰੀ ਵਿੱਚ ਵੱਡਾ ਇਕੱਠ ਕਰਨਾ, ਰੈਲੀ ਕਰਨੀ, ਇਹ ਬੜਾ ਸਿੱਧਾ ਸੰਕੇਤ ਹੈ ਕਿ ਅਸੀਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਟੱਕਰ ਦੇਣ ਨੂੰ ਤਿਆਰ ਹੈਗੇ ਹਾਂ। ਆਉਣ ਵਾਲੇ ਦਿਨਾਂ ਚ ਇਹਨਾਂ ਨੇ ਹੋਰ ਕਈ ਥਾਵਾਂ ਤੇ ਜਾਣਾ ਹੈ। ਬੀਤੇ ਦਿਨਾਂ ਦੇ ਵਿੱਚ ਜਦੋਂ ਮੋਗੇ ਵਿੱਚ ਵੱਡੀ ਰੈਲੀ ਕੀਤੀ ਸੀ, ਔਰ ਉਹ ਥਾਂ ਤੇ ਕੀਤੀ ਸੀ ਜਿੱਥੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਕਰਦੀਆਂ, ਔਰ ਉੱਥੇ ਵੱਡੀ ਰੈਲੀ ਕੀਤੀ ਅਮਿਤ ਸ਼ਾਹ ਹੁਣੀ ਆਏ, ਮੈਂ ਉਦੋਂ ਹੀ ਇਹ ਗੱਲ ਆਖ ਦਿੱਤੀ ਸੀ ਕਿ ਭਾਜਪਾ ਜਿਹੜਾ 2027 ਹੈ ਉਸ ਵਰੇ ਦੇ ਵਿੱਚ ਕੁਛ ਕਰਕੇ ਦਿਖਾਉਣ ਦੇ ਮੂਡ ਵਿੱਚ ਹੈ। ਭਾਜਪਾ ਹੁਣ ਭਾਈਵਾਲ ਬਣ ਕੇ ਕੇਵਲ ਤੇ ਕੇਵਲ 22-23 ਸੀਟਾਂ ਵਾਲੀ ਪਾਰਟੀ ਨਹੀਂ ਪੰਜਾਬ ਦੇ ਵਿੱਚ ਰਹਿ ਗਈ। ਜੇ ਭਾਈਵਾਲ ਵੀ ਬਣੀ ਤੇ ਵੱਡੀ ਧਿਰ ਦੇ ਵਜੋਂ ਬਣਨਾ, ਛੋਟੀਆਂ ਧਿਰਾਂ ਹੁਣ ਦੇਖੋ ਕਿਹੜੀਆਂ ਬਣਦੀਆਂ ਹੈਗੀਆਂ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਸੰਤੁਸ਼ਟ ਪੂਰੀ ਤਰ੍ਹਾਂ ਸਰਗਰਮ ਹੈ, ਔਰ ਭਗਵੰਤ ਮਾਨ ਦੇ ਸਿਆਸੀ ਕਿਲੇ ਵਿੱਚ ਤੇ ਪਹਿਲਾਂ ਵੀ ਇੱਕ ਥੋੜੀ ਜਿਹੀ ਜਿਹੜੀ ਸਨ ਲਾਈ ਗਈ ਸੀ, ਜਿੱਦਣ ਭਗਵੰਤ ਮਾਨ ਦਾ ਜਿਹਨੂੰ ਆਪਾਂ ਆਖਦੇ ਹਾਂ ਚਚੇਰਾ ਭਰਾ ਭਾਜਪਾ ਨੇ ਆਪਣੇ ਸ਼ਾਮਿਲ ਕਰਾ ਲਿਆ ਸੀ, ਉਹ ਵੀ ਇੱਕ ਦਿਨ ਬੜਾ ਵੱਡਾ ਝਟਕਾ ਸੀ ਭਗਵੰਤ ਮਾਨ ਜੀ ਦੇ ਲਈ। ਤੇ ਹੁਣ ਤੇ ਧੁਰੀ ਦੇ ਵਿੱਚ ਅਗਲਿਆਂ ਨੇ ਸਿਆਸੀ ਝੰਡਾ ਵੀ ਗੱਡ ਦਿੱਤਾ, ਉੱਥੇ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈ। ਆਉਂਦੇ ਦਿਨਾਂ ਚ ਵੇਖਦੇ ਭਾਈ ਭਾਜਪਾ ਪੰਜਾਬ ਚ ਕਿਹੜੇ ਕਿਹੜੇ ਰੰਗ ਦਿਖਾਉਂਦੀ ਹੈ। ਇਸ ਵੇਲੇ ਤੇ ਸਿਆਸੀ ਸਰਗਰਮੀਆਂ ਤੇਜ਼ੀ ਦੇ ਨਾਲ ਪੰਜਾਬ ਚ ਭਾਜਪਾ ਕਰ ਰਹੀ ਹੈ।
1: ਜੀ ਰਮੇਸ਼ ਜੀ, ਜਿੱਥੇ ਆਪਾਂ ਸਿਆਸੀ ਸਰਗਰਮੀਆਂ ਦੀ ਗੱਲ ਕਰ ਰਹੇ ਹਾਂ, ਨਾਲ ਦੀ ਨਾਲ ਆਪਾਂ ਥੋੜ੍ਹਾ ਜਿਹਾ ਦੇਸ਼ ਦਾ ਹਾਲ ਵੀ ਦੱਸੋ ਕਿ ਮਹਿੰਗਾਈ ਪਿਛਲੇ ਦਿਨੀਂ ਦਰਮਦਾਰ ਵੱਧ ਰਹੀ ਸੀ, ਗੈਸ ਦੀਆਂ ਕੀਮਤਾਂ ਵੱਧ ਰਹੀਆਂ ਸੀ, ਉੱਤੇ ਕੋਈ ਬ੍ਰੇਕ ਲੱਗੀ ਜਾਂ ਅਜੇ ਵੀ ਉਹੀ ਵਾਧੇ ਘਾਟੇ ਦਾ ਕੰਮ ਚੱਲ ਰਿਹਾ?
2: ਸੰਤੂ ਸਾਹਿਬ, ਨਾ ਬ੍ਰੇਕ ਲੱਗੀ ਤੇ ਨਾ ਅਜੇ ਲੱਗਣ ਦੇ ਆਸਾਰ। ਜਿੱਦਣ ਪੰਜ ਸੂਬਿਆਂ ਚ ਵੋਟਾਂ ਖਤਮ ਹੋਈਆਂ ਤੇ 25 ਦਿਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਥਾਂ ਤੇ ਖੜ ਕੇ ਇੱਕ ਸਿਖਰ ਤੇ ਸਿਆਸੀ ਪ੍ਰੋਗਰਾਮ, ਉਹ ਜਿਹੜੇ ਉਦਣ ਉੱਥੇ ਸੁਨੇਹੇ ਦਿੱਤੇ ਸੀ ਨਾ ਕਿ ਸੋਨਾ ਨਾ ਖਰੀਦੋ, ਵਿਆਹ ਸ਼ਾਦੀਆਂ ਚ ਸੋਨਾ ਨਾ ਪਾਓ, ਵਿਦੇਸ਼ ਦੀ ਯਾਤਰਾ ਨਾ ਕਰਿਓ, ਤੇਲ ਤੁਸੀਂ ਸੰਕੋਚ ਨਾਲ ਵਰਤੋ, ਭਾਵ ਕਿ ਬਾਹਰੋਂ ਜਿਹੜਾ ਚੀਜ਼ਾਂ ਮੰਗਾਉਂਦੇ ਆ ਖਾਣ ਵਾਲਾ ਤੇਲ, ਉਹਨੂੰ ਸੰਕੋਚ ਦੇ ਨਾਲ ਸੰਜਮ ਨਾਲ ਉਹਦੀ ਵਰਤੋਂ ਕਰਨੀ ਹੈ, ਹੋਰ ਬੜੀਆਂ ਗੱਲਾਂ ਬੜੇ ਉਪਦੇਸ਼ ਦਿੱਤੇ ਸੀ। ਮੈਂ ਉਦੋਂ ਨਹੀਂ ਕਹਿ ਦਿੱਤਾ ਸੀ, ਕੱਲਾ ਮੈਂ ਕਿ ਉਹ ਬਹੁਤ ਸਾਰੇ ਸਿਆਣੇ ਲੋਕਾਂ ਨੇ ਇਸ਼ਾਰਾ ਦੇ ਦਿੱਤਾ ਸੀ ਕਿ ਇਹ ਇਸ਼ਾਰਾ ਕਿਸੇ ਪ੍ਰਧਾਨ ਮੰਤਰੀ ਦੀ ਕੋਈ ਐ ਨਹੀਂ ਹੈ ਕਿ ਕੋਈ ਨੈਤਿਕ ਨਸੀਹਤ ਹੈ ਜਾਂ ਲੋਕਾਂ ਨੂੰ ਵੈਸੇ ਹੀ ਉਹਨੂੰ ਕਹਿ ਦਿੱਤਾ ਸ਼ਿਸ਼ਟਾਚਾਰ ਦੇ ਤੌਰ ਤੇ, ਨਾ ਉਹ ਬੜਾ ਸਿੱਧਾ ਸੀਗਾ ਕਿ ਜਿਹੜੇ ਦੇਸ਼ ਦੇ ਆਰਥਿਕ ਹਾਲਾਤ ਆ ਨਾ, ਦੱਬੇ ਘੁੱਟੇ ਭਾਜਪਾ ਪਹਿਲਾਂ ਤੇ ਸੰਭਾਲੀ ਰਹੀ, ਚਲਾਈ ਗਈ ਕਿਉਂਕਿ ਪੰਜ ਸੂਬਿਆਂ ਚ ਵੋਟਾਂ ਸੀ, ਵੋਟਾਂ ਵੀ ਲੈਣੀਆਂ ਸੀ, ਤੇ ਫਿਰ ਜਿਹੜਾ ਉਹ ਪ੍ਰਧਾਨ ਮੰਤਰੀ ਨੇ ਇੱਕ ਇਸ਼ਾਰਾ ਕੀਤਾ ਸੀ ਕਿ ਆਰਥਿਕ ਹਾਲਾਤ ਦੇਸ਼ ਦੇ ਚਿੰਤਾਜਨਕ ਹੈ। ਫਿਰ 15-20 ਦਿਨਾਂ ਬਾਅਦ RBI ਦੇ ਗਵਰਨਰ ਨੇ ਵੀ ਇਸ਼ਾਰਾ ਦੇ ਦਿੱਤਾ, ਹੁਣ ਤੇ ਲਗਾਤਾਰ ਜਿਹੜੀਆਂ 3 ਵਾਰ ਤੇਲ ਦੀਆਂ ਕੀਮਤਾਂ ਵੱਧ ਗਈਆਂ, ਅੱਜ ਦੂਜੀ ਵਾਰ ਘਰੇਲੂ ਗੈਸ ਦੀਆਂ ਕੀਮਤਾਂ ਵੱਧ ਗਈਆਂ, ਕਮਰਸ਼ੀਅਲ ਗੈਸ ਦੀਆਂ ਤੇ 3 ਵਾਰੀ ਵੱਧ ਚੁੱਕੀਆਂ। ਹੁਣ ਲਗਾਤਾਰ ਜਦੋਂ ਕੀਮਤਾਂ ਵੱਧ ਰਹੀਆਂ, ਹਾਲਾਂਕਿ ਇੱਕੋ ਇੱਕ ਤਰਕ ਤੇ ਇੱਕੋ ਇੱਕ ਚੀਜ਼ ਜਿਹੜੀ ਲੋਕਾਂ ਦੇ ਕੰਨਾਂ ਚ ਸਰਕਾਰਾਂ ਵਾਲੇ ਪਾਸਿਓਂ ਪਾਈ ਜਾ ਰਹੀ ਹੈ, ਉਹ ਤੇ ਇਹੀ ਹੈ ਕਿ ਡੋਨਲਡ ਟਰੰਪ ਤੇ ਇਰਾਨ ਦੇ ਵਿੱਚ ਭਾਈ ਇਸ ਵੇਲੇ ਵਿਗੜੀ ਹੋਈ ਹੈ, ਤੇ ਡੋਨਲਡ ਟਰੰਪ ਆਪਣੀ ਅੜੀ ਤੇ ਅੜਿਆ ਹੋਇਆ ਤੇ ਇਰਾਨ ਆਪਣੀ ਅੜੀ ਤੇ ਅੜਿਆ ਹੋਇਆ ਹੈ। ਹੋਰਮਜ ਸਟ੍ਰੇਟ ਭਾਵ ਕਿ ਉਹ ਸਮੁੰਦਰੀ ਰਾਹ ਜਿੱਥੋਂ ਦੀ ਭਰ ਭਰ ਕੇ ਸਮੁੰਦਰੀ ਜਹਾਜ਼ ਆਉਣੇ ਆ, ਜਿਹਦੇ ਵਿੱਚੋਂ ਦੀ ਤੇਲ ਆਉਣਾ, ਜਿੱਥੋਂ ਦੀ ਗੈਸ ਆਉਣੀ ਆ, ਉਹ ਆ ਨਹੀਂ ਰਹੇ, ਜਿਸ ਕਰਕੇ ਕੀਮਤਾਂ ਵਧੀਆਂ ਹੋਈਆਂ। ਇੱਕੋ ਹੀ ਤਰਕ ਲਗਾਤਾਰ ਅਲਾਪਿਆ ਜਾ ਰਿਹਾ ਹੈਗਾ। ਹਾਲਾਂਕਿ ਜੇ ਆਪਾਂ ਬਹੁਤ ਸਾਰੇ ਹੋਰ ਵਿਸ਼ਲੇਸ਼ਕ ਜਿਹੜੇ ਵੱਖ ਵੱਖ ਮਸਲਿਆਂ ਤੇ ਇਹੋ ਜਿਹੇ ਮਸਲਿਆਂ ਦੀ ਸਮਝ ਰੱਖਦੇ ਆ, ਉਹ ਮੰਨਦੇ ਆ ਕਿ ਇਹਦਾ ਇੱਕ ਹੱਦ ਤੱਕ ਤੇ ਪ੍ਰਭਾਵ ਹੋ ਸਕਦਾ ਹੈ, ਪਰੰਤੂ ਜਿੱਡੇ ਵੱਡੇ ਪੱਧਰ ਤੇ ਸਰਕਾਰਾਂ ਇਹ ਸਾਰੇ ਦੇ ਉਹਨੂੰ ਹੀ ਦੋਸ਼ੀ ਬਣਾਈ ਜਾਂਦੀਆਂ, ਏਡਾ ਵੱਡਾ ਹੋਰਮਜ ਸਟ੍ਰੇਟ ਆਪਣੇ ਆਪ 'ਚ ਨਹੀਂ ਹੈ। ਖਾਸ ਕਰਕੇ ਭਾਰਤ ਜਿਹੜਾ ਪਹਿਲਾਂ ਹੋਰ ਤਰ੍ਹਾਂ ਦੇ ਦਾਅਵੇ ਕਰਦਾ ਸੀ, ਹੁਣ ਉਹਨੂੰ ਇਕੱਲਾ ਹੋਰਮਜ ਸਟੇਟ ਹੀ ਨਜ਼ਰ ਆਉਂਦਾ ਹੈ। ਹੁਣ ਹੋਰਮਜ ਸਟੇਟ ਦੇ ਹਾਲਾਤ ਤੇ ਸਾਨੂੰ ਸਭ ਇਹ ਹੈ, ਪਤਾ ਹੀ ਕੋਈ ਨਹੀਂ ਭਵਿੱਖ ਕੀ ਹੈ। ਆ ਜੇ ਆਪਾਂ 24 ਘੰਟੇ ਦੀਆਂ ਗੱਲਾਂ ਕਰੀਏ ਤੇ ਟਰੰਪ ਸਾਹਿਬ ਦੇ ਉੱਪਰ ਇਰਾਨ ਨੇ ਦੋਸ਼ ਲਾ ਦਿੱਤਾ ਕਿ ਉਸਨੇ ਤਾਂ ਸੀਜ਼ ਫਾਇਰ ਹੀ ਤੋੜ ਦਿੱਤਾ, ਸੀਜ਼ ਫਾਇਰ ਖਤਮ ਕਰਤਾ, ਭਾਵ ਕਿ ਉਸਨੇ ਹਮਲੇ ਕੀਤੇ ਆ ਕੁਛ ਥਾਵਾਂ ਦੇ ਉੱਪਰ, ਤੇ ਡੋਨਲਡ ਟਰੰਪ ਸਾਹਿਬ ਪਹਿਲਾਂ ਹੀ ਇਹੋ ਜਿਹੇ ਇਸ਼ਾਰੇ ਦੇ ਚੁੱਕੇ ਆ। ਧਮਕੀ ਰੋਜ਼ ਡੋਨਲਡ ਟਰੰਪ ਸਾਹਿਬ ਦੀ ਹੁੰਦੀ ਹੈ, ਸਵੇਰ ਨੂੰ ਕੁਛ ਹੁੰਦੀ ਹੈ, ਸ਼ਾਮ ਨੂੰ ਕੁਛ ਹੁੰਦੀ ਹੈ, ਹਾਲਾਤ ਚਿੰਤਾਜਨਕ ਹੈ। ਤੇ ਉਧਰੋਂ ਭਾਰਤ ਸਰਕਾਰ ਦਾ ਇਹ ਕਹਿਣਾ ਕਿ ਉਹਨਾਂ ਹਾਲਾਤਾਂ ਕਰਕੇ ਭਾਰਤ ਪ੍ਰਭਾਵਿਤ ਹੈ, ਤੇ ਇਹਦਾ ਅਰਥ ਇਹ ਨਿਕਲਦਾ ਆ ਕਿ ਨਾ ਅਜੇ ਮਹਿੰਗਾਈ ਦੀ ਜਿਹੜੀ ਸੂਈ ਹੈ ਉਹ ਰੁਕੀ ਹੈ, ਨਾ ਰੁਕਣੀ ਹੈ, ਇਹ ਹੋਰ ਉੱਪਰ ਜਾਣੀ ਹੈ। ਆਉਂਦੇ ਦਿਨਾਂ ਚ ਤੇਲ ਦੀਆਂ ਹੋਰ ਕੀਮਤਾਂ ਵੀ ਉੱਪਰ ਜਾ ਸਕਦੀਆਂ, ਗੈਸ ਦੀਆਂ ਕੀਮਤਾਂ ਵੀ ਉੱਪਰ ਹੋਰ ਜਾ ਸਕਦੀਆਂ, ਕੋਈ ਪ੍ਰਾਈਵੇਟ ਕੰਪਨੀਆਂ ਜਿਹੜੇ ਇਹ ਕਾਰੋਬਾਰ ਨੂੰ ਇਸ ਵੇਲੇ ਸੰਭਾਲਦੀਆਂ ਹੈ, ਉਹਨਾਂ ਦਾ ਤੇ ਅੱਜ ਕਰੀਬ ਕਰੀਬ 29 ਰੁਪਏ ਗੈਸ ਤੇ ਸਿਲੰਡਰ ਦੀ ਕੀਮਤ ਵਧੀ ਹੈ, ਜਿਹੜਾ ਘਰੇਲੂ ਗੈਸ ਹੈ ਉਹ 29 ਰੁਪਏ ਹੁਣ ਤੇ ਕਰੀਬ 50 ਰੁਪਏ ਪਹਿਲਾਂ ਉਹ ਇਹ ਕੀਮਤ ਵਧਾ ਕੇ ਵੀ ਆਖ ਰਹੀਆਂ ਕਿ ਭਾਈ ਅਸੀਂ ਇਹ ਤੇ ਘਾਟੇ ਚ ਹਾਂ, ਅਸੀਂ ਬਹੁਤ ਸਾਰਾ ਜਿਹੜਾ ਘਾਟਾ ਚੁੱਕ ਆਪ ਚੁੱਕ ਰਹੇ ਹਾਂ। ਸਰਕਾਰ ਕਹਿੰਦੀ ਕਿ ਅਸੀਂ ਕੁਛ ਚੁੱਕ ਰਹੇ ਹਾਂ, ਤੇ ਜਦੋਂ ਇਹ ਕਹਿ ਰਹੇ ਆ ਕਿ ਕੀਮਤ ਵਧਾ ਕੇ ਵੀ ਘਾਟੇ ਚ ਹਾਂ, ਤੇ ਇਹਦਾ ਸੰਧੂ ਸਾਹਿਬ ਅਰਥ ਇਹੀ ਹੁੰਦਾ ਆ ਕਿ ਆਉਂਦੇ ਦਿਨਾਂ ਚ ਕੀਮਤਾਂ ਹੋਰ ਵਧਣੀਆਂ। ਵੇਖਦੇ ਹਾਂ ਕਿਤਨ ਐਲਾਨ ਹੁੰਦਾ ਹੈ, ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਨਾ ਅਜੇ ਪੈਟਰੋਲ ਦੀਆਂ ਕੀਮਤਾਂ ਨੂੰ ਬ੍ਰੇਕ ਲੱਗ ਰਹੀ ਹੈ, ਨਾ ਗੈਸ ਦੀਆਂ ਕੀਮਤਾਂ ਨੂੰ, ਨਾ ਹੋਰ ਮਹਿੰਗਾਈ ਨੂੰ, ਇਹ ਆਉਂਦੇ ਦਿਨਾਂ ਚ ਹੋਰ ਭਾਰਤ ਵਿੱਚ ਉੱਪਰ ਜਾਵੇ।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਜੀ ਬਿਲਕੁਲ, ਤੁਸੀਂ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ। ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ, ਖਬਰਾਂ ਦੇ ਬਾਬਤ ਗੱਲਬਾਤ ਹੋ ਰਹੀ ਹੈ, ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਨੇ। ਹੁਣ ਅਸੀਂ ਕਾਲਜ਼, ਜੇ ਰਮੇਸ਼ ਜੀ ਤੁਹਾਡੀ ਇਜਾਜ਼ਤ ਹੋਵੇ, ਲਈਏ। ਬਹੁਤ ਸਾਰੀਆਂ ਕਾਲਜ਼ ਆਉਣੇ ਨੇ ਲੰਬੇ ਸਮੇਂ ਤੋਂ। ਜੀ ਸਤਿ ਸ੍ਰੀ ਅਕਾਲ ਜਗਦੀਪ ਜੀ, ਤੁਸੀਂ ਆਉਣੇ ਰਹੋ।
4: ਹੈਲੋ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਰਮੇਸ਼ਪੁਰੀ ਜੀ, ਰਮੇਸ਼ਪੁਰੀ ਦੀ ਪੱਤਰਕਾਰੀ ਤੇ ਮੈਂ ਬਹੁਤ ਖੁਸ਼ ਹਾਂ, ਸਾਰੇ ਲੋਕ ਖੁਸ਼ ਆ, ਕਿਉਂਕਿ ਇਹਨਾਂ ਦੇ ਵਿੱਚੋਂ ਕਿਸੇ ਧਰਮ ਦੀ ਬੋਲ ਨਹੀਂ ਆਉਂਦੀ, ਸੈਕੂਲਰ ਗੱਲਾਂ ਕਰਦੇ ਨੇ, ਬਹੁਤ ਵਧੀਆ। ਅਗਲੀ ਗੱਲ ਮੈਂ ਕੱਲ੍ਹ ਵੀ ਟਰਾਈ ਕੀਤੀ ਕਰਨ ਦੀ, ਪਰ ਮੇਰਾ ਜਿਹੜਾ ਫੋਨ ਆ ਉਹ ਲੱਗਿਆ ਨਹੀਂ। ਆਪਣੇ ਬਲਿਊ ਸਟਾਰ ਆਪਰੇਸ਼ਨ ਦੀ ਗੱਲ ਆ, ਵੀ ਉਹ ਬਲਿਊ ਸਟਾਰ ਆਪਰੇਸ਼ਨ ਹੋਣਾ ਨਹੀਂ ਸੀ, ਗੁਰਦੇਵ ਸਿੰਘ ਡੀ ਸੀ ਉੱਥੋਂ ਦਾ ਉਸ ਵੇਲੇ ਹੁੰਦਾ ਸੀਗਾ, ਉਹਨੇ ਸਾਈਨ ਕਰਤੋਂ ਨਾ ਕਰਤੇ। ਬਾਦਲ ਸਾਹਿਬ ਉਹਨਾਂ ਨੇ ਇੰਦਰਾ ਗਾਂਧੀ ਦੀ ਮਿਹਨਤ ਕੀਤੀ ਵੀ ਮੇਰਾ, ਬਾਦਲ ਸਾਹਿਬ ਉਹਨੇ ਵਿਆਹੇ ਹੋਏ ਸੀਗੇ ਚੱਕ ਬਾਕੂ, ਚੱਕ ਬਾਕੂ ਵਾਲਾ ਜਿਹੜਾ ਬੰਦਾ ਸੀਗਾ ਸੁਖਵੀਰ ਦਾ ਮਾਮਾ, ਉਹ ਵਿਆਹਿਆ ਸੀਗਾ ਨਾਰੰਗਾ, ਉਹ ਇਹਨਾਂ ਦਾ ਰਿਸ਼ਤੇਦਾਰ ਰਮੇਸ਼ ਚੰਦਰ ਗਰੇਵਾਲ ਉਸ ਵੇਲੇ ਬਿਹਾਰ ਕੇਡਰ ਦਾ ਆਪਣਾ IAS ਅਫਸਰ ਸੀਗਾ। ਇਹਨੇ ਜਾ ਕੇ ਇੰਦਰਾ ਗਾਂਧੀ ਨੂੰ ਬਾਦਲ ਨੇ ਕਿਹਾ ਵੀ ਉਹਨੂੰ ਲਿਆ ਕੇ ਲਾ ਦਿਓ, ਫਿਰ ਮੈਂ ਸਾਰਾ ਕੁਛ ਕਰਾ ਲੂੰ। ਇਹਨਾਂ ਨੇ ਉਹਨੂੰ ਲਿਆ ਕੇ ਇੱਥੇ ਲਾ ਤਾ, ਫਿਰ ਉਸ ਬੰਦੇ ਨੂੰ ਸਨਮਾਨਿਤ ਵੀ ਕੀਤਾ ਗਿਆ ਫੌਜ ਦੇ ਨਾਲ, ਉਸ ਬੰਦੇ ਨੂੰ ਪਿੱਛੋਂ ਚੀਫ ਸੈਕਟਰੀ ਵੀ ਲਾਇਆ ਗਿਆ। ਇਹਨਾਂ ਨੂੰ ਗੱਲ ਤਾਂ ਸੰਤਾਂ ਦੀ ਸੀਗੀ, ਸੰਤਾਂ ਨੇ ਉਸ ਟਾਈਮ ਦੇ ਵਿੱਚ ਚਾਹੇ ਹਿੰਦੂ ਸੀ ਚਾਹੇ ਸਿੱਖ ਸੀ, ਲੋਕਾਂ ਦੀਆਂ 20-25 ਸਾਲ ਦੀਆਂ ਕੁੜੀਆਂ ਲਿਆ ਕੇ, ਅਗਲੇ ਆਪ ਜਾ ਕੇ ਲੈ ਕੇ ਆਏ, ਅਗਲੇ ਜਿਹਨੇ ਛੱਡੀਆਂ ਹੋਈਆਂ ਸੀਗੀਆਂ। ਕੋਈ ਬੰਦਾ 10-12 ਬੰਦਿਆਂ ਤੋਂ ਬਾਅਦ ਜਾਨ ਨਹੀਂ ਸੀ ਚੜ੍ਹਦਾ, ਕੋਈ ਪੁਲਿਸ ਵਾਲਾ ਗਲਤ ਪਰਚਾ ਨਹੀਂ ਸੀ ਦਰਜ ਕਰਦਾ, ਇਹਨਾਂ ਦੀ ਤਾਂ ਚੱਲਦੀ ਨਹੀਂ ਸੀ। ਸੰਤ ਜੇ ਕਿਤੇ ਹੁਣ ਤੱਕ ਹੁੰਦੇ ਇੱਥੇ ਤਾਂ ਹੁਣ ਨੂੰ ਤਾਂ ਇੱਥੇ ਸਤਿਯੁਗ ਆ ਜਾਣਾ ਸੀ ਪੰਜਾਬ ਦੇ ਵਿੱਚ। ਇਹਨਾਂ ਨੇ ਗੱਲ ਤਾਂ ਇਹਨਾਂ ਨੂੰ ਸੰਤਾਂ ਨੂੰ ਖਤਮ ਕਰਾਉਣ ਦੀ ਸੀ, ਇਹ ਹੁਣ ਇਹ ਅਕਾਲੀ ਦਲ ਦੀਆਂ ਵੋਟਾਂ ਭਾਲਦੇ ਆ। ਅਕਾਲੀ ਦਲ ਤਾਂ ਸਿੱਖ ਏਜਮ ਤਾਂ ਇਹਨਾਂ ਨੇ ਬਾਦਲਾਂ ਨੇ ਰੱਜ ਕੇ ਖਤਮ ਕੀਤਾ ਜਿੰਨੀ ਇਹਨਾਂ ਨੇ ਗਦਾਰੀ ਕੀਤੀ ਆ। ਮੈਂ ਅਕਾਲੀ ਦਲ ਦਾ ਇੱਕ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਏਜੰਟ ਵੀ ਰਿਹਾ, ਮੈਂ ਉਸ ਵੇਲੇ 38 ਦੀ ਮੇਰੀ ਉਮਰ ਸੀ ਉਦੋਂ ਬਲਿਊ ਸਟਾਰ ਆਪਰੇਸ਼ਨ ਹੋਇਆ, ਹੁਣ ਮੇਰੀ 80 ਦੀ ਉਮਰ ਆ, ਮੈਂ ਉੱਥੇ ਹੈਡਮਾਸਟਰ ਸੀ ਉਸ ਵੇਲੇ। ਹੁਣ ਤੁਸੀਂ ਦੱਸੋ ਰਮੇਸ਼ ਜੀ, ਧੰਨਵਾਦ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜੀ ਰਮੇਸ਼,
2: ਜਦੋਂ ਸਰੋਤੇ ਯਾਦ ਕਰਾਉਂਦੇ ਆ ਤੇ ਸੰਧੂ ਸਾਹਿਬ ਕਈ ਕੁਛ ਯਾਦ ਆ ਜਾਂਦਾ। ਮੈਨੂੰ ਯਾਦ ਹੈ ਜਦੋਂ ਅਸੀਂ ਵੀ ਇਤਿਹਾਸ ਜਾਂ ਇਹੋ ਜਿਹੀਆਂ ਚੀਜ਼ਾਂ ਨੂੰ ਪੜ੍ਹਦੇ ਹਾਂ, ਕਿਉਂਕਿ ਬਹੁਤ ਸਾਰਾ ਸੰਧੂ ਸਾਹਿਬ ਮੇਰੀ ਕਮਜ਼ੋਰੀ ਹੈ ਕਿ ਮੈਂ ਬਹੁਤ ਸਾਰੀ, ਮੇਰੀ ਯਾਦ ਸ਼ਕਤੀ ਸੀਮਤ ਹੈ, ਪਰੰਤੂ ਕਿ ਜਦੋਂ ਸਰੋਤੇ ਯਾਦ ਕਰਾਉਂਦੇ ਆ ਨਾ ਫਿਰ ਉਹ ਚੀਜ਼ਾਂ ਯਾਦ ਆ ਜਾਂਦੀਆਂ। ਇਹਨਾਂ ਨੇ ਜਿਹੜਾ ਉਹ ਜ਼ਿਕਰ ਕੀਤਾ ਨਾ ਰਮੇਸ਼ ਚੰਦਰ ਸਿੰਘ ਦਾ, ਦੇਖੋ ਬਿਲਕੁਲ ਉਹ ਗੱਲ ਸਹੀ ਹੈ ਕਿ ਜਦੋਂ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਜਿਹੜਾ ਗੁਰਦੇਵ ਸਿੰਘ ਸੀ, ਉਹਨੂੰ ਉਹ ਦਸਖਤ ਨਹੀਂ ਕੀਤੇ ਕਿ ਭਾਈ ਮੈਂ ਆਗਿਆ ਨਹੀਂ ਦਿੰਦਾ, ਤੇ ਮੌਕੇ ਤੇ ਜਿਹੜੇ ਗਵਰਨਰ ਪੰਜਾਬ ਤੇ ਰਾਜਪਾਲ BD ਪਾਂਡੇ ਹੋਣੀ, ਉਹਨਾਂ ਨੇ ਚੁੱਕ ਕੇ ਪਾਵਰਾਂ ਹੀ ਬਦਲਤੀਆਂ, ਉਹਨੂੰ ਲਾ ਕੇ ਦੂਜਾ ਲਾ ਦਿੱਤਾ, ਅਗਲਾ ਜਿਹੜਾ ਲਾਇਆ ਉਹ ਕਹਿੰਦਾ ਉਹ ਲਿਆਂਦਾ ਹੀ ਇਸ ਕੰਮ ਲਈ ਕਿ ਭਾਈ ਚੁੱਕ ਪੱਟੇ ਦੇ। ਸੋ ਚਲੋ ਉਧਰਲੇ ਪਾਸੇ ਨੂੰ ਨਹੀਂ ਜਾਂਦੇ, ਜਿਹੜੀ ਇੱਕ ਗੱਲ ਸਰੋਤੇ ਕਹਿ ਕੇ ਗਏ ਆ, ਦੇਖੋ ਜਿਹੜੀ ਇਹ ਲਹਿਰ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਉਸ ਲਹਿਰ ਦੇ ਵਿੱਚ ਦੇਖੋ ਮੈਂ ਬਹੁਤ ਸਾਰਾ ਇਮਾਨਦਾਰੀ ਨਾਲ ਜ਼ਿਕਰ ਕਰਦਾ ਕਿ ਉਸ ਲਹਿਰ ਵਿੱਚੋਂ ਕੁਛ ਬੁਰਾਈਆਂ ਵੀ ਹੋ ਸਕਦੀਆਂ। ਅਸੀਂ ਐਂ ਨਹੀਂ ਕਹਿ ਸਕਦੇ ਕਿ ਉਹ ਲਹਿਰ ਸਾਰੇ ਪੰਜਾਬੀਆਂ ਨੂੰ ਬੜੀ ਪਸੰਦ ਸੀ, ਉਹਦੇ ਵਿੱਚ ਬੜੀਆਂ ਹੁਣ ਪਾਈਆਂ ਸੀ, ਬਹੁਤ ਕੁਛ ਇੱਥੇ ਕੁਰਕਰਮ, ਬਹੁਤ ਕੁਛ ਮਾੜਾ ਵੀ ਹੋਇਆ। ਕਈਆਂ ਨੇ ਉਹਦੀ ਆੜ ਚ ਕੀਤਾ, ਕਈਆਂ ਨੇ ਕਿਸੇ ਢੰਗ ਦੇ ਨਾਲ ਕੀਤਾ, ਕਿਉਂਕਿ ਜਦੋਂ ਜਿਹੜਾ ਇਹ ਸੰਘਰਸ਼ ਹੁੰਦਾ ਨਾ ਬੰਦੂਕ ਵਾਲਾ ਸੰਘਰਸ਼, ਇਹ ਸੰਘਰਸ਼ ਵੈਸੇ ਕਦੇ ਵੀ ਕਿਸੇ ਸਮਾਜ ਲਈ ਟੈਂਪਰੇਰੀ ਤੌਰ ਤੇ ਹੋ ਸਕਦਾ ਕੋਈ ਚੰਗਾ ਹੋਵੇ, ਪਰ ਚਿਰ ਸਥਾਈ ਇਹਦੇ ਕੋਈ ਚੰਗੇ ਸਿੱਟੇ ਨਹੀਂ ਨਿਕਲਦੇ, ਉਹਦੇ ਵੀ ਨਹੀਂ ਕੋਈ ਚੰਗੇ ਸਿੱਟੇ ਨਿਕਲਣੇ ਸੀ ਜੋ ਲੰਬਾ ਸਮਾਂ ਰਹਿੰਦਾ। ਪਰੰਤੂ ਉਸ ਲਹਿਰ ਦੇ ਵਿੱਚੋਂ ਜਿਹੜੀਆਂ ਕੁਛ ਚੀਜ਼ਾਂ ਚੰਗੀਆਂ ਸੀ, ਜਿਹੜੀਆਂ ਸਿੱਖਣ ਵਾਲੀਆਂ ਸੀ, ਜਿਹੜੀਆਂ ਮੈਨੂੰ ਲੱਗਦਾ ਅਸੀਂ ਵੀ ਉਹ ਕਵਾ ਲਈਆਂ, ਅਸੀਂ ਵੀ ਵਿਰੋਧ ਚ ਪੈ ਗਏ ਸਾਰੇ ਜਣੇ। ਆਹ ਜਿਹੜਾ ਸਰੋਤੇ ਜ਼ਿਕਰ ਕਰਕੇ ਗਏ ਆ ਕਿ 11 ਬੰਦਿਆਂ ਦੀ ਜੰਜ ਚੜੂਗੀ, ਜੇ ਬਾਰਵਾਂ ਚਲਾ ਗਿਆ ਤਾਂ ਫਿਰ ਭਾਈ ਵੇਖਿਓ ਸਹੀ। ਭਾਵਾਂ ਠੀਕ ਹੈ ਉਹ ਦਬਕੇ ਦੇ ਨਾਲ ਹੀ ਸਿੰਘਾਂ ਨੇ ਸੈੱਟ ਕੀਤਾ ਸੀ, ਪਰੰਤੂ ਮੈਂ ਸਮਝਦਾ ਕਿ ਸੰਧੂ ਸਾਹਿਬ ਤੁਸੀਂ ਅਮੈਜ਼ਨ ਕਰੋ, ਜੇ ਉਹ ਰਵਾਇਤ ਕਾਇਮ ਹੋਵੇ ਅੱਜ ਪੰਜਾਬ ਦੇ ਵਿੱਚ, ਤੇ ਦੱਸੋ ਕਿਹੜਾ ਪੰਜਾਬੀ, ਕਿਹੜਾ ਕਿਸਾਨ ਫਿਰ ਖੁਦਕੁਸ਼ੀ ਕਰੂ? ਕਿਹਦੀ ਕਰਜ਼ੇ ਦੀ ਪੰਡ? ਕਿਸੇ ਦੀ ਵੀ ਨਹੀਂ ਕਰਜ਼ੇ ਦੀ ਪੰਡ ਹੋਣੀ, ਕਰਜ਼ੇ ਦੋ ਚੀਜ਼ਾਂ ਦੇ ਹੀ ਆ ਨਾ
1: ਜੀ,
2: ਮਹਿੰਗੇ ਭਰਾ ਦੇ ਵਿਆਹ ਤੇ ਜਿਹੜਾ ਅਸੀਂ ਤੇ ਭੋਗ, ਭੋਗ ਵੀ ਵਿਆਹ ਵਰਗੇ, ਇਹ ਦੋ ਚੀਜ਼ਾਂ ਨੇ ਸਾਨੂੰ ਲੈ ਲਿਆ ਜਿਹਦੇ ਵਿੱਚ ਦਿਖਾਵਾ ਆ। ਅਸੀਂ 50 ਰੁਪਏ ਦਾ ਆਪ ਨਹੀਂ ਖਾਂਦੇ, ਮੈਂ ਕਹਿੰਦਾ ਲੋਕਾਂ ਨੂੰ ਖਿਲਾਉਂਦੇ ਆ, ਸਿਰਫ ਤੇ ਸਿਰਫ ਇੱਕ ਦਿਖਾਵੇ ਨੇ ਪੰਜਾਬੀਆਂ ਨੂੰ ਕਰਜਾਈ ਕਰ ਦਿੱਤਾ, ਚਾਹੇ ਉਹ ਕਿਸਾਨ ਦੇ ਰੂਪ ਚ ਹੈ ਚਾਹੇ ਕਿਸੇ ਹੋਰ ਰੂਪ ਦੇ ਵਿੱਚ ਹੈ। ਸਾਡੇ ਭੋਗ ਤੇ ਵਿਆਹ ਸਾਦੇ ਹੋ ਜਾਣ ਨਾ, ਭੋਗ ਤੇ ਵਿਆਹ। ਮੈਂ ਤੇ ਵੀ ਕਹਿੰਦਾ ਚਲੋ ਅਸੀਂ ਜਦ ਉਹਨਾਂ ਉਹ ਵੀ ਨਹੀਂ ਮੰਨਦੇ, ਗਬਲਾ ਜਿਹਾ ਮੇਲੀ ਕਰ ਲਓ, ਘੱਟੋ ਘੱਟ ਭੋਗ ਨੂੰ ਹੀ ਕੰਟਰੋਲ ਕਰ ਲਓ, ਭੋਗ ਤੇ ਹੀ ਰੱਖ ਲਓ ਭਾਈ, ਦਾਲ ਤੇ ਫੁਲਕਾ ਆ, ਸਾਡੇ ਪਰਿਵਾਰ ਦਾ ਜੀ ਚਲਾ ਗਿਆ ਤੇ ਅਸੀਂ ਉੱਥੇ ਲੰਗਰ ਲਾਉਣ ਲੱਗੇ ਹਾਂ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਦੋ ਚੀਜ਼ਾਂ ਜਿਹੜੀਆਂ ਇਹ ਬੜੀਆਂ ਚੰਗੀਆਂ ਸੀ, ਇੱਕ ਸਿਹਤ ਦੇਣ ਵਾਲੀਆਂ ਸੀ, ਇੱਦਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਸੀਗੀਆਂ ਜਿਹੜੀਆਂ ਅਸੀਂ ਉਸ ਲਹਿਰ ਚੋਂ ਸਾਨੂੰ ਸਿੱਖਣੀਆਂ ਚਾਹੀਦੀਆਂ ਸੀ, ਪਰੰਤੂ ਅਸੀਂ ਨਹੀਂ ਸਿੱਖੀਆਂ, ਗਵਾ ਲਈਆਂ, ਤੇ ਉਹਦਾ ਸਿੱਟਾ ਅਸੀਂ ਭੁਗਤ ਰਹੇ।
1: ਬਿਲਕੁਲ ਜੀ, ਔਰ ਨਾਲ ਦੀ ਨਾਲ ਆਪਾਂ ਜੇ ਗੱਲ ਕਰੀਏ ਕਿ ਜਿਹੜੇ ਮਤੇ ਸੀ, ਜਿਹੜੀਆਂ ਗੱਲਾਂ ਸੀ ਪੰਜਾਬ ਦੇ ਹੱਕ ਦੀਆਂ, ਉਹਨਾਂ ਨੂੰ ਅਸੀਂ ਬਿਲਕੁਲ ਚਿਤਾਰਿਆ ਨਹੀਂ, ਉਹਨਾਂ ਨੂੰ ਉਸ ਮਤੇ ਦੀ ਗੱਲਬਾਤ ਨਹੀਂ ਕੀਤੀ, ਪੰਜਾਬ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਦੇ ਹੱਕਾਂ ਦੀ ਗੱਲ, ਸੋ ਉਹ 'ਤੇ ਬਹੁਤੀ ਗੱਲਬਾਤ ਹੋਈ ਨਹੀਂ, ਕਿਉਂਕਿ ਚਾਹੁੰਦੇ ਸੀ ਕਿਸੇ ਨੇ ਜਦੋਂ ਆਪਾਂ ਕਿਸੇ ਵੀ ਮੋਰਚੇ ਨੂੰ ਦਬਾਉਣਾ ਹੋਵੇ, ਕਿਸੇ ਆਵਾਜ਼ ਨੂੰ, ਕਿਸੇ ਵਿਦਰੋਹ ਨੂੰ ਦਬਾਉਣਾ ਹੋਵੇ, ਤਾਂ ਉਹਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਨੂੰ ਕਦੇ ਵੀ ਉੱਪਰ ਲਿਆਂਦਾ ਨਹੀਂ ਜਾਂਦਾ। ਇੱਕ ਸਮੇਂ ਦੀਆਂ ਜਿਹੜੀਆਂ ਹਕੂਮਤਾਂ, ਉਹ ਚਾਹੇ ਕੋਈ ਵੀ ਹਕੂਮਤ ਆ, ਉਹ ਇਹੀ ਅਕਸਰ ਚਾਹੁੰਦੀਆਂ ਹੁੰਦੀਆਂ ਨੇ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ 4701।
5: ਸਤਿ ਸ਼੍ਰੀ ਅਕਾਲ ਰਮੇਸ਼ ਜੀ, ਰਮੇਸ਼ ਜੀ ਸਤਿ ਸ਼੍ਰੀ ਅਕਾਲ, ਪ੍ਰਿੰਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ
1: ਜੀ।
5: ਤੇ ਮੈਂ ਕਹਿੰਦਾ ਰਮੇਸ਼ ਜੀ, ਦੇਖੋ 1-2% ਕਿਸਾਨ ਆ ਜਿਹੜੇ ਅਸਲੀ ਵਿਚਾਰੇ ਨਾ ਕਰਜ਼ੇ ਚ ਫਸੇ ਹੋਏ ਨੇ, ਜਿਨ੍ਹਾਂ ਨੇ ਕੋਈ ਮਤਲਬ ਕਿ ਸ਼ੋਅ ਆਫ ਨਹੀਂ ਕੀਤੀ, ਉਹ ਤੋਂ ਬਗੈਰ ਕਰਜ਼ੇ ਚ ਫਸੇ ਹੋਏ
1: ਜੀ।
5: ਬਾਕੀ ਮੈਂ ਪੁੱਛਦਾ ਸੀ, ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਗਰੰਟੀਆਂ ਸਾਰੀਆਂ ਪੂਰੀਆਂ ਕਰਤੀਆਂ ਜੀ। ਪਹਿਲੀ ਗਰੰਟੀ ਤਾਂ ਇਹਨਾਂ ਦੀ ਇਹ ਸੀ ਕਿ ਮੈਂ ਬੇਅਦਬੀ ਦਾ ਜੀ, ਅਸੀਂ ਵੀ ਇਨਸਾਫ ਦਊਂਗਾ ਤੁਹਾਨੂੰ, ਉਹ ਗਰੰਟੀ ਪੂਰੀ ਹੋ ਗਈ ਜੀ। ਦੂਜਾ, ਬੀਬੀਆਂ ਨੂੰ ਜਿਹੜੇ ਪੈਸੇ ਸੀ, ਇਹ ਕਹਿੰਦੇ ਸੀ ਜਿੱਦਣ ਸਰਕਾਰ ਸਾਡੀ ਬਣ ਗਈ ਅਸੀਂ ਉਸੇ ਮਹੀਨੇ ਤੋਂ 1,500 ਟਰੈਕਟਰ ਭੇਜਿਆ ਜਾਵਾਂਗੇ, ਉਹ ਗਰੰਟੀ ਵੀ ਪੂਰੀ ਕਰਤੀ ਮੁੱਖ ਮੰਤਰੀ ਜੀ ਨੇ, ਦੋ ਗਰੰਟੀਆਂ ਤਾਂ ਇਹ ਸੀਗੀਆਂ ਜੀ। ਤੀਜਾ ਦੱਸੋ ਵੀ ਨਾ ਜੀ, ਜੇ ਮੋਦੀ ਸਰਕਾਰ ਨੇ ਜਦੋਂ ਸੀਗੇ ਨਾ ਆਪਣੇ ਮੰਤਰੀ ਪਹਿਲੇ ਕੈਪਟਨ ਸਾਹਿਬ, ਉਹ ਤੇ ਪੰਜਾਬ ਆਉਂਦੇ ਨਹੀਂ ਸੀ, ਉਹ ਪੜ੍ਹਦੇ ਨਹੀਂ ਸੀ, ਪਰ ਐਂ ਦੂਜੇ ਦਿਨ ਗੋਲੀ ਨਾਲ ਬੰਦੇ ਥੋੜ੍ਹੀ ਮਰਦੇ ਸੀ, ਹੁਣ ਤਾਂ ਤੁਸੀਂ ਦੇਖੋ ਕਿੰਨੇ ਬੰਦੇ ਮਰਦੇ ਆ। ਅੱਛਾ, ਚੌਥੀ ਗਰੰਟੀ, ਤੀਜੀ ਗਰੰਟੀ ਤਾਂ ਇਹਨਾਂ ਦੀ ਇਹ ਸੀ ਨਸ਼ਾ ਆਉਂਦਾ ਹੀ ਖਤਮ ਕਰ ਦਾਂਗੇ, ਨਸ਼ੇ ਅੱਜ ਤੱਕ ਨਹੀਂ, ਹੁਣ ਤਾਂ ਲੋਕ ਬੱਚੇ ਵੀ ਵੇਚਣ ਲੱਗੇ ਨਸ਼ਾ ਖਰੀਦਣ ਲਈ। ਹੁਣ ਇਹ ਦੱਸੋ ਤੁਸੀਂ ਵੀ ਇਹ ਗਰੰਟੀਆਂ 'ਚ ਕੀ ਖੱਟਿਆ ਸਰਕਾਰ, ਕਿਵੇਂ ਇਹ ਸਰਕਾਰ ਪੂਰਾ ਕਰੂਗੀ ਜੇ ਅਸੀਂ ਗਰੰਟੀਆਂ ਕਰਤੀਆਂ, ਪਲੀਜ਼ ਦੱਸੋਗੇ ਮੈਂ ਆਪਦੀ ਅਰਥ ਤੋਂ। ਥੈਂਕ ਯੂ ਸਰ
1: ਜੀ, ਬਹੁਤ ਸ਼ੁਕਰੀਆ। ਔਰ ਨਾਲ ਦੀ ਨਾਲ ਮੈਂ ਵੀ ਇੱਕ ਚੀਜ਼ ਐਡ ਕਰਦਾ ਕਿ ਇੱਥੇ ਭਗਵੰਤ ਮਾਨ ਹੋਣਾ ਨੇ ਇਹ ਵੀ ਕਿਹਾ ਸੀਗਾ ਕਿ ਅੱਜ ਅਕਾਲੀ ਦਲ ਨੇ ਜਿੰਨੇ ਵੱਡੇ ਵੱਡੇ ਮਹਿਲ ਅਤੇ ਪ੍ਰਾਪਰਟੀਆਂ ਬਣਾਈਆਂ ਲੋਕਾਂ ਦਾ ਖੂਨ ਚੂਸ ਚੂਸ ਕੇ ਉਹਨਾਂ ਤਾਲੇ ਲਾਵਾਂਗੇ, ਔਰ ਇਹਨਾਂ ਬਿਰਲਾ ਦਾ ਅੱਜ ਕੱਲ੍ਹ ਸੁੱਖ ਵਿਲਾਸ ਦੀ ਗੱਲਬਾਤ ਕਰ ਰਹੇ, ਅੱਜ ਤੱਕ ਉਹਦੇ ਵੱਲ ਉਂਗਲ ਵੀ ਨਹੀਂ ਕੀਤੀ ਗਈ, ਔਰ ਮੈਨੂੰ ਲੱਗਦਾ ਬੜੇ ਲੰਬੇ ਸਮੇਂ ਤੋਂ ਬਿਆਨ ਤੱਕ ਵੀ ਨਹੀਂ ਆਇਆ। ਜੀ ਰਮੇਸ਼ ਜੀ,
2: ਚਲੋ ਇਸ ਤਰ੍ਹਾਂ ਇਸ ਗੱਲ ਨੂੰ, ਕਿਉਂਕਿ ਮੈਂ ਆਪਣੀ ਟਿੱਪਣੀ ਇਸ ਰੂਪ 'ਚ ਕਰਾਂਗਾ ਸੰਧੂ ਸਾਹਿਬ, ਕਿ ਜਿਹੜਾ ਤੇ ਔਰਤਾਂ ਲਈ ਜਾਂ ਹੋਰ ਸਬਸਿਡੀਆਂ ਦੇ ਰੂਪ 'ਚ ਹੈ, ਮੇਰੀ ਨਿੱਜੀ ਤੌਰ 'ਤੇ ਤੇ ਮੇਰਾ ਮੰਨਣਾ ਹੈ ਕਿ ਉਹ ਪੂਰੇ ਨਹੀਂ ਹੋਣੇ ਚਾਹੀਦੇ, ਵਾਧੇ ਸਰਕਾਰ ਮੁੱਕਰ ਜਾਵੇ ਚੰਗੀ ਗੱਲ ਹੈ, ਕਿਉਂਕਿ ਮੈਂ ਨਿੱਜੀ ਤੌਰ 'ਤੇ ਬਹੁਤ ਸਾਰੀਆਂ ਉਹ ਸਬਸਿਡੀਆਂ ਜਿਹੜੀਆਂ ਕੇਵਲ ਅਤੇ ਕੇਵਲ ਵੋਟਾਂ ਦੀ ਖਾਤਰ ਢੰਗ ਦੇ ਨਾਲ ਰਿਸ਼ਵਤ ਦੇਣ ਵਾਲੀਆਂ ਚਾਹੇ ਔਰਤਾਂ ਨੂੰ ਬਾਜ਼ਾਰ ਪਿਆ, ਮੈਂ ਇਹਦਾ ਨਿੱਜੀ ਤੌਰ 'ਤੇ ਵਿਰੋਧੀ ਹਾਂ। ਪਰੰਤੂ ਦੂਜੀਆਂ ਜਿਹੜੀਆਂ ਗਰੰਟੀਆਂ ਜਿਹੜੀਆਂ ਸੱਚਮੁੱਚ ਗਰੰਟੀਆਂ, ਜਿੱਥੇ ਆਮ ਆਦਮੀ ਪਾਰਟੀ 100% ਯੂ ਟਰਨ ਲਿਆ, ਭਾਰਤੀ ਕਮਾਫ ਰਾ ਕੇ ਨਹੀਂ ਸਿੱਧਾ ਹੀ ਮੁੱਕਰ ਗਈ, ਉਹ ਉੱਥੇ ਮੈਂ ਜ਼ਰੂਰ ਚਰਚਾ ਕਰਾਂਗਾ, ਕਿਉਂਕਿ ਮੈਂ ਉਹ ਮੰਦਭਾਗਾ ਸਮਝਦਾ ਹਾਂ। ਉਹਦਾ ਕਾਰਨ ਸੁਰਤੇ ਮੈਂ ਪਹਿਲਾਂ ਦੱਸ ਦਿੰਦਾ, ਬੇਅਦਬੀ ਦਾ ਇੱਕ ਉਦਾਹਰਨ ਦੇ ਤੌਰ 'ਤੇ ਲੈਂਦੇ, ਬੇਅਦਬੀਆਂ ਦੇ ਮਸਲੇ 'ਚ ਜੇ ਇਨਸਾਫ ਭੋਰਾ ਦੇ ਵੀ ਦਿੰਦੇ ਤਾਂ ਕੀ ਉਹਨਾਂ ਨੂੰ ਮਿਲਣਾ ਸੀ? ਕੁਛ ਵੀ ਨਹੀਂ। ਅਤੇ ਦੂਜੇ ਪਾਸੇ ਔਰਤਾਂ ਨੂੰ 1,000 ਰੁਪਇਆ ਦੇ ਕੇ ਭਾਵੇਂ ਪੰਜਾਬ ਦਾ ਭੱਠਾ ਵਹਿ ਜੇ, ਆਰਥਿਕ ਤੌਰ 'ਤੇ ਕੰਗਾਲ ਹੋ ਜੇ, ਮਿਲਣਾ ਕੀ ਹੈ ਵੋਟਾਂ?
6: ਚਾਹੀਦੀਆਂ ਤੇ ਵੋਟਾਂ ਆ, ਉਹਨਾਂ ਨੇ ਕੀ ਲੈਣਾ ਹੋਰ? ਬੇਅਦਬੀ ਦਾ ਤਾਂ ਰੌਲਾ ਹੀ ਨਹੀਂ ਇੱਥੇ। ਬੇਅਦਬੀ ਜਦੋਂ ਬਾਦਲਾਂ ਦੀ ਸਰਕਾਰ ਵੇਲੇ ਹੋ ਸਕਦੀ ਹੈ, ਜਿਹੜੀ ਪੰਥਕ ਸਰਕਾਰ ਹੈ। ਔਰ ਮੌਕੇ ਤੇ ਜਿਹੜੇ, ਮਾਫ ਕਰਨਾ, ਗਿਆਨੀ ਗੁਰਬਚਨ ਸਿੰਘ ਕਹੀਏ ਜਾਂ ਗੁਰਬਚਨਾ, ਹੁਣ ਮੈਨੂੰ ਨਹੀਂ ਪਤਾ, ਜੇ ਉਹ ਬਿਨਾਂ ਮੰਗਿਆ ਮਾਫੀਆਂ ਦੇ ਸਕਦੇ ਆ ਤੇ ਤੁਸੀਂ ਫਿਰ ਆਸ ਭਗਵੰਤ ਮਾਨ ਤੋਂ ਜੇ ਅਸੀਂ ਕਰੀਏ ਕਿ ਉਹ ਬੇਅਦਬੀ ਤੇ ਇਨਸਾਫ਼ ਕਰ ਦੂ, ਮੈਨੂੰ ਲੱਗਦਾ ਸਾਡੀ ਆਸ ਹੀ ਗਲਤ ਹੈ। ਜਿਹੜੇ ਜਥੇਦਾਰ ਉਸ ਵੇਲੇ, ਜਿਹੜੀ ਐਸ ਜੀ ਪੀ ਸੀ, ਜਿਹੜੇ ਪੰਥਕ ਅਗਵਾਈ ਵਾਲੀ ਪੰਥਕ ਧਿਰ, ਉਹ ਉਸ ਵੇਲੇ ਇਹ ਤੇ ਬੇਅਦਬੀਆਂ ਦੇ ਮਸਲੇ ਵਿੱਚ, ਬੇਅਦਬੀਆਂ ਕਰਵਾਉਣ ਵਾਲਿਆਂ 'ਚ ਸ਼ਾਮਿਲ ਸੀ। ਜੇ ਮਾਫੀਆਂ ਨਾ ਦਿੱਤੀਆਂ ਜਾਂਦੀਆਂ ਬਿਨ ਮੰਗਿਆ, ਜੇ ਉਹ ਮਾਹੌਲ ਨਾ ਕ੍ਰੀਏਟ ਕੀਤਾ ਜਾਂਦਾ ਮਾਫੀ ਦੇ ਲਈ ਇਨਸਾਫ਼ ਮੰਗਣ ਵਾਲਿਆਂ ਤੇ ਗੋਲੀਆਂ ਚਲਾਈਆਂ ਨਾ ਜਾਂਦੀਆਂ ਤੇ ਸਥਿਤੀ ਨਹੀਂ ਬਣਨੀ ਸੀ, ਉਹ ਚਲਾਈਆਂ ਕਿਉਂ ਸੀ? ਸੋ ਇਸ ਕਰਕੇ ਉਹ ਤਾਂ ਆਸ ਹੀ ਨਾ ਕਰੀਏ ਇਹੋ ਬਾਕੀ ਸਰਕਾਰਾਂ ਤੋਂ ਜਦੋਂ ਉਹਨਾਂ ਨੇ ਨਹੀਂ ਕੀਤੀ। ਬਾਕੀ ਇਹ ਮੰਦ ਭਾਗ ਮੁਕਰੇ, ਇਕੱਲਾ ਇੱਥੇ ਨਹੀਂ, ਭ੍ਰਿਸ਼ਟਾਚਾਰ ਦੀ ਗੱਲ ਤੇ ਮੁਕਰੇ ਆ, ਨਸ਼ਿਆਂ ਦੀ ਗੱਲ ਤੇ ਮੁਕਰੇ ਆ, ਪੰਜਾਬ ਦੀ ਡਿਵੈਲਪਮੈਂਟ ਜਿਹੜੀ ਅਸਲ ਡਿਵੈਲਪਮੈਂਟ ਰੁਜ਼ਗਾਰ ਤੇ ਮੁਕਰੇ ਆ। ਹੁਣ 65,000 ਦਾ ਅੰਕੜਾ, ਮੇਰੀ ਕੋਈ ਗੱਲ ਕੱਟੇਗਾ ਜੀ, 65,000 ਨੌਕਰੀਆਂ ਪਹਿਲਾਂ ਤੇ ਭਾਈ ਉਹ 65,000 ਦਾ ਅੰਕੜਾ ਝੂਠਾ। ਮੈਂ ਬਹੁਤ ਵਾਰ ਉਹ ਤਰਕ ਦੇ ਨਾਲ ਦੱਸਿਆ ਕਿ 65,000 ਨਹੀਂ, ਸੱਚਾਈ ਇਹ ਹੈ ਕਿ 40,000 ਨੌਕਰੀਆਂ ਨੇ, ਘੁਮਾ ਫਿਰਾ ਕੇ 65,000 ਦੱਸੀਆਂ ਜਾ ਰਹੀਆਂ। ਦੂਜੀ ਗੱਲ ਹੈ ਕਿ 65,000 ਨੌਕਰੀਆਂ ਨਹੀਂ ਹੈ, ਅਗਰ ਸਾਡੀ ਲੋੜ ਤੇ ਕਈ ਲੱਖਾਂ 'ਚ ਪੋਸਟਾਂ ਤੇ ਅੱਜ ਵੀ ਖਾਲੀਆਂ। ਅੱਜ ਵੀ ਤੁਸੀਂ ਸਰਕਾਰੀ ਸਕੂਲ, ਸਰਕਾਰੀ ਹਸਪਤਾਲ, ਦੂਜੇ ਤੀਜੇ ਵਿਭਾਗ ਦੇ ਲੋਕ ਪੋਸਟਾਂ ਖਾਲੀ। 65,000 ਦੇ ਅੰਕੜੇ ਨੂੰ ਕਿਉਂ ਅਸੀਂ ਕਹਿੰਦੇ ਹਾਂ, ਜੋ ਸਾਡੀ ਜ਼ਰੂਰਤ ਹੈ ਉਹ ਪੂਰੀ ਕਰੋ। ਐਂ ਥੋੜੋ ਹੈ ਕਿ ਲੋਕ ਸਭਾ ਦੀਆਂ ਸੀਟਾਂ ਅਸੀਂ ਵਧਾਉਣੀਆਂ ਆ, ਮਾਸਟਰ ਨਹੀਂ ਸਕੂਲਾਂ 'ਚ ਰੱਖਣੇ, ਇਹ ਨਹੀਂ ਇਹ। ਸੋ ਇਸ ਕਰਕੇ ਮੈਂ ਤੇ ਸਮਝਾ ਕਿ ਭਗਵੰਤ ਮਾਨ ਸਰਕਾਰ ਜਿਹੜੇ ਅਸਲੀ ਕਾਰਜ ਸੀ ਉੱਥੇ ਉਹ ਮੁਨਕਰ ਹੋਈ ਹੈ। ਕਾਰਨ ਇਹ ਸੀ ਕਿ ਉਹਨੂੰ ਪਤਾ ਲੱਗ ਗਿਆ ਕਿ ਔਰਤਾਂ ਦੇ ਕਿਰਾਏ ਮਾਫ਼ ਕਰ ਦਿਓ, ਬਿਜਲੀ ਦੇ ਬਿੱਲ ਮਾਫ਼ ਕਰ ਦਿਓ, ਜਦੋਂ ਵੋਟਾਂ ਵਾਲਾ ਵਰ੍ਹਾ ਹੋਣਾ ਹੈ ਉਦੋਂ ਅਸੀਂ 5-4,000 ਰੁਪਏ ਇਕੱਠੇ ਦੋ ਕਿਸ਼ਤਾਂ 'ਚ ਦੇ ਦੇਣੇ ਹੈ ਤੇ ਧੜਾਧੜ ਅਸੀਂ ਵੋਟਾਂ ਲੈ ਲੈਣੀਆਂ, ਦੂਜੀ ਵਾਰ ਅਸੀਂ ਫਿਰ ਆ ਜਾਣਾ। ਭਗਵੰਤ ਮਾਨ ਸਰਕਾਰ ਵੀ ਉਸੇ ਰਾਹ ਤੁਰੀ ਹੋਈ ਹੈ ਜਿੱਥੇ ਦੂਜੀਆਂ ਤੁਰੀਆਂ ਹੋਈਆਂ। ਫੈਸਲਾ ਭਾਈ ਤੁਸੀਂ ਕਰਨਾ ਹੈ ਕਿ ਭਗਵੰਤ ਮਾਨ ਸਰਕਾਰ ਤੇ ਰੋਕ ਲਾਉਣੀ ਕਿ ਨਹੀਂ ਲਾਉਣੀ।
1: ਜੀ ਨੈਕਸਟ ਕਾਲ ਵੱਲ ਵੱਧਦੇ ਹਾਂ ਜੀ। ਸਤਿ ਸ਼੍ਰੀ ਅਕਾਲ ਪ੍ਰਿਤਪਾਲ ਜੀ, ਤੁਸੀਂ ਆਉਣੇ ਰਹੋ।
7: ਸੰਜੀਵ ਸਾਹਿਬ ਰਮੇਸ਼ ਜੀ, ਸਤਿ ਸ਼੍ਰੀ ਅਕਾਲ। ਅੱਜ ਮਜ਼ਾ ਆਏਗਾ ਜੀ, ਮੈਂ 2-3 ਦਿਨ ਤੋਂ ਬਹੁਤ ਬਾਹਰ ਹੁੰਦਾ ਰਹੇਗਾ ਤੇ ਕਾਲ ਦੀ ਮੇਰੀ ਮਿਲਦੀ ਰਹੀ। ਸਵਾਲ ਮੇਰਾ ਰਮੇਸ਼ ਜੀ ਇਹ ਹੈ ਕਿ ਸਵਾਲ ਤੋਂ ਪਹਿਲਾਂ ਮੈਂ ਜ਼ਿਕਰ ਕਰਾਂ ਕਿ ਜੇ 3-4 ਦਿਨ ਪਹਿਲਾਂ ਕੋਈ ਖ਼ਬਰ ਸੁਣਾਈ ਸੀ ਬਹੁਤ ਚੰਗੀ ਕਿ ਪੰਜਾਬ ਸਰਕਾਰ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਚੰਗੀ ਨਕੇਲ ਕਸ ਰਹੇ ਨੇ, ਜਾਇਜ਼ ਸਮਝੋ ਕਿ ਕੰਨ ਖਿੱਚ ਰਹੇ ਨੇ ਕਿ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ ਤੇ ਸਟੂਡੈਂਟਸ ਨੂੰ ਤੇ ਉਹਨਾਂ ਦੇ ਮਾਂ ਪਿਓ ਨੂੰ ਲੁੱਟਣ ਜਿਹੜੀ ਕਰਮਾਂ ਮਚਾਈ ਹੈ ਉਹ ਨਹੀਂ ਕਰ ਸਕਦੇ ਕਿ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਜਿੱਥੋਂ ਉਹ ਕਹਿਣ ਉੱਥੋਂ ਕਿਤਾਬਾਂ ਖਰੀਦੀਆਂ ਜਾਣ, ਜਿੱਥੋਂ ਉਹ ਚਾਹੁਣ ਉੱਥੋਂ ਯੂਨੀਫਾਰਮ ਖਰੀਦੀ ਜਾਵੇ, ਜਾਂ ਜਿਹੜੀਆਂ ਬੱਸਾਂ ਟਰਾਂਸਪੋਰਟੇਸ਼ਨ ਨੂੰ ਲਾਈਆਂ ਨੇ ਛੁੱਟੀਆਂ ਦੇ ਦੌਰਾਨ ਵੀ ਉਹਨਾਂ ਨੂੰ ਜਿਹੜੀ ਹੈ ਉਹ ਉਹਨਾਂ ਦੀ ਤਨਖਾਹ ਦਿੱਤੀ ਜਾਵੇ, ਇਸ ਤਰ੍ਹਾਂ ਦੀ ਬਹੁਤ ਚੰਗੀ ਸੰਗ। ਮੇਰਾ ਹੁਣ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਇਹ ਕਾਨੂੰਨ ਪਾਸ ਕਰ ਰਹੀ ਹੈ, ਇਸੇ ਤਰ੍ਹਾਂ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਜਿਨ੍ਹਾਂ ਨੇ ਲੁੱਟ ਮਚਾਈ ਹੈ, ਮਰੀਜ਼ ਜਦੋਂ ਬਦਕਿਸਮਤੀ ਨਾਲ ਆ ਕੇ ਦਾਖਲ ਹੋ ਜਾਏ ਤੇ ਉਹਨੂੰ ਜਿਹੜਾ ਕਿਰਾਇਆ ਕਮਰੇ ਦਾ ਉਹ ਬੇਹਿਸਾਬ ਹੁੰਦਾ ਹੈ, ਫਿਰ ਜਿਹੜਾ ਵੈਂਟੀਲੇਟਰ ਦਾ ਖਰਚਾ ਉਹ ਬੇਹਿਸਾਬ ਹੁੰਦਾ, ਫਿਰ ਆਕਸੀਜਨ ਜਿਹੜੀ ਇਲਾਜ ਹੁੰਦੀ ਹੈ ਉਹਦਾ ਬੇਹਿਸਾਬ, ਡਾਕਟਰ ਦੀ ਫੀਸ ਉਹ ਬੇਹਿਸਾਬ, ਯਾਨੀ ਕਿ ਇੰਨਾ ਬਿੱਲ ਬਣਾਉਂਦੇ ਨੇ ਭਾਵੇਂ ਮਰੀਜ਼ ਵਜੇ ਭਾਵੇਂ ਨਾ ਵਜੇ ਲੱਖਾਂ ਦਾ ਬਿੱਲ ਬਣਾ ਦਿੰਦੇ ਨੇ ਤੇ ਕੱਪੜੇ ਲਾਉਣ ਵਾਲੀ ਗੱਲ ਹੈ ਇਸ ਕੰਗਾਲ ਕਰ ਦਿੰਦੇ ਨੇ ਮਰੀਜ਼ ਨੂੰ, ਇਹਨਾਂ ਦੇ ਖਿਲਾਫ਼ ਕਿਉਂ ਨਹੀਂ ਕਿਉਂਕਿ ਕਾਨੂੰਨ ਪਾਸ ਕਰਦੇ ਤੇ ਇੱਥੋਂ ਤੱਕ ਕਿ ਇਹ ਅਫਸੋਸ ਦੀ ਗੱਲ ਇਹ ਕਿ ਇੱਕ ਵਾਰ ਮਰੀਜ਼ ਮਰ ਚੁੱਕਿਆ ਹੁੰਦਾ ਤੇ ਆਪਣੀ ਜਿਹੜੀ ਆਕਸੀਜਨ ਫਿਰ ਵੀ ਲੱਗੀ ਹੁੰਦੀ ਹੈ, ਦੇਖੋ ਕਿੰਨਾ ਗੁਲੂ ਕਰਦੇ ਨੇ, ਇਹਨਾਂ ਨੂੰ ਕਿਉਂ ਨਹੀਂ ਰੋਕਦੇ
1: ਚਾਹੀਦੇ? ਜੀ ਪ੍ਰਿਤਪਾਲ ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ,
6: ਦੇਖੋ ਪ੍ਰਾਈਵੇਟ ਸਕੂਲਾਂ ਬਾਰੇ ਮੈਂ ਸਪਸ਼ਟ ਕਰਦਾ ਕਿ ਠੀਕ ਹੈ, ਭਗਵੰਤ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਇੱਕ ਠੋਸ ਕਦਮ ਪੁੱਟਣ ਦੀ ਗੱਲ ਕਹੀ ਹੈ। ਉਹ ਕਦਮ ਇਹ ਹੈ ਕਿ ਪ੍ਰਾਈਵੇਟ ਸਕੂਲ 5% ਤੋਂ ਜ਼ਿਆਦਾ ਫੀਸ ਨਹੀਂ ਵਧਾ ਸਕਦੇ। ਪਿਛਲੀਆਂ ਸਰਕਾਰਾਂ ਨੇ ਇੱਦਾਂ ਦੀ ਰੋਕ ਨਹੀਂ ਲਾਈ ਸੀ, ਪਰੰਤੂ ਦੂਜੇ ਸ਼ਬਦਾਂ 'ਚ ਸਰੋਤੇ ਲਈ ਹੈ ਕਿ ਮੈਨੂੰ ਲੱਗਦਾ ਕਿ 5% ਵੀ ਕਿਉਂ? ਸਵਾਲ ਇਹ ਹੈ ਕਿ 5% ਵਾਧਾ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਪੂਰੀ ਆਗਿਆ ਦੇ ਦਿੱਤੀ ਕਿ 5% ਤੇ ਤੁਸੀਂ ਫੀਸਾਂ 'ਚ ਵਾਧਾ ਹੀ ਕਰ ਸਕਦੇ। ਹੁਣ ਸਿੱਟਾ ਇਹਦਾ ਕੀ ਨਿਕਲਣਾ? ਜੇ ਸਕੂਲ ਦਾ 4% ਜਾਂ 2% ਵੀ ਫੀਸ ਵਧਾ ਆ ਕੇ ਸਰਦਾ ਹੋਊ, ਤਾਂ ਵੀ 5 ਵਧਾਉਣੀ, ਕਿਉਂਕਿ ਸਰਕਾਰ ਨੇ ਆਗਿਆ ਦੇ ਦਿੱਤੀ ਇੱਕ ਢੰਗ। ਦੂਜੀ ਗੱਲ ਇਹ ਆ ਕਿ ਮੁਲਾਜ਼ਮਾਂ ਦਾ ਅਸੀਂ 5% ਮਹਿੰਗਾਈ ਭੱਤੇ ਦੀ ਕਿਸ਼ਤ ਨੂੰ ਪੰਜਾਬ ਦੀ ਸਰਕਾਰ ਕਹਿੰਦੀ ਹੈ। ਤਾਜ਼ਾ ਦਿਨ ਹਾਈਕੋਰਟ 'ਚ ਕਿਹਾ ਪੰਜਾਬ ਦੀ ਸਰਕਾਰ ਨੇ, ਮੇਰੇ ਆਪਣੇ ਸ਼ਬਦ ਨਹੀਂ ਹੈ, ਉਹ ਕਹਿੰਦੀ ਜੀ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਪਹਿਲਾਂ ਹੀ ਵੱਧ ਹੈ। ਮੰਨ ਲਈਏ ਅਸੀਂ ਭਗਵੰਤ ਮਾਨ ਸਰਕਾਰ ਨੇ अपना तर्क दिता है अदालत विच लिख के कि प्राइवेट स्कूल दे मालकां दी आमदन पहला घट है कि वह पहला भुखे मर रहे हैं उन्होंने असी 5% साल का वाधे की आग्ञा दे रहे हैं कानून पास कर रहे हैं मुलाजमान नूं असी साल का 5% छड्डो 2% भी महंगाई भत्ते की किश्त नहीं मिल रही 2% भी नहीं मिल रही साल की उधर पांच एक कहानी बनती तो की है क्यों ने असी कही कि प्राइवेट ढांचे के हक में भी सरकार भुगत रही है ऐलान किया ठीक है परंतु इस ऐलान की सू बैकग्राउंड से भी जाना पेगा अगली गल जरा निजी हस्पतालों की गल की है यही तो रौला मैं तो कहना कि चाहे आम आदमी पार्टी चाहे खास आदमी इको जिहियां हो गई इन्होंने तो उल्ट कर दिता इन्होंने मैडिकल कॉलेज असारण की थां से हस्पतालों की डिवेलपमेंट के थां से उत्थे डाक्टरां दी भर्ती करन दी थां ते इह कहता जी तुहानू असीं इलाज 10 लाख रुपए दा इंश्योरेंस जाओ प्राइवेट भावें प्राइवेट नूं पिछले रास्ते तों होर कम देण लई होर पैसे देण लई राह पत्रा कर दिता आह ते हालात है तो इस करके आम आदमी पार्टी नूं भाई हुण असीं आम आदमी पार्टी ना ही कहीए ते चंगी गल
1: जी बहुत शुक्रिया जी सो अगली कॉल चलदे आ रेशम दसान जी सत श्री अकाल सर तुसीं आउंदे रहो
8: हां जी रमेश जी पहली गल तो यह है पहला तो मेरे संजू साहब कॉल कट्टी जाती है कॉल इन्हें आ मैनू अपना जो क्वेश्चन है वह लिसन करने का मौका देने दो क्योंकि जो मैं लिसन पास जाना जानू वो गल खत्म हो जाती है ना मैं अपने रमेश जी को सुने भी सी चलो चर्चा का विषय आ जी हैगी ना ईडी ए बहुत केस कढ़े पर अज तक पनिशमेंट किसी नहीं दवाई हैगी जे CBI ने विजिलेंस से हमला करता तो मैं लगता चोर चोरों के यार इधर रहनी गल पास और तिखनी होगी
1: जी बहुत शुक्रिया रेशमी थैंक यू सो मच जी रमेश जी
6: नहीं ये गल बिल्कुल ठीक है इन्हों की जी असि ना ओवरऑल मतलब पूरे भारत की गल करिए क्योंकि ईडी देखो ईडी ने संतू साहब ना तू घेरा पाना ना मैं साढ़े तो की निकलना है
1: जी बिल्कुल
6: ईडी ने घेरा कि पाना बड़े मगरमच्छा हूँ बड़े मगरमच्छ असी कोई करियाने की दुकान वाला तो हो नहीं सकता ना कोई छोटा मोटा होर व्यापारी हो सकता फल फ्रूट बेचण वाला ना कोई छोटा आड़तीया हो सकता बड़े तो भाव है कि खास करके जिन्हों के कोल पावर है शक्ति है बोरिया च पैसे कट्ठे कर दी जिन्हों आप सियासी लीडर आखते जिन्हों असी ओवर बड़े अधिकारी आखते बड़े अफसर हूँ ईडी उन्होंने असल में जो यह मोटा जहा फार्मूला मैंने लगता भारत में बन गया सब सब जो ओवरऑल अंकड़ा कढ़ते हैं कि ईडी ने ढंग ही फड़ लिया कि ईडी भी लगे ना जो कि पैसे कट्ठे करने की जरूरत है तो दसा जनिया छापेमारी करते वो दसा जनिया तो इदा फड़ लेंगे है तो जे 20-25 मेरे वर्गे होंगे वो कहें भरा छापा मार ना ही उदे बुरी पहुंचो आपकी मैं लगता कि यह भी एक बखरे ढंग का ही ढांचा भारत में क्रिएट हैगा हालांकि एक चलो चंगी चीज जरूर कर ली CBI ने संतू साहब पंजाब दियां बहुत सारे पंजाबियों एक राहत जरूर दवाई वो पता कि मसले की जेडे झूठे मका पुलिस मुकाबले हुए जेडे हुए थे लगभग सारे 92-95 दी गल्लां ने इंसाफ जाके हुण मिलिया कईयां कई कई साल बाद मिलिया उत्थे CBI ने जरूर कितने ना कितने थोड़ी बहुत इमानदारी दिखाई है वो मारे अगर एक वक्री सियासत आ फिर कितने गल करा तो हालांकि जे इत्ते गल अगे तोड़िए तो जिहड़ा मसला समेत सैनी वाला है उत्थे CBI ने उस ढंग की कार्रवाई नहीं की जी हो जानी चाहिए सी सो इस करके CBI थोड़ा जहा पंजाब इस करके चंगे कार्यां करके जानी गई है क्योंकि वो मसलों इंसाफ दिता जे पुराने झूठे पुलिस मुकाबले से बाकी स्रोते जो कह के गए मैं बिल्कुल सहमत हाँ कि चाहे विजिलेंस चाहे CBI चाहे ईडी ये भी इस भ्रिष्टाचार तंत्र के बिचों ही है ये कोई बत्ती तिर नहीं है
1: जी बिल्कुल जी अगली कॉल वाल बढ़ते हैं 3877
9: हाँ जी दोवां वीरां नूं सति श्री अकाल जी
1: सति श्री अकाल जी
9: हाँ जी मेरा सवाल है भी भगवंत साहब चलो माड़े काम ही हो पर मैनूं कुछ चंगे काम भी दिखाई दे रहे हैं धरती का पानी लैवल उपर उठा वा क्योंकि उन्हें नहरी पानी जिहड़ा ना वह मैं देख रहा कि वह कहना पैड़ियों में पचा रहा

0: ਲੈਣੀ ਬੜੀ ਔਖੀ ਹੋ ਜਾਂਦੀ। ਇਹ ਸੱਚ ਹੈ ਕਿ ਭਗਵੰਤ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ 4 ਗੁਣਾ ਜ਼ਿਆਦਾ ਜਿਹਨੂੰ ਆਪਾਂ ਛੋਟੀਆਂ ਨਹਿਰਾਂ ਸੂਏ ਵਗੈਰਾ ਆਖ ਕੇ ਉਸ ਮਾਮਲੇ ਚ ਕੰਮ ਕੀਤਾ, ਇਹ ਸੱਚ ਹੈ। ਪਰੰਤੂ ਮੈਂ ਇੱਥੇ ਦੱਸਦਾ ਕਿ ਇਹਦੇ ਵਿੱਚ ਵੀ ਜਿਹੜਾ ਭਗਵੰਤ ਮਾਨ ਸਰਕਾਰ ਦਾ ਇੱਕ ਢੰਗ ਆ, ਜਿਹੜਾ ਭਗਵੰਤ ਮਾਨ ਸਰਕਾਰ ਨੂੰ ਸ਼ਾਇਦ ਕਾਂਗਰਸ ਤੇ ਅਕਾਲੀਆਂ ਦੇ ਮੁਕਾਬਲੇ ਜ਼ਿਆਦਾ ਸੋਹਣਾ ਕਰਨਾ ਹੁੰਦਾ, ਆਪਣੇ ਕੰਮ ਨੂੰ ਵਧਾ ਚੜਾ ਕੇ ਪੇਸ਼ ਕਰਨਾ, ਇਹਦੇ ਵਿੱਚ ਵੀ ਇਹ ਸੱਚਾਈ ਹੈ। ਦੂਜੀ ਸੱਚਾਈ ਜਿਹੜੀ ਇਹ ਹੈਗੀ ਹੈ। ਦੂਜਾ ਜਿਹੜਾ ਉਹ ਤਾਰਾਂ ਦੀ ਹੇਠਲੀ ਗੱਲ ਕੀਤੀ ਹੈ, 8 ਕਰੋੜ ਦਾ ਇੱਕ ਦਿੱਲੀ ਦੀ ਕੰਪਨੀ ਹੈ, ਸ਼ਾਇਦ ਦਿੱਲੀ ਜਾਂ ਮਹਾਰਾਸ਼ਟਰ ਦੀ, ਪੰਜਾਬ ਦੀ ਨਹੀਂ ਹੈ ਜੀ, ਉਹਨੂੰ ਕੰਮ ਦਿੱਤਾ ਹੈ ਕਿ ਅੰਡਰਗਰਾਊਂਡ ਤਾਰਾਂ ਪਾਉਣੀਆਂ। ਹੁਣ ਅੰਡਰਗਰਾਊਂਡ ਤਾਰਾਂ ਤੇ ਜੇ ਟੈਕਨੀਕਲ ਢੰਗ ਦੇ ਨਾਲ ਜਿਹੜੀ ਮੈਂ ਜਾਣਕਾਰੀ ਇਕੱਠੀ ਕੀਤੀ ਹੈ, ਉਹ ਪ੍ਰੋਜੈਕਟ ਇਹਨਾਂ ਦਾ ਫਲੋਪ ਸ਼ੋ ਹੋ ਸਕਦਾ, ਜੋ ਟੈਕਨੀਕਲ ਜਾਣਕਾਰੀ ਇਕੱਠੀ ਕੀਤੀ ਹੈ। ਜੋ ਪੰਜਾਬ ਦਾ ਢੰਗ ਹੈ, ਜਦੋਂ ਤਾਰਾਂ ਉੱਪਰ ਚੱਲਦੀਆਂ ਨੇ ਜਾਂ ਭਾਵ ਕਿ ਖੰਭਿਆਂ ਤੇ, ਉਹਦਾ ਤੇ ਹੇਠਲੇ ਵਿੱਚ ਨੁਕਸ ਲੱਭਣਾ, ਇਹਦਾ ਤੇ ਉੱਪਰਲੇ ਦੇ ਵਿੱਚ ਜਿਹੜੀ ਵਾਟੇਜ ਸਪਲਾਈ ਹੁੰਦੀ ਹੈ ਉਹਦੀਆਂ ਜਿਹੜੀ ਉਹਦੀ ਅੰਦਰਲੀ ਆਪਣੀ ਅਟਰਨ ਸ਼ਕਤੀ ਹੁੰਦੀ ਹੈ ਉਹਦੇ ਵਿੱਚ ਰੌਲੇ ਰੱਪੇ ਕੁਛ ਹੈਗੇ ਆ। ਉਹ ਪ੍ਰੋਜੈਕਟ ਦੀ ਅਜੇ ਸ਼ੁਰੂਆਤ ਹੋਈ ਹੈ, ਬਹੁਤ ਛੋਟੇ ਹਿੱਸੇ 'ਚ ਆਪਣੇ ਉਸ ਧੂਰੀ ਖੇਤਰ 'ਚੋਂ ਉਹਨਾਂ ਨੇ ਆਪਣੇ ਪਿੰਡ 'ਚੋਂ ਉਹ ਪ੍ਰੋਜੈਕਟ ਦੀ ਆਰੰਭਤਾ ਕੀਤੀ ਹੈ, ਤੇ ਉਸ ਪ੍ਰੋਜੈਕਟ ਦਾ ਸਿੱਟਾ ਕੀ ਨਿਕਲਦਾ ਇਹ ਸਮਾਂ ਦੱਸੇਗਾ। ਫਿਲਹਾਲ ਅਸੀਂ ਉਹਨੂੰ ਨਾ ਚੰਗਾ ਕਹੀਏ ਨਾ ਮਾੜਾ ਕਹੀਏ, ਉਹਦੇ ਆਪਾਂ ਸਿੱਟੇ ਦੇਖਾਂਗੇ, ਫਿਰ ਚਰਚਾ ਉੱਤੇ ਕਰਾਂਗੇ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
2: ਜੀ ਬਿਲਕੁਲ ਜੀ। ਉਹ ਨਾਲ ਦੀ ਨਾਲ ਤੁਸੀਂ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ, ਮੌਰਗੇਜ ਬ੍ਰੋਕਰ ਨੇ, ਤੁਸੀਂ ਮੌਰਗੇਜ ਲਈ ਇੱਕ ਵਧੀਆ ਮੌਰਗੇਜ ਐਡਵਾਈਜ਼ਰ ਮੌਰਗੇਜ ਬ੍ਰੋਕਰ ਲੱਭ ਰਹੇ ਸੀ ਤਾਂ ਤੁਸੀਂ ਹਰਮਨ ਬੱਤਾ ਜੀ ਨੂੰ ਯਾਦ ਰੱਖੋ। ਘਰ ਖਰੀਦਣਾ ਹੈ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਬਾਰੇ ਕੋਈ ਵੀ ਸਵਾਲ ਹੈ ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰਨ ਜਾ ਰਹੇ ਹੋ ਤਾਂ ਮੌਰਗੇਜ ਲਈ ਇੱਕ ਵਧੀਆ ਮੌਰਗੇਜ ਬ੍ਰੋਕਰ ਲੱਭ ਰਹੇ ਹੋ ਤਾਂ ਹਰਮਨ ਬੱਤਾ ਜੀ ਤੁਹਾਡੀ ਹੈਲਪ ਕਰਨਗੇ, ਤੁਹਾਡੀ ਬਾਂਹ ਫੜਨਗੇ। 647-685-9000 647-685-9000 ਤੇ ਤੁਸੀਂ ਹਰਮਨ ਬੱਤਾ ਜੀ ਨਾਲ ਕੰਟੈਕਟ ਕਰ ਸਕਦੇ ਹੋ। ਨਾਲ ਦਿਨ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖਣਾ ਹੈ, ਤੁਸੀਂ ਅਪਲਾਈਂਸ ਲੈਣੇ ਆ ਘਰ ਵਾਸਤੇ, ਬੇਸਮੈਂਟ ਵਾਸਤੇ ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤਾਂ ਅਪਲਾਈਂਸ ਜੰਕਸ਼ਨ ਤੁਹਾਡੀ ਸਪੋਰਟ ਕਰੂਗਾ। ਔਰ ਨਾਲ ਦੀ ਨਾਲ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦਿਓ, ਪ੍ਰਾਈਸ ਤੁਹਾਨੂੰ ਬਹੁਤ ਬਾ ਕਮਾਲ ਦੇ ਮਿਲਣਗੇ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਹੈ। ਅਪਲਾਈਂਸ ਜੰਕਸ਼ਨ ਤੋਂ 905-450-0054। ਅਗਲੀ ਕਾਲ ਨਾਲ ਵਧੀਆ ਜੀ, 0031, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
3: ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ, ਇੱਕ ਬਹੁਤ ਇੰਪੋਰਟੈਂਟ ਖਬਰ ਹੈ ਅੱਜ ਦੀ, ਔਰ ਉਹ ਮੈਨੂੰ ਨਹੀਂ ਪਤਾ ਤੁਸੀਂ ਟੱਚ ਕੀਤਾ ਕਿ ਨਹੀਂ। ਉਹ ਹੈ ਐਨਰਜੀ ਤੇ, ਉਹ ਐਨਰਜੀ ਤੇ ਤੁਸੀਂ ਜਾਣਦੇ ਹੋ ਨਿਤਿਨ ਗਡਕਰੀ ਦੇ ਲੜਕੇ ਉਹ ਬਿਲੀਅਨਰ ਬਣ ਗਏ ਨੇ। ਉਹ ਕੀ ਸਪਲਾਈ ਕਰਦੇ ਆ? ਐਥਨੋਲ, ਉਹਨੂੰ ਕਹਿੰਦੇ ਆ E20। E20 ਦਾ ਕਿਹੜਾ ਕਾਫੀ ਦੇਰ ਤੋਂ ਚੱਲਦਾ, ਇਹਦੇ ਚ ਕਿਹੜੀ ਪਬਲਿਕ ਦੀਆਂ ਕਿਹੜੀ ਟਰਾਂਸਮਿਸ਼ਨ ਹੈ, ਇੰਜਨ ਹੈ, ਉਹ ਖਰਾਬ ਹੁੰਦੇ ਜਲਦੀ। ਹੁਣ ਮੋਦੀ ਸਰਕਾਰ ਲੈ ਕੇ ਆ ਰਹੀ ਹੈ E35 ਤੇ, ਉਹਨਾਂ ਨੇ ਇੱਕ ਗੈਸ ਸਟੇਸ਼ਨ ਦਿੱਲੀ ਚ ਖੋਲ ਵੀ ਦਿੱਤਾ, ਦੂਸਰਾ ਉਹ ਲੁਧਿਆਣੇ ਖੋਲ ਰਹੇ ਆ। ਇਹ ਬਹੁਤ ਇੰਪੋਰਟੈਂਟ ਹੈ, ਉਹ ਡਿਸਕਸਟਿੰਗ ਹੈ ਔਰ ਉਹ ਨਹੀਂ ਚਾਹੀਦਾ। ਔਰ ਕਿਹੜੀ ਅੱਛੀ ਖਬਰ ਹੈ ਉਹ ਇਹ ਹੈ ਕਿ ਅੰਡੇਮਾਨ ਦੇ ਉੱਤੇ ਆਈਲੈਂਡ ਤੇ ਉੱਥੇ ਇੱਕ ਬੜਾ ਵੱਡਾ ਭੰਡਾਰ ਮਿਲਿਆ ਪਾਣੀ ਦੇ ਵਿੱਚ, ਕਿਹੜਾ 1500 ਫੁੱਟ ਗਹਿਰਾ ਆ, ਬਹੁਤਾ ਨਹੀਂ ਹੈ, ਉਹ ਨੈਚੁਰਲ ਗੈਸ ਦਾ। ਔਰ ਉਹ ਕਦੋਂ ਤੱਕ ਤਿਆਰ ਹੋਏਗਾ ਤੁਹਾਨੂੰ ਕੁਛ ਪਤਾ? ਕਿਉਂਕਿ ਆਲਰੇਡੀ ਕਿਹੜੇ ਦੋ ਉੱਥੇ ਤਾਂ ਕਾਫੀ ਲੀਗਲ ਬੈਟਰ ਵੀ ਰਹੀ ਹੈ ਦੋਨੇ ਭਰਾਵਾਂ ਚ, ਤੁਸੀਂ ਜਾਣਦੇ ਹੋ ਅੰਬਾਨੀ ਦੇ ਵਿੱਚ ਕਿਹੜਾ ਗੋਦਾਵਰੀ ਬੇਸਨ ਸੀ ਤੇ ਦੂਸਰਾ ਕਿਹੜਾ ਰਾਜਸਥਾਨ ਚ ਸੀ, ਇਹਨਾਂ ਬਾਰੇ ਕੁਛ ਜਾਣਦੇ ਹੋ ਤੇ ਚਾਨੀ ਪਾਓ ਕਿ ਕਿਹਦੇ ਤੱਕ ਹੈ ਕਿ ਨਹੀਂ ਹੈ। ਬਾਕੀ ਤਾਂ ਬਾਕੀ ਲੋਕਾਂ ਦੀ ਇੰਟਰਸਟ ਇਹਦੇ ਵਿੱਚ ਹੋਣੀ ਜ਼ਰੂਰੀ ਆ, ਹਰੇਕ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਕੀ ਕੁਛ ਹੋ ਰਿਹਾ
2: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,

0: ਮੈਨੂੰ ਵੈਸੇ ਤੇ ਜ਼ਰਾ ਸਭ ਖਬਰ ਤੇ ਮਸਲੇ ਚ ਕੋਈ ਤਾਜ਼ਾ ਮੇਰੇ ਕੋਲ ਅਪਡੇਟ ਨਹੀਂ ਹੈ ਜਿਹੜਾ ਮੈਂ ਸਾਂਝ ਪਾ ਸਕਾਂ। ਇੰਨਾ ਕਿ ਜਿੰਨੀ ਕੁ ਤੁਸੀਂ ਗੱਲ ਦੱਸੀ ਹੈ, ਇੰਨੀ ਕੁ ਜ਼ਰੂਰ ਸਮਝ ਆਇਆ ਕਿ ਇੱਕ ਵਿਸ਼ੇਸ਼ ਕਿਸਮ ਦਾ ਈਂਧਨ ਜਿਹਨੂੰ ਆਪਾਂ ਤੇਲ ਆਖਦੇ ਹਾਂ, ਜਾਂ ਇੱਕ ਵਿਸ਼ੇਸ਼ ਕਿਸਮ ਦਾ ਜਿਹੜਾ ਗੱਡੀਆਂ ਦੇ ਲਈ ਵਰਤੋਂ ਯੋਗ ਇੱਕ ਪ੍ਰੋਡਕਟ ਹੈਗਾ ਆ, ਜਿਹੜਾ ਅੱਜ ਦੀ ਆਧੁਨਿਕ ਟੈਕਨੋਲੋਜੀ ਦੇ ਵਿੱਚ ਕਾਫ਼ੀ ਕਹਿੰਦੇ ਲਾਹੇਵੰਦ ਹੋਵੇਗਾ ਜੋ ਦਾਅਵਾ ਕੀਤਾ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਇਥੋਨੋਲ ਵੱਧ ਹੁੰਦਾ ਹੈ ਅਤੇ ਪੈਟਰੋਲ ਘੱਟ ਹੁੰਦਾ ਹੈ। ਇਹੋ ਜਿਹਾ ਕੁਛ ਮਿਸ਼ਰਨ ਤਿਆਰ ਕਰਕੇ ਤਿਆਰੀਆਂ ਹੈਗੀਆਂ ਔਰ ਕੁਛ ਭਾਰਤ ਵਿੱਚ ਦੀ ਸ਼ੁਰੂਆਤ ਹੋਈ ਹੈ। ਬਾਕੀ ਖਬਰ ਦੇ ਰੂਪ ਦੇ ਵਿੱਚ ਮੈਨੂੰ ਤਾਜ਼ਾ ਮਾਫ਼ੀ ਚਾਹੂੰਗਾ ਕਿ ਕੋਈ ਜਾਣਕਾਰੀ ਨਹੀਂ।
1: ਜੀ ਬਹੁਤ ਸ਼ੁਕਰੀਆ ਜੀ। ਸੋ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। 9445 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਹੁਸ਼ਿਆਰਪੁਰੇ ਜੀ, ਸਿੱਧੂ ਸਾਹਿਬ ਸੇ ਹੁਸ਼ਿਆਰਪੁਰੇ ਜੀ, 84 ਵਿੱਚ ਆਖਰੀ ਸਰਵਿਸ ਮੇਰੀ ਇੱਥੇ ਅੰਮ੍ਰਿਤਸਰ ਦੀ ਧਰਤੀ ਗਈ। ਮੈਨੂੰ ਇੱਕ ਗੱਲ ਦਾ ਪਤਾ, ਰੋਲ ਟਾਈਪ ਦੇ ਜਾ ਕਰੋ, ਮੈਂ ਤੁਹਾਨੂੰ ਦੱਸੀ ਰਿਹਾ। ਤੁਸੀਂ ਕਿਹਾ ਚੰਗਾ ਵੀ ਹੋਇਆ ਤੇ ਬੁਰਾ, ਬਿਲਕੁਲ ਸਹੀ ਕਹਿ ਰਹੇ। ਬੁਰਾ ਕੀ ਹੋਇਆ, ਜੇ ਕਥਾ ਕਰਦੇ ਹੁੰਦੇ ਸਭ ਉੱਤੇ, ਮੈਂ ਆਪ ਸੁਣਦਾ ਰਿਹਾ, ਹਫ਼ਤੇ ਬਾਅਦ ਜਾਂ ਦੋ ਹਫ਼ਤੇ ਬਾਅਦ ਕਿਤੇ ਜਾਈਦਾ ਸੀ, ਮੈਂ ਨੀ ਹੋਰ ਫੌਜੀ ਵੀ ਜਾਂਦੇ, ਸਾਡਾ ਮਤਲਬ ਦਾ ਕਥਾ ਸੁਣਦਾ ਹੁੰਦਾ ਸੀ। ਜਿਹੜੇ ਲੁਟੇਰੇ ਸੀ ਨਾ, ਉਹਨਾਂ ਲੰਗਰ ਦੀ ਬਿਲਡਿੰਗ ਦੇ ਥੱਲੇ ਪਾਰਟੀਸ਼ਨ ਕਰ ਲਈ, ਕਨਾਤ ਲਾ ਕੇ ਨਾ ਲੁੱਟਾਂ ਖੋਹਾਂ ਕਰਕੇ ਥੱਲੇ ਆ ਜਾਂਦੇ, ਨਾਲ ਆਪਦੀਆਂ ਫੈਮਲੀਆਂ ਵੀ ਲੈ ਕੇ ਆਏ, ਬਹੁਤੇ ਲੋਕਾਂ ਨੂੰ ਮਾਰਿਆ, ਸਰਕਾਰ ਨੇ ਘੁਸਪੈਠ ਵੀ ਕਰਾਈ। ਜਦੋਂ ਐਕਸ਼ਨ ਵੱਲੋਂ ਸਟਾਰ ਹੋਇਆ ਨਾ, ਜਿੰਨਾ ਧਨ ਪਿਆ ਸੀ ਨਾ ਪਿਛਲੇ ਪਾਸੇ ਦੀ, ਜਿੱਥੇ ਭਾਈ ਦਾ ਭਾਈ ਗੁਰਬਖਸ਼ ਸਿੰਘ ਦਾ ਗੁਰਦੁਆਰਾ, ਉੱਥੋਂ ਦੀ ਲੈ ਕੇ ਪਾਈਏ, ਫਿਰ ਪਹਿਲਾਂ ਤਾਂ ਭੱਜ ਗਏ, ਫੜੇ ਨੀ ਗਏ, ਫਿਰ ਪਤਾ ਲੱਗ ਗਿਆ ਫੌਜ ਨੂੰ, ਫਿਰ ਉਹਨਾਂ ਨੇ ਫੜੇ ਸਾਰਿਆਂ ਕੋਲ ਨੋਟਾਂ ਦੇ ਬੰਦਾ, ਜਿਹੜੇ ਸਹੀ ਸੀ ਨਾ ਉਹ ਤਾਂ ਸ਼ਹੀਦ ਹੋ ਗਏ ਨਾਲ ਹੀ ਸੰਤਾਂ ਦੇ, ਤੇ ਜਿਹੜੇ ਲੁਟੇਰੇ ਸੀ ਬਾਹਰ ਹੱਥ ਫੜਾ ਕਰਕੇ ਨਿਕਲ ਗਏ, ਮੁੜ ਕੇ ਆ ਕੇ ਨਾ ਵੋਟਾਂ ਚ ਖੜੇ ਹੋ ਕੇ ਐਮ ਪੀ ਬਣ ਗਏ, ਅਜੇ ਵੀ ਉਹ ਹੈਗੇ ਆ। ਇਹਨਾਂ ਲੋਕਾਂ ਤੋਂ ਬਚੋ, ਗੱਲਾਂ ਬਹੁਤ ਆ। ਕੱਲ ਤੁਹਾਨੂੰ ਮੈਂ ਦੂਸਰੀ ਗੱਲ ਦੱਸੂ, ਤੁਹਾਡੀਆਂ ਖਬਰਾਂ ਬਹੁਤ ਸੋਹਣੀਆਂ, ਲੋਕ ਬਾਹਰ ਸੁਣਦੇ ਆ, ਸਮਾਂ ਘੱਟ ਹੋਣ ਬਾਰੇ ਵੀ ਗੱਲਾਂ ਕਰਦੇ ਆ। ਸਤਿ ਸ੍ਰੀ ਅਕਾਲ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਚਲੋ ਜਿਹੜਾ ਤੇ ਸਮਾਂ ਘੱਟ ਵਾਲਾ ਜੀ, ਮੇਰਾ ਜਿੰਨਾ ਕੁ ਯਤਨ ਚੀਜ਼ਾਂ ਇੱਕ ਸ਼ਕਤੀ ਮੇਰੇ ਕੋਲ ਹੈ ਜਾਂ ਜਿੰਨਾ ਕੁ ਮੈਂ ਕਰ ਸਕਦਾ ਹੈ, ਉਸ ਹਿਸਾਬ ਤੇ ਮੈਂ ਯਤਨ ਕਰ ਰਿਹਾ ਕਿ ਖਬਰਾਂ ਤੁਹਾਨੂੰ ਓਨੀਆਂ ਹੀ ਸੁਣਾਵਾਂ, ਕੁਛ ਆਪਣੀਆਂ ਗੱਲਾਂ ਬਾਤਾਂ 'ਚ ਆਪਣੇ ਢੰਗ ਵਿੱਚ ਮੈਂ ਤਬਦੀਲੀ ਲਿਆ ਰਿਹਾ, ਕਿ ਓਨੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਗੱਲਾਂ ਕਰ ਸਕਾਂ। ਉਹ ਤਬਦੀਲੀ ਮੈਨੂੰ ਲੱਗਦਾ ਕਿ ਜੇ ਰੱਬ ਨੇ ਚਾਹਿਆ ਤਾਂ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਮੈਂ ਯਤਨ ਕਰੂੰਗਾ ਕਿ ਤੁਹਾਨੂੰ ਉਹ ਸਾਰਾ ਕੁਛ ਦੇ ਸਕਾਂ। ਬਾਕੀ ਜਿਹੜਾ ਦਰਬਾਰ ਸਾਹਿਬ ਦੇ ਘਟਨਾਕ੍ਰਮ ਦਾ ਜਾਂ 84 ਨਾਲ ਜੋੜ ਕੇ ਗੱਲ ਕਰੀਏ, ਉੱਥੇ ਤਾਂ ਮੇਰਾ ਹਮੇਸ਼ਾ ਹੀ ਇਹੋ ਹੁੰਦਾ ਜੀ, ਜਿਹੜਾ ਤੁਸੀਂ ਆਪਣੇ ਸ਼ਬਦਾਂ 'ਚ ਕਹਿੰਦੇ ਹੋ ਕਿ ਉਹਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਉਸ ਲਹਿਰ ਦੇ ਵਿੱਚ ਚੀਜ਼ਾਂ ਸੀ ਜਿਹੜੀਆਂ ਅਪਲਾਈ ਕਰਨ ਯੋਗ ਸੀਗੀਆਂ, ਜਿਹੜੀਆਂ ਇਸ ਸਮਾਜ ਨੂੰ ਚੰਗਾ ਕਰ ਸਕਦੀਆਂ। ਅਸੀਂ ਕੇਵਲ ਤੇ ਕੇਵਲ ਉਸ ਤੋਂ ਮਾੜੀਆਂ ਗੱਲਾਂ ਨੂੰ ਫੜ ਕੇ ਉਹਨੂੰ ਨਿੰਦਿਆ ਨਿੰਦਣ ਵਾਲਿਆਂ ਨੇ, ਤੇ ਜਿਹੜੇ ਇਹਨੇ ਵਡਿਆਈ ਕਰਨੀ ਸੀ ਉਹਨਾਂ ਨੇ ਕੇਵਲ ਤੇ ਕੇਵਲ ਉਹਨਾਂ ਚੀਜ਼ਾਂ ਦੀ ਵਡਿਆਈ ਕੀਤੀ ਜਿਹੜੀਆਂ ਦੂਸਰਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਸੀ, ਤੇ ਜੇ ਉਹ ਸਿਆਣੇ ਹੁੰਦੇ ਉਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦੇ। ਜਿਵੇਂ ਤੁਸੀਂ ਵੀ ਅੱਜ ਇੱਕ ਸ਼ਬਦ ਸੰਧੂ ਸਾਹਿਬ ਵਰਤਿਆ ਸੀ ਆਨੰਦਪੁਰ ਦੇ ਮਤੇ ਦੀ ਗੱਲ, ਮੈਂ ਬਹੁਤ ਵਾਰ ਇੱਥੇ ਜ਼ਿਕਰ ਕੀਤਾ
1: ਜੀ,
0: ਆਨੰਦਪੁਰ ਦੇ ਮਤੇ ਨੂੰ ਅੱਜ ਤੱਕ ਇਸ ਧਰਤੀ ਤੇ, ਭਾਰਤ ਦੀ ਧਰਤੀ ਤੇ, ਖਾਸ ਕਰਕੇ ਪੰਜਾਬ ਤੇ, ਤੁਸੀਂ ਭਾਰਤ ਨੂੰ ਛੱਡੋ, ਇੰਜ ਪੇਸ਼ ਕੀਤਾ ਜਾਂਦਾ ਕਿ ਜਿਵੇਂ ਇਹ ਖਾੜਕੂਆਂ ਦਾ ਕੋਈ ਮਤਾ ਸੀ, ਅਕਾਲੀਆਂ ਦਾ ਮਤਾ ਸੀ, ਕਿ ਸ਼ਾਇਦ ਖਾਲਿਸਤਾਨੀਆਂ ਦਾ ਮਤਾ, ਜੇ ਕੋਈ ਪਤਾ ਨੀ ਉਹ ਖਾਲਿਸਤਾਨ ਦੀ ਮੰਗ ਕਰਦੇ ਆ। ਜਦਕਿ ਨਾ ਸੰਧੂ ਸਾਹਿਬ ਜੇ ਉਸ ਮਤੇ ਨੂੰ ਅਸੀਂ ਪੜ੍ਹਨ ਬਹਿ ਜਾਈਏ, ਉਸ ਮਤੇ ਦੀ ਅਸੀਂ ਪੂਰੀ ਵਿਆਖਿਆ ਕਰੀਏ ਨਾ ਇਮਾਨਦਾਰੀ ਦੇ ਨਾਲ, ਤੇ ਮੈਨੂੰ ਲੱਗਦਾ ਕੁੱਲ ਭਾਰਤ ਦੀ ਜਿਹੜੇ ਦੁੱਖ ਨੇ ਨਾ, ਕੁੱਲ ਭਾਰਤੀ ਲੋਕਾਂ ਦੇ, ਉਹਦਾ ਦਾਰੂ ਆ ਉਹ ਮਤਾ, ਉਹ ਜੇ ਉਹ ਭਾਰਤ ਵਿੱਚ ਜਿਹਨੂੰ ਆਪਾਂ ਸੰਘੀ ਢਾਂਚੇ ਦੀ ਮਜ਼ਬੂਤੀ ਦੀ ਗੱਲ ਕਰਦੇ ਹਾਂ, ਉਹ ਮਤੇ ਨੂੰ ਅੱਜ ਤੱਕ ਅਸੀਂ ਲੋਕ ਤੋਂ ਭਾਰਤੀ ਜਿਹੜੇ ਉਸ ਮਤੇ ਦੇ ਰਾਖੇ ਸੀ, ਉਹ ਅਸੀਂ ਸੁਨੇਹਾ ਹੀ ਨੀ ਭੇਜ ਪਾਏ ਕਿ ਭਾਈ ਇਹ ਮਤਾ ਚੀਜ਼ ਕੀ ਹੈ। ਉਹ ਮਤਾ ਇੰਜ ਬਣ ਕੇ ਰਹਿ ਗਿਆ ਕਿ ਜਿਵੇਂ ਪਤਾ ਨੀ ਇਹ ਕੁਝ ਇੱਕ ਸਿੱਖਾਂ ਦਾ ਮਤਾ ਹੈ, ਸਿੱਖ ਸਮਾਜ ਨਾਲ ਸੰਬੰਧਿਤ ਹੈ, ਖਾਲਿਸਤਾਨੀਆਂ ਦਾ ਮਤਾ ਹੈ, ਜਦਕਿ ਉਹ ਇੱਕ ਚੰਗੇ ਸਮਾਜ ਲਈ, ਇੱਕ ਸਵਰਗ ਵਾਲੇ ਸਮਾਜ ਦੀ ਕਲਪਨਾ ਦੇ ਵਿੱਚੋਂ ਇੱਕ ਉਹ ਜਿਹੜਾ ਉਹ ਮਤਾ ਸੀ। ਚਲੋ ਕਿਤੇ ਮੌਕਾ ਮਿਲਿਆ ਤੇ ਉਹ ਤੇ ਵੀ ਸੰਧੂ ਸਾਹਿਬ ਚਰਚਾ ਕਰਾਂਗੇ।
1: ਜ਼ਰੂਰ ਮੈਂ ਚਾਹੂੰਗਾ ਕਿ ਇਹ ਚੀਜ਼ ਨੂੰ ਚਲੋ ਜੇ ਕਿਸੇ ਨੇ ਡਿਊਟੀ ਨਹੀਂ ਨਿਭਾਈ ਤਾਂ ਆਪਾਂ ਕਿਸ ਦਿਨ ਇਸ 'ਤੇ ਗੱਲਬਾਤ ਕਰੀਏ, ਬਹੁਤ ਜ਼ਰੂਰੀ ਆ ਕਿਉਂਕਿ ਇਸ 'ਤੇ ਗੱਲ ਕਰਨ ਨੂੰ ਆਪਾਂ ਡਰਦੇ ਹਾਂ ਔਰ ਇਹ ਐਸਾ ਵਿਸ਼ਾ ਆ ਇਹਨੂੰ ਆਪਾਂ ਛੋਹਣਾ ਹੀ ਨਹੀਂ ਚਾਹੁੰਦੇ, ਜਾਂ ਹੋ ਸਕਦਾ ਕਿ ਸਾਨੂੰ ਕਿਸੇ ਨੇ ਦੱਸਿਆ ਹੀ ਇਸ ਦੇ ਮਤਲਬ ਬਹੁਤ ਗਲਤ ਕੱਢੇ ਗਏ ਸਾਨੂੰ, ਜਿਵੇਂ ਤੁਸੀਂ ਕਿਹਾ ਕਿ ਸਾਨੂੰ ਇਹ ਲੱਗਿਆ ਕਿ ਇੱਕ ਇਹ ਇੱਕ ਖਾਸ ਤਬਕੇ ਨੂੰ ਸੰਬੰਧਿਤ ਇਹ ਮਸਲਾ ਆ ਜਾਂ ਕੁਛ ਚੰਦ ਸਿੱਖਾਂ ਦਾ ਇਹ ਮਸਲਾ ਆ, ਪਰ ਹਾਲਾਂਕਿ ਇਹ ਪੰਜਾਬ ਦੇ ਭਲੇ ਲਈ, ਪੰਜਾਬ ਦੀ ਗੱਲ, ਪੰਜਾਬ ਦੇ ਲੋਕਾਂ ਦੇ ਲਈ ਹੱਕ ਦੇ ਵਿੱਚ ਇਹ ਜਿਹੜਾ ਮਤਾ ਸੀਗਾ। ਸੋ ਅਗਲੀ ਕਾਲ ਦੇ ਵਿੱਚ ਚੱਲਦੇ ਜੀ, ਲੰਬੇ ਸਮੇਂ ਤੋਂ ਹੋਲਡ ਨਹੀਂ, 4146, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
3: ਆਪਣੇ ਜੋ ਕਾਕਰੋਚ ਪਾਰਟੀ ਸੀ, ਉਸ 800 ਬੰਦੇ ਸੀਗੇ, 200 ਪੁਲਿਸ ਵਾਲੇ ਸੀਗੇ, 200 ਰਿਪੋਰਟਰ ਸੀਗੇ, ਬਾਕੀ ਬਚੇ 400 ਬੰਦੇ। ਇਹ ਬਹੁਤ ਸਕਸੈਸਫੁਲ ਹੋਇਆ ਹੈ ਜੀ, ਜੇ ਸਭ ਕਾਕਰੋਚ ਗਟਰ ਸੇ ਨਿਕਲ ਕੇ ਆਏ, ਜਿਵੇਂ ਕੇਜਰੀਵਾਲ ਆਇਆ ਸੀਗਾ ਜੀ। ਔਰ ਆਖਰੀ ਗੱਲ ਇਹ ਹੈਗੀ ਕਿ ਬੀਜੇਪੀ ਇਤਨੀ ਸਟਰੋਂਗ ਹੈਗੀ ਕਿ ਦੇਖੋ, ਯੋਗੀ ਨੇ ਕਿਹਾ ਸਾਰੇ ਕ੍ਰਿਮੀਨਲ ਬਾਹਰ ਆ ਜਾਓ, ਸਾਰੇ ਕ੍ਰਿਮੀਨਲ ਆਪਣੇ ਆਪਣੇ ਗੁਨਾਹ ਲੈ ਕੇ ਪੁਲਿਸ ਸਟੇਸ਼ਨ ਦੇ ਅੱਗੇ ਖੜੇ ਹੋ ਗਏ। ਉਹਨਾਂ ਨੂੰ ਬੜਾ ਡਰ ਹੈ ਕਿ ਨਹੀਂ ਤਾਂ ਯੋਗੀ ਐਨਕਾਊਂਟਰ ਕਰ ਦੇਗਾ। ਏਦਾਂ ਹੀ ਵਿਵਸਥਾ ਪੰਜਾਬ ਦੇ ਵਿੱਚ ਚਾਹੀਦੀ ਸੀਗੀ। ਧੰਨਵਾਦ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ,
0: ਬੜੀ ਸਖ਼ਤ ਟਿੱਪਣੀ ਹੈ ਜੀ ਕਾਂਗਰਸ ਪਾਰਟੀ 'ਤੇ। ਮੈਂ ਸੋਚੀ ਇੰਨਾ ਹੀ ਕਹਿ ਸਕਦਾ ਕਿ ਅਸੀਂ ਨਾ ਤਾਂ ਸਾਨੂੰ ਕੋਈ ਇਸ ਗੱਲ ਦਾ ਇੰਟਰਸਟ ਹੈ ਕਿ ਕਾਂਗਰਸ ਪਾਰਟੀ ਕੌਣ ਹੈ, ਕੌਣ ਉਹਦੇ ਮਦਰ ਹੈ, ਕੌਣ ਬਣਾਉਣ ਵਾਲੇ ਹੈ। ਗਟਰ 'ਚੋਂ ਨਹੀਂ, ਜਿੰਨਾ ਕੁ ਤਾਂ ਅਸੀਂ ਦੇਖਿਆ ਜਾਂ ਸੁਣਿਆ ਪੜ੍ਹਿਆ ਮੁੰਡੇ 'ਤੇ ਸੁੱਖ ਦੇ ਨਾਲ, ਵੀ ਮੇਰੇ ਨਾਲ ਉੱਤੇ 4-4 ਗੁਣਾ ਜ਼ਿਆਦਾ ਪੜ੍ਹੇ ਹੈ, ਅਤੇ ਸਾਡੇ ਵਿੱਚੋਂ ਵੀ ਕਈਆਂ ਦੇ ਨਾਲੋਂ 4 ਗੁਣਾ ਜ਼ਿਆਦਾ ਪੜ੍ਹੇ ਹੋਏ, ਅਤੇ ਮੁੰਡਿਆਂ 'ਚ ਕਾਬਲੀਅਤ ਵੀ ਹੈ। ਹੈ ਨਹੀਂ ਠੀਕ ਹੈ ਕਿ ਜਿਹੜਾ ਅਸੀਂ ਭਾਲ ਕਰਦੇ ਹਾਂ ਕਿ ਉਹਨੂੰ ਕਿਕਲੀਆਂ ਸਲਾਉਣੀਆਂ ਆਉਣੀਆਂ ਚਾਹੀਦੀਆਂ, ਉਹਨੂੰ ਸਟੇਜ ਦੇ ਉੱਪਰ ਬੋਲ ਮੋਲ ਸ਼ਬਦਾਂ ਨਾਲ ਝੂਠ ਬੋਲਣਾ ਆਉਣਾ ਚਾਹੀਦਾ, ਜਾਂ ਉਹਦਾ ਸੀਨਾ 56 ਇੰਚ ਚਾਹੀਦਾ, ਉਹ ਤਾਂ ਨਹੀਂ ਹੈਗਾ ਕਿਉਂਕਿ ਮੁੰਡੇ ਪਤਲੇ ਆ, ਸੰਸਦ ਕਾਫੀ ਪਤਲੇ ਆ, 56 ਇੰਚ ਕਿਸੇ ਦਾ ਨਹੀਂ ਹੈਗਾ। ਹੁਣ ਉਹ ਤਾਂ ਨਹੀਂ ਹੈਗੀਆਂ ਚੀਜ਼ਾਂ, ਨਾ ਉਹ ਵਿਚਾਰੇ ਕਿਕਲੀਆਂ ਸੁਣਾ ਸਕਦੇ ਆ ਤੇ ਨਾ ਉਹ ਝਾੜੂ ਦਾ ਖਿਲਾਰਾ ਪਾ ਸਕਦੇ, ਉਹ ਯੋਗਤਾ ਮੈਂ ਹੈ ਨਹੀਂ ਉਹਨਾਂ 'ਚ, ਇਹ ਮੈਂ ਮੰਨਦਾ। ਪਰੰਤੂ ਜੇ ਅਸੀਂ ਇਹ ਸ਼ਬਦ ਦੀ ਵਰਤੋਂ ਕਰੀਏ ਕਿ ਗਟਰ 'ਚੋਂ ਨਿਕਲ ਕੇ ਆਏ ਆ, ਮੈਨੂੰ ਲੱਗਦਾ ਕਿ ਇਹ ਨੌਜਵਾਨ ਮੁੰਡੇ, ਦੇਖੋ ਪਹਿਲਾਂ ਵੀ ਜਿਹੜੀ ਇਹ ਪਾਰਟੀ ਹੈ ਨਾ, ਜਿਹੜਾ ਸ਼ਬਦ ਹੈ, ਇਹ ਮੈਂ ਸਮਝਦਾ ਕਿ ਇਹ ਸ਼ਬਦ ਉਹਨਾਂ ਦੇ ਮੂੰਹ ਪਾਇਆ, ਇਹ ਪਾਇਆ ਪਤਾ ਕਿ ਨਾ ਭਾਰਤ ਦੇ ਚੀਫ ਜਸਟਿਸ ਭਾਰਤ ਦੇ। ਮੈਂ ਕਦੀ ਵੀ ਨਾ ਨਿਆਂਪਾਲਿਕਾ ਤੇ ਟਿੱਪਣੀ ਨਹੀਂ ਕਰਦਾ, ਮੇਰਾ ਸੰਤੂ ਸਭ ਆਦਤ ਹੈ, ਮੈਂ ਭਾਰਤੀ ਨਿਆਂਪਾਲਿਕਾ ਦਾ ਬਹੁਤ ਸਤਿਕਾਰ ਕਰਦਾ। ਮੈਂ ਸਮਝਦਾ ਕਿ ਇਹ ਵੀ ਬਚੀ ਹੈ ਭਾਰਤ ਵੀ, ਬਾਕੀ ਤੇ ਬਚਿਆ ਕੁਛ ਨਹੀਂ ਹੈਗਾ
1: ਬਿਲਕੁਲ।
0: ਤੇ ਜੇ ਹੁਣ ਨਿਆਂਪਾਲਿਕਾ ਦਾ ਦਿੱਤਾ ਸ਼ਬਦ ਉਹ ਨਿਆਣੇ ਵਰਤਣ ਲੱਗ ਪਏ ਆ, ਤੇ ਆਪਾਂ ਉੱਧਰ ਨੂੰ ਨਹੀਂ ਤੁਰਦੇ ਕਿ ਨਿਆਂਪਾਲਿਕਾ ਦੇ ਮੂੰਹੋਂ ਨਿਕਲਿਆ ਕਿ ਉਹ ਸ਼ਬਦ
1: ਜੀ।
0: ਦੂਜੀ ਗੱਲ ਇਹ ਆ ਕਿ ਬੰਦੇ ਕਿੰਨੇ ਇਕੱਠੇ ਹੋਏ ਸੀ, ਸਾਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ, ਗਿਣਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਬਾਕੀ ਤੇ ਸਮਾਂ ਦੱਸੇਗਾ ਭਾਈ ਕਿ ਕੌਣ ਕਿੱਧਰ ਨੂੰ ਜਾਂਦੀ ਹੈ। ਮੈਂ ਆਪਣੀ ਟਿੱਪਣੀ ਉੱਤੇ ਬੜਾ ਸਿੱਧਾ ਪੱਧਰਾ ਪਹਿਲਾਂ ਸਿੱਧੇ ਸ਼ਬਦਾਂ 'ਚ ਕਰ ਚੁੱਕਾ ਹੈ
1: ਜੀ। ਬਹੁਤ ਸ਼ੁਕਰੀਆ ਜੀ, ਸਮਾਂ ਹੋ ਚੁੱਕਿਆ, ਕੱਲ੍ਹ ਨੂੰ ਮਿਲਦੇ ਹਾਂ ਨਵੀਆਂ ਖਬਰਾਂ, ਨਵੇਂ ਦਿਨ ਅਤੇ ਨਵੇਂ ਹਾਲ ਚਾਲ ਦੇ ਨਾਲ ਪੰਜਾਬ ਦੀ ਧਰਤੀ ਤੋਂ ਫਿਰ ਜੁੜਾਂਗੇ। ਰਮੇਸ਼ ਹੁਸ਼ਿਆਰਪੁਰ ਜੀ ਨੇ ਇੱਥੇ ਸਾਨੂੰ ਜਾਣਾ ਪੈਣਾ ਕਿਉਂਕਿ ਸਮਾਂ ਆਲਮੋਸਟ ਹੋ ਚੁੱਕਿਆ। ਕੱਲ੍ਹ ਨੂੰ ਮਿਲਦੇ ਹਾਂ ਜੀ 7 ਵਜੇ ਪੰਜਾਬੀ ਲਹਿਰਾਂ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ। ਹੁਣ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ, ਥੈਂਕ ਯੂ ਸੋ ਮੱਚ, ਕੱਲ੍ਹ ਨੂੰ ਮਿਲਦੇ ਹਾਂ, ਬਹੁਤ ਬਹੁਤ ਸ਼ੁਕਰੀਆ।
0: ਮਿਹਰਬਾਨੀ ਸੰਤ ਸਾਹਿਬ, ਮਿਹਰਬਾਨੀ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਔਰ ਤੁਹਾਡਾ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਨਾਲ ਜੁੜਨ ਲਈ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਅਤੇ ਆਪਾਂ ਫਿਰ ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਸਮੇਂ ਨਵੇਂ ਦਿਨ ਅਤੇ ਨਵੀਆਂ ਖਬਰਾਂ ਦੇ ਨਾਲ। ਅਤੇ ਜਾਂਦੇ ਜਾਂਦੇ ਥੋੜ੍ਹਿਆਂ ਵਾਂਗੂ ਥੁੜ ਕੇ ਮਿਲੀਏ, ਥੋੜ੍ਹਿਆਂ ਵਾਂਗੂ ਥੁੜ ਕੇ ਮਿਲੀਏ, ਪੰਛੀਆਂ ਵਾਂਗੂ ਉੜ ਕੇ ਮਿਲੀਏ, ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ, ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ। ਸੋ ਜੁੜੇ ਰਹੋ ਜੀ ਨਾਲ ਦੀ ਨਾਲ, ਕੋਈ ਗੱਲਬਾਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਬਾਬਤ ਤੁਸੀਂ ਕਰਨੀ ਹੋਵੇ, ਕੋਈ ਵੀ ਤੁਹਾਡਾ ਸੁਝਾਅ ਹੋ, ਤੁਸੀਂ ਹੈੱਡ ਆਫਿਸ ਨੂੰ ਕਾਲ ਕਰ ਸਕਦੇ ਹੋ, ਨਾਲ ਦੀ ਨਾਲ ਤੁਸੀਂ ਸਾਡੇ ਹੈੱਡ ਆਫਿਸ ਨੂੰ ਕਾਲ ਕਰਨੀ ਹੈ। ਉਹਦੇ ਵਾਸਤੇ ਮੈਂ ਨੰਬਰ ਦੇ ਦੇਣਾ ਤੁਹਾਨੂੰ ਨਾਲ ਦੀ ਨਾਲ। ਤੁਸੀਂ ਜੇ ਬਿਜ਼ਨਸ ਤੁਸੀਂ ਆਪਣਾ ਪ੍ਰਮੋਟ ਕਰਨਾ ਹੈ ਤਾਂ ਵੀ ਤੁਸੀਂ ਇਸ ਮੋਰਨਿੰਗ ਸੈਸ਼ਨ ਵਾਲੇ ਪ੍ਰੋਗਰਾਮ ਦੇ ਵਿੱਚ 6475045 04 1557 4 7 5 04 1557 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਮੈਨੂੰ ਇੱਥੋਂ ਦੀ ਇਜਾਜ਼ਤ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. Double.

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਖੁਸ਼ਬੂ ਪੰਜਾਬ ਦਾ ਰੰਗ ਰੰਗ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
2: ਤੁਸੀਂ ਸੁਣ ਰਹੇ ਹੋ ਰੇਡੀਓ ਰੰਗ ਪੰਜਾਬੀ

ਰਾਮਸ ਪੰਜਾਬੀ ਵੀਕਐਂਡ ਸ਼ੋਅ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ ਔਰ ਚੜ੍ਹਦੀ ਕਲਾ 'ਚ ਹੋਵੋਗੇ। ਜ਼ਰੂਰ ਤੁਸੀਂ ਆਪਣੇ ਬੱਚਿਆਂ ਦੇ ਨਾਲ ਅੱਜ ਦਾ ਦਿਨ ਬੜੀ ਖੁਸ਼ੀ ਦੇ ਨਾਲ ਮਨਾ ਰਹੇ ਹੋਣੇ ਆ ਜੀ, ਔਰ ਸਾਡੀ ਦਿਲੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਹੀ ਆਪਣੇ ਪਰਿਵਾਰਾਂ ਵਿੱਚ ਚੜ੍ਹਦੀ ਕਲਾ 'ਚ ਰਹੋ, ਖੁਸ਼ੀਆਂ ਮਾਣੋ ਔਰ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ। ਹਮੇਸ਼ਾ ਦੀ ਤਰ੍ਹਾਂ ਲੈ ਕੇ ਹਾਜ਼ਰ ਹੋ ਗਏ ਹਾਂ ਅੱਜ ਦਾ ਰਾਮਸ ਪੰਜਾਬੀ ਵੀਕਐਂਡ ਸ਼ੋਅ, ਜਿਹੜਾ ਕਿ ਤੁਸੀਂ ਹਰ ਐਤਵਾਰ ਵਾਲੇ ਦਿਨ 12 ਤੋਂ 1 ਵਜੇ ਤੱਕ ਸੁਣਦੇ ਹੋ। 2 ਘੰਟੇ ਆਪਣਾ ਸਾਥ ਬਣਦਾ ਜੀ, 12 ਤੋਂ 1 ਰਾਮਸ ਪੰਜਾਬੀ ਵੀਕਐਂਡ ਸ਼ੋਅ ਅਤੇ 1 ਤੋਂ 2 ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਤਾਂ 416-669-1379 'ਤੇ ਕਰ ਸਕਦੇ ਹੁੰਦੇ ਹੋ। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ ਜੀ 416-233-7368 ਜਾਂ 8297 416-233-7368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਆ। ਕਿਤੇ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਦੇਖਦੇ ਹੋ ਤਾਂ ਡੈਫੀਨੇਟਲੀ ਸਾਨੂੰ ਤੁਸੀਂ ਇਹਨਾਂ ਨੰਬਰਸ 'ਤੇ ਕਾਲ ਕਰਕੇ ਦੱਸ ਸਕਦੇ ਹੋ ਤਾਂ ਕਿ ਅਸੀਂ ਆਪਣੇ ਬਾਕੀ ਦੋਸਤਾਂ ਮਿੱਤਰਾਂ ਦਾ ਸਮਾਂ ਜ਼ਰੂਰ ਬਚਾ ਸਕਦੇ ਹੋਈਏ। ਜੇਕਰ ਟੈਕਸਟ ਕਰਨਾ ਹੋਵੇ ਤਾਂ ਫਿਰ ਤੁਸੀਂ ਮੇਰਾ 416-669-1379 'ਤੇ ਕਰ ਸਕਦੇ ਹੋ, ਜੇ ਸੇਫਲੀ ਕੀਤਾ ਜਾ ਸਕਦਾ ਹੋਵੇ ਤਾਂ ਕਰਿਓ, ਅਦਰਵਾਈਜ਼ ਬੀ ਸੇਫ ਡਰਾਈਵਿੰਗ ਕਰਦੇ ਵਕਤ ਕਦੀ ਵੀ ਗੁਰੇਜ਼ ਕਰੋ ਜੀ, ਫੋਨ ਨਾ ਹੀ ਟੱਚ ਹੋਵੇ ਤਾਂ ਚੰਗੀ ਗੱਲ ਹੈ। ਔਰ ਜੂਨ ਮਹੀਨੇ ਦੀ 7 ਤਾਰੀਖ ਸੰਨ 2026 ਐਤਵਾਰ ਦਾ ਦਿਨ ਹੈ ਜੀ ਅੱਜ, ਅਤੇ ਬੜਾ ਕਮਾਲ ਦਾ ਮੌਸਮ ਹੈ। ਅਗਰ ਤੁਸੀਂ ਅੱਜ ਦੇ ਮੌਸਮ ਨੂੰ ਜੇ ਮੰਨ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ, ਬਹੁਤ ਖੂਬ। 5:37 'ਤੇ ਸੂਰਜ ਚੜ੍ਹਿਆ ਸੀ ਅਤੇ 8:57 'ਤੇ ਛਿਪੇਗਾ, ਤਕਰੀਬਨ 15 ਘੰਟੇ ਅਤੇ 20 ਮਿੰਟ ਅੱਜ ਦਿਨ ਦੀ ਲੰਬਾਈ ਰਹੇਗੀ। ਔਰ ਜੀ ਟੀ ਇਲਾਕੇ ਦੇ ਤਾਪਮਾਨ ਦੀ ਗੱਲ ਕਰ ਲਈਏ ਤਾਂ 25 ਡਿਗਰੀ ਦੇ ਆਸ ਪਾਸ ਤਾਪਮਾਨ ਹੈ, ਰਾਤ ਨੂੰ 14 ਡਿਗਰੀ ਹੋ ਜਾਏਗਾ। ਕੱਲ੍ਹ ਦੀ ਗੱਲ ਕਰ ਲਈਏ ਤਾਂ ਤਕਰੀਬਨ ਸਿਮਿਲਰ ਕੰਡੀਸ਼ਨਸ ਨੇ, 25 ਅਤੇ 15। ਮੰਗਲਵਾਰ ਨੂੰ 28 ਡਿਗਰੀ ਹੋ ਜਾਣਾ ਜੀ, 28 ਅਤੇ 20 ਡਿਗਰੀ ਹੈ। ਬੁੱਧਵਾਰ ਵਾਲੇ ਦਿਨ 29 ਡਿਗਰੀ ਅਤੇ 20 ਡਿਗਰੀ ਹੈ, ਔਰ ਵੀਰਵਾਰ ਨੂੰ 31 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ ਦਿਨ ਵੇਲੇ ਰਹੇਗਾ, ਅਤੇ ਰਾਤ ਨੂੰ 21 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ ਉਹ ਵੀਰਵਾਰ ਵਾਲੇ ਦਿਨ ਹੋ ਜਾਣਾ। ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਮਿਲ ਰਹੀ ਸੀ ਫਾਸਟ ਫਾਇਰਡ ਫੀਜ਼ਾ ਦੇ ਵੱਲੋਂ। 905-595-55 ਉਹਨਾਂ ਦਾ ਟੈਲੀਫੋਨ ਨੰਬਰ ਹੈ। ਆਪਟੀਕਲ ਵਨ 905-455-0752, ਪੰਜਾਬੀ ਬਾਏ ਨੇਚਰ 416-937-2061, ਲੀ ਬੈਂਕਟ ਹਾਲ 416-238-8154 'ਤੇ ਗੱਲ ਕੀਤੀ ਜਾ ਸਕਦੀ ਹੈ। ਏਅਰਪੋਰਟ ਨੇਸਾ 905-791-4900 'ਤੇ ਤੁਸੀਂ ਗੱਲ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ। ਔਰ ਵਰਲਡਵਾਈਡ ਵੀਜ਼ਾ ਐਂਡ ਪਾਸਪੋਰਟ ਸਰਵਿਸਿਜ਼ ਤੋਂ ਦੁਪਿੰਦਰ ਲੂੰਬਾ ਜੀ 647-402-2202 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੁੜ ਚੁੱਕੇ ਹੋ ਜੀ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਜੂਨ ਮਹੀਨਾ ਜੀ, ਜਦੋਂ ਹੀ ਜੂਨ ਮਹੀਨਾ ਚੜ੍ਹਦਾ ਅਤੇ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਹਮੇਸ਼ਾ ਹੀ ਯਾਦ ਕਰਦੇ ਹਾਂ, ਸਾਡੇ ਮਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਦੇ ਹਾਂ। ਔਰ ਜੋ ਦੇਣ ਉਹ ਸਿੱਖ ਧਰਮ ਨੂੰ ਦੇ ਗਏ ਨੇ, ਮੇਰਾ ਖਿਆਲ ਹੈ ਕਿ ਉਹ ਹਮੇਸ਼ਾ ਹੀ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਉਹਨਾਂ ਨੂੰ ਯਾਦ ਜਿਵੇਂ ਅਸੀਂ ਕਰਦੇ ਹਾਂ ਅਤੇ ਕਰਦੇ ਰਹਿਣਗੇ ਅਤੇ ਕਰਦੇ ਰਹਾਂਗੇ ਜੀ। ਅਤੇ ਨਾਲ ਦੀ ਨਾਲ ਜੋ ਉਸ ਤੋਂ ਬਾਅਦ ਜੇ ਆਪਾਂ 1984 ਦੀ ਗੱਲ ਕਰਦੇ ਹਾਂ ਅਤੇ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ, ਆਹ ਹਫ਼ਤਾ ਜਿਹੜਾ ਆ ਉਹਨਾਂ ਨੂੰ ਸਮਰਪਿਤ, ਸ਼ਹੀਦਾਂ ਨੂੰ ਸਮਰਪਿਤ ਜਿਹੜਾ ਹੁੰਦਾ, ਤੋ ਅਸੀਂ ਆਪਣੇ ਪ੍ਰੋਗਰਾਮ ਦੇ ਵੱਲੋਂ, ਆਪਣੇ ਪਰਿਵਾਰਾਂ ਦੇ ਵੱਲੋਂ, ਸਾਡੇ ਸੁਣਨ ਵਾਲਿਆਂ ਦੇ ਵੱਲੋਂ, ਸਾਡੇ ਸਾਰੇ ਹੀ ਸਪੋਂਸਰ ਦੇ ਵੱਲੋਂ ਉਹਨਾਂ ਸ਼ਹੀਦਾਂ ਨੂੰ ਅੱਜ ਦੇ ਦਿਨ 'ਤੇ ਅਸੀਂ ਵੀ ਯਾਦ ਕਰਦੇ ਹਾਂ ਜੀ। ਔਰ ਅੱਜ ਸ਼ਹੀਦਾਂ ਨੂੰ ਸਮਰਪਿਤ ਹੀ ਨਗਰ ਕੀਰਤਨ ਜੋ ਸਜਾਏ ਜਾ ਰਹੇ ਨੇ, ਜਿਹੜੇ ਡਿਕਸੀ ਐਂਡ ਪੀਟਰ ਰੋਬਰਟਸਨ ਗੁਰਦੁਆਰਾ ਸਾਹਿਬ ਹੈ ਜੀ, ਉਸ ਤੋਂ ਚਾਲੇ ਪਾਉਣੇ ਨੇ ਅੱਜ ਨਗਰ ਕੀਰਤਨ ਦੇ। ਔਲਰੇਡੀ ਮੇਰਾ ਖਿਆਲ ਹੈ ਕਿ ਸ਼ੁਰੂਆਤ ਹੋ ਚੁੱਕੀ ਹੋਣੀ ਹੈ ਅਤੇ ਸਮਾਪਤੀ ਸਨਪੈਕ ਐਵੀਨਿਊ 'ਤੇ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਜਾ ਕੇ ਹੋਏਗੀ।
ਤੁਸੀਂ ਜ਼ਰੂਰ ਅੱਜ ਇਸ ਸਮਾਗਮ ਦੇ ਵਿੱਚ, ਇਸ ਨਗਰ ਕੀਰਤਨ ਦੇ ਵਿੱਚ ਜੇ ਸ਼ਮੂਲੀਅਤ ਕਰ ਰਹੇ ਹੋ, ਤਾਂ ਤੁਹਾਨੂੰ ਅੱਜ ਦੇ ਇਸ ਨਗਰ ਕੀਰਤਨ ਦੀਆਂ ਸ਼ੁਭਕਾਮਨਾਵਾਂ। ਤੁਸੀਂ ਆਪਣੇ ਪਰਿਵਾਰ ਸਮੇਤ, ਆਪਣੇ ਬੱਚਿਆਂ ਸਮੇਤ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਜ਼ਰੂਰ ਹੋਵੋ ਔਰ ਆਪਣੇ ਗੁਰੂਆਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਅਸੀਂ ਕੋਸ਼ਿਸ਼ ਜ਼ਰੂਰ ਕਰੀਏ ਜੀ। ਅਤੇ ਨਾਲ ਦੀ ਨਾਲ ਅਸੀਂ ਆਪਣੇ ਬੱਚਿਆਂ ਨੂੰ ਹਿਸਟਰੀ ਨਾਲ ਥੋੜ੍ਹਾ ਜਿਹਾ ਉਹਦੀ ਯਾਦ ਜ਼ਰੂਰ ਕਰਵਾਉਂਦੇ ਰਹੀਏ, ਜ਼ਰੂਰ ਜੋੜੀਏ, ਜਿੱਥੇ ਅਸੀਂ ਆਨੰਦ ਲੈਣਾ ਅੱਜ ਨਗਰ ਕੀਰਤਨ ਦਾ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ, ਉੱਥੇ ਆਪਣੇ ਬੱਚਿਆਂ ਨੂੰ ਵੀ ਇਸ ਨਗਰ ਕੀਰਤਨ ਦੀ ਮਹਾਨਤਾ ਕੀ ਹੈ, ਐਕਚੁਅਲੀ ਇਹਨਾਂ ਦਿਨਾਂ ਦੀ ਮਹਾਨਤਾ ਕੀ ਹੈ, ਉਹਦੇ ਬਾਬਤ ਜ਼ਰੂਰ ਜਾਣੂ ਕਰਵਾਈਏ। ਨਾ ਕਿ ਅਸੀਂ ਜਾਈਏ ਅਤੇ ਜੋ ਫੂਡ ਸਟਾਲਸ ਨੇ ਉੱਥੇ ਖਾ ਪੀ ਕੇ ਵਾਪਸ ਆ ਜਾਈਏ, ਜ਼ਰੂਰ ਉਹ ਵੀ, ਕਿਉਂਕਿ ਜੋ ਸੰਗਤਾਂ ਦੇ ਵਾਸਤੇ ਹੀ ਸੇਵਾਦਾਰਾਂ ਨੇ, ਜਿੰਨੇ ਵੀ ਪਰਿਵਾਰ ਨੇ ਬਹੁਤ ਸਾਰੇ ਜਿਨ੍ਹਾਂ ਨੇ ਇਕੱਠਿਆਂ ਹੋ ਕੇ ਜਾਂ ਇਕੱਲੇ ਇਕੱਲੇ ਪਰਿਵਾਰ ਨੇ ਆਪਣੇ ਵੱਲੋਂ ਤਹੱਈਆ ਕਰਦੇ ਨੇ ਜੀ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਨੇ ਕੀਤਾ ਹੋਇਆ। ਬਹੁਤ ਮਿਹਨਤ ਆਉਂਦੀ ਹੈ ਇਸ ਕੰਮ ਦੇ ਲਈ, ਜਦੋਂ ਕੋਈ ਵੀ ਸੇਵਾ ਕਿਸੇ ਤਰ੍ਹਾਂ ਦੀ ਵੀ ਤੁਸੀਂ ਨਗਰ ਕੀਰਤਨ ਨੂੰ ਦੇ ਨਾਲ ਸੰਬੰਧਿਤ ਜਿਹੜੀ ਉਹਦੀ ਬੜੇ ਦਿਨਾਂ ਤੋਂ ਤਿਆਰੀ ਤੁਹਾਡੀ ਹੁੰਦੀ ਹੈ, ਤੁਸੀਂ ਤਿਆਰੀ ਕਰ ਰਹੇ ਹੁੰਦੇ ਹੋ ਔਰ ਅੱਜ ਤੁਹਾਡੀ ਜਿਹੜੀ ਉਹ ਮਿਹਨਤ ਹੈ ਉਹ ਸੰਗਤਾਂ ਨੇ ਜਿਹੜਾ ਕੋਈ ਵੀ ਜਿਹੜੀ ਵੀ ਜਿਹੜੀ ਵਸਤੂ ਤੁਸੀਂ ਤਿਆਰ ਕਰਕੇ, ਜਿਹੜਾ ਵੀ ਲੰਗਰ ਤਿਆਰ ਕਰਕੇ, ਜੋ ਕੁਛ ਵੀ ਤੁਸੀਂ ਅੱਜ ਪਰੋਸਦੇ ਹੋ, ਔਰ ਸੰਗਤਾਂ ਬੜੇ ਉਤਸ਼ਾਹ ਦੇ ਨਾਲ, ਬੜੇ ਪਿਆਰ ਦੇ ਨਾਲ ਛਕਦੀਆਂ ਨੇ ਔਰ ਤੁਹਾਡੀ ਮਿਹਨਤ ਨੂੰ ਜਿੱਥੇ ਸਲਾਮ ਹੈ, ਸੈਲੂਟ ਹੈ ਜੀ, ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਵੀ ਜੋ ਆਪਣੇ ਪਰਿਵਾਰਾਂ ਸਮੇਤ, ਆਪਣੇ ਬੱਚਿਆਂ ਸਮੇਤ ਸੰਗਤਾਂ ਦੀ ਸੇਵਾ 'ਚ ਹਾਜ਼ਰ ਹੁੰਦੇ ਹੋ ਔਰ ਉੱਥੇ ਸੰਗਤ ਦਾ ਫਰਜ਼ ਵੀ ਬਣਦਾ ਕਿ ਅਸੀਂ ਜ਼ਰੂਰ ਜਿਹੜੇ ਕੁਝ ਇੱਕ ਕਾਇਦੇ ਕਾਨੂੰਨ ਨੇ ਉਹਨਾਂ ਦੀ ਪਾਲਣਾ ਜ਼ਰੂਰ ਕਰਦੇ ਰਹੀਏ। ਇੱਕ ਤਾਂ ਹੈ ਕਿ ਕੋਸ਼ਿਸ਼ ਕਰੋ ਕਿ ਲਾਈਨ ਅਪ ਹੋ ਕੇ, ਕਿਤੇ ਵੀ ਤੁਸੀਂ ਲੰਗਰ ਵੀ ਛੱਕ ਰਹੇ ਹੋ ਤਾਂ ਲਾਈਨ ਅਪ ਹੋ ਕੇ ਜ਼ਰੂਰ ਲੰਗਰ ਲੈਣ ਦੀ ਕੋਸ਼ਿਸ਼ ਤੁਸੀਂ ਕਰਨੀ ਹੈ ਔਰ ਬੱਚਿਆਂ ਨੂੰ, ਖਾਸ ਕਰਕੇ ਬਜ਼ੁਰਗਾਂ ਨੂੰ ਜਾਂ ਉਹ ਸੰਗਤ ਦੇ ਜਿਹੜੇ ਸੰਗਤ ਸ਼ਾਮਿਲ ਹੋਏ ਨੇ ਜਿਨ੍ਹਾਂ ਦੇ ਲਈ ਕੁਝ ਇੱਕ ਚੈਲੇਂਜਸ ਵੀ ਹੁੰਦੇ ਨੇ ਫਿਜ਼ੀਕਲੀ, ਅਸੀਂ ਉਹਨਾਂ ਨੂੰ ਜੇ ਪਹਿਲ ਦੇ ਰੂਪ ਦੇ ਵਿੱਚ ਆਪਣੇ ਤੋਂ ਅੱਗੇ ਕਰਕੇ ਲੰਗਰ ਛਕਣ ਦੀ, ਮੇਰਾ ਖਿਆਲ ਹੈ ਕਿ ਜ਼ਰੂਰ ਉਹਨਾਂ ਵਾਸਤੇ ਅਸੀਂ ਸਹਾਈ ਸਿੱਧ ਹੋਈਏ ਤਾਂ ਮੈਨੂੰ ਲੱਗਦਾ ਕਿ ਚੰਗੀ ਗੱਲ ਹੈ। ਜੇ ਕਿਸੇ ਨੂੰ ਹੈਲਪ ਦੀ ਲੋੜ ਹੈ, ਜੇ ਕਿਸੇ ਨੂੰ ਸਹਾਰੇ ਦੀ ਲੋੜ ਹੈ ਅਤੇ ਉਹਨੂੰ ਸਹਾਰਾ ਦੇ ਕੇ ਉੱਥੋਂ ਤੱਕ ਪਹੁੰਚਾਈਏ ਤਾਂ ਹੋਰ ਵੀ ਬਿਹਤਰ ਹੁੰਦਾ। ਅਸਲ ਦੇ ਵਿੱਚ ਤਾਂ ਜੋ ਸਾਡੇ ਗੁਰੂਆਂ ਨੇ, ਜੋ ਸਾਡੇ ਗੁਰਬਾਣੀ ਜੋ ਸਾਨੂੰ ਦੱਸਦੀ ਹੈ, ਅਗਰ ਉਹਦੇ ਮੁਤਾਬਕ ਅਸੀਂ ਥੋੜ੍ਹਾ ਜਿਹਾ ਵੀ ਸਮਝ ਕੇ ਚੱਲੀਏ ਤਾਂ ਉਹ ਸਾਰਾ ਕੁਝ ਗੁਰਬਾਣੀ ਸਾਨੂੰ ਇਹੀ ਦੱਸਦੀ ਹੈ ਕਿ ਕਿਵੇਂ ਤੁਸੀਂ ਬੇਸਹਾਰੇ ਦਾ ਸਹਾਰਾ ਬਣਨਾ, ਕਿਵੇਂ ਤੁਸੀਂ ਜਿਹੜੀ ਇੱਕ ਦੂਜੇ ਦੀ ਰਿਸਪੈਕਟ ਹੈ, ਜਿੱਥੇ ਮਾਨਵਤਾ ਦੀ ਰਿਸਪੈਕਟ ਹੈ, ਅਤੇ ਮੇਰਾ ਖਿਆਲ ਹੈ ਕਿ ਉਹ ਸਾਨੂੰ ਸਾਰਾ ਕੁਝ ਹੀ ਉਹਦੇ ਵਿੱਚ ਆ ਜਾਂਦਾ। ਸੋ ਉਸ ਰਿਸਪੈਕਟ ਦੇ ਨਾਲ, ਉਸ ਰਿਸਪੈਕਟਫੁਲੀ ਅੱਜ ਅਸੀਂ ਵਿਚਰਦੇ ਹੋਏ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਏ, ਪਲੱਸ ਅਨੁਸ਼ਾਸਨ ਦੇ ਵਿੱਚ ਰਹਿੰਦਿਆਂ ਜੇ ਅਸੀਂ ਜਦੋਂ ਸੜਕ 'ਤੇ ਚੱਲਦੇ ਵੀ ਹਾਂ ਤਾਂ ਇੱਕ ਸਾਈਡ ਹਮੇਸ਼ਾ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਓਪਨ ਰੱਖੀ ਇਸੇ ਕਰਕੇ ਜਾਂਦੀ ਹੈ ਕਿ ਕਿਸੇ ਨੂੰ ਕੋਈ ਐਮਰਜੈਂਸੀ ਹੈ ਕੋਈ ਵੀ ਹੈ ਜਾਂ ਟ੍ਰੈਫਿਕ ਦੇ ਵਿੱਚ ਕੋਈ ਵੀ ਵਿਘਨ ਨਾ ਪਵੇ, ਉਹ ਚੱਲਦੀ ਰਹੇ। ਅਤੇ ਬਹੁਤ ਸਾਰੇ ਅਜਿਹੇ ਦੋਸਤ ਮਿੱਤਰ ਜਿਨ੍ਹਾਂ ਨੇ ਆਪਣੇ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ, ਬਹੁਤਿਆਂ ਨੇ ਜਿਹੜਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਹੈ, ਕਿਸੇ ਨੇ ਹੋਸਪਿਟਲ ਜਾਣਾ ਜਾਂ ਵੈਸੇ ਹੀ ਕਿਸੇ ਨੇ, ਹੋ ਸਕਦਾ ਕਿਸੇ ਨੂੰ ਏਅਰਪੋਰਟ ਤੋਂ ਕਿਸੇ ਦੀ ਪਿਕਅਪ ਹੋਵੇ, ਕਿਸੇ ਨੂੰ ਡਰੋਪ ਆਫ ਕਰਨਾ, ਅਤੇ ਉਹਨਾਂ ਵਾਸਤੇ ਉਹ ਹਮੇਸ਼ਾ ਹੀ ਜਿਹੜੀ ਕੋਸ਼ਿਸ਼ ਹੈ ਪੁਲਿਸ ਦੇ ਵੱਲੋਂ ਜਾਂ ਜਿੰਨੇ ਵੀ ਜੋ ਨੁਮਾਇੰਦੇ ਜੋ ਆਰਗੇਨਾਈਜ਼ਰਸ ਹੁੰਦੇ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਸੀਂ ਉਸ ਦੀ ਪਾਲਣਾ ਕਰਦੇ ਹੋਏ ਚੱਲੀਏ। ਪਲੱਸ ਕਿਤੇ ਵੀ ਘਾਹ 'ਤੇ ਜਾਂ ਕੋਈ ਵੀ ਅਜਿਹੀ ਜਿਹੜੀ ਪ੍ਰੋਪਰਟੀ ਹੈ ਕਿਸੇ ਦੀ, ਪਰਸਨਲ ਪ੍ਰੋਪਰਟੀ ਵੀ, ਕਿਉਂਕਿ ਇਹ ਜਿਹੜਾ ਰੂਟ ਹੈ ਇੱਥੇ ਬਹੁਤ ਸਾਰੀਆਂ ਜਿਹੜੀਆਂ ਹੋ ਸਕਦਾ ਕਿ ਤੁਹਾਨੂੰ ਜਿਹੜੇ ਯਾਰਡ ਨੇ, ਸਾਈਡ ਯਾਰਡਸ ਨੇ ਘਰਾਂ ਦੇ, ਉਹ ਤੁਹਾਨੂੰ ਮਿਲਣੇ ਨੇ। ਸੋ ਉਹਦੇ ਵਿੱਚ ਅਸੀਂ ਕੋਈ ਵੀ ਖਲਾਰਾ ਪਾਉਣ ਦੀ ਕੋਸ਼ਿਸ਼ ਨਾ ਕਰੀਏ। ਜਿਵੇਂ ਜਿਵੇਂ ਸਾਨੂੰ ਕਿਤੇ ਵੀ ਗਾਰਬੇਜ ਬਿਨ ਜਾਂ ਗਾਰਬੇਜ ਬੈਗ ਲੈ ਕੇ, ਬਹੁਤ ਸਾਰੇ ਸੇਵਾਦਾਰ ਜਿਹੜੇ ਚੱਲਦੇ ਨੇ
ਉਹ ਅਸੀਂ ਉਹਨਾਂ ਦੀ ਮਦਦ ਕਰਦੇ ਹੋਏ, ਕੋਈ ਵੀ ਆਪਣੀ ਕੋਈ ਕੱਪ ਹੈ, ਕੋਈ ਪਲੇਟ ਹੈ, ਕੋਈ ਵੀ ਈਵਨ ਕਿ ਟਿਸ਼ੂ ਪੇਪਰ ਵੀ ਆ, ਇੱਕ ਕਿਣਕਾ ਵੀ ਜਿਹੜਾ ਹੈ ਉਹ ਅਸੀਂ ਕਿਤੇ ਵੀ ਗਾਰਬੇਜ ਦੇ ਰੂਪ ਵਿੱਚ ਬਾਹਰ ਨਾ ਸੁੱਟੀਏ, ਜ਼ਰੂਰ ਅਸੀਂ ਉਸਨੂੰ ਉਸ ਬੈਗ ਦੇ ਵਿੱਚ, ਉਸ ਬਿਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰੀਏ, ਅਤੇ ਤਾਂ ਕਿ ਬੜੇ ਸੁਚੱਜੇ ਤਰੀਕੇ ਦੇ ਨਾਲ ਵਿਚਰਦੇ ਹੋਏ ਕਿ ਹੋਰ ਜੋ ਕਮਿਊਨਿਟੀਜ਼ ਜੋ ਵਿਵਸਥਾ ਨਹੀਂ ਹੁੰਦੀਆਂ ਇਹਨਾਂ ਦਿਨਾਂ ਦੇ ਨਾਲ, ਉਹਨਾਂ ਨੂੰ ਅਜਿਹਾ ਨਾ ਲੱਗੇ ਕਿ ਹਾਂ ਅਸੀਂ ਕੋਈ ਕੋਈ ਖਲਾਰਾ ਵਗੈਰਾ ਜਾਂ ਡਿਸਿਪਲਿਨ 'ਚ ਨਹੀਂ ਆ, ਅਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਡੇ ਵੱਲੋਂ ਨਾ ਹੀ ਹੋਵੇ ਤਾਂ ਉਹ ਚੰਗੀ ਗੱਲ ਹੁੰਦੀ ਹੈ। ਸੋ ਵੰਸ ਅਗੇਨ ਜੀ, ਤੁਹਾਨੂੰ ਅੱਜ ਦੇ ਦਿਨ ਦੀਆਂ ਸ਼ੁਭ ਛਾਵਾਂ, ਜ਼ਰੂਰ ਤੁਸੀਂ ਅੱਜ ਦਾ ਦਿਨ ਮਾਣੋ। ਮੌਸਮ ਵੀ ਬਹੁਤ ਵਧੀਆ ਹੈ, ਬੜਾ ਸੁਹਾਵਣਾ ਜਿਹਾ ਮੌਸਮ ਹੈ, 24-25 ਡਿਗਰੀ ਔਰ ਹਵਾ ਚੱਲ ਰਹੀ ਹੈ ਉਹਦੇ ਨਾਲ, ਸ਼ਾਇਦ ਕਿਉਂਕਿ ਅੱਜ ਤਕਰੀਬਨ ਜੇ ਸਵੇਰ ਦੀ ਗੱਲ ਕਰੀਏ, ਜੇ 9, 9:30 ਦੀ ਗੱਲ ਕਰੀਏ, ਤਾਂ ਤੁਸੀਂ ਜਦੋਂ ਛਾਂ ਦੇ ਵਿੱਚ ਬੈਠਦੇ ਸੀ, ਸ਼ੇਡ ਦੇ ਥੱਲੇ ਸੀ ਅਤੇ ਹਵਾ ਚੱਲਦੀ ਸੀ, ਤਾਂ ਮਾੜੀ ਜੀ ਤੁਹਾਨੂੰ ਮੇਰਾ ਖਿਆਲ ਹੈ ਕਿ ਠੰਡ ਵੀ ਜ਼ਰੂਰ ਮਹਿਸੂਸ ਹੁੰਦੀ ਸੀ। ਸੋ ਇਹੋ ਜਿਹਾ ਮੌਸਮ ਸੀ। ਸੋ ਅਗੇਨ ਤੁਹਾਨੂੰ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ, ਔਰ ਸਾਰੇ ਹੀ ਔਰਗੇਨਾਈਜ਼ਰਸ ਨੂੰ ਸ਼ੁਭ ਛਾਵਾਂ, ਤੁਹਾਡੇ ਲਈ ਵੀ ਸ਼ੁਭ ਛਾਵਾਂ, ਜਿੰਨੇ ਵੀ ਸੇਵਾਦਾਰ ਜੁਟੇ ਹੋਏ ਨੇ ਜੀ ਅੱਜ ਇਸ ਨਗਰ ਕੀਰਤਨ ਦੇ ਵਿੱਚ, ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਸਲਾਮ ਹੈ ਜੀ ਸਾਡੀ, ਅਤੇ ਚੜ੍ਹਦੀ ਕਲਾ 'ਚ ਤੁਸੀਂ ਰਹੋ, ਅੱਜ ਦਾ ਦਿਨ ਖੂਬ ਮਾਣੋ। ਇਸ ਵੇਲੇ ਆਪਾਂ ਜੁੜੇ ਹੋਏ ਹਾਂ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: ਕਹਿੰਦੇ ਜੀ ਚੰਗਿਆਈ ਬੀਜਣੀ ਪੈਂਦੀ ਆ, ਬੁਰਿਆਈ ਤਾਂ ਆਪ ਹੀ ਆ ਜਾਂਦੀ ਆ। ਕਿ ਸਾਨੂੰ ਸਫਾਈ ਕਰਨ ਦੀ ਜ਼ਰੂਰਤ ਹੁੰਦੀ ਆ, ਗੰਦਗੀ ਤਾਂ ਖੁਦ ਬਖੁਦ ਪੈ ਜਾਂਦੀ ਆ ਜੇ ਕਿਤੇ ਅਸੀਂ ਆਪਣੇ ਘਰਾਂ ਦੀ ਸਫਾਈ ਕਰਦੇ ਹਾਂ। ਮੇਰਾ ਖਿਆਲ ਹੈ ਕਿ ਸਵੇਰੇ ਸਫਾਈ ਕੀਤੀ ਹੋਵੇ ਤਾਂ ਸ਼ਾਮ ਨੂੰ ਵੀ ਤੁਸੀਂ ਅਗਰ ਡਰਟ ਜਾਂ ਡਸਟ ਜਿਹੜੀ ਆ ਜੇ ਚੈੱਕ ਕਰਨੀ ਹੋਵੇ ਤਾਂ ਪਈ ਦੇਖੀ ਜਾ ਸਕਦੀ ਹੁੰਦੀ ਹੈ। ਭਾਵੇਂ ਤੁਸੀਂ ਸਾਰੇ ਤਾਕੀਆਂ ਦਰਵਾਜ਼ੇ ਬੰਦ ਕਰ ਦਿਓ ਸਫਾਈ ਕਰਕੇ, ਜੇ ਦੋ ਦਿਨ ਚਾਰ ਦਿਨ ਹਫ਼ਤੇ ਬਾਅਦ ਤੁਸੀਂ ਉਹ ਦਰਵਾਜ਼ੇ ਖੋਲ੍ਹ ਦਿਓ ਅਤੇ ਤੁਹਾਨੂੰ ਉਹ ਗੰਦਗੀ ਜਿਹੜੀ ਹੈ ਉਹ ਜਿਹੜੀ ਧੂੜ ਘੱਟਾ ਉਹ ਜ਼ਰੂਰ ਦਿਸ ਪੈਂਦਾ। ਸੋ ਸਫਾਈ ਕਰਨੀ ਪੈਂਦੀ ਆ, ਗੰਦਗੀ ਆਪਣੇ ਆਪ ਆ ਜਾਂਦੀ ਹੈ ਭਾਵੇਂ ਕਿਤੋਂ ਦੀ ਲੰਘ ਕੇ ਆਵੇ। ਇਸੇ ਤਰ੍ਹਾਂ ਨਾਲ ਹੀ ਸਾਡੀ ਜੋ ਅਸੀਂ ਕੰਮ ਕਾਜ ਕਰਦੇ ਹਾਂ, ਅਗਰ ਚੰਗੇ ਕਾਰਜ ਜੇ ਆਪਾਂ ਅੱਜ ਦੇ ਦਿਨ ਨੂੰ ਲੈ ਕੇ ਵੀ ਦੇਖੀਏ ਤਾਂ ਚੰਗੀ ਗੱਲਬਾਤ ਕਰਾਂਗੇ, ਚੰਗੇ ਕੰਮ ਕਰਾਂਗੇ ਅਤੇ ਉਹੀ ਸਾਨੂੰ ਸੇਧ ਉਸ ਤੋਂ ਹੀ ਮਿਲੇਗੀ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਮਿਲੇਗੀ। ਕਿਉਂਕਿ ਇੱਧਰੋਂ ਉੱਧਰੋਂ ਜੋ ਮੈਂ ਗੱਲ ਕੀਤੀ ਆ ਕਿ ਚੰਗਿਆਈ ਨੂੰ ਤੁਹਾਨੂੰ ਬੀਜਣ ਦੀ ਜ਼ਰੂਰਤ ਹੈ, ਉਹਨੂੰ ਪ੍ਰਫੁੱਲਤ ਕਰਨ ਦੀ ਜ਼ਰੂਰਤ ਹੈ। ਜਿਹੜੀ ਬਰਿਆਈ ਹੈ ਉਹ ਤਾਂ ਖੁਦ ਉਹਨੇ ਐਂਟਰ ਕਰ ਜਾਣਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਆ ਤੁਹਾਡੇ ਜੀਵਨ ਦੇ ਵਿੱਚ, ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੇ ਜੋ ਵੀ ਕੰਮ ਤੁਸੀਂ ਵਿੱਢਿਆ ਹੋਇਆ, ਜੋ ਵੀ ਕਾਰਜ ਤੁਸੀਂ ਵਿੱਢਿਆ ਹੋਇਆ ਉਹਦੇ ਵਿੱਚ ਉਹ ਇੱਧਰੋਂ ਉੱਧਰੋਂ ਉਹ ਡਸਟ ਜਿਹੜੀ ਆ ਆਉਂਦੀ ਰਹਿਣੀ ਆ। ਪਰ ਤੁਸੀਂ ਤੁਹਾਡੇ ਹਿੰਮਤ, ਤੁਹਾਡਾ ਜਜ਼ਬਾ ਕੀ ਹੈ, ਤੁਹਾਡੀ ਸਪਿਰਿਟ ਕੀ ਹੈ, ਉਹ ਕਾਊਂਟ ਕਰਦੀ ਹੈ ਕਿ ਤੁਸੀਂ ਉਸ ਨੂੰ ਕਿਸ ਹੱਦ ਤੱਕ ਜਿਹੜਾ ਆਪਣੇ ਆਪ ਨੂੰ ਸੰਭਾਲ ਕੇ, ਆਪਣੇ ਆਪ ਨੂੰ ਪੋਲਿਸ਼ ਕਰਕੇ, ਆਪਣੇ ਆਪ ਨੂੰ, ਕਿਉਂਕਿ ਇਨਸਾਨ ਜਿਹੜਾ ਉਹ ਹਰ ਰੋਜ਼ ਕੁਝ ਨਾ ਕੁਝ ਸਿੱਖਦਾ, ਉਹ ਬੱਚਿਆਂ ਤੋਂ ਵੀ ਸਿੱਖਦਾ, ਉਹ ਆਪਣੇ ਤੋਂ ਵੱਡਿਆਂ ਤੋਂ ਵੀ ਸਿੱਖਦਾ, ਆਪਣੇ ਹਾਣਦਿਆਂ ਤੋਂ ਵੀ ਸਿੱਖਦਾ, ਉਹ ਆਸੇ ਪਾਸੇ ਜੋ ਕੁਝ ਵਾਪਰਿਆ ਉਸ ਤੋਂ ਵੀ ਸਿੱਖਦਾ। ਜੋ ਅਸੀਂ ਉਹ ਚੰਗੀ ਗੱਲ, ਚੰਗਿਆਈ ਜਿਹੜੀ ਆ ਉਹਨੂੰ ਲੈ ਕੇ ਚੱਲਾਂਗੇ ਤਾਂ ਡੈਫੀਨੇਟਲੀ ਅਸੀਂ ਉਸਦਾ ਅਸਰ ਜਿਹੜਾ ਉਹ ਆਪਣੇ ਵੇਖਣ ਵਾਲਿਆਂ 'ਤੇ ਜਾਂ ਆਪਣੇ ਜਿੰਨੇ ਵੀ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਬੱਚੇ ਨੇ, ਸਾਡੇ ਪਰਿਵਾਰ ਨੇ, ਜ਼ਰੂਰ ਅਸੀਂ ਇੱਕ ਦੂਜੇ ਉੱਤੇ ਚੰਗਾ ਜਿਹੜਾ ਪ੍ਰਭਾਵ ਹੈ ਛੱਡ ਸਕਦੇ ਹਾਂ। ਸੋ ਵੰਸ ਅਗੇਨ ਤੁਹਾਨੂੰ ਅੱਜ ਦੇ ਦਿਨ ਦੀਆਂ ਸ਼ੁਭ ਇਛਾਵਾਂ। ਸੋ ਜ਼ਰੂਰ ਤੁਸੀਂ ਕੋਸ਼ਿਸ਼ ਕਰਿਓ ਕਿ ਡਿਸਿਪਲਨ ਦੇ ਵਿੱਚ ਰਹਿੰਦੇ ਹੋਏ ਅੱਜ ਦਾ ਇਹ ਜਿਹੜਾ ਉਲੀਕਿਆ ਹੋਇਆ ਆਰਗੇਨਾਈਜ਼ਰਸ ਨੇ ਉਹਨਾਂ ਵੱਲੋਂ ਉਲੀਕਿਆ ਹੋਇਆ ਜਿਹੜਾ ਪ੍ਰੋਗਰਾਮ ਹੈ ਉਹ ਖੁਸ਼ੀ ਦੇ ਨਾਲ ਸ਼ਾਮਿਲ ਹੁੰਦੇ ਹੋਏ ਉਹਨੂੰ ਸਿਰੇ ਚੜ੍ਹਾਉਣ ਦੇ ਵਿੱਚ ਆਪਣਾ ਵੀ ਯੋਗਦਾਨ ਜ਼ਰੂਰ ਪਾ ਸਕੀਏ। ਜੋ ਚੁੱਕਿਓ ਇਸ ਵੇਲੇ ਤੁਸੀਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ 2 ਵਜੇ ਤੋਂ ਬਾਅਦ ਮੇਰੇ ਨਾਲ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੋ। ਔਰ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ ਜੀ 416-233-7368 ਜਾਂ 82-97। ਔਰ ਅਗਰ 1 ਜੁਲਾਈ ਤੋਂ ਤੁਸੀਂ 1 ਬੈਡਰੂਮ ਵਿਦ 1 ਵਾਸ਼ਰੂਮ ਲੀਗਲ ਬੇਸਮੈਂਟ ਰੈਂਟ 'ਤੇ ਲੈਣਾ ਚਾਹੁੰਦੇ ਹੋ, ਓਨਟਾਰੀਓ ਐਂਡ ਬੋਵੇ ਡਰਾਈਵ ਦੇ ਬਿਲਕੁਲ ਕਾਰਨਰ ਦੇ ਵਿੱਚ ਹੈ ਔਰ ਵਾਕਿੰਗ ਡਿਸਟੈਂਸ 'ਤੇ ਆ ਜੀ ਸਾਰਾ ਕੁਝ ਇਸ ਤੋਂ ਇੱਥੋਂ, ਚਾਹੇ ਉਹ ਰੈਸਟੋਰੈਂਟਸ ਦੀ ਗੱਲ ਕਰ ਲਓ ਜਾਂ ਫਿਰ ਤੁਸੀਂ ਗਰੋਸਰੀ ਲੈਣ ਜਾਣਾ ਜਾਂ ਕਿਸੇ ਤਰ੍ਹਾਂ ਦੀ ਵੀ ਸ਼ੋਪਿੰਗ ਤੁਸੀਂ ਕਰਨੀ ਔਰ ਬੱਸ ਸਟੋਪ ਬਿਲਕੁਲ ਪ੍ਰੋਪਰਟੀ ਦੀ ਸਾਈਡ 'ਤੇ ਹੈ। ਇਸ ਨੂੰ ਤੁਸੀਂ 1 ਜੁਲਾਈ ਤੋਂ ਅਗਰ ਰੈਂਟ 'ਤੇ ਲੈਣਾ ਹੋਵੇ ਤਾਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਾਲ ਕਰ ਲਿਓ, 416-669-1379 ਟੈਲੀਫੋਨ ਨੰਬਰ ਹੈ। ਔਰ ਇੱਕ ਸਾਨੂੰ 2 ਬੈਡਰੂਮ ਵਿਦ 2 ਹੀ ਵਾਸ਼ਰੂਮਸ ਦੇ ਨਾਲ, ਸੋ 2 ਬੈਡਰੂਮ 2 ਵਾਸ਼ਰੂਮਸ ਅਗਰ ਬੇਸਮੈਂਟ ਤੁਹਾਡੇ ਕੋਲ ਹੈ ਜਾਂ ਕੋਈ ਵੀ ਅਪਾਰਟਮੈਂਟ ਜਾਂ ਕੋਈ ਤੁਹਾਡੇ ਕੋਲ ਟਾਊਨ ਹਾਊਸ ਰੈਂਟ ਵਾਸਤੇ ਇਸ ਵੇਲੇ ਅਵੇਲੇਬਲ ਹੈ ਅਤੇ ਉਹਦੇ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਲਿਓ, 416-669-1379 ਟੈਲੀਫੋਨ ਨੰਬਰ ਹੈ। ਹਰਜਿੰਦਰ ਗਿੱਲ ਜੁੜ ਗਏ ਨੇ ਜੀ ਆਪਣੇ ਨਾਲ। ਹਰਜਿੰਦਰ ਨਿੱਘਾ ਸਵਾਗਤ ਜੀ।
1: ਜੀ ਜੀ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਆਪਣੇ ਵੀਕਐਂਡ ਵਾਲੇ ਸ਼ੋਅ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਲਈ ਵੀਕਐਂਡ ਦੀਆਂ ਸ਼ੁਭਕਾਮਨਾਵਾਂ। ਸੋ ਇਸ ਤੋਂ ਪਹਿਲਾਂ ਕਿ ਬਾਕੀ ਦੀ ਹੋਰ ਗੱਲਬਾਤ ਨੂੰ ਅੱਗੇ ਤੋਰੀਏ, ਤੁਸੀਂ ਬੇਸਮੈਂਟ ਦਾ ਜ਼ਿਕਰ ਕਰ ਰਹੇ ਸੀ ਤਾਂ ਮੈਨੂੰ ਵੀ ਸਾਡੇ ਕੋਈ ਕਲਾਇੰਟ ਨੇ ਜੀ ਆਪਣੇ ਡਰੈਕਸਡੇਲ ਗੁਰਦੁਆਰਾ ਸਾਹਿਬ ਦੇ ਏਰੀਏ ਦੇ ਵਿੱਚ ਅਗਰ 1 ਬੈਡਰੂਮ ਦੀ ਕੋਈ ਬੇਸਮੈਂਟ ਹੋਵੇ, ਅਗਰ ਤੁਸੀਂ ਲੀਸ ਤੇ ਦੇਣਾ ਚਾਹੁੰਦੇ ਹੋ, ਬੇਸ਼ੱਕ ਤੁਸੀਂ ਜੇ ਹੁਣ ਵੀ ਵੇਕੈਂਟ ਆ ਤਾਂ ਸਾਨੂੰ ਦੱਸ ਦਿਓ, ਨਹੀਂ ਤਾਂ ਫਿਰ 1 ਜੁਲਾਈ ਤੋਂ ਜੇਕਰ ਤੁਸੀਂ 1 ਬੈਡਰੂਮ ਦੀ ਬੇਸਮੈਂਟ ਤੇ 1 ਗੱਡੀ ਦੀ ਘੱਟੋ ਘੱਟ 1 ਪਾਰਕਿੰਗ ਜ਼ਰੂਰ ਚਾਹੀਦੀ ਹੈ। ਬਾਕੀ ਕਿਚਨ ਦਾ ਜੇ ਬਹੁਤਾ ਜ਼ਿਆਦਾ ਵੱਡੀ ਛੋਟੀ ਦਾ ਕੋਈ ਫਰਕ ਨਹੀਂ ਹੈ, ਬਸ ਇਹ ਆ ਵੀ ਬੈਡਰੂਮ ਹੋਵੇ, ਸਾਫ਼ ਸੁਥਰੀ ਹੋਵੇ ਤੇ 1 ਗੱਡੀ ਦੀ ਪਾਰਕਿੰਗ ਜ਼ਰੂਰ ਹੋਵੇ। ਰੈਕਸਡੇਲ ਗੁਰੂ ਘਰ ਦੇ ਬਿਲਕੁਲ ਨੇੜੇ ਅਗਰ ਕੋਈ ਇਸ ਤਰ੍ਹਾਂ ਦੀ ਤੁਸੀਂ ਆਪਣੀ ਬੇਸਮੈਂਟ ਨੂੰ ਲੀਜ਼ ਤੇ ਦੇਣਾ ਚਾਹੁੰਦੇ ਹੋ ਤਾਂ ਸਿਰਫ 1 ਜਾਣੇ ਦੇ ਲਈ ਚਾਹੀਦੀ ਹੈ ਔਰ ਕੋਈ ਬਹੁਤ ਜ਼ਿਆਦਾ ਤੁਹਾਨੂੰ ਕੋਈ ਇੱਦਾਂ ਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਰੈਂਟ ਦੇ ਮਾਮਲੇ 'ਚ ਵੀ ਜਾਂ ਬਿਲਕੁਲ ਬੜੇ ਮੈਚੁਰ ਪਰਸਨ ਨੇ ਉਹਨਾਂ ਨੂੰ, ਔਰ ਜੋਬ ਉਹਨਾਂ ਦੀ ਉਸ ਏਰੀਏ ਦੇ ਵਿੱਚ ਹੈ ਤੇ ਉਹਨਾਂ ਲਈ ਇਹ ਇੱਕ ਬੈਡਰੂਮ ਦੀ ਬੇਸਮੈਂਟ ਦੀ ਜ਼ਰੂਰਤ ਹੈ। ਤੇ ਜੇ ਹੋਈ ਕਿਸੇ ਦੇ ਕੋਲ ਲੀਜ਼ ਤੇ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਲਿਓ, ਮਨਜੀਤ ਜੀ ਨੂੰ ਕਾਲ ਕਰ ਲਿਓ, ਜਾਂ ਫਿਰ ਮੇਰੇ ਨਾਲ 6472-647-4006862 ਤੇ ਕੰਟੈਕਟ ਕੀਤਾ ਜਾ ਸਕਦਾ। ਲੀਜ਼ ਦੀ ਜੇ ਗੱਲ ਚੱਲੀ ਹੈ ਤਾਂ ਆਪਣੇ ਕੋਲ ਨਾਇਗਰਾ ਫਾਲਸ ਦੇ ਏਰੀਆ ਦੇ ਵਿੱਚ ਮਨਜੀਤ ਜੀ 3-4 ਵੱਖਰੀਆਂ ਵੱਖਰੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਕਿ ਲੀਜ਼ ਦੇ ਉੱਤੇ ਲਈਆਂ ਜਾ ਸਕਦੀਆਂ, ਲਗਭਗ $2200-$2300 ਤੋਂ ਲੈ ਕੇ ਅਲੱਗ ਅਲੱਗ ਪ੍ਰਾਈਸ ਰੇਂਜ ਦੇ ਵਿੱਚ, ਈਵਨ ਇਸ ਤੋਂ ਘੱਟ ਰੇਂਜ ਦੇ ਵਿੱਚ ਵੀ 17-1800 ਦੀ ਰੇਂਜ ਦੇ ਵਿੱਚ ਵੀ ਸਾਡੇ ਕੋਲ ਕੁਛ ਉੱਥੇ ਆਪਣੇ ਘਰ ਅਵੇਲੇਬਲ ਨੇ, 2 bedroom ਜਾਂ 3 bedroom ਦੀਆਂ ਆਪਸ਼ਨ ਦੇ ਨਾਲ। ਸੋ ਨਾਇਗਰਾ ਫਾਲਸ ਵਾਲੇ ਏਰੀਆ ਦੇ ਵਿੱਚ ਵੀ ਤੁਸੀਂ ਕੋਈ ਲੀਜ਼ ਦੇ ਉੱਤੇ ਘਰ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਔਰ ਨਾਇਗਰਾ ਫਾਲ, ਵੈਲਐਂਡ ਜਾਂ ਹੈਮਿਲਟਨ ਏਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਪ੍ਰੋਪਰਟੀ ਵੇਚਣੀ ਹੈ, ਖਰੀਦਣੀ ਹੈ, ਬਹੁਤ ਸਾਰੇ ਸਾਡੇ ਸਰੋਤੇ ਜਿਹਨਾਂ ਨੇ ਕੋਈ ਇਨਵੈਸਟਮੈਂਟ ਪ੍ਰੋਪਰਟੀਜ਼ ਹੁੰਦੀਆਂ ਨੇ, ਉਹ ਉਹਨਾਂ ਦੇ ਬਾਰੇ 'ਚ ਕੋਈ ਰੀਅਲ ਸਟੇਟ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੁੰਦੇ ਆ ਤਾਂ ਜ਼ਰੂਰ ਯਾਦ ਰੱਖਿਓ ਟੀਮ ਹਰਜਿੰਦਰ ਗਿੱਲ 6474-00-6862। ਤੇ ਇੱਧਰ ਆਪਣੇ GTH ਵੀ, ਬ੍ਰੈਂਪਟਨ, ਕੈਲਡਨ, ਮਿਸੀਸਾਗਾ ਜਾਂ ਕਿਸੇ ਵੀ ਸ਼ਹਿਰ ਦੇ ਵਿੱਚ ਅਗਰ ਤੁਸੀਂ ਕੋਈ ਆਪਣੀ ਪ੍ਰੋਪਰਟੀ ਦੇ ਨਾਲ ਸੰਬੰਧਿਤ, ਰੀਅਲ ਸਟੇਟ ਸੰਬੰਧਿਤ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਵੱਡਾ ਘਰ ਵੇਚ ਕੇ ਛੋਟਾ ਘਰ ਲੈਣਾ ਜਾਂ ਛੋਟਾ ਘਰ ਵੇਚ ਕੇ ਕੋਈ ਵੱਡਾ ਘਰ ਲੈਣ ਦਾ ਪਲਾਨ ਹੈ, ਤਾਂ ਸਾਨੂੰ ਇੱਕ ਵਾਰੀ ਜ਼ਰੂਰ ਕੰਟੈਕਟ ਕਰੋ। ਇੱਕ ਅਸੀਂ ਹੋਰ ਸੰਦੇਸ਼ ਦਿੰਦੇ ਹੁੰਦੇ ਹਾਂ ਕਿ ਜੇ ਤੁਹਾਡੇ ਕੋਲ ਕੋਈ ਸਰਪਲਸ ਫੰਡਸ ਨੇ, ਜੇ ਤੁਸੀਂ ਸੋਚਦੇ ਹੋ ਕਿ $1-2 lakh ਤੋਂ ਲੈ ਕੇ $1-1.5 million, $2 million ਜਾਂ ਇਸ ਤੋਂ ਵੱਧ ਅਮਾਊਂਟ ਵੀ ਤੁਹਾਡੇ ਕੋਲ ਇਨਵੈਸਟ ਕਰਨ ਲਈ ਸੋਚ ਰਹੇ ਸੀ ਕਿ ਸਰਪਲਸ ਫੰਡਸ ਪਏ ਨੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਯੂਟੀਲਾਈਜ਼ ਕੀਤਾ ਜਾ ਸਕੇ, ਅਸੀਂ ਤੁਹਾਡੇ ਲਈ ਬਹੁਤ ਵਧੀਆ ਪਲਾਨ ਡਿਜ਼ਾਈਨ ਕਰ ਸਕਦੇ ਹਾਂ ਜਿਹਦੇ ਵਿੱਚ ਤੁਹਾਨੂੰ ਇੱਕ ਫਿਕਸ ਇਨਕਮ ਦੀ ਤਰ੍ਹਾਂ, ਗਰੰਟਿਡ ਦੀ ਤਰ੍ਹਾਂ, ਮੈਂ ਗਰੰਟਿਡ ਦੀ ਤਰ੍ਹਾਂ ਕਹਿ ਰਿਹਾ, ਸੋ ਉਹਦੇ ਵਿੱਚ ਥੋੜੀ ਬਹੁਤ ਪਲੱਸ ਮਾਈਨਸ ਹੋ ਸਕਦਾ, ਬਟ ਉਹਨੂੰ ਤੁਹਾਨੂੰ ਇੱਕ ਪੀਸ ਆਫ ਮਾਈਂਡ ਹੋਏਗਾ, ਸਕੂਨ ਦੇ ਨਾਲ ਤੁਸੀਂ ਕੋਈ ਆਪਣੀ ਰਿਟਾਇਰਮੈਂਟ ਨੂੰ ਪਲਾਨ ਕਰਨਾ ਹੈ, ਤਾਂ ਇਸ ਤਰ੍ਹਾਂ ਦੀਆਂ ਆਪਸ਼ਨ ਡਿਜ਼ਾਈਨ ਕਰਕੇ ਅਸੀਂ ਦੇ ਸਕਦੇ ਹਾਂ। ਸੋ ਲੋਕਲ ਵੀ ਇੱਥੇ ਜੇਕਰ ਤੁਸੀਂ ਚਾਹੋਗੇ ਤਾਂ ਵੀ, ਜਾਂ ਤੁਹਾਡੀਆਂ ਕੁਛ ਆਊਟਰ ਪੋਕਿਟਸ ਦੇ ਵਿੱਚ ਕਈ ਤਰ੍ਹਾਂ ਦੇ ਬਿਜ਼ਨਸਿਸ ਜਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਆਪਸ਼ਨਸ ਹੋ ਸਕਦੀਆਂ ਨੇ ਜਿੱਥੇ ਤੁਸੀਂ ਆਪਣੇ ਵੱਲੋਂ ਇੱਕ ਰਿਟਾਇਰਮੈਂਟ ਪਲੈਨਿੰਗ ਦੇ ਤਹਿਤ ਜਾਂ ਇੱਕ ਫਿਕਸਡ ਇਨਕਮ ਦੇ ਤਹਿਤ ਅਗਰ ਕੋਈ ਰੀਅਲ ਸਟੇਟ ਸੰਬੰਧਿਤ ਕੋਈ ਇਨਵੈਸਟਮੈਂਟ ਕਰਨੀ ਹੈ ਤਾਂ ਉਹ ਆਪਸ਼ਨ ਸਾਡੇ ਕੋਲ ਹੈਗੀਆਂ ਨੇ। ਸੋ 647-4066862 6462 ਤੇ ਕੰਟੈਕਟ ਕੀਤਾ ਜਾ ਸਕਦਾ। ਨਾ ਸਿਰਫ ਪਹਿਲਾਂ ਰੀਅਲ ਸਟੇਟ 'ਚ ਬਲਕਿ ਫਾਈਨੈਂਸ਼ੀਅਲ ਸੈਕਟਰ 'ਚ ਵੀ, ਕਿਉਂਕਿ ਅਸੀਂ ਲੰਬੇ ਅਰਸੇ ਤੋਂ ਡੀਲ ਕਰਦੇ ਹਾਂ, ਸੋ ਫਾਈਨੈਂਸ਼ੀਅਲ ਪੋਰਟਫੋਲੀਓ ਜਾਂ ਰੀਅਲ ਸਟੇਟ ਪੋਰਟਫੋਲੀਓ ਬਣਾ ਕੇ ਪ੍ਰੋਪਰ ਤੁਹਾਨੂੰ ਇੱਕ ਡਾਈਵਰਸੀਫਾਈਡ ਤਰੀਕੇ ਦੇ ਨਾਲ ਆਪਣੇ ਫੰਡਸ ਨੂੰ ਮੈਨੇਜ ਕਰਨ ਦੇ ਵਿੱਚ ਸਾਡੀ ਟੀਮ ਮਦਦ ਕਰ ਸਕਦੀ ਹੈ। ਸੋ ਇੱਕ ਚੀਜ਼ ਹੋਰ ਵੀ ਆਪਾਂ ਮਨਜੀਤ ਜੀ ਬਾਰ ਬਾਰ ਅੱਗੇ ਦੱਸਦੇ ਹੁੰਦੇ ਹਾਂ ਕਿ ਜਿਹੜੀ ਸਾਡੀ ਟੀਮ ਹੈ ਜਿਹਦੇ ਵਿੱਚ ਕਹਿ ਲਓ ਵੀ 2-4-5 years ਤੋਂ ਸ਼ੁਰੂ ਹੋ ਕੇ 35-40 years ਤੱਕ ਦੇ ਐਕਸਪੀਰੀਅੰਸ ਵਾਲੇ ਜਿਹੜੇ ਰਿਐਲਟਰਸ ਨੇ, ਜਿਹੜੇ ਐਕਸਪਰਟ ਨੇ ਅਲੱਗ ਅਲੱਗ ਫੀਲਡ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਪਰਟੀਜ਼ ਨੂੰ ਡੀਲ ਕਰਨ ਲਈ, ਚਾਹੇ ਉਹ ਗੈਸ ਸਟੇਸ਼ਨਸ ਨੇ, ਕੋਈ ਫਾਰਮ ਹਾਊਸਿਸ ਨੇ, ਕੋਈ ਹੋਟਲਸ, ਮੋਟਲਸ, ਕੋਈ ਲੈਂਡ ਡਿਵੈਲਪਮੈਂਟ ਵਾਲੀਆਂ ਜਿਹੜੀਆਂ ਲੈਂਡਸ ਨੇ ਉਹਨਾਂ ਦੀ ਗੱਲ ਕਰ ਲਈਏ, ਵੱਡੇ ਛੋਟੇ ਪਲਾਜ਼ਿਆਂ ਦੀ ਗੱਲ ਕਰ ਲਈਏ, ਜਾਂ ਜਿਹੜੇ ਬਿਲਡਰਸ ਦੇ ਪ੍ਰੋਜੈਕਟਸ ਦੀ ਗੱਲ ਕਰ ਲਈਏ। ਸੋ ਹਰ ਕਪੈਸਿਟੀ ਦੇ ਵਿੱਚ ਤੁਸੀਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ। ਸੋ ਸਾਡੀ ਜਿਹੜੀ ਐਕਸਪਰਟ ਟੀਮ ਹੈ, ਅਸੀਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੋਣੀ ਹੈ ਉਹਦੇ ਮੁਤਾਬਕ ਤੁਹਾਨੂੰ ਪਲਾਨ ਕਰਕੇ ਦੇ ਸਕਦੇ ਹਾਂ, ਕਿਉਂਕਿ ਸਾਡਾ ਇਹ ਮੋਟਿਵ ਵੀ ਇਹ ਹੁੰਦਾ ਕਿ ਅਸੀਂ ਰੀਅਲ ਸਟੇਟ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਪਲਾਨਸ ਨੂੰ ਫੁਲਫਿਲ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ, ਔਰ ਵੈਲ ਕੁਆਲੀਫਾਈਡ ਪੂਰੀ ਤਰ੍ਹਾਂ ਦੇ ਨਾਲ ਫੁੱਲੀ ਕੇਪੇਬਲ ਤੇ ਫੁੱਲੀ ਇਕੁਇਪਡ ਸਾਡੀ ਟੀਮ ਦੇ ਨਾਲ ਤੁਸੀਂ ਗੱਲ ਕਰਕੇ ਸਾਡੀਆਂ ਸੇਵਾਵਾਂ ਦਾ ਫਾਇਦਾ ਲੈ ਸਕਦੇ ਹੋ। ਔਰ ਜਿਵੇਂ ਐਕਸਪੀਰੀਅੰਸ ਦੀ ਗੱਲ ਕੀਤੀ ਹੈ ਜਾਂ ਅੱਜ ਦੇ ਦੌਰ ਦੇ ਵਿੱਚ ਜਿਹੜਾ ਨੈਟਵਰਕਿੰਗ ਦੇ ਵੱਖਰੇ ਵੱਖਰੇ ਤਰੀਕਿਆਂ ਦੀ ਗੱਲ ਕਰਦੇ ਹਾਂ, ਅਸੀਂ ਉਹਦੇ ਤਹਿਤ ਤੁਹਾਡੀ ਪ੍ਰੋਪਰਟੀ ਚਾਹੇ ਤੁਸੀਂ ਵੇਚਣੀ ਹੈ ਜਾਂ ਖਰੀਦਣੀ ਹੈ ਉਹਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹੁੰਦੇ ਹਾਂ। ਸੋ 6474-00-6862 ਤੇ ਗੱਲ ਕੀਤੀ ਜਾ ਸਕਦੀ ਹੈ। ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਇਮੀਡੀਏਟ ਲਿਸਟਿੰਗਸ ਨੇ ਉਹਨਾਂ ਦੇ ਵੇਰਵਿਆਂ ਲਈ ਵੀ, ਜਾਂ ਜਿਹੜੀਆਂ ਸਾਡੇ ਕੋਈ ਪੋਟੈਂਸ਼ੀਅਲ ਕਲਾਇੰਟਸ ਚਾਹੇ ਉਹ ਬਾਇਰ ਨੇ ਜਾਂ ਸੈਲਰਸ ਨੇ, ਉਹਨਾਂ ਨਾਲ ਸੰਬੰਧਿਤ ਪ੍ਰੋਪਰਟੀਜ਼ ਦੇ ਬਾਰੇ 'ਚ ਅਸੀਂ ਫਿਰ ਬੈਸਟ ਫਿੱਟ ਲੱਭ ਕੇ ਦੇਣ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹੁੰਦੇ ਹਾਂ। ਸੋ ਜਿੱਥੇ GTA ਦੇ ਵਿੱਚ ਜਾਂ ਓਨਟੇਰੀਓ ਦੇ ਵਿੱਚ ਤਾਂ ਆਪਾਂ ਕੰਮ ਕਰਦੇ ਹੀ ਕਰਦੇ ਹਾਂ ਮਨਜੀਤ ਜੀ, ਲਾਇਸੈਂਸ ਨਾਲ, ਰੀਅਲ ਸਟੇਟ ਨਾਲ ਸੰਬੰਧਿਤ, ਪਰ ਉੱਥੇ ਹੀ ਇੱਕ ਅਸੀਂ ਅਨਾਊਂਸਮੈਂਟ ਹੋਰ ਸਾਂਝੀ ਕਰਦੇ ਹੁੰਦੇ ਹਾਂ ਕਿ ਜੇ ਤੁਸੀਂ ਇੰਡੀਆ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਦੇ ਕਿਸੇ ਸ਼ਹਿਰ ਦੇ ਨੇੜੇ ਤੇੜੇ ਤੁਹਾਡੇ ਕੋਲ ਕੋਈ ਲੈਂਡ ਹੈ, ਉਹਦੇ ਲਈ ਅਸੀਂ ਸਾਡੇ ਕੋਲ ਕੁਛ ਟੀਮਸ ਨੇ ਜਿਹੜੀਆਂ ਲੈਂਡ ਲੱਭ ਰਹੀਆਂ ਨੇ, ਡਿਵੈਲਪਮੈਂਟ ਲੈਂਡ, ਉਹਨਾਂ ਨਾਲ ਕਨੈਕਟ ਕਰਵਾ ਦਿਆਂਗੇ ਤੁਹਾਨੂੰ। ਸੋ ਅਗਰ ਤੁਸੀਂ ਇੰਡੀਆ ਦੇ ਵਿੱਚ ਕੋਈ ਆਪਣੀ ਜ਼ਮੀਨ ਵੇਚਣੀ ਚਾਹੁੰਦੇ ਹੋ, ਰੇਂਜ ਜਿਹੜੀ ਹੈ ਪ੍ਰਾਈਸ ਦੀ ਵੀ ਕੋਈ ਰੇਂਜ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਤੇ ਏਰੀਏ ਦੀ ਵੀ ਫਿਕਰ ਕਰਨ ਦੀ ਲੋੜ ਨਹੀਂ, ਪਰ ਇਹ ਹੈ ਕਿ ਉਹ ਡਿਵੈਲਪਮੈਂਟ ਲੈਂਡ ਦੇ ਲਈ ਵਰਤੀ ਜਾ ਸਕਦੀ ਹੋਵੇ, ਉੱਥੇ ਕੋਈ ਡਿਵੈਲਪਮੈਂਟ ਕੀਤੀ ਜਾ ਸਕਦੀ ਹੋਵੇ, ਨੰਬਰ 1। ਨੰਬਰ 2, ਉਹਦੇ 'ਤੇ ਕੋਈ ਡਿਸਪਿਊਟ ਵਗੈਰਾ ਨਾ ਚੱਲਦਾ ਹੋਵੇ। ਸੋ ਜੇ ਇਸ ਤਰ੍ਹਾਂ ਦੀ ਕੋਈ ਕਲੀਅਰ ਕੱਟ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈ ਜਿਹੜੀ ਤੁਸੀਂ ਵੇਚ ਕੇ ਆਪਣੇ ਲਈ ਕੋਈ ਹੋਰ ਡਿਫਰੈਂਟ ਆਪਸ਼ਨ ਐਕਸਪਲੋਰ ਕਰਨਾ ਚਾਹੁੰਦੇ ਹੋ, ਜਲੰਧਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਲੁਧਿਆਣੇ ਦੇ ਵਿੱਚ, ਮੋਹਾਲੀ ਵਾਲੀ ਸਾਈਡ, ਕਿਸੇ ਵੀ ਵੱਡੇ ਮੇਜਰ ਸ਼ਹਿਰ ਦੇ ਨੇੜੇ ਜਿੰਨਾ ਹੋਏਗੀ ਜ਼ਮੀਨ, ਓਨਾ ਹੀ ਤੁਹਾਡੇ ਲਈ ਉਹ ਪਲੱਸ ਪੁਆਇੰਟ ਹੋਣਾ। ਸਾਡੇ ਕੋਲ ਕੁਛ ਇਸ ਤਰ੍ਹਾਂ ਦੀਆਂ ਕੰਪਨੀਜ਼ ਨੇ ਜਿਹੜੀਆਂ ਡਿਵੈਲਪਮੈਂਟ ਲੈਂਡਸ ਦੀ ਭਾਲ ਦੇ ਵਿੱਚ ਨੇ ਉੱਥੇ ਪੰਜਾਬ ਦੇ ਵਿੱਚ। ਸੋ ਉਹਨਾਂ 647-400-6862 ਇਸ ਨੰਬਰ ਤੇ ਸਾਨੂੰ ਕਾਲ ਕਰ ਲਿਓ, ਅਸੀਂ ਤੁਹਾਨੂੰ ਕਨੈਕਟ ਕਰਵਾ ਦਿਆਂਗੇ। ਅਦਰਵਾਈਜ਼ ਇੱਥੇ ਜੀ ਟੀ ਏ ਦੇ ਵਿੱਚ, ਅੰਟੇਰੀਓ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਤੁਹਾਡੀ ਕੋਈ ਜ਼ਰੂਰਤ ਹੋਣੀ ਹੈ ਉਹਦੇ ਲਈ ਤਾਂ ਅਸੀਂ ਖੁਦ ਲਾਇਸੈਂਸ ਨਾਲ ਅਤੇ ਉਹਦੇ ਵਿੱਚ ਤਾਂ ਅਸੀਂ ਤੁਹਾਡੀ ਮਦਦ ਕਰਦੇ ਹੀ ਕਰਦੇ ਹਾਂ। ਸੋ 647-404-6862 ਸਾਡੀ ਟੀਮ ਦੇ ਨਾਲ ਗੱਲ ਕਰਨ ਲਈ ਫੋਨ ਨੰਬਰ ਹੋਏਗਾ। ਜੀ ਮਨਜੀਤ ਜੀ
0: ਜੀ ਹਰਜਿੰਦਰ, ਹਰਜਿੰਦਰ ਤੁਸੀਂ ਇੰਗਲੈਂਡ ਦੀ ਫੇਰੀ ਲਾ ਕੇ ਆਏ ਹੋ।
1: ਹਾਂਜੀ
0: ਜੇ ਆਪਾਂ ਰੀਅਲ ਸਟੇਟ ਨੂੰ ਲੈ
1: ਕੇ ਥੋੜੇ ਬਹੁਤੇ ਕਿਲੇ ਕੁਲੇ ਹੈ, ਮੈਂ ਕਿਹਾ ਉੱਥੇ ਵੀ ਮੈਂ ਸੋਚਦਾ ਸੀ ਜਿਹੜੇ ਵੱਡੇ ਵੱਡੇ ਕਿਲੇ ਬਣਾਏ ਹੋਏ ਆ।
0: ਹਾਂਜੀ
1: ਸੌਦਾ ਮਾਰਨ ਦਾ ਦਿਲ ਕਰਦਾ ਸੀ ਮੇਰਾ
0: ਵੀ, ਨਹੀਂ ਹਾਲੇ ਵਿਕਾਊ ਨਹੀਂ ਹੋਣੇ ਉਹ
1: ਇਨਫਰਾਸਟ੍ਰਕਚਰ ਜਿਹੜਾ ਉੱਥੇ ਨਾ ਕਈ ਚੀਜ਼ਾਂ ਮਨਜੀਤ ਜੀ ਜਿਹੜੀ ਦੇਖਣ ਨੂੰ ਮਿਲੀਆਂ। ਮੈਂ ਸ਼ਾਇਦ ਪਿਛਲੇ ਵੀਕ ਵੀ ਗੱਲ ਕੀਤੀ ਸੀ ਜਦੋਂ ਆਪਣੀ ਲਾਸਟ ਟਾਈਮ ਗੱਲ ਹੋਈ ਸੀ ਕਿ ਜਿਹੜਾ ਪਬਲਿਕ ਟ੍ਰਾਂਸਿਟ ਆ ਉਹ ਅਮੇਜ਼ਿੰਗ ਆ, ਉਹ ਬੜੀ ਕਮਾਲ ਦੀ ਆ। ਟ੍ਰੇਨਸ ਹੋ ਗਈਆਂ, ਬੱਸ ਸਰਵਿਸਿਸ ਹੋ ਗਈਆਂ। ਅਦਰਵਾਈਜ਼ ਜਿਹੜਾ ਬੰਦਾ ਕੈਨੇਡਾ 'ਚ ਜ਼ਿਆਦਾ ਟਾਈਮ ਰਹਿੰਦਾ ਹੋ ਸਕਦਾ ਉਹਨੂੰ ਬਿਲਕੁਲ ਇਕਦਮ ਇੰਗਲੈਂਡ ਇੰਨਾ ਵਧੀਆ ਨਾ ਲੱਗੇ, ਪਰ ਬੇਸਡ ਔਨ ਜੋਬਸ ਜਾਂ ਤੁਹਾਡਾ ਐਕਸਪੀਰੀਅੰਸ ਜਾਂ ਉੱਥੇ ਤੁਸੀਂ ਕਿੱਦਾਂ ਕਦੇ ਕਾਰੋਬਾਰ ਦੇ ਵਿੱਚ ਹੈਗੇ ਹੋ ਜਾਂ ਪਰਿਵਾਰ ਉੱਥੇ ਹੈਗਾ, ਕਿਸ ਤਰ੍ਹਾਂ ਦਾ ਤੁਹਾਡਾ ਨੈਟਵਰਕ ਹੈ, ਫਿਰ ਉੱਥੇ ਉਸ ਹਿਸਾਬ ਨਾਲ ਤੁਸੀਂ ਰਹਿ ਸਕਦੇ ਹੋ, ਕੋਈ ਏਦੀ ਗੱਲ ਨਹੀਂ ਹੈ। ਪਰ ਹਾਂ ਇਹ ਆ ਵੀ ਖੁੱਲਾ ਡੁੱਲਾ ਜਿਹੜਾ ਜੇ ਕੈਨੇਡਾ ਦਾ ਮਾਹੌਲ ਜਿਸ ਤਰ੍ਹਾਂ ਆਪਾਂ ਇੱਥੇ ਮਾਣਦੇ ਹਾਂ ਉਹ ਉਹ ਉੱਥੇ ਮਿਸ ਹੁੰਦਾ ਜ਼ਰੂਰ। ਪਰ ਅਦਰਵਾਈਜ਼ ਲੰਡਨ ਸ਼ਹਿਰ ਦੀ ਗੱਲ ਕਰਦੇ ਹਾਂ ਤਾਂ ਉੱਥੇ ਜਿਹੜੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਲੋਕੇਸ਼ਨ ਇਹੋ ਜਿਹੇ ਜਿਹੜੇ ਟੂਰਿਸਟ ਸਪੋਟਸ ਨੇ ਜਿਹੜੇ ਘੁੰਮਣ ਦੇ ਲਈ ਬੜੀ ਬੜੀ ਇੱਕ ਐਕਸਾਈਟਮੈਂਟ ਹੁੰਦੀ ਆ, ਉਹ ਵੀ ਦੇਖੇ ਜਾ ਸਕਦੇ ਨੇ। ਜਾਂ ਤੁਸੀਂ ਜਿਹੜਾ ਪਬਲਿਕ ਟ੍ਰਾਂਸਿਟ ਦਾ ਜਿਹੜਾ ਮੈਂ ਸਫ਼ਰ ਦੀ ਗੱਲ ਕੀਤੀ ਆ ਟ੍ਰੇਨਾਂ ਦੇ ਵਿੱਚ, ਔਰ ਬਹੁਤ ਹਾਈ ਸਪੀਡ ਟ੍ਰੇਨ, ਔਰ ਇੱਕ ਖਾਸ ਹੋਰ ਉੱਥੇ ਪ੍ਰੋਜੈਕਟ ਜਿਹੜਾ ਬਹੁਤ ਛੇਤੀ ਮੇਰੇ ਖਿਆਲ 10 ਸਾਲ ਲੱਗ ਜਾਣੇ ਉਹਨੂੰ ਅਜੇ ਉਹਦਾ ਬਣਨ ਨੂੰ, ਉਹ ਦੁਨੀਆਂ ਭਰ ਦਾ ਸਭ ਤੋਂ ਵੱਡਾ ਤੇ ਲੰਬਾ ਤੇ ਛੇਤੀ ਜਿਹਦੇ ਵਿੱਚ ਉਹ ਜਿਵੇਂ ਰੋਂਗ ਨਾ ਹੋਵਾਂ ਸ਼ਾਇਦ ਬਰਮਿੰਗਮ ਤੋਂ ਲੈ ਕੇ ਲੰਡਨ ਤੱਕ ਦਾ ਜਿਹੜਾ ਸਫ਼ਰ ਹੈ ਜਿਹੜਾ 2-2.5 ਘੰਟੇ ਲੱਗਦੇ ਆ, ਸਿਰਫ 40 ਜਾਂ 50 ਮਿੰਟ ਦੇ ਵਿੱਚ ਪੂਰਾ ਹੋ ਜਾਇਆ ਕਰਨਾ। ਸੋ ਲਗਭਗ 300 ਜਾਂ 320 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਉੱਥੇ ਟ੍ਰੇਨ ਜਿਹੜੀ ਚੱਲਣੀ ਹੈ। ਸੋ ਉਹ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਚੱਲ ਰਿਹਾ, ਸੋ ਉਹਦੀ ਵੀ ਮੈਂ ਕਾਫ਼ੀ ਚਰਚਾ ਸੁਣੀ। ਉੱਥੇ ਬਹੁਤ ਸਾਰੇ ਲੋਕ ਉਸ ਪ੍ਰੋਜੈਕਟ ਦੇ ਵਿੱਚ ਕੰਮ ਕਰਨ ਲਈ ਔਨ ਬੋਰਡ ਨੇ, ਪਿਛਲੇ 5-10 ਸਾਲਾਂ ਤੋਂ ਲੱਗੇ ਹੋਏ ਨੇ ਤੇ ਫਿਰ ਅਗਲੇ ਵੀ ਅਜੇ 10 ਸਾਲ। ਸੋ ਇਹ ਦੇਖ ਲਓ ਵੀ ਇੱਕ ਪੂਰਾ ਲਾਈਫ ਸਪੈਨ ਜਿਹੜਾ 15-18 ਸਾਲ ਦਾ 20 ਸਾਲ ਦਾ ਇੱਕ ਪ੍ਰੋਜੈਕਟ ਦੇ ਉੱਪਰ ਕਿੰਨੇ ਲੋਕਾਂ ਨੂੰ ਕੰਮ ਕਰਨ ਦੇ ਲਈ ਮੌਕਾ ਮਿਲਿਆ ਹੋਇਆ। ਸੋ ਉਹ ਵੀ ਇੱਕ ਬੜੀ ਇੰਟਰਸਟਿੰਗ ਲੱਗੀ ਮੈਨੂੰ। ਸੋ ਇਸ ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਪ੍ਰੋਜੈਕਟਸ ਚੱਲਣੇ ਜਿੱਥੇ ਆਪਾਂ ਪਿਛਲੇ ਵੀਕ ਮੈਨੂੰ ਯਾਦ ਆਪਾਂ ਇੱਥੇ ਵੀ ਗੱਲ ਕੀਤੀ ਸੀ ਵੀ ਜੇ ਸੁਪਨਾ ਲਿਆ ਜਾਵੇ ਤਾਂ ਇਹ ਤਾਂ ਹੈ ਨਹੀਂ ਵੀ ਅੱਜ ਹੀ ਰਾਤੋ ਰਾਤ ਹੀ ਕੋਈ ਪ੍ਰੋਜੈਕਟ ਕੰਪਲੀਟ ਹੋ ਜਾਣਾ, ਉਹਨੂੰ 15-18-20 ਸਾਲ ਦੇ ਪ੍ਰੋਜੈਕਟਸ ਜਿਹੜੇ ਨੇ ਉਹ ਵੀ ਕਿਸੇ ਨਾ ਕਿਸੇ ਦਿਨ ਤਾਂ ਸ਼ੁਰੂ ਕਰਨੇ ਪੈਣੇ ਆ। ਸੋ ਇਸ ਗੱਲ ਦੇ ਲਈ ਅਸੀਂ ਉਮੀਦ ਰੱਖਦੇ ਹਾਂ ਕਿ ਇੱਥੇ ਕੈਨੇਡਾ 'ਚ ਵੀ ਸਾਨੂੰ ਇੱਦਾਂ ਦੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਦੇਖਣ ਨੂੰ ਮਿਲਣ, ਇਨਫਰਾਸਟ੍ਰਕਚਰ ਦੇ ਪੁਆਇੰਟ ਆਫ ਵਿਊ ਤੋਂ, ਚਾਹੇ ਉਹ ਟ੍ਰੇਨਸ ਦੀ ਗੱਲ ਕਰਦੇ ਹਾਂ ਜਾਂ ਹਾਈਵੇਜ਼ ਦੀ ਗੱਲ ਕਰਦੇ ਹਾਂ, ਜਿੱਥੇ ਜਿੱਥੇ ਜੋ ਜੋ ਫੈਸਿਲਿਟੀਜ਼ ਸਾਡੇ ਲਈ ਮਿਲ ਸਕਦੀਆਂ ਹੁਣ, ਕਿਉਂਕਿ ਬਹੁਤ ਜ਼ਿਆਦਾ ਕਈ ਵਾਰੀ ਕੰਜਸਟਿਡ ਹੋ ਜਾਂਦਾ ਇੱਥੇ ਕੈਨੇਡਾ 'ਚ, ਇੰਨਾ ਥਾਂ ਹੋਣ ਦੇ ਬਾਵਜੂਦ ਇੰਨੀ ਲੈਂਡ ਹੋਣ ਦੇ ਬਾਵਜੂਦ ਵੀ ਜਦੋਂ ਦੇਖਦੇ ਹਾਂ ਤਾਂ ਜਦੋਂ ਜੈਮ ਲੱਗਦੇ ਆ ਤਾਂ ਫਿਰ ਸੋਚਣ ਨੂੰ ਮਜਬੂਰ ਹੋ ਜਾਈਦਾ ਯਾਰ ਵੀ ਕਿਤੇ ਨਾ ਕਿਤੇ ਤਾਂ ਕਮੀ ਹੈ।
0: ਜਿਹੜਾ ਤੁਸੀਂ ਟ੍ਰੇਨ ਵਾਲੀ ਗੱਲ ਹੋ, ਮੇਰੇ ਖਿਆਲ ਆਪਣੇ ਵੀ ਇੱਥੋਂ ਪਲੈਨ ਦਾ ਹੈ ਆਲਰੇਡੀ ਕਿ ਇੱਥੋਂ ਆਪਣੇ ਟੋਰਾਂਟੋ ਤੋਂ ਕਿਊਬੈਕ ਨੂੰ ਜਿਹੜੀ ਟ੍ਰੇਨ ਹੈ ਉਹਦੇ 10+ ਸਾਲਾਂ ਤੋਂ ਚੱਲਣ ਦੀ ਜਿਹੜੀ ਉਮੀਦ ਹੈ ਸੇਮ ਸਪੀਡ, ਜੇ ਵੀ ਤੁਸੀਂ 320 ਦੀ ਗੱਲ ਕੀਤੀ ਹੈ ਸ਼ਾਇਦ ਇਹ ਸਿਮਿਲਰ ਸਪੀਡ ਦੇ ਨਾਲ ਹੀ ਚੱਲਣਾ ਔਰ ਬੜੀ ਜਲਦੀ ਉੱਥੋਂ ਇੱਥੋਂ ਦੀ ਜਿਹੜੀ ਪਹੁੰਚ ਹੋਣੀ ਹੈ। ਬਾਕੀ ਜਿਹੜੀ ਹੁਣ ਮੇਰੇ ਖਿਆਲ ਇੱਕ ਟੈਸਟ ਪੁਆਇੰਟ ਹੈ ਜੀ ਸਾਡੇ ਟੋਰਾਂਟੋ ਦੇ ਲਈ, ਹੁਣ ਫੀਫਾ ਵਰਲਡ ਕੱਪ ਇਸੇ ਹਫ਼ਤੇ ਆਉਂਦੇ ਹਫ਼ਤੇ ਸ਼ੁਰੂ ਹੋ ਜਾਣਾ, ਅਤੇ ਬਹੁਤ ਕੁਝ ਜਿਹੜਾ ਕਿਹੜੀਆਂ ਕਮੀਆਂ ਪੇਸ਼ੀਆਂ ਸਾਡੇ ਟ੍ਰਾਂਜ਼ਿਟ ਸਿਸਟਮ ਦੇ ਵਿੱਚ ਹੈਗੀਆਂ, ਮੈਨੂੰ ਲੱਗਦਾ ਉਹ ਹੁਣ ਐਕਸਪੈਰੀਮੈਂਟ ਬਹੁਤ ਵੱਡਾ ਐਕਸਪੈਰੀਮੈਂਟ ਹੋਣਾ ਜੀ ਇਸ ਚੀਜ਼ ਦਾ, ਅਤੇ ਸਿਟੀ ਕਿੰਨੀ ਕੁ ਪਲੈਨਡ ਹੈ ਇਸ ਵੇਲੇ, ਟਰਾਂਸਪੋਰਟੇਸ਼ਨ ਸਾਡੀ ਕਿੰਨੇ ਕੁ ਵਧੀਆ ਤਰੀਕੇ ਦੇ ਨਾਲ ਜਿਹੜੀ ਚੱਲ ਰਹੀ ਹੈ, ਕਿਉਂਕਿ ਆਉਂਦੇ ਸਾਲਾਂ ਦੇ ਵਿੱਚ ਫੋਰਟ ਸਾਹਿਬ ਸਾਡੀ ਜਿਹੜੀ ਗੌਰਮੈਂਟ ਹੈ ਜੀ ਇਸ ਵੇਲੇ ਉਹ ਕਈ ਕੁਛ ਆਪਣੇ ਹੱਥਾਂ ਦੇ ਵਿੱਚ ਲੈਣਾ ਚਾਹੁੰਦੀ ਆ। ਹੁਣ ਜੇ ਗਾਰਡਨਰ ਐਕਸਪ੍ਰੈਸ ਦੀ ਗੱਲ ਕਰ ਲਈਏ, DVP ਦੀ ਗੱਲ ਕਰ ਲਈਏ, ਬਹੁਤ ਸਾਰੀ ਫੰਡਿੰਗ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ, ਪਰ ਉਹ ਕਿੰਨੇ ਕੁ ਸਕਸੈਸਫੁਲੀ ਅਸੀਂ ਉਹਨੂੰ ਰਨ ਕਰ ਰਹੇ ਹਾਂ, ਮੈਨੂੰ ਲੱਗਦਾ ਕਿ ਹੁਣ ਬੜੀ ਜਲਦੀ ਪਤਾ ਲੱਗ ਜਾਣਾ ਆਪਣੇ ਇੱਥੇ ਟੋਰਾਂਟੋ
1: ਉਹਦੇ 'ਚ। ਇੱਕ ਪੁਆਇੰਟ ਮੈਂ ਜੀ ਜੇ ਦੇਖਾਂ, ਜਦੋਂ ਨਾ ਉੱਥੇ ਕੋਈ ਬਿਜ਼ੀ ਦਿਨ ਹੁੰਦਾ ਜਾਂ ਕੋਈ ਇਵੈਂਟ ਹੁੰਦਾ ਜਾਂ ਕੋਈ ਮੈਚ ਵਗੈਰਾ, ਕਿਉਂਕਿ ਉੱਥੇ ਫੁੱਟਬਾਲ ਨੂੰ ਲੈ ਕੇ ਸੋਕਰ ਜਿੱਥੇ ਆਪਾਂ ਕਹਿ ਦਈਦਾ ਉਹਨੂੰ ਜਿਹੜਾ ਕਰੇਜ਼ ਹੈ ਇੰਗਲੈਂਡ ਦਾ, ਜਦੋਂ ਕੋਈ ਇਸ ਤਰ੍ਹਾਂ ਦੇ ਵੱਡੇ ਮੈਚਿਸ ਹੁੰਦੇ ਨੇ ਜਾਂ ਗੇਮਸ ਵਗੈਰਾ ਕਿਸੇ ਹੋਰ ਤਰ੍ਹਾਂ ਦੀਆਂ ਜਾਂ ਕੋਈ ਕਾਨਸਰਟ ਵਗੈਰਾ ਹੁੰਦੇ ਆ, ਤਾਂ ਉਦੋਂ ਥੋੜਾ ਜਿਹਾ ਲਿਮਿਟੇਸ਼ਨ ਤਾਂ ਉੱਥੇ ਵੀ ਮੈਂ ਨੋਟਿਸ ਕੀਤੀਆਂ, ਕਿਉਂਕਿ ਡਿਲੇਜ਼ ਹੁੰਦੀਆਂ ਨੇ ਉੱਥੇ, ਬਹੁਤ ਜ਼ਿਆਦਾ ਰਸ਼ ਇਕਦਮ ਇਕੱਠਾ ਹੋ ਜਾਂਦਾ, ਕਿਉਂਕਿ ਇੰਗਲੈਂਡ ਵੈਸੇ ਹੀ ਬਾਈ ਡਿਫਾਲਟ ਹੀ ਥੋੜਾ ਭੀੜ ਹੈ, ਭੀੜ ਇਨ ਅ ਸੈਂਸ ਕਿ ਜਿੱਦਾਂ ਕੰਜਸਟਿਡ ਹੈ,
0: ਜ਼ਮੀਨ ਘੱਟ ਹੈ,
1: ਜਗ੍ਹਾ ਤਾਂ ਬੇਸ਼ੱਕ ਮੈਂ ਦੇਖ ਰਿਹਾ ਸੀ ਉੱਥੇ ਲੈਂਡ ਤਾਂ ਬਹੁਤ ਆਲੇ ਦੁਆਲੇ ਖਾਲੀ ਪਈ ਹੈ, ਜਿਵੇਂ ਆਪਾਂ ਕੈਨੇਡਾ 'ਚ ਵੀ ਕਈ ਵਾਰੀ ਦੇਖਦੇ ਹੁੰਦੇ, ਸੋਚਦੇ ਹੁੰਦੇ ਯਾਰ ਵੀ ਕਿਉਂ ਇੱਕੋ ਜਗ੍ਹਾ ਦੇ ਉੱਤੇ ਹੀ ਸਾਰਾ ਕੁਝ ਇਕੱਠਾ ਕਰੀ ਜਾਂਦੇ ਆ। ਉੱਥੇ ਇੰਗਲੈਂਡ 'ਚ ਵੀ ਕਈ ਏਰੀਆਜ਼ ਇੰਨੇ ਓਪਨ ਨੇ, ਜੇ ਉਹਨੂੰ ਐਕਸਪੈਂਡ ਕਰਨਾ ਹੋਵੇ ਤਾਂ ਇਹਨਾਂ ਨੂੰ ਵੀ ਹੋ ਸਕਦਾ ਉਹ ਕੋਈ ਲਿਮਿਟੇਸ਼ਨ ਦੇ ਤਹਿਤ ਉਹਨਾਂ ਨੂੰ ਨਹੀਂ ਐਕਸਪੈਂਡ ਕੀਤਾ ਜਾ ਰਿਹਾ। ਅਦਰਵਾਈਜ਼ ਜਿੱਥੇ ਆਪਾਂ ਦੇਖਦੇ ਹਾਂ ਡਾਊਨਟਾਊਨ ਟੋਰਾਂਟੋ ਦੇ ਵਿੱਚ ਚਲ ਜਾਈਏ ਜਾਂ ਬਰੈਂਪਟਨ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਤੁਸੀਂ ਟੱਚ ਨਹੀਂ ਕਰ ਸਕਦੇ ਹੁੰਦੇ, ਉਹਨਾਂ ਦੀ ਐਲੀਵੇਸ਼ਨ ਜਾਂ ਉਹਨਾਂ ਦੀ ਰੈਨੋਵੇਸ਼ਨ ਕਰਨ ਲੱਗੀਆਂ ਬਹੁਤ ਸਾਰੀਆਂ ਲਿਮਿਟੇਸ਼ਨਸ ਦਾ ਸਾਹਮਣਾ ਕਰਨਾ ਪੈਂਦਾ, ਵਿਚ ਇਜ਼ ਐਟ ਵਨ ਪੁਆਇੰਟ ਬਹੁਤ ਚੰਗੀ ਗੱਲ ਹੈ, ਕਿਉਂਕਿ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰਨੀ ਹੋਵੇ, ਜੇ ਥੋੜਾ ਜਿਹਾ ਧਾਰਮਿਕ ਸਾਈਡ ਤੇ ਲੈ ਕੇ ਚੱਲੀਏ ਤਾਂ ਸਾਡੀ ਕਾਰ ਸੇਵਾ ਦੇ ਨਾਂ ਦੇ ਉੱਤੇ ਜਿਹੜੀਆਂ ਸਾਡੀਆਂ ਧਾਰਮਿਕ ਜਗ੍ਹਾ ਸੀਗੀਆਂ ਜਿੱਥੇ ਬਹੁਤ ਸਾਰੇ ਇਹੋ ਜਿਹੇ ਸਾਡੇ ਲਈ ਰੈਫਰੈਂਸ ਸੀਗੇ ਜਿਹਨਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਤੇ ਉੱਥੇ ਪੱਥਰ ਲਾ ਦਿੱਤਾ ਸੰਗਮਰਮਰ ਦੇ ਵਿੱਚ, ਤੇ ਕੋਈ ਪੁਰਾਣੀਆਂ ਇਮਾਰਤਾਂ ਪੁਰਾਣੀਆਂ ਬਿਲਡਿੰਗ ਹੁਣ ਸਾਨੂੰ ਨਾਮੋ ਨਿਸ਼ਾਨ ਨਹੀਂ ਬਚਿਆ,
0: ਹਿਸਟਰੀ ਬਰਬਾਦ ਕੀਤੀ ਗਈ,
1: ਉਹ ਹਿਸਟਰੀ, ਹਾਂ ਹਿਸਟਰੀ ਜਿਹੜੀ ਆ ਉਹ ਹੁਣ ਸਿਰਫ ਕਿਤਾਬਾਂ ਤੇ ਜਾਂ ਲਿਖ ਕੇ ਜਾਂ ਕਿਤੇ ਆਪਣੇ ਇੰਟਰਨੈਟ ਤੇ ਪਈ ਦਿਖਣੀ ਹੈ, ਅਦਰਵਾਈਜ਼ ਉਹ ਦੇਖਣ ਨੂੰ ਸਾਨੂੰ ਹੁਣ ਸਾਹਮਣੇ ਉਹਦਾ ਕੋਈ ਵਿਟਨੈਸ ਕਰਨ ਦਾ ਸਬੂਤ ਨਹੀਂ ਰਹਿ ਗਿਆ। ਪਰ ਉੱਥੇ ਮੈਂ ਇਹ ਗੱਲ ਦੇਖਦਾ ਸੀਗਾ ਕਿ ਬਹੁਤ ਕੁਛ ਇੱਦਾਂ ਦਾ, ਈਵਨ ਬਕਿੰਗਮ ਪੈਲਸ ਦੀ ਜਦੋਂ ਮੈਂ ਬਾਹਰ ਗੱਲ ਕਰਦਾ ਸੀ, ਮੈਂ ਉੱਥੇ ਜਾ ਕੇ ਕਿਹਾ, ਮੈਂ ਕਿਹਾ ਇਹਨੂੰ ਪੇਂਟ ਕਰਵਾਉਣ ਵਾਲਾ ਯਾਰ, ਤੇ ਰਾਜਦੀਪ ਹੋਣੀ ਜਾਂ ਹੋਰ ਬਾਕੀ ਸਾਰੇ ਸੋਚਦੇ ਸੀ ਵੀ ਨਹੀਂ ਯਾਰ, ਉਹ ਕਹਿੰਦੇ ਇੰਨੀ ਛੇਤੀ ਉਹ ਇੱਥੇ ਇੱਦਾਂ ਚੇਂਜਿਸ ਨਹੀਂ ਕਰਦੇ, ਜੋ ਹੈਗਾ ਉਹਨੂੰ ਇੱਦਾਂ ਹੀ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਥੋੜਾ ਜਿਹਾ ਇਹ ਹੈ ਕਿ ਚਲੋ ਉੱਥੇ ਮੀਂਹ ਮੌਸਮ ਦੀ ਜੇ ਗੱਲ ਕਰਾਂ ਤਾਂ ਮੈਂ ਜੀ ਤਿੰਨੇ ਚਾਰੇ ਮੌਸਮ ਹੀ ਦੇਖ ਲਿਆ ਉੱਥੇ ਜਦੋਂ ਅਸੀਂ ਗਏ, ਦੋ ਤਿੰਨ ਦਿਨ ਦੇ ਲਈ 30-35-34 degrees ਵੀ ਤਾਪਮਾਨ ਚਲਾ ਗਿਆ, ਜਿਹੜਾ ਕਿ ਉਹਨਾਂ ਦੇ ਕਹਿਣ ਮੁਤਾਬਕ ਬੜਾ ਅਨਰੀਅਲਿਸਟਿਕ ਸੀ, ਕਹਿੰਦੇ ਵੀ ਬਹੁਤ ਘੱਟ ਮੌਕੇ ਹੁੰਦੇ ਵੀ 30 degrees ਤੋਂ ਉੱਪਰ ਤਾਪਮਾਨ ਜਾਵੇ। ਸੋ 3-4 ਦਿਨ ਅਸੀਂ ਉੱਥੇ ਜਦੋਂ ਘੁੰਮਦੇ ਫਿਰਦੇ ਸੀ ਲੰਡਨ ਦੀਆਂ ਗਲੀਆਂ ਦੇ ਵਿੱਚ ਸੜਕਾਂ ਤੇ, ਤਾਂ ਅਸੀਂ ਤਾਂ ਪੂਰੀ ਗਰਮੀ ਮਾਣੀ, ਫਿਰ ਉਸ ਤੋਂ ਬਾਅਦ ਮੀਂਹ ਵੀ ਪੈਂਦਾ ਦੇਖ ਲਿਆ, ਫਿਰ 12-13 degrees ਟੈਂਪਰੇਚਰ, 14 degrees ਤੱਕ ਦਾ ਟੈਂਪਰੇਚਰ, ਠੰਡ ਵਾਲਾ ਮੌਸਮ ਵੀ ਦੇਖ ਲਿਆ। ਸੋ ਸਾਰੇ ਹੀ 2 ਹਫ਼ਤਿਆਂ ਦੇ ਵਿੱਚ ਇੰਜੋਏ ਕੀਤਾ, ਚੰਗਾ ਲੱਗਿਆ ਜੀ। ਸੋ ਉਮੀਦ ਹੈ ਕਿ ਜਦੋਂ ਹੁਣ ਫਿਰ ਕਿਤੇ ਫਿਊਚਰ 'ਚ ਮੌਕਾ ਮਿਲਿਆ ਤਾਂ ਹੋਰ ਵੀ ਡਿਫਰੈਂਟਲੀ ਇਹਨੂੰ ਪਲਾਨ ਕਰਕੇ ਜਾਵਾਂਗੇ, ਕਿਉਂਕਿ ਇਸ ਵਾਰੀ 5-7 ਦਿਨ ਤਾਂ ਵਿਆਹ ਦਾ ਇੱਕ ਫੰਕਸ਼ਨ ਸੀ ਉਹਦੇ 'ਚ ਲੰਘ ਹੈ, ਤੇ ਘੁੰਮਣ ਨੂੰ ਕਾਫ਼ੀ ਕੁਛ ਸੀ ਜਿੱਥੇ ਜੇ ਘੁੰਮਣਾ ਜਾ ਸਕਦਾ ਸੀਗਾ। ਤੇ ਇੱਕ ਇਹ ਵੀ ਚੀਜ਼ ਮੈਂ ਦੇਖਿਆ, ਉੱਥੇ ਸੜਕਾਂ ਨੂੰ ਦੇਖੋਗੇ ਜਾਂ ਆਪਣੀਆਂ ਇੱਥੋਂ ਦੀਆਂ, ਹੋ ਸਕਦਾ ਆਪਾਂ ਬਰੈਂਪਟਨ ਦੇ ਵਿੱਚ ਜਾਂ ਟੋਰਾਂਟੋ, ਜਿਵੇਂ ਆਪਣੀਆਂ 3 lanes ਬਹੁਤ ਸਾਰੀਆਂ ਲੋਕਲ ਜਾਂ ਡੇਰੀ ਹੈ, ਕੁਈਨ ਹੈ, ਫਿਰ ਆਪਾਂ ਆਪਣਾ ਬੁਵੇਡ ਹੋ ਗਿਆ, ਆਪਣੀਆਂ ਇਹੀ ਹਾਈਵੇ ਵਰਗੀਆਂ, ਤਾਂ ਉੱਥੇ ਦੇ ਹਾਈਵੇ ਇੱਦਾਂ ਦੇ ਲੱਗਦੇ ਕਿਤੇ ਕਿਤੇ ਕੁਛ ਜਿਹੜੇ ਨੇ।
0: ਇੱਕ ਚੀਜ਼ ਮੈਂ ਹੋਰ ਸੁਣੀ ਸੀ ਆਪਣੇ ਖਾਸ ਰਿਸ਼ਤੇਦਾਰ ਨੇ, ਪਹਿਲਾਂ ਉੱਥੇ ਰਹਿੰਦੇ ਰਹੇ ਹੁਣ ਇੱਥੇ ਰਹਿੰਦੇ ਨੇ, ਸੋ ਉਹਨਾਂ ਨੇ ਇੱਕ ਗੱਲ ਹੋਰ ਕੀਤੀ, ਉਹ ਵੀ ਰੀਸੈਂਟਲੀ ਜਾ ਕੇ, ਉਹ ਕਹਿੰਦੇ ਜਿਹੜੀਆਂ ਆਪਾਂ ਇੱਥੇ ਲੇਨਸ ਆ ਨਾ ਡਰਾਈਵਿੰਗ ਲੇਨਸ ਸਾਡੀਆਂ, ਇਹ ਵਾਈਡਰ ਆ ਉੱਥੇ ਨਾਲੋਂ, ਕਿ ਉਹ ਕਹਿੰਦੇ ਕਿ ਉੱਥੇ ਕਿਉਂਕਿ ਉਹ ਜਗ੍ਹਾ ਦੀ ਅਗੇਨ ਜਗ੍ਹਾ ਦੀ ਕਮੀ ਕਰਕੇ ਉਹ ਕਹਿੰਦੇ ਜਦੋਂ ਬੰਦਾ ਇੱਥੋਂ ਜਾਂਦਾ ਤੇ ਉੱਥੇ ਜਾ ਕੇ ਥੋੜਾ ਜਿਹਾ ਉਹਨੂੰ ਔਖਾ ਲੱਗਦਾ ਕਿ ਡਰਾਈਵ ਕਿਵੇਂ, ਉਹਨੂੰ ਇੱਦਾਂ ਲੱਗਦਾ ਵੀ ਹੁਣ ਇੱਧਰ ਵੀ ਟਕਰਾ ਗਈ ਕਾਰ, ਇੱਧਰ ਵੀ ਟਕਰਾ ਗਈ, ਕਿ ਉਹ ਲੇਨਸ ਜਿਹੜੀਆਂ ਉੱਥੋਂ ਘੱਟ ਚੌੜੀਆਂ ਨੇ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਕਿ ਜਿਵੇਂ ਘਰਾਂ ਦੀ ਗੱਲ ਹੈ ਨਾ, ਮੈਂ ਹਾਲੇ ਪਿਛਲੇ ਹਫ਼ਤੇ ਦੀ ਗੱਲ, ਇੱਕ ਪਾਰਟੀ 'ਚ ਭਾਜੀ ਹੁਣੀ ਮਿਲੇ ਤੇ ਉਹ ਇੱਦਾਂ ਹੀ ਗੱਲਾਂ ਚੱਲ ਪਈਆਂ, ਤਾਂ ਉਹ ਗੱਲ ਕਰਦੇ ਸੀ, ਕਹਿੰਦੇ ਸਾਡੇ ਨਾ ਇੱਥੇ ਦਿਮਾਗ ਖਰਾਬ ਹੋ ਚੁੱਕੇ ਆ ਕੈਨੇਡਾ 'ਚ ਰਹਿ ਕੇ, ਕਿ ਜਿਹੜੀ ਤੁਸੀਂ ਵੱਡੇ ਘਰਾਂ ਦੀ ਗੱਲ ਕੀਤੀ ਆ ਜਾਂ ਥੋੜ੍ਹੇ ਜਿਹੇ ਖੁੱਲ੍ਹਾ ਏਰੀਆ ਜਿਹੜਾ ਸਾਨੂੰ ਰਹਿਣ ਨੂੰ ਮਿਲਦਾ, ਉਹ ਕਹਿੰਦਾ ਜਦੋਂ ਬੰਦਾ ਉੱਥੇ ਜਾਂਦਾ, ਜਿਹੜੇ ਤਾਂ ਇੰਗਲੈਂਡ ਦੇ ਵਿੱਚ ਰਹਿੰਦੇ ਰਹੇ ਨੇ ਪਹਿਲਾਂ, ਕਿਉਂਕਿ ਓਬਵੀਅਸਲੀ ਉੱਥੇ ਵੀ ਪਾਪੂਲੇਸ਼ਨ ਕਾਫੀ ਵਧੀ ਆ ਪਹਿਲਾਂ ਨਾਲੋਂ, ਨੋ ਡਾਊਟ, ਪਰ ਉਹ ਜਾ ਕੇ ਜਦੋਂ ਇੱਥੋਂ ਉੱਥੇ ਜਾ ਕੇ ਤੁਹਾਨੂੰ ਲੱਗਦਾ ਕਿ ਜਿਹੜੀ ਆਪਾਂ ਕਹਿੰਦੇ ਕਿ ਕਾਫੀ ਕੰਜਸਟਡ ਆ ਕਿ ਏਰੀਆ, ਭੀੜ ਆਇਆ, ਭੀੜ ਭੜੱਕਾ ਆ, ਉਹ ਕਹਿੰਦਾ ਅਸੀਂ ਇੱਥੇ ਰਹਿ ਕੇ ਸਾਨੂੰ ਸ਼ਾਇਦ ਉਹਦਾ ਜਿਹੜਾ ਧੰਨਵਾਦ ਕਰਨਾ ਅਸੀਂ ਭੁੱਲ ਗਏ ਹਾਂ ਕਿ ਅਸੀਂ ਬਹੁਤ ਵਧੀਆ ਜਗ੍ਹਾ ਦੇ ਵਿੱਚ ਰਹਿ ਰਹੇ ਹਾਂ, ਖੁੱਲੀ ਜਗ੍ਹਾ 'ਚ ਰਹਿ ਰਹੇ
1: ਹਾਂ,
0: ਫਾਰ ਗ੍ਰਾਂਟਡ ਲਈ ਬੈਠੇ ਹਾਂ, ਕਿ ਇਹੀ ਇਹੀ ਇਹੀ ਸਾਡੇ ਵਾਸਤੇ ਸਾਡਾ ਹੀ ਸੀ ਇਹ।
1: ਇੱਕ ਵੈਸੇ ਗੱਲ ਥੋੜੀ ਜਿਹੀ ਚਲੋ ਆਪਣੀ ਲੰਬੀ ਚੱਲ ਗਈ, ਪਰ ਮੈਂ ਉੱਥੇ ਜੇ ਵੈਸੇ ਤਾਂ ਹਰ ਥਾਂ ਦੇ ਉੱਤੇ ਇਹ ਚੀਜ਼ ਦੇਖਣ ਨੂੰ ਮਿਲ ਜਾਣੀ, ਕਿਉਂਕਿ ਆਪਾਂ ਜ਼ਰੂਰੀ ਨਹੀਂ ਹੁੰਦਾ ਵੀ, ਕਿਉਂਕਿ ਆਪਾਂ ਹੁਣ ਜਿਸ ਫੀਲਡ ਦੇ ਵਿੱਚ ਹੈਗੇ, ਕਈ ਵਾਰੀ ਅਸੀਂ ਥੋੜ੍ਹੀ ਜਿਹੀ ਹੋਰ ਤਿਰਛੀ ਨਜ਼ਰ ਦੇ ਨਾਲ ਚੀਜ਼ਾਂ ਨੂੰ ਓਬਜ਼ਰਵ ਕਰਨ ਦੀ ਆਦਤ ਪਈ ਹੁੰਦੀ ਹੈ, ਤਾਂ ਉੱਥੇ ਜਿਹੜੀ ਮੈਂ ਇੱਕ ਹੋਰ ਚੀਜ਼ ਨੋਟਿਸ ਕੀਤੀ ਸੀ, ਜਿਹੜਾ ਅਮੀਰੀ ਗਰੀਬੀ ਦਾ ਪਾੜਾ ਆ ਵੈਸੇ ਤਾਂ ਦੁਨੀਆਂ ਭਰ ਦੇ ਵਿੱਚ ਹੀ ਬਹੁਤ ਹੈ, ਪਰ ਉੱਥੇ ਵੀ ਮੈਂ ਉਹ ਐਕਸਟ੍ਰੀਮ ਦੇਖਿਆ। ਸੋ ਉਹ ਜਿਹੜਾ ਪਾੜਾ ਆ, ਜਿੱਥੇ ਤੁਸੀਂ ਇੱਕ ਪਾਸੇ ਦੇਖੋਗੇ ਤਾਂ ਮੰਜੀ 'ਚ ਜਿਹੜਾ ਹੁਣ ਸ਼ਾਹੀ ਘਰਾਣੇ ਦੀ, ਜਦੋਂ ਆਪਾਂ ਕੁਈਨ ਜਾਂ ਕਿੰਗ ਦੀ ਲੈਗਸੀ ਦੀ ਜਾਂ ਉਹਨਾਂ ਦੇ ਜੋ ਸਟਰਕਚਰ ਹੈ, ਜਿਸ ਤਰ੍ਹਾਂ ਦੇ ਉਹਨਾਂ ਦਾ ਸਾਨੂੰ ਸ਼ੌਕਤ ਹੈ, ਉਹ ਐਂਗਲ ਦੇਖਦੇ ਹਾਂ, ਫਿਰ ਜਿਹੜੇ ਅਮੀਰ ਤੋਂ ਅਮੀਰ ਲੋਕ ਜਿਸ ਤਰ੍ਹਾਂ ਦਾ ਉੱਥੇ ਕੁਛ ਇਸ ਤਰ੍ਹਾਂ ਦੇ ਜਿਹੜੇ ਸ਼ੋਪਿੰਗ ਮਾਲਸ ਜਾਂ ਕੁਛ ਸ਼ਾਪਸ ਇਸ ਤਰ੍ਹਾਂ ਦੀਆਂ ਦੇਖੀਆਂ, ਜਿਹੜੀਆਂ ਕਿ ਮਤਲਬ ਅਸਮਾਨੀ ਟਾਕੀ ਲਾਉਣ ਵਾਲੇ ਜਿਹੜਾ ਕਾਨਸੈਪਟ ਉੱਥੇ ਹੈਗਾ, ਚੀਜ਼ਾਂ ਇੰਨੀਆਂ ਮਹਿੰਗੀਆਂ ਨੇ। ਦੂਸਰੇ ਪਾਸੇ ਬਿਲਕੁਲ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜਾਂ ਇੰਡੀਆ ਦੇ ਵਿੱਚ ਕਈ ਥਾਵਾਂ ਤੇ, ਜਿਵੇਂ ਆਪਾਂ ਕੁਛ ਬਹੁਤ ਜ਼ਿਆਦਾ ਜਿੱਥੇ ਕੋਈ ਧਿਆਨ ਹੀ ਨਹੀਂ ਦਿੱਤਾ ਜਾਂਦਾ ਵੀ ਲਓ ਜੀ ਲੋਕਾਂ ਨੂੰ ਕੋਈ ਨੀ ਜਿੱਦਾਂ ਦੇ ਰਹਿੰਦੇ ਆ ਰਹੀ ਜਾਣ ਦਿਓ, ਕੋਈ ਸਰਕਾਰਾਂ ਫਿਕਰ ਨਹੀਂ ਕਰਦੀਆਂ, ਏਦਾਂ ਦਾ ਮਾਹੌਲ ਵੀ ਦੇਖਣ ਨੂੰ ਮਿਲ ਗਿਆ ਵੀ ਉਹਨਾਂ ਨੂੰ ਸਰਕਾਰ ਸ਼ਾਇਦ ਬਹੁਤਾ ਬੋਦਰੀ ਨਹੀਂ ਕਰਦੀ ਜਾਂ ਪ੍ਰਸ਼ਾਸਨ ਨੂੰ ਵੀ ਕੋਈ ਨਹੀਂ, ਇਹਨਾਂ ਨੂੰ ਇੱਦਾਂ ਦੇ ਥਾਂ ਤੇ ਹੀ ਰੱਖਣਾ ਤੇ ਇੱਥੇ ਹੀ ਰੱਖੀ ਰੱਖੋ। ਸੋ ਇਹ ਪਾੜਾ ਵੀ ਮੈਂ ਉੱਥੇ ਦੇਖਿਆ ਜਿਹੜਾ ਬਹੁਤ ਵੱਡਾ ਮੈਨੂੰ ਲੱਗਿਆ, ਮੇਰੀ ਗਰੀਬੀ ਦਾ ਇੱਕ ਪਾਸੇ ਇੰਨੀ ਵੱਡੀ ਸ਼ਾਨੋ ਸ਼ੌਕਤ, ਹਜ਼ਾਰਾਂ ਏਕੜਾਂ ਦੇ ਵਿੱਚ ਜਿਹੜੇ ਕਿਲੇ ਆਪਣਾ ਬਣਾ ਕੇ ਜਾਂ ਹੋਰ ਆਪਣੀ ਸਲਤਨਤ ਬਣਾ ਕੇ, ਜਿਹੜੇ ਇਸ ਵੇਲੇ ਸ਼ਾਹੀ ਘਰਾਣਾ ਜਿਹੜਾ ਇੰਗਲੈਂਡ ਦਾ, ਬ੍ਰਿਟੇਨ ਦਾ, ਉਹ ਜਿੱਥੇ ਦੁਨੀਆਂ ਭਰ ਤੋਂ ਅੱਜ ਵੀ ਉਹਨਾਂ ਨੂੰ ਜਿੱਥੇ ਰੋਇਲਟੀ ਵੀ ਜਾ ਰਹੀਆਂ ਨੇ ਅਲੱਗ ਅਲੱਗ ਜਿਹੜੇ ਬੈਗਰਸ ਨੇ ਜਿਹੜੇ ਲੋਕ ਉੱਥੇ ਭੀਖ ਮੰਗਦੇ ਹੋਏ ਬਹੁਤ ਦੇਖੇ ਕਈ ਥਾਵਾਂ ਦੇ ਉੱਤੇ, ਔਰ ਉਹਨਾਂ ਦਾ ਰਹਿਣ ਸਹਿਣ ਵੀ ਬੜਾ ਅਜੀਬ ਦੇਖਣ ਨੂੰ ਲੱਗਿਆ। ਸੋ ਉਹ ਪਾੜਾ ਵੀ ਮੈਨੂੰ ਕਾਫੀ ਨੋਟਿਸ ਚ ਸੀ, ਜਿਹੜਾ ਮੈਂ ਸੋਚਦਾ ਸੀ ਵੀ ਉਹਦੇ ਤੇ ਵੀ, ਵੈਸੇ ਤਾਂ ਦੁਨੀਆਂ ਭਰ ਚ ਕਿਤੇ ਨਾ ਕਿਤੇ ਪਾੜਾ ਦੇਖਦੇ ਹੀ ਰਹਿੰਦਾ, ਪਰ ਉੱਥੇ ਵੀ ਉਹ ਕਾਫੀ ਵੱਡੇ ਪੈਮਾਨੇ ਤੇ ਦੇਖਿਆ।
0: ਜੀ ਜੀ ਜੀ ਬਿਲਕੁਲ ਬਿਲਕੁਲ। ਦੋਸਤੋ ਜੁੜੇ ਤੁਸੀਂ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਤੇ ਸਾਡੀ ਗੱਲਬਾਤ ਦਾ ਜਿਹੜਾ ਹਿੱਸਾ ਜੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਪੰਜਾਬੀ ਬਾਈ ਨੇਚਰ ਕਰ ਰਹੇ ਨੇ। 416-937-2161 ਉਹਨਾਂ ਦਾ ਟੈਲੀਫੋਨ ਨੰਬਰ ਹੈ। 7 ਡਿਫਰੈਂਟ ਲੋਕੇਸ਼ਨ ਜੀ ਟੀ ਏ ਦੇ ਵਿੱਚ ਉੱਥੋਂ ਸਰਵ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ, ਅਤੇ ਕੇਟਰਿੰਗ ਦੀਆਂ ਸਰਵਿਸਿਜ਼ ਚਾਹੀਦੀਆਂ ਨੇ, ਅਤੇ ਬਹੁਤ ਆਲਾ ਦਰਜੇ ਦੀ ਜਿਹੜੀ ਕੇਟਰਿੰਗ ਹੈ ਉਹ ਕਰਦੇ ਨੇ ਪੰਜਾਬੀ ਬਾਈ ਨੇਚਰ ਵਾਲੇ ਮਲਟੀਪਲ ਫੂਡ ਟਰੱਕਸ ਦੇ ਨਾਲ। 416-937-2161 'ਤੇ ਤੁਸੀਂ ਉਹਨਾਂ ਨੂੰ ਕਾਲ ਕਰ ਲਿਓ। ਐਨਕਾਂ ਬਣਵਾਉਣੀਆਂ ਨੇ ਜਾਂ ਅੱਖਾਂ ਚੈੱਕ ਕਰਵਾਉਣੀਆਂ ਨੇ, ਅਤੇ ਫਿਰ ਇੱਕੋ ਇੱਕ ਨਾਮ ਅਸੀਂ ਦੱਸਦੇ ਹਾਂ, ਆਪਟੀਕਲ ਬੰਦ 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਆ ਜੀ ਟੀ ਏ ਦੇ ਵਿੱਚ, ਔਰ ਡਾਕਟਰ ਦਾ ਪ੍ਰਬੰਧ ਤੁਹਾਡੇ ਲਈ ਹਮੇਸ਼ਾ। ਜੇਕਰ ਕਿਤੇ ਸਪੈਸ਼ਲਿਸਟ ਦੀ ਵੀ ਜ਼ਰੂਰਤ ਹੈ ਤਾਂ ਤੁਸੀਂ ਉਹਨਾਂ ਨੂੰ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬਣਾ ਸਕਦੇ ਹੋ। 905-455-0752 ਹਰ ਤਰ੍ਹਾਂ ਦੇ ਜਿਹੜੇ ਬ੍ਰੈਂਡ ਜਿਹੜੇ ਮੇਜਰ ਬ੍ਰੈਂਡਸ ਨੇ ਡਿਜ਼ਾਈਨਰ ਫਰੇਮ ਦੇ ਉਹ ਕੈਰੀ ਕਰਦੇ ਨੇ, ਅਤੇ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰਦੇ ਨੇ। 9054550752 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਕੋਈ ਵੀ ਪਾਰਟੀ ਕਰਨੀ ਹੈ ਕਿਸੇ ਤਰ੍ਹਾਂ ਦੀ ਵੀ, ਛੋਟੀ ਜਾਂ ਵੱਡੀ, 50 ਤੋਂ ਲੈ ਕੇ 400 ਮਹਿਮਾਨਾਂ ਤੱਕ ਦੀ ਕਪੈਸਿਟੀ ਹੈ ਜੀ ਲਈ ਬੈਂਕਟ ਹਾਲ ਵਾਲਿਆਂ ਦੀ। 416-238-8154 'ਤੇ ਕਾਲ ਕਰ ਲਿਓ। 416-238-8150 ਉਹਨਾਂ ਦਾ ਟੈਲੀਫੋਨ ਨੰਬਰ ਹੈ, ਅਤੇ 7400 ਕੀਲ ਸਟਰੀਟ ਕੌਨਕੋਰਡ ਦੇ ਵਿੱਚ, 407 ਐਂਡ ਹਾਈਵੇ 407 ਐਂਡ ਕੀਲ ਦਾ ਏਰੀਆ ਕਹਿ ਸਕਦੇ ਹੋ, ਜਾਂ ਹਾਈਵੇ 7 ਐਂਡ ਹਾਈਵੇ 407 ਦੇ ਬਿਲਕੁਲ ਨੇੜੇ ਹੈ। 416-238-8154 416-238-8154 ਲਈ ਵੈਂਕਟ ਹਾਲ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਘੁੰਮਣ ਫਿਰਨ ਦਾ ਕੋਈ ਪਲਾਨ ਬਣਾਇਆ, ਅਤੇ ਜਾਂ ਫਿਰ ਤੁਹਾਨੂੰ ਡਾਕੂਮੈਂਟੇਸ਼ਨ ਦੇ ਵਿੱਚ ਹੈਲਪ ਦੀ ਜ਼ਰੂਰਤ ਹੈ ਕਿਸੇ ਤਰ੍ਹਾਂ ਦੀ, ਅਤੇ ਕਟਾਰੀਆ ਟੂਰਸ ਐਂਡ ਟਰੈਵਲ 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ ਸੇਵਾ 'ਚ ਹਾਜ਼ਰ ਰਹਿੰਦੇ ਨੇ। 905-688-1200 ਟੈਲੀਫੋਨ ਨੰਬਰ ਹੈ ਕਟਾਰੀਆ ਟੂਰਸ ਐਂਡ ਟਰੈਵਲ। ਅਪਲਾਇੰਸਿਸ ਖਰੀਦਣੇ ਨੇ ਤਾਂ ਇੱਕੋ ਇੱਕ ਨਾਮ, ਡਰੀਮ ਹੋਮ ਅਪਲਾਇੰਸਿਸ, 905-805-3000 ਟੈਲੀਫੋਨ ਨੰਬਰ ਹੈ। 2915 ਅਰਜੈਂਟੀਆ ਰੋਡ, ਯੂਨਿਟ 2, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ ਡਰੀਮ ਹੋਮ ਅਪਲਾਇੰਸਿਸ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। ਤੇ ਹਰਜਿੰਦਰ ਕਰ ਦਈਏ ਕੰਕਲੂਡ ਜਾਂ ਆਪਣੀ ਗੱਲ।
1: ਮੈਂ ਕਟਾਰੀਆ ਟੂਰਸ ਐਂਡ ਟਰੈਵਲ ਦਾ ਤੁਸੀਂ ਸੰਦੇਸ਼ ਦੇ ਰਹੇ ਸੀ, ਤੇ ਉਹਨਾਂ ਦੇ ਕੁਝ ਲੇਟੈਸਟ ਜੋ ਫੇਅਰ ਆਪਣੇ ਤੱਕ ਪਹੁੰਚੇ ਆ ਮੈਂ ਜ਼ਰੂਰ ਸਾਂਝੇ ਕਰ ਦਿੰਦਾ, ਮੈਂ ਤੁਹਾਡੇ ਨਾਲ ਵੀ ਟੈਕਸਟ ਮੈਸੇਜ ਸ਼ੇਅਰ ਕਰ ਦਿੱਤਾ। ਸੋ ਉਹਨਾਂ ਦੇ ਕੁਝ ਐਕਸਕਲੂਸਿਵ ਫੇਅਰਸ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਟੋਰਾਂਟੋ ਤੋਂ ਦਿੱਲੀ ਦੇ ਲਈ 1-way ਟਿਕਟ $1,049 ਦੀ ਲੈ ਸਕਦੇ ਹੋ। 905-688-1200 ਉਹਨਾਂ ਦਾ ਫੋਨ ਨੰਬਰ ਹੈ, $1,049 'ਚ ਟੋਰਾਂਟੋ ਤੋਂ ਦਿੱਲੀ। ਤੇ ਇਸੇ ਤਰ੍ਹਾਂ ਹੀ ਜੇ ਤੁਸੀਂ ਅਗਸਤ ਜਾਂ ਸਪਟੰਬਰ ਦੇ ਵਿੱਚ, ਇਹ ਜਿਹੜੇ ਜੂਨ ਮਹੀਨੇ ਦੇ ਰੇਟ ਸੀਗੇ ਜਿਹੜੇ $1,049, ਤੇ ਜੇ ਸਪਟੰਬਰ ਅਗਸਤ ਸਪਟੰਬਰ ਦੇ ਵਿੱਚ ਜਾ ਸਕਦੇ ਹੋ ਤਾਂ ਫਿਰ $999 ਦੇ ਵਿੱਚ ਵੀ ਤੁਹਾਨੂੰ 1-way ਟਿਕਟ ਮਿਲ ਸਕਦੀ ਹੈ। ਟੋਰਾਂਟੋ ਤੋਂ ਅੰਮ੍ਰਿਤਸਰ $1,175 ਦੀ ਹੈ। ਇਸ ਤਰ੍ਹਾਂ ਹੀ ਤੁਸੀਂ ਪਾਕਿਸਤਾਨ ਜਾਣਾ ਹੈ, ਟੋਰਾਂਟੋ ਤੋਂ ਕਰਾਚੀ, ਇਸਲਾਮਾਬਾਦ ਜਾਂ ਹੋਰ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਕਿਤੇ ਵੀ 1-way ਜਾਂ ਰਿਟਰਨ ਟਿਕਟਸ ਦੇ ਲਈ ਇੱਕ ਵਾਰੀ ਕੰਟੈਕਟ ਜ਼ਰੂਰ ਕਰੋ। ਟੋਰਾਂਟੋ ਤੋਂ ਕਰਾਚੀ ਦਾ ਰੇਟ ਮੈਂ ਦੱਸਾਂ ਤਾਂ $2,185 ਹੈ। ਟੋਰਾਂਟੋ ਤੋਂ ਇਸਲਾਮਾਬਾਦ $2,200 ਦੇ ਵਿੱਚ ਤੁਹਾਨੂੰ ਰਿਟਰਨ ਟਿਕਟ ਮਿਲ ਸਕਦੀ ਹੈ। ਸਾਡੇ ਪ੍ਰੋਗਰਾਮ ਦਾ ਰੈਫਰੈਂਸ ਜ਼ਰੂਰ ਦੇ ਦਿਓ, ਜੀ ਮੀਡੀਆ ਗਰੁੱਪ ਦਾ ਰੈਫਰੈਂਸ ਦੇ ਕੇ। ਕਟਾਰੀਆ ਟੂਰਸ ਐਂਡ ਟਰੈਵਲਸ ਨੂੰ ਕਾਲ ਕਰੋ, 905-678-1200, 905-678-1200। ਤੇ ਨਾਲ ਮੰਜੀ ਜੀ, ਆਪਾਂ ਯਾਦ ਵਧਨੇ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ ਸੰਤਾਰ 25 ਜੁਲਾਈ ਦਿਨ ਸ਼ਨੀਵਾਰ ਨੂੰ, ਬਸ ਹੁਣ ਗਿਣਤੀ ਦੇ ਦਿਨ ਬਾਕੀ ਰਹਿ ਗਏ ਆ। ਸੋ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ, ਜਿੱਥੇ ਆਪਣਾ ਵੁੱਡਬਾਈਨ ਮਾਲ ਹੈ, ਵੁੱਡਬਾਈਨ ਰੇਸ ਟਰੈਕ ਦੇ ਬਿਲਕੁਲ ਨੇੜੇ, ਉਸ ਏਰੀਏ ਦੇ ਵਿੱਚ ਥੀਏਟਰ ਦੇ ਵਿੱਚ ਪੰਜਾਬੀ ਵਿਰਸਾ ਸ਼ੋਅ ਨੂੰ ਵੀ ਦੇਖਣ ਦੇ ਲਈ ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ। ਤੇ ਟਿਕਟਸ ਜਿਹੜੀਆਂ ਨੇ ਉਹ ਸਿਰਫ ਔਰ ਸਿਰਫ ticketmaster.ca ticketmaster.ca ਇਹੀ ਇੱਕੋ ਇੱਕ ਅਫੀਸ਼ੀਅਲ ਵੈਬਸਾਈਟ ਹੈ ਜਿੱਥੋਂ ਜਾ ਕੇ ਤੁਸੀਂ ਟਿਕਟ ਬਾਏ ਕਰ ਸਕਦੇ ਹੋ। ਥੋੜ੍ਹਾ ਜਿਹਾ ਮੈਂ ਐਮਫੇਸਿਸ ਤਾਂ ਦਿੰਦਾ ਹੁੰਦਾ, ਕਈ ਵਾਰ ਅਸੀਂ ਸਿੰਪਲ ਗੂਗਲ ਸਰਚ ਕਰ ਲਈਦਾ ਤਾਂ ਉੱਥੇ ਨਾ ਕੋਈ ਥਰਡ ਪਾਰਟੀਜ਼ ਵੈਬਸਾਈਟ ਆ ਜਾਂਦੀਆਂ ਨੇ, ਜਿਨ੍ਹਾਂ ਦੀ ਪ੍ਰਾਈਸ ਜਿਹੜੀ ਉਹ ਸਾਡੀ ਅਫੀਸ਼ੀਅਲ ਵੈਬਸਾਈਟਸ ਦੇ ਜਾਂ ਜਿਹੜੀ ਪੋਸਟਡ ਟਿਕਟ ਦੀ ਪ੍ਰਾਈਸ ਹੈ ਉਹਦੇ ਨਾਲੋਂ ਡਿਫਰੈਂਟ ਹੋ ਸਕਦੀ ਹੁੰਦੀ ਹੈ। ਤੇ ਉਹਦੇ ਨਾਲ ਇਹ ਕੋਈ ਸਾਡੀ ਬਹੁਤ ਜ਼ਿੰਮੇਵਾਰੀ ਨਹੀਂ ਅਸੀਂ ਲੈਂਦੇ ਵੀ ਕੌਣ ਕਿੱਥੋਂ ਕਿਸੇ ਹੋਰ ਵੈਬਸਾਈਟ ਤੋਂ ਅਗਰ ਤੁਸੀਂ ਟਿਕਟ ਬਾਏ ਕੀਤੀ ਹੈ ਤਾਂ ਉਹ ਜ਼ਰੂਰੀ ਨਹੀਂ ਹੈ ਕਿ ਉਹ ਤੁਹਾਨੂੰ ਸਹੀ ਰੇਟ ਤੇ ਮਿਲੀ ਹੋਵੇ ਜਾਂ ਕੋਈ ਉਹ ਬਿਲਕੁਲ ਜੈਨੂਅਨ ਹੋਵੇ। ਸੋ ਇਸ ਕਰਕੇ ਥੋੜ੍ਹਾ ਜਿਹਾ ਅਵੇਅਰਨੈਸ ਦੇ ਤੌਰ 'ਤੇ ਅਸੀਂ ਕਹਿੰਦੇ ਹੁੰਦੇ ਕਿ ticketmaster.ca ਜਾਂ ਤੁਸੀਂ ਜਿਹੜੇ ਵੀ ਕੌਣ, ਇਹ ਇਕੱਲਾ ਸਾਡੇ ਪੰਜਾਬੀ ਵਿਰਸਾ ਸ਼ੋਅ ਲਈ ਨਹੀਂ, ਬਾਕੀ ਸਾਰੇ ਸ਼ੋਅ ਦੇ ਲਈ ਵੀ ਮੈਂ ਇਹੀ ਬੇਨਤੀ ਕਰਦਾ, ਕਿਉਂਕਿ ਜਿਹੜੇ ਆਰਟਿਸਟ ਜਿਹਦਾ ਵੀ ਸ਼ੋਅ ਤੁਸੀਂ ਦੇਖਣਾ, ਉਹਨਾਂ ਦੇ ਜਿਹੜੇ ਪ੍ਰਮੋਟਰਸ ਨੇ, ਉਹਨਾਂ ਦੀਆਂ ਕੰਪਨੀਜ਼ ਦੀਆਂ ਵੈਬਸਾਈਟਸ 'ਤੇ ਜਾ ਕੇ ਜਾਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲਸ ਤੋਂ ਡਾਇਰੈਕਟ ਉੱਥੋਂ ਲਿੰਕ ਲੈ ਲਿਆ ਕਰੋ, ਜਾਂ ਜਿਹੜੇ ਵੀ ਸਿੰਗਰ ਜਿਹੜੇ ਵੀ ਪਰਫਾਰਮਰ ਜਿਹਨਾਂ ਦੇ ਵੀ ਸ਼ੋਅ ਜਿੱਥੇ ਹੋ ਰਹੇ ਨੇ ਉਹਦੀਆਂ ਆਨਲਾਈਨ ਜਦੋਂ ਜਾ ਕੇ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲਸ ਤੋਂ ਜਿਹੜੇ ਲਿੰਕ ਦਿੱਤੇ ਹੁੰਦੇ ਨੇ ਉਹੀ ਲਿੰਕ ਵਰਤ ਕੇ ਟਿਕਟ ਬਾਏ ਕਰਿਆ ਕਰੋ, ਕਿਉਂਕਿ ਇਹ ਛੋਟੀਆਂ ਛੋਟੀਆਂ ਚੀਜ਼ਾਂ ਕਈ ਵਾਰੀ ਅਸੀਂ ਗੱਲ ਹੀ ਕਰ ਲੈਂਦੇ ਹਾਂ। ਇਸ ਗੱਲ 'ਚ ਇੱਕ ਹੋਰ ਮੈਨੂੰ ਯਾਦ ਆਇਆ ਮਨਜੀਤ ਜੀ, ਕਈ ਵਾਰ ਨਾ ਆਨਲਾਈਨ ਪੇਮੈਂਟਸ ਵਗੈਰਾ ਕਰਨ ਲਈ ਬਹੁਤ ਸਾਰੇ ਜਿੱਦਾਂ ਹੁਣ ਆਪਣਾ ਇੰਗਲੈਂਡ ਦੇ ਵੀਜ਼ੇ ਨੂੰ ਲੈ ਕੇ ETA ਇੱਕ ਲੈਣਾ ਪੈਂਦਾ, ਉੱਥੇ ਸਪੈਸ਼ਲ ਉਹਦੀ ਇੱਕ ਵੀਜ਼ੇ ਦੀ ਤਰ੍ਹਾਂ ਤੁਹਾਨੂੰ ਸੈਟਅਪ ਲੈਣੀ ਪੈਂਦੀ ਆ। ਸੋ ਉਹਨੂੰ ਤੁਸੀਂ UK ਦੀ ਵੈਬਸਾਈਟ, ਜਿਹੜੀ UK ਐਮਬੈਸੀ ਦੀ ਜਾਂ ਜਿਹੜੀ ਗਵਰਨਮੈਂਟ ਦੀ ਵੈਬਸਾਈਟ ਹੈ ਉੱਥੋਂ ਹੀ ਜਾ ਕੇ ਅਪਲਾਈ ਕਰੋ, ਜਾਂ ਜਿਹੜੇ ਐਕਸਪਰਟ ਨੇ ਜਿਵੇਂ ਕਟਾਰੀਆ ਟੂਰਸ ਐਂਡ ਟਰੈਵਲਸ ਦਾ ਜ਼ਿਕਰ ਕੀਤਾ ਜਾਂ ਹੋਰ ਇਸ ਤਰ੍ਹਾਂ ਸਰਵਿਸਿਸ ਪ੍ਰੋਵਾਈਡਰ ਨੇ ਜਿਹੜੇ, ਉਹਨਾਂ ਦੀ ਹੈਲਪ ਲੈ ਕੇ ਹੀ ਜਿਹੜਾ ਅਪਲਾਈ ਕਰਿਆ ਕਰੋ, ਕਿਉਂਕਿ ਸਾਡੇ ਵੀ ਕੋਈ, ਕਿਉਂਕਿ ਅਸੀਂ ਹੁਣ ਜਿੱਥੇ ਜਿੱਦਾਂ ਗੱਲ ਕੀਤੀ ਵੀ ਲਗਭਗ 25-26 ਜਾਣੇ ਕੈਨੇਡਾ ਤੋਂ ਹੀ ਟਰੈਵਲ ਕਰ ਰਹੇ ਸੀਗੇ ਇੰਗਲੈਂਡ ਦੇ ਲਈ ਵਿਆਹ ਦੇ ਵਿੱਚ, ਤੇ ਉੱਥੋਂ ਮੈਨੂੰ ਇੱਕ ਦੋ ਸਾਡੇ ਫੈਮਿਲੀਜ਼ ਜਿਹੜੇ ਵੈਨਕੂਵਰ ਸਾਈਡ ਤੋਂ ਗਏ ਨੇ ਉਹਨਾਂ ਤੋਂ ਪਤਾ ਲੱਗਿਆ ਕਿ ਉਹਨਾਂ ਨੂੰ ਜਿਹੜੀ ਉਹ ਮੇਰੇ ਖਿਆਲ ਨਾਰਮਲੀ ਉਹਦੀ ਤਾਂ $20 ਜਾਂ $25 $20 ਦੇ ਕਰੀਬ ਮੇਰੇ ਖਿਆਲ ਉਹਦੀ ਕੋਸਟ ਸੀਗੀ, ਤੇ ਉਹ ਕਹਿੰਦੇ ਯਾਰ ਸਾਨੂੰ $150-$200 ਦੇਣਾ ਪਿਆ। ਸੋ ਉਹ ਮੈਂ ਸਮਝਦਾ ਕਿ ਉਹਨਾਂ ਨੇ ਕਿਤੇ ਨਾ ਕਿਤੇ ਥਰਡ ਪਾਰਟੀ ਵੈਬਸਾਈਟ ਦੀਆਂ ਆਨਲਾਈਨ ਜਾ ਕੇ ਇਸ ਤਰੀਕੇ ਦੇ ਨਾਲ ਜਿਹੜੀਆਂ ਜਦੋਂ ਉਹ ਫੀਸ ਵਗੈਰਾ ਪੇ ਕੀਤੀਆਂ, ਤੇ ਕਈ ਵਾਰ ਫਿਰ ਤੁਹਾਨੂੰ ਆਨਲਾਈਨ ਹੀ ਮਿਲ ਰਹੀ ਹੁੰਦੀ ਹੈ ਸਰਵਿਸ, ਬਟ ਉਹਦੇ 'ਚ ਫੀਸ ਐਕਸਟਰਾ ਲੱਗ ਜਾਂਦੀ ਹੈ। ਸੋ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਕਰੋ ਕਿ ਅਥੈਂਟਿਕ ਤਰੀਕੇ ਦੇ ਨਾਲ ਜਿਹੜੀਆਂ ਅਫੀਸ਼ੀਅਲ ਵੈਬਸਾਈਟਸ ਨੇ ਉੱਥੋਂ ਹੀ ਆਪਣੀ ਕੋਈ ਵੀ ਆਨਲਾਈਨ ਟ੍ਰਾਂਜੈਕਸ਼ਨ ਕਰਿਆ ਕਰੋ, ਕਿਉਂਕਿ ਅੱਜ ਦੀ ਜਿਹੜੀ ਜਦੋਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਜਿੱਥੇ ਫੈਸਿਲਿਟੀ ਮਿਲਦੀ ਹੈ ਸਾਨੂੰ, ਸਹੂਲਤ ਮਿਲਦੀ ਹੈ, ਉੱਥੇ ਕਈ ਵਾਰ ਅਸੀਂ ਉਹਨੂੰ ਫੋਰ ਗ੍ਰੈਂਟਡ ਲੈ ਕੇ ਥੋੜਾ ਜਿਹਾ ਵੈਰੀਫਾਈ ਨਹੀਂ ਕਰਦੇ ਤੇ ਫਿਰ ਨੁਕਸਾਨ ਵੀ ਹੋ ਜਾਂਦਾ। ਸੋ ਇਸੇ ਗੱਲ ਦੇ ਲਈ ticketmaster.ca ਜਦੋਂ ਸ਼ੋਅ ਦੀਆਂ ਟਿਕਟ ਬੁੱਕ ਕਰਨੀਆਂ ਜਾਂ ਕੋਈ ਵੀ ਹੋਰ ਸ਼ੋਅ ਦੀ ਜਿਹੜੀ ਵੈਰੀਫਾਈਡ ਤਰੀਕੇ ਦੇ ਨਾਲ ਉਸ ਲਿੰਕ ਤੋਂ ਜਾ ਕੇ ਪਰਚੇਜ਼ ਕੀਤੀ ਜਾਵੇ। ਤੇ ਪੰਜਾਬੀ ਵਿਰਸਾ ਲਈ ਅਸੀਂ ਇੱਕ ਵਾਰੀ ਫਿਰ ਰਿਮਾਈਂਡਰ ਦੇ ਦਿੰਦੇ ਹਾਂ, 25 ਜੁਲਾਈ ਦਿਨ ਸ਼ਨੀਵਾਰ ਆਪਣਾ ਅਸੀਂ ਸਾਰੇ ਜਣੇ ਇਕੱਠੇ ਹੋਵਾਂਗੇ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਗਤਾਰ ਹੋਰੀ, ਜਿਹੜੇ ਕਿ ਇੱਕ ਸਾਲ ਦੇ ਵਕਫੇ ਤੋਂ ਬਾਅਦ ਐਵਰੀ ਅਦਰ ਈਅਰ ਉਹਨਾਂ ਦਾ ਕੈਨੇਡਾ ਟੂਰ ਹੁੰਦਾ। ਸੋ 2014 ਫਿਰ 16, 18, 20 ਦੇ ਵਿੱਚ ਕੋਵਿਡ ਕਰਕੇ ਨਹੀਂ ਹੋਇਆ ਸੀਗਾ, ਫਿਰ 22 ਫਿਰ 24 ਤੇ ਹੁਣ ਇਹ 26 ਵਾਲਾ ਜਿਹੜਾ ਪੰਜਾਬੀ ਵਿਰਸਾ ਇੱਕ ਵਾਰ ਫਿਰ ਟੀਮ ਫੋਰ ਐਂਟਰਟੇਨਮੈਂਟ ਲੈ ਕੇ ਹਾਜ਼ਰ ਹੋ ਗਏ ਹਾਂ। ਤੇ ਅਗਰ ਤੁਸੀਂ ਸਪੋਂਸਰ ਦੇ ਤੌਰ ਦੇ ਉੱਤੇ ਜੁਆਇਨ ਕਰਨਾ ਜਾਂ ਤੁਹਾਨੂੰ ਗਰੁੱਪ ਟਿਕਟ ਚਾਹੀਦੀਆਂ ਨੇ, ਮਲਟੀਪਲ ਟਿਕਟ ਚਾਹੀਦੀਆਂ, ਤਾਂ ਉਹਦੇ ਲਈ ਸਾਨੂੰ ਕਾਲ ਕਰ ਲਿਓ 416-303-4344 ਜਾਂ 647-400-6862। ਮਨਮੋਹਨ ਵਾਰਿਸ ਜਾਂ ਕਮਲ ਹੀਰ ਉਹਨਾਂ ਦੇ ਅਫੀਸ਼ੀਅਲ ਸੋਸ਼ਲ ਮੀਡੀਆ ਹੈਂਡਲਸ ਤੋਂ ਵੀ ਵੇਰਵੇ ਲੈ ਸਕਦੇ ਹੋ, ਜਾਂ ਟੀਮ ਫੋਰ ਐਂਟਰਟੇਨਮੈਂਟ ਦੀ ਸਾਡੀ ਵੈਬਸਾਈਟ ਹੈ team4entertainment.com ਜਾਂ ਸਾਡੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜੀ ਮੀਡੀਆ ਗਰੁੱਪ ਨੂੰ ਸਰਚ ਕਰਕੇ ਉੱਥੋਂ ਵੀ ਹਰਜਿੰਦਰ ਗਿੱਲ ਸ਼ੋਅ ਦੇ ਅਕਾਊਂਟਸ ਤੋਂ, ਟੀਮ ਫੋਰ ਐਂਟਰਟੇਨਮੈਂਟ ਦੇ ਅਕਾਊਂਟਸ ਤੋਂ ਉੱਥੋਂ ਵੀ ਤੁਹਾਨੂੰ ਬਹੁਤ ਆਸਾਨੀ ਨਾਲ ਵੇਰਵੇ ਮਿਲ ਜਾਂਦੇ ਆ। ਜਾਂ ਜੇਕਰ ਤੁਹਾਡੇ ਕੋਲ ਮੇਰਾ ਨੰਬਰ ਸੇਵਡ ਹੋਏਗਾ ਤਾਂ ਵਟਸਐਪ ਦੇ ਉੱਪਰ ਸਟੇਟਸ ਦੇ ਉੱਤੇ ਵੀ ਰੈਗੂਲਰ ਬੇਸਿਸ ਦੇ ਉੱਤੇ ਅਸੀਂ ਇਹਨੂੰ ਸ਼ੇਅਰ ਕਰਦੇ ਰਹੀਦਾ। ਸੋ ਉੱਥੋਂ ਵੀ ਤੁਸੀਂ ਵੇਰਵੇ ਲੈ ਸਕਦੇ ਹੋ, ਬੜਾ ਸੌਖਾ ਅੱਜ ਦੀ ਡੇਟ ਦੇ ਵਿੱਚ, ਸਿੰਪਲ ਜਸਟ ਕਾਲ ਕਰ ਲਓ ਤੇ ਬਾਕੀ ਸਾਰੇ ਵੇਰਵੇ ਅਸੀਂ ਤੁਹਾਨੂੰ ਦੇ ਸਕਦੇ ਹੁੰਦੇ ਹਾਂ। ਸੋ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲਹੀਰ ਤੇ ਸੰਗਤਾਰ 25 ਜੁਲਾਈ ਦਿਨ ਸ਼ਨੀਵਾਰ ਨੂੰ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਪਹੁੰਚ ਰਹੇ ਨੇ, ਵੁੱਡਵਾਈਨ ਮਾਲ ਤੇ ਰੇਸ ਟ੍ਰੈਕ ਦੇ ਬਿਲਕੁਲ ਨੇੜੇ। ਜੀ ਬਨੀ ਜੀ
0: ਜੀ ਬਿਲਕੁਲ ਹਰਜਿੰਦਰ, ਕੁਛ ਹੋਰ ਐਡ ਕਰਨਾ ਚਾਹੁੰਦੇ ਇਸ ਤੋਂ ਪਹਿਲਾਂ ਕਿ ਮੈਂ ਛੁੱਟੀਆਂ ਲਵਾਂ?
1: ਇਸ ਤੋਂ ਪਹਿਲਾਂ ਹਾਂਜੀ ਮੈਂ ਇਜਾਜ਼ਤ ਲਵਾਂ, ਮੈਂ ਇੱਕ ਵਾਰੀ ਫਿਰ ਰਿਮਾਈਂਡਰ ਦੇ ਦੇਣਾ ਜੀ, ਰੀਅਲ ਸਟੇਟ ਸੰਬੰਧਿਤ ਵੀ ਸਾਡੀ ਟੀਮ ਨੂੰ ਤੁਸੀਂ ਜ਼ਰੂਰ ਕਾਲ ਕਰੋ। ਇਸ ਵੇਲੇ ਸਾਨੂੰ ਕੁਛ ਇੱਕ ਪ੍ਰੋਪਰਟੀਜ਼ ਦੀ ਲੋੜ ਹੈ ਮਨਜੀ ਜੀ। ਇੱਕ ਤਾਂ ਆਪਾਂ ਨੂੰ ਲਗਭਗ ਕੋਈ, ਅਗਰ ਕਿਸੇ ਸਾਡੇ ਸਰੋਤੇ ਕੋਲ 10 ਤੋਂ 12-15 ਹਜ਼ਾਰ ਸਕੁਅਰ ਫੁੱਟ ਦੀ ਕੋਈ ਇਸ ਤਰ੍ਹਾਂ ਦੀ ਯੂਨਿਟ ਜਿਹੜੀ ਕਿ ਟਰੈਕਟਰ ਟ੍ਰੇਲਰ ਦੀ ਰਿਪੇਅਰ ਦੇ ਲਈ ਵਰਤੀ ਜਾ ਸਕਦੀ ਹੋਵੇ, ਸੋ ਟ੍ਰੇਲਰ ਰਿਪੇਅਰ ਦੇ ਲਈ ਤੁਸੀਂ ਟਰੱਕ ਟ੍ਰੇਲਰ ਰਿਪੇਅਰ ਸ਼ਾਪ ਦੇ ਤੌਰ ਤੇ ਉਹਨੂੰ ਵਰਤਿਆ ਜਾ ਸਕਦਾ ਹੋਵੇ, ਉਹਦੇ ਚ ਕੁਛ ਕੰਡੀਸ਼ਨ ਨੇ। ਇੱਕ ਤਾਂ ਉਹਦੀ ਹਾਈਟ ਘੱਟੋ ਘੱਟ 20

0: ਦੇ ਲਈ ਵਰਤਣੀ ਆ, ਚਾਹੇ ਉਹ ਬਣੀ ਹੋਵੇ ਕੋਈ ਏਦਾਂ ਦੀ ਬਿਲਡਿੰਗ ਜਾਂ ਯੂਨਿਟ ਤਾਂ ਵੀ ਠੀਕ ਹੈ, ਅਦਰਵਾਈਜ਼ ਅਗਰ ਕੋਈ ਜਿੱਥੇ ਜ਼ੋਨਿੰਗ ਹੋਵੇ ਕਿ ਉੱਥੇ ਆਪਾਂ ਆਪਣੀਆਂ ਵੈਨ ਰਿਪੇਅਰ ਕਰਨ ਦੇ ਲਈ ਆਟੋ ਬੋਡੀ ਸ਼ਾਪ ਦੇ ਤੌਰ ਤੇ ਜਾਂ ਆਟੋ ਰਿਪੇਅਰ ਸ਼ਾਪ ਦੇ ਤੌਰ ਦੇ ਉੱਤੇ ਉਹਦੀ ਜ਼ੋਨਿੰਗ ਹੋਵੇ, GTA 'ਚ ਕਿਤੇ ਵੀ ਹੋ ਸਕਦੀ ਹੈ। ਸੋ ਏਰੀਆ ਕੋਈ ਵੀ ਹੋਵੇ, ਘੱਟੋ ਘੱਟ 1 acre ਲੈਂਡ ਪ੍ਰੈਫਰੈਂਸ ਹੋਣੀ ਹੈ ਆਪਾਂ ਇੱਧਰ ਬੋਲਟਨ ਕੈਲਡਨ ਵੱਲ ਜਾਂ ਹੈਮਿਲਟਨ ਦੇ ਨੇੜੇ ਕਿਤੇ ਤੇ, ਕਿਉਂਕਿ ਜਦੋਂ ਆਪਾਂ ਇੱਧਰ ਬ੍ਰੈਂਪਟਨ ਮਿਸੀਸਾਗਾ ਦੇਖਾਂਗੇ ਤਾਂ ਉੱਥੇ ਥੋੜਾ ਜਿਹਾ ਮਹਿੰਗਾ ਹੋਣਾ, ਤੇ ਸਾਡੇ ਕਲਾਇੰਟ ਦਾ ਬਜਟ ਥੋੜਾ ਜਿਹਾ ਲਿਮਿਟਡ ਹੈ, ਤੇ ਉਹ ਚਾਹੁੰਦੇ ਆ ਕਿ ਕੋਈ ਗੱਲ ਨਹੀਂ ਜੇ ਦੂਰ ਵੀ ਹੋਏਗਾ ਕੋਈ ਗੱਲ ਨਹੀਂ, ਉਹਨਾਂ ਨੇ ਆਪਣੇ ਪਰਪਸ ਦੇ ਲਈ ਆਪਣੀਆਂ ਹੀ ਉਹਨਾਂ ਦੀਆਂ ਵੈਨਸ ਨੇ, ਉਹਨਾਂ ਦੇ ਲਈ ਕੋਈ ਉਹਨਾਂ ਨੂੰ ਘੱਟੋ ਘੱਟ 1 acre ਕਿਉਂਕਿ ਉਹਨਾਂ ਨੇ ਪਾਰਕਿੰਗ ਵੀ ਕਰਨੀ ਹੈ ਤੇ ਉੱਥੇ ਉਹਨਾਂ ਦੀ ਰਿਪੇਅਰਸ ਵਗੈਰਾ ਦੇ ਲਈ ਯੂਜ਼ ਕਰਨਾ। ਸੋ ਇਸ ਤਰ੍ਹਾਂ ਦੀ ਅਗਰ ਕੋਈ ਲੈਂਡ ਹੈ ਤੁਹਾਡੇ ਕੋਲ ਤਾਂ ਸਾਨੂੰ ਜ਼ਰੂਰ ਕੰਟੈਕਟ ਕਰ ਲਿਓ, ਕੋਈ ਯੂਨਿਟ ਬਣਿਆ ਹੋਇਆ ਕੋਈ ਵਰਕਸ਼ਾਪ ਬਣੀ ਹੋਈ ਹੈ ਤਾਂ ਸਾਨੂੰ ਜ਼ਰੂਰ ਦੱਸਿਓ 6474006862 ਬੋਲਟਨ ਕੈਲਡਨ ਜਾਂ ਆਲੇ ਦੁਆਲੇ ਦੇ ਏਰੀਏ ਜਾਂ ਫਿਰ ਹੈਮਿਲਟਨ ਏਰੀਆ ਕਿਤੇ ਵੀ ਅਗਰ ਇਸ ਤਰ੍ਹਾਂ ਦੀ ਕੋਈ ਤੁਹਾਡੇ ਕੋਲ ਪ੍ਰੋਪਰਟੀ ਹੈ ਤਾਂ ਸਾਨੂੰ ਜ਼ਰੂਰ ਦੱਸ ਦਿਓ। ਇੱਕ ਆਪਣੀ ਪ੍ਰੋਪਰਟੀ ਲਿਸਟ ਕੀਤੀ ਗਈ ਹੈ ਜੀ, ਆਪਣਾ ਲਗਭਗ 1099 11 lakh ਦੀ ਇਹਦੀ ਆਸਕਿੰਗ ਪ੍ਰਾਈਸ ਹੈ। ਕਿੰਗ ਅਤੇ ਏਅਰਪੋਰਟ ਰੋਡ ਦਾ ਕਾਰਨਰ ਹੈ ਤੇ ਮਲਟੀਪਲ ਪਰਪਸਿਸ ਦੇ ਲਈ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ। 85 ਫੁੱਟ ਬਾਏ 185 ਫੁੱਟ ਦਾ ਲੋਟ ਹੈ, ਇਹਨੂੰ ਵੀ ਅਗਰ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਕਾਲ ਕਰ ਲਿਓ। ਲਗਭਗ $2000 ਇਹਦਾ ਰੈਂਟ ਵੀ ਆ ਰਿਹਾ, ਬੰਗਲੋ ਬਣਿਆ ਹੋਇਆ ਇੱਕ ਛੋਟਾ, ਤੇ ਉਹਨੂੰ ਬੜਾ ਲਿਵੇਬਲ ਕੰਡੀਸ਼ਨ 'ਚ ਬੜੇ ਵੱਖਰੀਆਂ ਵੱਖਰੀਆਂ ਆਪਸ਼ਨਸ ਦੇ ਲਈ ਇਹਨੂੰ ਐਕਸਪਲੋਰ ਕੀਤਾ ਜਾ ਸਕਦਾ। ਤੁਸੀਂ ਆਪਣੇ ਰਹਿਣ ਦੇ ਲਈ ਜਾਂ ਕੋਈ ਡਿਫਰੈਂਟ ਆਪਸ਼ਨਸ ਜਿਹੜੀਆਂ ਨੇ ਐਕਸਪਲੋਰ ਕਰਨ ਦੇ ਲਈ ਇਸ ਲੋਟ ਨੂੰ ਅਗਰ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਕਾਲ ਕਰ ਲਿਓ 6474006862। ਤੇ ਹੋਰ ਵੀ ਬਹੁਤ ਸਾਰੀਆਂ ਅਲੱਗ ਅਲੱਗ ਆਪਸ਼ਨਸ ਦੇ ਲਈ ਜਿਸ ਤਰ੍ਹਾਂ ਵੀ ਤੁਸੀਂ ਰੀਅਲ ਸਟੇਟ ਸੰਬੰਧਤ ਜਿਵੇਂ ਪਹਿਲਾਂ ਵੀ ਦੱਸਿਆ ਸੀ ਵੱਡੀ ਛੋਟੀ ਕੋਈ ਵੀ ਟ੍ਰਾਂਜੈਕਸ਼ਨਸ ਕਰਨੀਆਂ ਨੇ, ਕੋਈ ਵੀ ਤੁਹਾਡੇ ਰੀਅਲ ਸਟੇਟ ਦੇ ਇਨਵੈਸਟਮੈਂਟ ਸੰਬੰਧਤ ਪਲਾਨਸ ਨੇ ਜਾਂ ਐਂਡ ਯੂਜ਼ਰ ਦੇ ਤੌਰ ਤੇ ਜਾਂ ਇਨਵੈਸਟਰ ਦੇ ਤੌਰ ਦੇ ਉੱਤੇ ਵੱਡੇ ਛੋਟੇ ਘਰ ਵੇਚਣ ਜਾਂ ਖਰੀਦਣ ਤੋਂ ਲੈ ਕੇ ਤਾਂ ਲੀਜ਼ ਦੀਆਂ ਡੀਲਸ ਦੇ ਬਾਰੇ 'ਚ ਜਾਂ ਕੋਈ ਵੀ ਤੁਹਾਡਾ ਮਨ ਦੇ ਵਿੱਚ ਕੋਈ ਪੋਰਟਫੋਲੀਓ ਡਿਜ਼ਾਇਨ ਕਰਨਾ, ਕੋਈ ਫਿਕਸ ਦੀ ਤਰ੍ਹਾਂ ਇੱਕ ਗਰੰਟੀ ਦੀ ਤਰ੍ਹਾਂ ਇਨਕਮ ਜਨਰੇਟ ਕਰਨਾ ਚਾਹੁੰਦੇ ਹੋ, ਰਿਟਾਇਰਮੈਂਟ ਪਲੈਨਿੰਗ ਚਾਹੁੰਦੇ ਹੋ, ਤਾਂ ਇਸ ਤਰ੍ਹਾਂ ਦੀਆਂ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ। ਸੋ ਲਾਸਟ ਬਟ ਨਾਟ ਦ ਲੀਸਟ, ਜਦੋਂ ਮੈਨੂੰ ਇਨਕਮ ਤੋਂ ਯਾਦ ਆਇਆ, ਆਪਣਾ ਰੀਗਨ ਰੋਡ ਜਿਹੜੇ ਵੈਨਕਿਰਕ ਵਾਲੀ ਸਾਈਡ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਮੰਜੇ 'ਚ ਇੱਕ ਆਪਣੇ ਕੋਈ ਯੂਨਿਟ ਹੈ, ਆਫ ਮਾਰਕੀਟ ਹੈ ਇਹ, ਲਗਭਗ 1700 square feet ਇਸ ਯੂਨਿਟ ਦਾ ਸਾਈਜ਼ ਹੈ। ਇਹਨੂੰ ਅਗਰ ਤੁਸੀਂ ਬਾਏ ਆਪਣਾ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ $4500 ਨੈੱਟ ਇਨਕਮ ਨੈੱਟ ਰੈਂਟ ਜਿਹੜਾ ਜੀ ਉਹ ਮਿਲ ਜਾਣਾ। ਤੁਸੀਂ ਲੌਂਗ ਟਰਮ ਲਈ ਰੈਂਟ 'ਤੇ ਇਹਨੂੰ ਦੇਣਾ ਹੋਇਆ ਜਾਂ ਸ਼ਾਰਟ ਟਰਮ ਲਈ, ਉਹ ਤੁਹਾਡੇ ਲਈ ਓਪਨ ਹੈ, ਕਿਉਂਕਿ ਜਿਹੜੇ ਓਨਰ ਨੇ ਉਹੀ ਉਹਨੂੰ ਰੈਂਟ ਬੈਕ ਕਰ ਲੈਣਗੇ, ਲੀਜ਼ ਬੈਕ ਕਰ ਲੈਣਗੇ $4500। ਔਰ ਇਹਦੀ ਜੇ ਮੈਂ ਕੈਪ ਰੇਟ ਦੀ ਗੱਲ ਕਰਾਂ ਤਾਂ 5.4% ਦੇ ਨੇੜੇ ਤੇੜੇ ਜਾਂ 5+% ਕੈਪ ਰੇਟ ਦੇ ਨਾਲ, ਇਹ ਵੀ ਇੱਕ ਗਰੰਟੀ ਦੀ ਤਰ੍ਹਾਂ ਹੀ ਤੁਹਾਡੇ ਲਈ ਇਨਵੈਸਟਮੈਂਟ ਓਪਰਚੁਨਿਟੀ ਹੋ ਸਕਦੀ ਹੈ। ਬਹੁਤ ਵਧੀਆ ਓਪਰਚੁਨਿਟੀ ਹੈ ਬ੍ਰੈਂਪਟਨ ਦੇ ਵਿੱਚ, ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ, 1700 square feet ਦਾ ਯੂਨਿਟ ਅਗਰ ਤੁਸੀਂ ਬਾਏ ਕਰਨਾ ਹੈ 5+% ਦੀ ਕੈਪ ਰੇਟ ਦੇ ਨਾਲ, ਇਹਦੇ ਲਈ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ 6474006862। ਬਹੁਤ ਮਿਹਰਬਾਨੀ ਮਨਜੀਤ ਜੀ,
1: ਸ਼ੁਕਰੀਆ। ਹਰਜਿੰਦਰ 6474006862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ ਜੀ। ਫਾਸਟ ਫਾਈਡ ਪੀਜ਼ਾ ਵੱਲੋਂ ਵੀ ਮਦਦ ਸਾਨੂੰ ਮਿਲਦੀ ਹੈ, 205 Queen Street East ਬ੍ਰੈਂਪਟਨ ਦੇ ਵਿੱਚ ਪਹੁੰਚਿਆ ਜਾ ਸਕਦਾ, 905-595-55 ਉਹਨਾਂ ਦਾ ਟੈਲੀਫੋਨ ਨੰਬਰ ਹੈ। ਵਰਲਡਵਾਈਡ ਪਾਸਪੋਰਟ ਵੀਜ਼ਾ ਐਂਡ NRI ਸਰਵਿਸਿਜ਼ ਲਈ 647-402-2202 'ਤੇ ਗੱਲ ਕਰ ਲਿਓ, 6474022202 30 ਇੰਟਰਮੋਡਲ ਡਰਾਈਵ ਯੂਨਿਟ 207 ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। ਪਾਸਪੋਰਟ ਤੁਸੀਂ ਰੀਨਿਊ ਕਰਵਾਉਣਾ ਮੈਂ ਇੰਡੀਅਨ ਪਾਸਪੋਰਟ ਸੀ ਜਾਂ ਕੋਈ ਵੀ ਤੁਸੀਂ ਤੁਹਾਡਾ ਜਿਹੜਾ ਜਿਸ ਵੀ ਕੰਟਰੀ ਤੋਂ ਤੁਸੀਂ ਆਏ ਹੋ ਉਹਦੇ ਰੀਨਿਊਅਲ ਵਾਸਤੇ ਨਵਾਂ ਪਾਸਪੋਰਟ ਤੁਸੀਂ ਬਣਾਉਣਾ ਹੈ, ਕੁਰੈਕਸ਼ਨ ਕਰਵਾਉਣੀ ਹੈ, ਕੋਈ ਵੀ OCI ਸਰਵਿਸਿਜ਼ ਵਾਸਤੇ ਕੋਈ ਵੀ ਤੁਹਾਨੂੰ ਸਰਵਿਸ ਦੀ ਲੋੜ ਹੈ, ਜਾਂ PCC ਤੁਸੀਂ ਪਲੇਸ ਕਲੀਅਰੈਂਸ ਸਰਟੀਫਿਕੇਟ ਜਿਹੜਾ ਉਹ ਲੈਣਾ, ਵੀਜ਼ਾ ਲੈਣਾ ਕਿਸੇ ਵੀ ਕੰਟਰੀ ਦਾ, ਅਤੇ ਇੱਕੋ ਇੱਕ ਨੰਬਰ 6474002202 ਵਰਲਡਵਾਈਡ ਪਾਸਪੋਰਟ ਵੀਜ਼ਾ ਐਂਡ NRI ਸਰਵਿਸਿਜ਼ ਤੋਂ ਦੁਪਿੰਦਰ ਲੂੰਬਾ ਜੀ ਤੁਹਾਡੀ ਮਦਦ ਕਰਦੇ ਨੇ। ਕੰਸਟਰਕਸ਼ਨ ਕਿਸੇ ਤਰ੍ਹਾਂ ਦੀ ਵੀ ਕਰਵਾਉਣੀ ਹੈ ਤਾਂ ਫਿਰ ਰੋਇਲ ਸਿਟੀ ਕੰਸਟਰਕਸ਼ਨ ਤੋਂ ਅਜੇ ਸਿੰਘ ਜੀ 437-766-5158 ਟੈਲੀਫੋਨ ਨੰਬਰ ਹੈ, 4377-665-158। ਲੀਗਲ ਬੇਸਮੈਂਟ ਵਿਦ ਪਰਮਿਟ ਫਿਨਿਸ਼ ਕੀਤੀ ਜਾਂਦੀ ਹੈ, ਪ੍ਰੋਫੈਸ਼ਨਲ ਪੇਂਟਿੰਗ, ਕਿਚਨ ਨੂੰ ਰੀਮੋਡਲ ਕਰਵਾਉਣਾ, ਵਾਸ਼ਰੂਮ ਦੀ ਰੈਨੋਵੇਸ਼ਨ ਕਰਵਾਉਣੀ ਜਾਂ ਫਿਰ ਪੂਰੇ ਘਰ ਨੂੰ ਰੈਨੋਵੇਟ ਕਰਨਾ, 4377-766-5158 ਅਜੇ ਸਿੰਘ ਜੀ ਦਾ ਟੈਲੀਫੋਨ ਨੰਬਰ ਹੈ। ਕਿਸੇ ਨੇ ਬੜਾ ਖੂਬ ਲਿਖਿਆ, ਉਹ ਕਹਿੰਦਾ ਭਾਵੇਂ ਸਿਫਰ ਕੱਖ ਨਹੀਂ ਹੁੰਦਾ ਪਰ ਸਿਫਰ ਵਾਜੋਂ ਲੱਖ ਨਹੀਂ ਹੁੰਦਾ, ਤੇਰੇ ਨਾਲ ਇਹ ਕੀਮਤ ਮੇਰੀ ਇਹ ਸੋਚ ਕੇ ਮੈਂ ਵੱਖ ਨਹੀਂ ਹੁੰਦਾ ਅਤੇ ਤੂੰ ਮੇਰੇ ਤੋਂ ਵੱਖ ਨਹੀਂ ਰਹਿਣਾ, ਨਹੀਂ ਤਾਂ ਮੇਰਾ ਕੱਖ ਨਹੀਂ ਰਹਿਣਾ, ਸਿਫਰ ਸਮਝ ਕੇ ਛੱਡ ਨਾ ਜਾਵੀਂ ਮਗਰੋਂ ਤੂੰ ਵੀ ਲੱਖ ਨਹੀਂ ਰਹਿਣਾ। ਪ੍ਰੇਮ ਗਿੱਲ ਜੁੜੇ ਹੋਏ ਨੇ ਜੀ ਬੜੀ ਦੇਰ ਤੋਂ ਆਪਣੇ ਨਾਲ, ਪ੍ਰੇਮ ਜੀ ਨਿੱਘਾ ਸਵਾਗਤ ਜੀ।
2: ਵਾਕਿਆ ਜੀ।

0: ਜੀ ਜਿੱਤਾਂ ਨਵੰਦਰ ਨੂੰ ਬੋਲੋ
1: ਕੀ ਹਾਲ ਹੈ?
0: ਸਮਾਂ ਘੱਟ ਹੈ ਤੇ ਮੈਂ
1: ਕੋਈ ਗੱਲ ਨਹੀਂ, ਅਗਲੇ ਪ੍ਰੋਗਰਾਮ ਚ ਆਪਾਂ ਫਿਰ ਗੱਲ ਕਰਾਂਗੇ। ਤੁਸੀਂ ਹੁਣ
0: ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਿਫਤ ਤੋਂ ਬਗੈਰ ਲੱਖ ਹੁੰਦਾ ਨੀ। ਕਈ ਵਾਰੀ ਐਵੇਂ ਕਹਿੰਦੇ ਜੀ ਤੂੰ ਤਾਂ ਕੁਛ ਵੀ ਨੀ, ਤੂੰ ਤਾਂ ਜੀਰੋ ਆ, ਤੂੰ ਫਲਾਨਾ ਆ ਨਾ। ਤੇ ਜਦੋਂ ਬੰਦਾ ਕਹਿੰਦੇ ਹੁੰਦੇ ਮਰ ਗਿਆ ਜਾਣੀਏ ਤੁਰ ਗਿਆ ਜਾਣੀਏ, ਜਦੋਂ ਬੰਦਾ ਦੁਨੀਆਂ ਤੋਂ ਚਲ ਜਾਂਦਾ ਉਦੋਂ ਕੀਮਤ ਪੈਂਦੀ ਹੈ, ਜਦੋਂ ਫਿਰ ਕਹਿ ਲਓ ਕਿ ਛੋਟੇ ਛੋਟੇ ਤਕਰਾਰ ਤੋਂ ਵੱਡੀਆਂ ਗੱਲਾਂ ਬਣ ਜਾਂਦੀਆਂ, ਜਾਂ ਕੋਈ ਵੀ ਗਲਤੀ ਨੂੰ ਉਹਨੂੰ ਸਾਰੀ ਜ਼ਿੰਦਗੀ ਰਿੜਕੀ ਵੀ ਜਾਣਾ। ਕਈ ਪਲ ਪਾਰਟਨਰਸ਼ਿਪ ਦੇ ਵਿੱਚ ਇੱਦਾਂ ਹੁੰਦੀ ਆ ਤੇ ਉਹ ਬਸ ਫਿਰ ਉਹ ਫਿਰ ਐਂਡ ਦੇ ਕਹਿੰਦੇ ਚਲੋ ਅਲੱਗ ਹੀ ਹੋ ਜਾਂਦੇ ਨਾ,
1: ਬਿਲਕੁਲ ਜੀ। ਜ਼ੀਰੋ ਤੇ ਵਨ ਜਿਹੜੇ ਉਹ ਨਾਲੋ ਨਾਲ ਹੀ ਚੱਲਣੇ ਚਾਹੀਦੇ ਆ ਜੀ, ਤਾਂ ਹੀ ਜਿਹੜੀ ਗਤੀ ਹੈ ਉਹ ਹੋਣੀ ਆ।
0: ਤੇ ਜਿਹੜੇ ਫਿਕਵੇ ਹੁੰਦੇ ਰਹਿੰਦੇ ਆ ਜੀ ਤੇ ਗਲਤੀਆਂ, ਇਨਸਾਨ ਗਲਤੀ ਦਾ ਪਤਲਾ ਆ,
1: ਮਾਫ ਨੀ ਕੀਤਾ ਜਾ ਸਕਦਾ ਜੀ।
0: ਮਾਫ ਕਰਨ ਵਾਲਾ ਕੀਤੀ ਜਾਵੇ
1: ਹੈ
0: ਨਾ, ਅੱਜ ਕਰ ਦਿੱਤਾ ਮਾਫ ਕਰ ਨੂੰ, ਫੇਰ ਦਰਾਤੀ ਗੱਲ ਹੋਈ, ਫੇਰ ਮਾਫ ਕਰ, ਫੇਰ ਦਰਾਤੀ,
1: ਫਿਰ ਮਾਫ਼ੀ ਦੇਣ ਨੂੰ ਵੀ ਜੀ ਨੀ ਕਰਦਾ,
0: ਮਾਫ਼ੀ
1: ਮੰਗਣ ਨੂੰ ਜੀ ਨੀ ਕਰਦਾ। ਹਾਂਜੀ ਹਾਂਜੀ ਹਾਂਜੀ, ਫੇਰ ਰੁਟੀਨ ਬਣ ਜਾਂਦੀ ਨਾ, ਰੁਟੀਨ ਬਣ ਜਾਂਦੀ ਹੈ। ਸੋ ਹਰ ਰਿਸ਼ਤੇ ਦੇ ਵਿੱਚ ਆ ਪ੍ਰੇਮ ਜੀ, ਇਹ ਕਿਤੇ ਸੁਣਨ ਵਾਲੇ ਇਹੀ ਨਾ ਸਮਝਣ ਕਿ ਹਸਬੈਂਡ ਵਾਈਫ ਦੇ ਵਿੱਚ ਹੀ ਇਹੋ ਜਿਹਾ ਜਿਹੜੇ ਮਾਮਲੇ ਨੇ ਚੱਲਦੇ ਨੇ। ਹਰ ਰਿਸ਼ਤੇ ਦੇ ਵਿੱਚ ਮੈਨੂੰ ਲੱਗਦਾ ਕਿ ਮੁਆਫ਼ੀ ਮੰਗਣ ਵਾਲਾ ਜਾਂ ਕੋਈ ਵੀ ਜਿਹੜੇ ਇੱਕ ਦੇਖੋ ਇਹ ਵਿਚਾਰਾਂ ਦਾ ਇੱਕ ਡਿਫਰੈਂਸ ਹੁੰਦਾ ਤੇ ਉਹ ਹੋਣਾ ਵੀ ਚਾਹੀਦਾ, ਰਹਿਣਾ ਵੀ ਚਾਹੀਦਾ। ਤੇ ਜੇ ਤੁਸੀਂ ਹਾਂ 'ਚ ਹਾਂ ਹੀ ਮਲਾਈ ਜਾਂਦੇ ਹੋ ਤਾਂ ਉਹ ਵੀ ਕੋਈ ਬਹੁਤਾ ਕਹਿ ਲਓ ਕਿ ਚੰਗਾ ਇੱਕ ਨਹੀਂ ਹੈ ਰਸਤਾ। ਤੇ ਆਪਣੀ ਗੱਲ ਦੂਜੇ ਨੂੰ ਦੱਸਣੀ, ਦੂਜੇ ਦੀ ਆਪ ਸੁਣਨੀ, ਉਹ ਬਹੁਤ ਜ਼ਰੂਰੀ ਹੈ। ਉਹਦੇ 'ਚੋਂ ਅਸੀਂ ਬੜਾ ਕੁਝ ਸਿੱਖਦੇ ਹਾਂ। ਮੈਂ ਸ਼ੁਰੂਆਤ ਦੇ ਵਿੱਚ ਪਤਾ ਨਹੀਂ ਤੁਸੀਂ ਸੁਣਿਆ ਕਿ ਨਹੀਂ, ਮੈਂ ਗੱਲ ਕਰਦਾ ਸੀ ਕਿ ਜਿਹੜੀ ਚੰਗਿਆਈ ਹੈ ਨਾ ਉਹ ਬੀਜਣੀ ਪੈਂਦੀ ਆ, ਬੁਰਿਆਈ ਤਾਂ ਆਪਣੇ ਆਪ ਆ ਬਣਨੀ ਆ। ਸਫਾਈ ਤੁਹਾਨੂੰ ਕਰਨ ਦੀ ਲੋੜ ਹੈ, ਜਿਹੜੀ ਡਰਟ ਆ, ਡਸਟ ਆ, ਘੱਟਾ ਆ, ਮਿੱਟੀ ਆ, ਉਹਨੇ ਆਪਣੇ ਆਪ ਹੀ ਉਹਨਾਂ ਦੇ ਝੀਤਾਂ ਵਿੱਚ ਦੀ ਵੀ ਵੜ ਜਾਣਾ। ਸੋ ਉਹ ਸਾਡੇ ਮਨਾਂ ਦੇ ਵਿੱਚ ਵੀ ਇੱਦਾਂ ਹੀ ਰਾਹ ਕਰ ਜਾਂਦੀ ਆ। ਜੇ ਹੁਣ ਅਨਪੜ੍ਹਤਾ ਦੀ ਗੱਲ ਕਰੀਏ, ਉਹ ਤਾਂ ਅਨਪੜ੍ਹ ਤਾਂ ਅਸੀਂ ਖੁਦ ਆਪਣੇ ਆਪ, ਉਹ ਤਾਂ ਹੈਗੇ ਜੇ ਅਸੀਂ ਸਕੂਲ ਨਹੀਂ ਗਏ, ਤਾਲੀਮ ਨਹੀਂ ਲਈ ਕਿਤਿਓਂ, ਸਿੱਖਿਆ ਨਹੀਂ ਕੁਛ, ਤਾਂ ਉਹ ਤਾਂ ਆਪਣੇ ਆਪ ਹੈਗੀ ਆ। ਲੇਕਿਨ ਅਸੀਂ ਆਪਣੇ ਆਪ ਨੂੰ ਪੋਲਿਸ਼ ਕਿਵੇਂ ਕਰਨਾ, ਐਜੂਕੇਸ਼ਨ ਕਿਵੇਂ ਲੈਣੀ ਆ, ਉਹ ਸਾਨੂੰ ਉਹਦੇ ਲਈ ਮਿਹਨਤ ਕਰਨ ਦੀ ਲੋੜ ਹੈ, ਉਹਦੇ ਲਈ ਹਿੰਮਤ ਕਰਨ ਦੀ ਲੋੜ ਆ, ਉਹ ਕਿਤੇ ਨਾ ਕਿਤੇ ਜਾਣ ਦੀ ਜ਼ਰੂਰਤ ਪੈਂਦੀ ਆ।
0: ਮਨਜੀਤ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਅਸਲ 'ਚ ਨਾ ਜੇ ਤੁਸੀਂ ਅੱਜ ਦੇ ਜ਼ਮਾਨੇ ਦੀ ਗੱਲ ਕਰੀਏ ਆਪਾਂ ਕਿ ਕਿੱਦਾਂ ਵਿਚਰਦੇ ਆ ਨਾ, ਤਾਂ ਅੱਜ ਦਾ ਜਿਹੜਾ ਇਨਸਾਨ ਹੈ ਨਾ, ਯੂਥ ਕਹਿ ਲਓ, ਯੂਥ ਉਹ ਸਿੱਖਣਾ ਘੱਟ ਚਾਹੁੰਦਾ, ਸਿਖਾਉਣਾ ਜ਼ਿਆਦਾ ਚਾਹੁੰਦਾ, ਉਹਦੇ ਕਰਕੇ ਇਹ ਸਾਰਾ ਤਾਣਾ ਬਾਣਾ ਖਰਾਬ ਹੋਇਆ ਪਿਆ। ਉਹ ਨਾ ਕਿਸੇ ਦੀ ਗੱਲ ਸੰਵਾਰ ਨੀ ਚਾਹੁੰਦਾ ਆ, ਨਾ ਕੋਈ ਉਹਨੂੰ ਇਹ ਆ ਕੇ ਬਸ ਜੋ ਸੋਸ਼ਲ ਮੀਡੀਆ ਤੇ ਹੈਗਾ ਨਾ ਜਾਂ ਯਾਰਾਂ ਦੋਸਤਾਂ ਵਿੱਚ ਉਹ ਸਹੀ ਆ। ਈਵਨ ਇੱਥੋਂ ਤੱਕ ਕਿ ਬੱਚੇ ਜਿਹੜੇ ਆ ਉਹ ਪੇਰੈਂਟਸ ਨੂੰ ਵੀ ਇਗਨੋਰ ਜਿਹਾ ਲੱਗ ਪਏ ਕਰਨ ਅੱਜ ਕੱਲ੍ਹ।
1: ਇਹ ਮੈਨੂੰ ਲੱਗਦਾ ਪ੍ਰੇਮ ਜੀ, ਮੈਂ ਹੁਣ ਨਾਮ ਭੁੱਲ ਰਿਹਾ, ਕਿਸੇ ਨੇ ਕੋਈ ਰਾਈਟਰ ਸੀ ਬਹੁਤ ਤਕੜਾ, ਉਹਨੇ ਕਿਤਾਬ ਲਿਖੀ ਤੇ ਉਹਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਦੀ ਗੱਲ, ਉਹ ਕਹਿੰਦੇ ਜੋ ਕੁਝ ਅੱਜ ਅਸੀਂ ਫੀਲ ਕਰਦੇ ਹਾਂ ਉਦੋਂ ਵੀ ਇਹੀ ਸੀ। ਹਾਂ, ਤਰੀਕਾ ਡਿਫਰੈਂਟ ਹੋ ਸਕਦਾ। ਜੇ ਹੁਣ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ, ਠੀਕ ਹੈ, ਇਹ ਥੋੜ੍ਹਾ ਬਹੁਤ ਅੱਗੇ ਚਲਾ ਗਿਆ ਕਿ ਅਸੀਂ ਗਿਆਨ ਵੀ ਇੱਥੋਂ ਹੀ ਲੈਣ ਲੱਗ ਪਏ ਹਾਂ, ਅਸੀਂ ਸਿੱਖਿਆ ਵੀ ਇੱਥੋਂ ਹੀ ਲੈਣ ਲੱਗ ਪਏ ਹਾਂ। ਪਰ ਜੇ ਝਾਤ ਮਾਰੀਏ ਪਿੱਛੇ, ਤਾਂ ਉਹ ਬੱਚਿਆਂ ਦਾ ਪੇਰੈਂਟਸ ਨਾਲ ਜਿਹੜਾ ਰਿਲੇਸ਼ਨ ਹੈ ਨਾ, ਇੱਕ ਅਡੋਲੈਸੈਂਸ ਪੀਰੀਅਡ, ਜੇ ਤੁਸੀਂ ਸਾਈਕੋਲੋਜੀ ਪੜ੍ਹਦੇ ਹੋ ਨਾ, ਅਤੇ ਉਹਦੇ 'ਚ ਉਹ ਮੈਨਸ਼ਨ ਹੁੰਦਾ ਕਿ ਅਡੋਲੈਸੈਂਸ ਜਿਹੜਾ ਟਾਈਮ ਆ ਨਾ, ਉਹ ਕੀ ਆ, ਜਿਹੜੇ ਆਪਾਂ ਟੀਨ ਏਜ ਕਹਿ ਦਿੰਦੇ ਹਾਂ ਨਾ, ਇਹ ਸਮਾਂ ਹੀ ਇੱਦਾਂ ਦਾ ਕਿ ਉਹ ਉਹ ਜਿਹੜੀ ਐਡੋਲੈਸੈਂਸ ਆ ਸਾਡੀ ਨਾ, ਉਹ ਸਾਨੂੰ ਕਿਤੇ ਵੀ ਖੜ੍ਹੇ ਹੋਣ ਜੋਗਾ, ਯਾਨੀ ਕਿ ਸਾਨੂੰ ਉਹ ਘੂਰਦੀ ਆ ਕਿ ਤੂੰ ਜੋ ਕੁਝ ਹੈ ਨਾ ਉਹਦੇ ਵਰਗਾ ਕੋਈ ਨਹੀਂ। ਉਹ ਫਿਰ ਉਹਨੂੰ ਆਪਣੇ ਪੇਰੈਂਟਸ ਵੀ ਜਿਹੜੇ ਉਹ ਉਸ ਵੇਲੇ ਉਹ ਕੁਛ ਨਹੀਂ ਲੱਗਦੇ, ਪਰ ਜਿੱਦਾਂ ਜਿੱਦਾਂ ਉਹ ਫਿਰ ਮੈਚੋਰਿਟੀ ਆਉਂਦੀ ਹੈ, ਉਹ ਉਸ ਏਜ ਤੋਂ ਬਾਹਰ ਨਿਕਲਦਾ, ਅਗਲਾ ਟਾਈਮ ਆਉਂਦਾ ਅਤੇ ਫਿਰ ਉਹਨੂੰ ਚੇਤਾ ਆਉਂਦਾ ਕਿ ਜਦੋਂ ਖੁਦ ਉਸ ਪੁਜੀਸ਼ਨ ਲੈਣ ਦੇ ਜਾਂ ਉਸ ਲੈਵਲ ਵੱਲ ਨੂੰ ਵੱਧਦਾ ਨਾ, ਫਿਰ ਉਹਨੂੰ ਅਕਲ ਆਉਂਦੀ ਆ। ਸ਼ਾਇਦ ਮੈਂ ਇਹ ਕੁਛ ਜ਼ਿਆਦਾ ਕਹਿ ਗਿਆ ਕਿ ਉਹਨੂੰ ਸਮਝ ਫਿਰ ਆਉਂਦੀ ਆ ਕਿ ਹਾਂ ਜੋ ਮੈਂ ਕੁਝ ਕਰਦਾ ਸੀ ਉਹ ਗਲਤ ਸੀ, ਲੇਕਿਨ ਉਹ ਟਾਈਮ ਲੰਘ ਗਿਆ ਹੁੰਦਾ। ਲੇਕਿਨ ਇਹ ਪੀਰੀਅਡ ਸਭ 'ਤੇ ਆਉਂਦਾ, ਇਹ ਟਾਈਮ ਇਹ ਆਪਣੇ 'ਤੇ ਵੀ ਆਇਆ, ਆਪਣੇ ਪੇਰੈਂਟਸ 'ਤੇ ਵੀ ਆਇਆ, ਆਪਣੇ ਬੱਚਿਆਂ 'ਤੇ ਵੀ ਆ, ਅੱਗੋਂ ਉਹਨਾਂ ਦੇ ਬੱਚਿਆਂ 'ਤੇ ਵੀ ਆਉਣਾ। ਅਤੇ ਪ੍ਰੇਮ ਜੀ, ਮੇਰਾ ਹੁਣ ਇਹ ਆਹ ਪ੍ਰੋਗਰਾਮ ਦਾ ਸਮਾਂ ਰਾਮਸ ਪੰਜਾਬੀ ਦਾ ਇੱਥੇ ਸਮਾਪਤ ਆ। ਤੁਸੀਂ ਜੇ ਹੋਲਡ ਕਰਨੀ ਆ ਲਾਈਨ ਹੋਲਡ ਰੱਖ ਛੱਡੋ, ਅਤੇ ਮੈਂ ਅਗਲੇ ਅਗਲੇ ਪ੍ਰੋਗਰਾਮ ਦੇ 'ਚ ਆਪਾਂ ਇਹ ਗੱਲਬਾਤ ਜਿਹੜੀ ਇਸੇ ਤਰ੍ਹਾਂ ਨਾਲ ਜਾਰੀ ਰੱਖਾਂਗੇ। ਦੋਸਤੋ, ਰਾਮਸ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਹੁਣ ਇੱਥੇ ਸਮਾਪਤ ਹੈ। ਆਪਾਂ ਇੱਕ ਸਟੇਸ਼ਨ ਆਈ ਡੀ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਅਤੇ ਮੇਰਾ ਖਿਆਲ ਆ ਕਿ ਨਜ਼ਰੀਆ ਹੀ ਸ਼ੁਰੂ ਕਰ ਲਈਏ। ਸਾਡੇ ਜਿਹੜਾ ਟੈਕਨੀਕਲ ਸਟਾਫ ਹੈ ਜੀ, ਉਹ ਲਾਈਨ ਅਪ ਨਹੀਂ ਕਰ ਸਕਿਆ, ਅਤੇ ਆਪਾਂ ਹੁਣ ਜੁੜਦੇ ਹਾਂ ਜੀ ਪ੍ਰੋਗਰਾਮ ਨਜ਼ਰੀਆ ਦੇ ਵਿੱਚ।

0: ਪੰਜਾਬੀ ਜ਼ੁਬਾਨ ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੁਲਾਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: This program is a proud member of the Canadian Punjabi Broadcasters Association, CPBA.
2: ਗਲ ਮਿੱਠੀ ਮਿੱਠੀ ਬੋਲ, ਦਸ ਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
3: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com, gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਆਹੋ
1: visitor to Canada out of province coverage buy karna chahne ho ya apne parents ya grandparents liye super visa insurance the best rates best plans at the best option bare ya phir 40-45% da discount lena chahne ho ta hune contact karo 6474000 88 12 6474006862
4: garnishment power of sale notice bank walo paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: ਜੀ ਦੋਸਤੋ, ਜਿਹੜੇ ਪ੍ਰੋਗਰਾਮ ਨਜ਼ਰੀਏ ਦੇ ਨਾਲ ਸਾਡੇ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਵੱਲੋਂ ਮਦਦ ਸਾਨੂੰ ਮਿਲ ਰਹੀ ਸੀ। ਇੱਕ ਬੇਸਮੈਂਟ ਵਨ ਬੈਡਰੂਮ ਵਿਦ ਵਨ ਵਾਸ਼ਰੂਮ ਸਾਈਡ ਐਂਟਰੈਂਸ ਲੀਗਲ ਬੇਸਮੈਂਟ ਹੈ, 1 ਜੁਲਾਈ ਤੋਂ ਅਵੇਲੇਬਲ ਹੋ ਜਾਣੀ ਹੈ ਜੀ। ਬੋਵੇ ਡਰਾਈਵ ਐਂਡ ਹੋਰਨਟੈਰੀਓ ਸਟਰੀਟ ਦੇ ਬਿਲਕੁਲ ਕਾਰਨਰ ਦੇ ਵਿੱਚ ਹੈ, ਸਾਈਡ 'ਤੇ ਪ੍ਰੋਪਰਟੀ ਦੇ ਬਿਲਕੁਲ ਸਾਈਡ 'ਤੇ ਬੱਸ ਸਟੋਪ ਹੈ। ਔਰ ਹਰ ਇੱਕ ਤੁਹਾਡੀ ਜਿਹੜਾ ਰੂਟੀਨ ਦੇ ਵਿੱਚ ਜੋ ਵੀ ਤੁਸੀਂ ਖਰੀਦਦੇ ਹੋ ਬਿਲਕੁਲ ਵਾਕਿੰਗ ਡਿਸਟੈਂਸ ਹੈ ਉੱਥੋਂ। ਸਾਹਮਣੇ ਜਿਹੜਾ ਵਾਲਮਾਰਟ ਐਂਡ ਫੋਰਟੀਨੋਸ ਪਲਾਜ਼ਾ, ਜੇ ਤੁਸੀਂ ਖਾਣ ਪੀਣ ਜਾਣਾ ਤਾਂ ਬਹੁਤ ਸਾਰੇ ਰੈਸਟੋਰੈਂਟਸ ਉੱਥੇ ਨੇ। ਜੇਕਰ ਇਸ ਬੇਸਮੈਂਟ ਨੂੰ ਤੁਸੀਂ ਰੈਂਟ 'ਤੇ ਲੈਣਾ ਹੋਵੇ 1 ਜੁਲਾਈ ਤੋਂ ਅਤੇ ਪ੍ਰੋਗਰਾਮ ਤੋਂ ਬਾਅਦ ਵਿੱਚ ਮੈਨੂੰ ਕਾਲ ਕਰ ਸਕਦੇ ਹੋ ਤੁਸੀਂ 416-669-1379 ਟੈਲੀਫੋਨ ਨੰਬਰ 416-669-1379। ਔਰ ਇੱਕ 2 ਬੈਡਰੂਮ ਪਲੱਸ 2 ਵਾਸ਼ਰੂਮਸ ਦੇ ਨਾਲ ਅਗਰ ਜਾਂ ਬੇਸਮੈਂਟ ਹੈ ਜਾਂ ਕੋਈ ਵੀ 3 ਬੈਡਰੂਮ ਦਾ ਤੁਹਾਡੇ ਪਾਸ ਕੋਈ ਟਾਊਨ ਹਾਊਸ ਹੈ ਤੁਸੀਂ ਰੈਂਟ 'ਤੇ ਦੇਣਾ ਚਾਹੁੰਦੇ ਹੋ ਅਤੇ ਜੇ ਹੁਣ ਵੀ ਅਵੇਲੇਬਲ ਹੈ ਤਾਂ ਤਦ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇਸ ਮੁਤਾਬਕ ਇਸ ਦੇ ਬਾਬਤ। ਔਰ ਜੇ ਇੱਕ ਬੈਡਰੂਮ ਇੱਕ ਵਾਸ਼ਰੂਮ ਦੇ ਨਾਲ ਬੇਸਮੈਂਟ, ਚਾਹੇ ਉਹਦੇ 'ਚ ਕਿਚਨ ਨਾ ਵੀ ਹੋਵੇ, ਉਹ ਰੈਕਸਟੇਲ ਗੁਰਦੁਆਰਾ ਸਾਹਿਬ ਦੇ ਆਸ ਪਾਸ ਕਿਤੇ ਵੀ, ਤਾਂ ਉਹ ਇੱਕੋ ਇਨਸਾਨ ਜਿਹਨੂੰ ਉਹ ਬੇਸਮੈਂਟ ਦੀ ਜ਼ਰੂਰਤ ਹੈ, ਪਰ ਇੱਕ ਕਾਰ ਪਾਰਕਿੰਗ ਹੋਣੀ ਲਾਜ਼ਮੀ ਹੈ। ਸੋ ਉਹਦੇ ਬਾਬਤ ਵੀ ਜੇ ਤੁਹਾਡੇ ਪਾਸ ਅਵੇਲੇਬਿਲਟੀ ਹੈ ਕੋਈ ਵੀ ਬੇਸਮੈਂਟ ਤੁਸੀਂ ਰੈਂਟ 'ਤੇ ਦੇਣੀ ਹੈ ਤਾਂ ਫਿਰ ਵੀ ਤੁਸੀਂ ਸਾਨੂੰ 416-669-1379 'ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ। ਅਤੇ ਪ੍ਰੇਮ ਗਿੱਲ ਹੋਰਾਂ ਕੋਲ ਜਾਂਦੇ ਹਾਂ ਜੀ ਇੱਕ ਵਾਰੀ ਫਿਰ, ਕਾਫੀ ਦੇਰ ਤੋਂ ਉਹਨਾਂ ਨੇ ਲਾਈਨ ਹੋਲਡ 'ਤੇ ਰੱਖੀ ਹੋਈ ਹੈ। ਪ੍ਰੇਮ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਜੀ ਤੁਹਾਡਾ।
1: ਧੰਨਵਾਦ ਮਨਜੀਤ ਜੀ।
0: ਮੈਂ ਮੁੰਡਾ ਗੀਤ ਦੇ ਵਿੱਚ ਬਹੁਤ ਕੁਝ ਕਹਿ ਗਿਆ ਤੇ ਮੇਰਾ ਖਿਆਲ ਹੈ ਵੀ ਸੱਚਾਈ ਆ।
1: ਬਿਲਕੁਲ ਜੀ, ਸੱਚਾਈ ਹੈ ਜੀ,
0: ਕਿਉਂਕਿ 2-3 ਗੱਲਾਂ ਉਹ ਕਹਿੰਦਾ, ਬਾਕੀ ਸਾਰਾ ਕੁਝ ਠੀਕ ਹੈ, ਇੱਕ ਬੰਦਾ ਹੀ ਠੀਕ ਨਹੀਂ। ਤੇ ਇੱਕ ਬੜੀ ਪਾਏਦਾਰ ਗੱਲ ਉਹਨਾਂ ਨੇ ਕਹੀ ਹੈ ਕਿ ਪੱਗ ਬੰਨ ਕੇ ਟਪੂਸੀਆਂ ਮਾਰਦਾ ਬੰਦਾ ਚੰਗਾ ਨਹੀਂ ਲੱਗਦਾ। ਮੇਰਾ ਖਿਆਲ ਸਾਨੂੰ ਇਹ ਸਮਝਣਾ ਚਾਹੀਦਾ ਕਿ ਵਾਕਿਆ ਇਹ ਜਦੋਂ ਤੁਸੀਂ, ਕਿਉਂਕਿ ਉਹ ਜਿਹੜਾ ਸਤਿਕਾਰ ਹੈ ਨਾ ਇੱਕ ਦਸਤਾਰ ਦਾ, ਇੱਕ ਪੱਗ ਦਾ, ਅਤੇ ਉਹ ਹਰੀ ਸਿੰਘ ਨਲੂਆ ਬਣਨਾ ਬੜਾ ਔਖਾ, ਲੇਕਿਨ ਜੇ ਅਸੀਂ ਦਸਤਾਰ ਸਜਾਈ ਹੋਈ ਹੈ ਤਾਂ ਮੇਰਾ ਖਿਆਲ ਸਾਨੂੰ ਫਿਰ ਜ਼ਰੂਰ ਉਹ ਨਾ ਜਿਹੜਾ ਪੰਨਿਆਂ 'ਤੇ ਉਹ ਪੂਰਨਿਆਂ 'ਤੇ ਜ਼ਰੂਰ ਚੱਲਣ ਦੀ ਸਾਨੂੰ ਕੋਸ਼ਿਸ਼ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿ ਵਾਕਈ ਅਸੀਂ ਉਹ ਬਣ ਤਾਂ ਨਹੀਂ ਸਕਦੇ, ਪਰ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਜ਼ਰੂਰ ਕਰੀਏ। ਕਿ ਲੇਕਿਨ ਅੱਜ ਕੱਲ੍ਹ ਜੋ ਤੁਸੀਂ ਦੇਖਦੇ ਹੋ, ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਸਾਡਾ ਉਹ ਕਰੈਕਟਰ ਜੋ ਇੱਕ ਛਾਪ ਜਿਹੜੀ ਛੱਡ ਚੁੱਕਾ ਲੋਕਾਂ ਦੇ ਮਨਾਂ ਦੇ ਵਿੱਚ, ਉਹਨੂੰ ਅਸੀਂ ਕਿਤੇ ਨਾ ਕਿਤੇ ਗੰਧਲਾ ਕਰ ਰਹੇ ਹਾਂ। ਅਤੇ ਦੂਜਾ ਇਹ ਹੈ ਕਿ ਜੇ ਬੰਦਾ ਜਿਉਂਦੇ ਜੀ ਉਹਨੂੰ ਸ਼ਾਇਦ ਨਹੀਂ ਚੇਤੇ ਕੀਤਾ ਜਾਂਦਾ, ਜਦੋਂ ਫਿਰ ਉਹ ਸ਼ਮਸ਼ਾਨ ਘਾਟ ਦੇ ਵਿੱਚ ਚਲਿਆ ਜਾਂਦਾ, ਫਿਰ ਅਸੀਂ ਉਹਦੀਆਂ ਚੰਗਿਆਈਆਂ ਦੱਸਦੇ ਹਾਂ। ਸੋ ਅੱਜ ਜ਼ਰੂਰ ਭਾਵੇਂ ਇੱਕ ਵੀ ਗੁਣ ਕਿਸੇ ਇਨਸਾਨ 'ਚ ਹੈ, ਉਹਨੂੰ ਦੱਸਣਾ ਜ਼ਰੂਰ ਚਾਹੀਦਾ ਕਿ ਤੇਰੇ 'ਚ ਆਹ ਗੁਣ ਹੈ। ਕੀ ਕਹਿਣਾ ਚਾਹੋਗੇ
1: ਜੀ? ਮਨਜੀਤ ਜੀ, ਬਿਲਕੁਲ, ਅਸਲ 'ਚ ਜਿਹੜੀਆਂ ਇਹ ਗੱਲਾਂ ਬਾਤਾਂ ਨਾ ਆਪਾਂ ਕਰਦੇ ਹਾਂ, ਇਹ ਇੱਥੇ ਸਿਮਟ ਕੇ ਜੀ ਰਹਿ ਜਾਂਦੀਆਂ। ਆਈ ਡੋਂਟ ਨੋ, ਉਹਦੇ ਲਈ ਕਹਿ ਲਓ ਕਿ ਇੱਕ ਹਿਰਦਾ ਵੀ ਚਾਹੀਦਾ ਹਨਾ, ਜਿੱਥੇ ਬਸਾਉਣੀਆਂ ਹੁੰਦੀਆਂ ਉਹ ਹਿਰਦਾ ਗਾਇਬ ਹੋ ਚੁੱਕਾ ਜੀ।
0: ਉਹਦੀ ਵਜ੍ਹਾ ਕੀ ਹੋ ਸਕਦੀ?
1: ਵਜ੍ਹਾ ਇਹ ਹੈ ਜੀ ਕਿ ਅੱਜ ਕੱਲ ਸਰਕਾਰਾਂ ਨੇ ਝਮੇਲੇ ਇੰਨੇ ਪਾਏ ਹੋਏ ਤੇ ਉਹਦੇ ਕਰਕੇ ਫਿਰ ਇੱਕ ਦੂਸਰੇ ਨਾਲ ਘਰਾਂ ਦੇ ਵਿੱਚ ਤਕਰਾਰ ਇੰਨਾ ਕੁਛ ਚੱਲਦਾ ਹਨਾ।
0: ਨਹੀਂ, ਪਰ ਉਹ ਤੇ ਇੱਕ ਅਲੱਗ ਪੱਖ ਆ। ਜੇ ਇੱਕ ਤੁਹਾਡੇ ਕਰੈਕਟਰ ਦੀ ਜਿਹੜੀ ਗੱਲ ਹੈ ਨਾ, ਜੇ ਉਹਨੂੰ ਆਪਾਂ ਤੁਹਾਡੀ ਪਰਪੱਕਤਾ ਜਿਹੜੀ ਹੈ ਤੁਹਾਡੇ ਆਪਣੇ ਆਪ ਦੇ ਵਿੱਚ, ਉਹ ਮੈਨੂੰ ਲੱਗਦਾ ਕਿ ਉਹ ਤੁਹਾਡੇ ਆਪਣੇ ਆਪ ਤੇ ਡਿਪੈਂਡ ਆ ਕਰਦੀ ਉਹ ਗੱਲ।
1: ਬਿਲਕੁਲ, ਰਿਪ੍ਰੈਜ਼ੈਂਟੇਸ਼ਨ ਦੀ ਤੁਸੀਂ ਗੱਲ ਕੀਤੀ ਆ।
0: ਹਾਂਜੀ ਹਾਂਜੀ,
1: ਕਿੱਦਾਂ ਆਪਾਂ ਰਿਪ੍ਰੈਜ਼ੈਂਟ ਕਰਨਾ ਚਾਹੀਦਾ ਨਾ। ਜੀ ਜੀ, ਹੁਣ ਤੁਸੀਂ ਹਰਜੀਤ ਸਿੰਘ ਨਲੂਏ ਦੀ ਗੱਲ ਕੀਤੀ ਨਾ
0: ਜੀ,
1: ਜਾਂ ਕਹਿ ਲਓ ਕਿ ਭਗਤ ਸਿੰਘ ਵਰਗੇ ਸੂਰਮੇ ਹੋਏ ਨਾ, ਹੋਰ ਬਹੁਤ ਐਗਜ਼ਾਮਪਲ ਆਇਆ। ਜੇ ਆਪਾਂ ਪੰਜਾਬੀਆਂ ਦੇ ਇਤਿਹਾਸ ਵੱਲ ਹੀ ਜਾਈਏ ਤਾਂ ਨਾ, ਬਹੁਤ ਬਹੁਤ ਐਗਜ਼ਾਮਪਲ ਪਈਆਂ ਨਾ। ਬਟ ਤਰਾਸਗੀ ਇਸ ਗੱਲ ਦੀ ਰਹਿ ਗਈ ਕਿ ਉਹ ਹੁਣ ਐਗਜ਼ਾਮਪਲਾਂ ਹਿਸਟਰੀ ਬਣ ਕੇ ਰਹਿ ਗਈਆਂ ਗੱਲਾਂ। ਉਹਦਾ ਰੀਜ਼ਨ ਇਹੀ ਆ ਕਿ ਆਪੋ ਆਪਣੀ ਪੈ ਗਈ ਗੱਲ ਹਨਾ। ਜਿਹੜੀ ਹੈਗੀ ਰਿਪ੍ਰੈਜ਼ੈਂਟੇਸ਼ਨ ਦੀ ਗੱਲ, ਉਹ ਵੀ ਜਿਹੜੀਆਂ ਕਦਰਾਂ ਕੀਮਤਾਂ ਜਿਹੜੀਆਂ ਇੱਕ ਹੁੰਦੀ ਸੀ ਨਾ, ਇੱਕ ਕਿ ਪੱਗ ਨੂੰ ਕਹਿੰਦੇ ਸੀਗੇ ਕਿ ਸਾਡੀ ਇੱਕ ਇੱਜ਼ਤ ਆ।
0: ਬਿਲਕੁਲ,
1: ਉਹ ਵੀ ਉਹਨੂੰ ਵੀ ਮਤਲਬ ਓਨਾ ਮਾਣ ਸਤਿਕਾਰ ਜਿਹੜਾ ਆ ਉਹ ਹੁਣ ਹੈ ਨੀ ਗਾ, ਕਿਉਂਕਿ ਉਹ ਆਪਣੇ ਤੇ ਵੀ ਡਿਪੈਂਡ ਕਰਦਾ। ਜਿੱਦਾਂ ਤੁਸੀਂ ਕਹਿੰਦੇ ਕਿ ਇੱਕ ਬੰਦਾ ਪੱਗ ਬੰਨ ਕੇ ਬਾਅਦ ਵਿੱਚ ਟਪੂਸੀਆਂ ਮਾਰੇ, ਹੈ ਨਾ,
0: ਕੋਈ ਵੀ ਗਲਤ ਕੰਮ ਕਰਦਾ
1: ਗਲਤ ਕੰਮ ਕਰਦਾ।
0: ਜੇ ਹੁਣ ਅਸੀਂ ਹੁਣ ਇੱਥੋਂ ਜੇ ਆਪਾਂ ਕੈਨੇਡਾ ਦੀ ਗੱਲ ਕਰ ਲਈਏ ਤੇ ਅਸੀਂ ਉਹ ਇਹ ਨੀ ਮੈਨੂੰ ਪਤਾ ਕਿ ਉਹ ਕਿੰਨਾ ਕੁ ਸਹੀ ਹੈ ਜਾਂ ਕਿ ਉਹ ਅਸਲੀਅਤ ਉਹਦੇ 'ਚ ਕੀ ਹੈ ਕਿ ਜਿਹੜੇ ਚੋਰੀਆਂ ਅਸੀਂ ਕਰਦੇ ਹਾਂ, ਸਟੋਰਾਂ ਤੋਂ ਸਮਾਨ ਚੁੱਕਦੇ ਹਾਂ ਜਾਂ ਲੋਕਾਂ ਦੇ ਨਾਲ ਕਰਦੇ ਹਾਂ, ਸਟੋਰਾਂ ਤੋਂ ਸਮਾਨ ਚੁੱਕਦੇ ਹਾਂ ਜਾਂ ਲੋਕਾਂ ਦੇ ਨਾਲ ਬਦਸਲੂਕੀਆਂ ਕਰਦੇ ਹਾਂ, ਬਈ ਉਹ ਵਾਕਈ ਉਹਦੇ ਉਸ ਜਿਹੜਾ ਦਸਤਾਰਧਾਰੀ ਉਹ ਬੰਦਾ ਉਹ ਸਹੀ ਹੈ ਜਾਂ ਗਲਤ ਹੈ ਉਹ ਉਹ ਉਹ ਨਹੀਂ ਮੈਂ ਗੱਲ ਕਹਿੰਦਾ, ਲੇਕਿਨ ਜੇ ਕੋਈ ਹੈ ਤਾਂ ਉਹ ਸਮਝ ਜਾਣਾ ਚਾਹੀਦਾ ਕਿ ਇਸ ਦਸਤਾਰ ਦੀ ਇੱਕ ਮੈਂ ਇੱਕ ਹੁਣ ਇੱਕ ਸਾਈਡ ਨੂੰ ਆਪਣਾ ਇਹ ਗੱਲਬਾਤ ਜਿਹੜੀ ਚੱਲ ਗਈ ਹੈ ਇੱਕ ਖਾਸ ਕਮਿਊਨਿਟੀ ਟਾਰਗੇਟ ਮੇਰੇ ਖਿਆਲ ਇਹਦੇ ਨਾਲ ਹੋ ਰਹੀ ਹੈ, ਮੈਂ ਨਹੀਂ ਕਰਨਾ ਚਾਹੁੰਦਾ, ਪਰ ਜੇ ਗੱਲ ਹੋਈ ਹੈ ਤਾਂ ਉਹ ਇਹ ਹੈ ਕਿ ਉਹ ਦਸਤਾਰ ਦੀ ਜਿਹੜੀ ਇੱਕ ਕਦਰ ਹੈ, ਇੱਕ ਸ਼ਾਨ ਹੈ, ਉਹਨੂੰ ਅਸੀਂ ਬਰਕਰਾਰ ਰੱਖਣਾ ਉਹ ਸਾਡੇ ਹੱਥ ਦੇ ਵਿੱਚ ਹੈ। ਜੇ 1-2% ਲੋਕ ਇੱਦਾਂ ਕਰਦੇ ਆ ਤਾਂ ਉਹ ਧੱਬਾ ਸਾਰਿਆਂ 'ਤੇ ਲੱਗਦਾ, ਲੇਕਿਨ ਅਦਰਵਾਈਜ਼ ਜੇ ਸ਼ਾਨ ਹੈ ਉਸਦੀ, ਉਹ ਸੀ ਅੱਜ ਵੀ ਹੈ ਅਤੇ ਰਹੇਗੀ, ਪਰ ਸਾਨੂੰ ਉਹ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਜੇ ਉਹ ਕਾਂਘਿਆਰੀ ਹੈ ਤਾਂ ਮੈਨੂੰ ਲੱਗਦਾ ਕਿ ਉਹਦੀ ਜ਼ਰੂਰ ਉਹਨੂੰ ਕੱਢ ਦੇਣਾ ਚਾਹੀਦਾ ਵਿੱਚ।
1: ਤੁਸੀਂ ਇਹ ਗੱਲਾਂ ਕਰਦੇ ਹਾਂ ਕਿ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਐਗਰੀ ਕਰਦਾ। ਤੁਸੀਂ ਇੱਥੋਂ ਤੱਕ ਕਿਰਦਾਰ ਮਤਲਬ ਕਹਿ ਲਓ ਕਿ ਗਿਰ ਚੁੱਕਾ ਕਿ ਆਪਾਂ ਜਿਹੜੇ ਗੁਰਦੁਆਰਿਆਂ ਦੇ ਵਿੱਚ ਵੀ ਜਦੋਂ ਦਸਤਾਰਾਂ ਲਾਈਆਂ ਜਾਂਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਭ ਕੁਛ ਕੀਤਾ ਜਾਂਦਾ, ਉਹ ਕਿੰਨੀ ਮਾੜੀ ਗੱਲ ਆ।
0: ਅਗੇਨ ਪ੍ਰੇਮ ਜੀ ਗੱਲ ਇਹ ਹੈ ਨਾ ਵੀ ਉਹ 1-2% ਲੋਕ ਨੇ ਜਿਹਨਾਂ ਨੂੰ ਸ਼ਾਇਦ ਇਸ ਉਹ ਬੜੇ ਜਲਦੀ ਜਿਹੜਾ ਆਪਣਾ ਆਪ ਸਮਝ ਨਹੀਂ ਸਕਦੇ, ਸਾਂਭ ਨਹੀਂ ਸਕਦੇ, ਉਹ ਆਪੇ ਤੋਂ ਬਾਹਰ ਹੋ ਜਾਂਦੇ ਆ। ਲੇਕਿਨ ਉਹਦੇ ਨਾਲ ਨਾਲ ਇਹ ਵੀ ਹੈ, ਮੈਂ ਕਈ ਵਾਰੀ ਇਹ ਵੀ ਗੱਲ ਕਰਦਾ ਹੁੰਦਾ ਕਿ ਗੁਰਦੁਆਰਾ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਅੰਦਰ ਬਹੁਤ ਕੁਝ ਚੰਗਾ ਵੀ ਹੋ ਰਿਹਾ, ਉਹਨੂੰ ਹਾਈਲਾਈਟ ਘੱਟ ਕੀਤਾ ਜਾਂਦਾ। ਜਿਹੜੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ, ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਉਹ ਵੀ ਚੌਧਰ ਨੂੰ ਲੈ ਕੇ ਸਾਰਾ ਕੁਛ ਹੁੰਦਾ ਅਤੇ ਉਹ ਨਹੀਂ ਹੋਣਾ ਚਾਹੀਦਾ, ਉਹਨੂੰ ਬੜੀ ਜਲਦੀ ਹਾਈਲਾਈਟ ਕਰ ਦਿੱਤਾ ਜਾਂਦਾ। ਔਰ ਮੈਂ ਇੱਕ ਗੱਲ ਕਿਸੇ ਵੇਲੇ ਇਹ ਵੀ ਕਰਨੀ ਆ ਕਿ ਜੋ ਕੁਝ ਅਸੀਂ ਵੀਡੀਓ ਬਣਾ ਕੇ ਬੜੀ ਜਲਦੀ ਟਿਕਟੋਕ ਜਾਂ ਹੋਰ ਅਜਿਹੇ ਜਿਹੜਾ ਮੀਡੀਆ ਆਊਟਲੈਟਸ ਨੇ, ਜਿਹੜਾ ਸੋਸ਼ਲ ਮੀਡੀਆ, ਉਹਦੇ ਉੱਤੇ ਬੜੀ ਜਲਦੀ ਪੋਸਟ ਅਸੀਂ ਕਰਦੇ ਹਾਂ ਕਿਸੇ ਦੀ, ਚਲੋ ਇਹ ਤਾਂ ਖੈਰ ਪਬਲਿਕ ਪਲੇਸ ਹੈ, ਜੇ ਕੋਈ ਬਾਹਰ ਜਾ ਰਿਹਾ ਰੋਡ 'ਤੇ ਜਾ ਰਿਹਾ, ਜਿਹੜੇ ਲੋਕ ਵੀਡੀਓਜ਼ ਬਣਾ ਕੇ ਪੋਸਟ ਕਰਦੇ ਨੇ ਟਿਕਟੋਕ 'ਤੇ, ਮੈਂ ਜਾਣਨਾ ਚਾਹੁੰਦਾ ਅਗਰ ਕਿਸੇ ਨਾਲ ਅਜਿਹਾ ਕੁਝ ਹੋਇਆ ਹੋਵੇ ਤਾਂ ਮੈਨੂੰ ਫੋ ਪ੍ਰੋਗਰਾਮ ਤੋਂ ਬਾਅਦ ਵੀ ਕਾਲ ਕਰ ਸਕਦਾ ਕਿ ਇਹ ਜਿਹੜਾ ਇਹ ਬਹੁਤ ਕਹਿ ਲਓ ਕਿ ਇੱਕ ਹਾਂਜੀ ਗੰਭੀਰ ਮਸਲਾ ਜੀ, ਇਹ ਉਹ ਲੋਕ ਟਾਰਗੇਟ ਹੋਣੇ ਚਾਹੀਦੇ ਆ, ਇਨਕਲੂਡਿੰਗ ਉਹ ਜਿਹੜਾ ਪਲੇਟਫਾਰਮ ਆ ਕਿ ਕਿਸੇ ਦੀ ਪ੍ਰਾਈਵੇਸੀ ਤੁਸੀਂ ਕਿਵੇਂ ਜਿਹੜੀ ਆ ਉਹ ਪਬਲਿਕ ਕਰ ਸਕਦੇ ਹੋ। ਔਰ ਜਿਹੜੇ ਲੋਕ ਕਰ ਰਹੇ ਨੇ ਉਹ ਮੇਰਾ ਖਿਆਲ ਹੈ ਕਿ ਉਹ ਜ਼ਰੂਰ ਇਹ ਚੀਜ਼ ਨੂੰ ਸਮਝ ਜਾਣ ਕਿ ਇੱਕ ਨਾ ਇੱਕ ਦਿਨ ਜ਼ਰੂਰ ਸ਼ਿਕੰਜੇ 'ਚ ਉਹ ਆਉਣਗੇ ਜੋ ਲੋਕਾਂ ਦੀਆਂ ਵੀਡੀਓਜ਼ ਬਣਾ ਕੇ ਤੁਰੇ ਜਾਂਦੇ, ਆਈ ਮੀਨ ਕਾਰਾਂ ਦੇ ਵਿੱਚ ਤੁਸੀਂ ਕੋਈ ਆਪਣੀ ਕਾਰ ਦੇ ਵਿੱਚ ਜਾ ਰਿਹਾ ਉਹਦੀ ਆਪਣੀ ਪ੍ਰਾਈਵੇਟ ਲਾਈਫ ਹੈ ਅਤੇ ਉਹ ਕਿਸੇ ਕਿਵੇਂ ਵੀ ਉਹ ਜਾ ਰਿਹਾ, ਤੁਹਾਨੂੰ ਹੱਕ ਨਹੀਂ ਹੈ ਕਿ ਉਹਨੂੰ ਤੁਸੀਂ ਉਹਦੀ ਵੀਡੀਓ ਕਰਕੇ ਅਤੇ ਉਹ ਤੁਸੀਂ ਆਪਣੇ ਅਕਾਊਂਟ ਦੇ ਉੱਤੇ ਉਹਨੂੰ ਪੋਸਟ ਕਰੋ। ਜ਼ਰੂਰ ਅਗਰ ਕਿਸੇ ਦੇ ਪਾਸ ਅਜਿਹੀ ਕੋਈ ਜਾਣਕਾਰੀ ਹੋਵੇ ਕਿ ਕਿਵੇਂ ਉਹ ਕਰਦੇ ਨੇ, ਕਿ ਮੈਨੂੰ ਵੀ ਕਿਸੇ ਦੀ ਕਾਲ ਆਈ ਸੀ ਅਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਹੋਇਆ, ਅਤੇ ਡੈਫੀਨੇਟਲੀ ਇਹ ਜ਼ਰੂਰ ਉਹਨਾਂ ਨੂੰ ਸਬਕ ਜਿਹੜਾ ਉਹ ਮੈਨੂੰ ਲੱਗਦਾ ਕਿ ਜ਼ਰੂਰ ਸਿੱਖਣਾ ਚਾਹੀਦਾ ਅਤੇ ਸਿਖਾਉਣਾ ਵੀ ਚਾਹੀਦਾ। ਜੇ ਕਿਸੇ ਨਾਲ ਅਜਿਹਾ ਕੁਝ ਵਾਪਰਿਆ ਜ਼ਰੂਰ ਬਹੁਤ ਸਾਰੇ ਜਿਹੜਾ ਇਹ ਲਾਅ ਕੋਈ ਨਾ ਕੋਈ ਅਜਿਹਾ ਜਿਹੜਾ ਲਾਅਰਸ ਦੇ ਨਾਲ ਗੱਲ ਕਰਕੇ, ਐਕਚੁਅਲੀ ਜਿਹੜੇ ਪ੍ਰੋਫੈਸ਼ਨਲਸ ਨੇ, ਤੁਸੀਂ ਵੀ ਲਾਅਰ ਹੋ ਪ੍ਰੇਮ ਜੀ, ਤੁਹਾਡਾ ਕੀ ਕਹਿਣਾ ਇਹਦੇ ਮੁਤਾਬਕ?
1: ਬਿਲਕੁਲ ਜੀ, ਲਾਅ ਤਾਂ ਇਹੀ ਕਹਿੰਦਾ ਕਿ ਜਿਹੜੀ ਆਜ਼ਾਦੀ ਹੈ ਨਾ ਉਹਨੂੰ, ਆਜ਼ਾਦੀ ਨੂੰ ਕੁਛ ਰਿਸਟ੍ਰਿਕਸ਼ਨ ਹੁੰਦੀਆਂ ਉਹਦੇ ਵਿੱਚ ਰਹਿ ਕੇ ਮਾਣਿਆ ਜਾਵੇ ਤੇ ਉਹਨੂੰ ਆਜ਼ਾਦੀ ਕਹਿੰਦੇ ਆ। ਜੇ ਉਹ ਸੈਕਸ਼ਨ ਤੋੜ ਦਿੱਤੀਆਂ ਜਾਣ ਤੇ ਫੇਰ ਕਹਿ ਲਓ ਕਿ ਉਹ ਲਾਅ ਨਹੀਂ ਆ ਜਾਂਦਾ ਨਾ, ਉਹ ਫਿਰ ਇੱਕ ਜੰਗਲ ਰਾਜ ਹੀ ਬਣ ਜਾਂਦਾ। ਹੁਣ ਇਹਦੇ ਵਾਸਤੇ ਜਿਹੜੀਆਂ ਸਾਡੀਆਂ ਸਰਕਾਰਾਂ ਆ ਇਹਨਾਂ ਨੂੰ ਏਦਾਂ ਦੇ ਕੁਛ ਸਖ਼ਤ ਲਾਅ ਬਣਾਉਣੇ ਪੈਣੇ ਆ ਜਿਹਦੇ ਵਿੱਚ ਰਹਿ ਕੇ ਹੀ ਲੋਕੀ ਕੁਛ ਕਰਨ, ਹਨਾ, ਕਿ ਐਵੇਂ ਨੀ ਕਿ ਜਿੱਥੇ ਮਰਜ਼ੀ ਚੱਕ ਕੇ ਵੀਡੀਓ ਬਣਾ ਦਿੱਤੀ, ਜਿੱਥੇ ਮਰਜ਼ੀ ਚੱਕ ਕੇ ਜੋ ਮਰਜ਼ੀ ਕਰ ਦਿੱਤਾ, ਹਨਾ
0: ਜੀ, ਤੁਹਾਨੂੰ ਹੱਕ ਹੀ ਨਹੀਂ ਹੈ ਜੀ। ਤੁਸੀਂ ਕਿਸੇ ਦੀ ਇਜਾਜ਼ਤ ਤੋਂ ਬਿਨਾਂ ਕਿਵੇਂ ਉਹਨੂੰ ਬਣਾ ਕੇ ਤੇ ਆਪਣੀ ਅਕਾਊਂਟ ਤੇ ਪੋਸਟ ਕਰ ਸਕਦੇ ਹੋ?
1: ਬਿਲਕੁਲ,
0: ਮੈਨੂੰ ਲੱਗਦਾ ਕਿ ਹਾਲੇ ਉਹ ਅਣਜਾਣੇ ਨੇ, ਇਸ ਗੱਲ ਤੋਂ ਵਾਕਿਫ ਨਹੀਂ ਆ ਕਿ ਕੁਛ ਵੀ ਜਿਹੜਾ ਇਨ ਫਿਊਚਰ ਉਹਨਾਂ ਤੇ ਐਕਸ਼ਨ ਜਿਹੜਾ ਉਹ ਲਿਆ ਜਾ ਸਕਦਾ ਤੇ ਹੋ ਸਕਦਾ।
1: ਹਾਂਜੀ, ਵਾਕਫ ਇਸ ਕਰਕੇ ਨਹੀਂ ਹੈਗੇ ਕਿਉਂਕਿ ਲਾਅ ਨਹੀਂ ਬਣਿਆ ਨਾ ਪ੍ਰੋਪਰ, ਉਹਨੂੰ ਉਹਨੂੰ ਸਟ੍ਰਿਕਟਨੈਸ ਜਦੋਂ ਹੋ ਗਈ ਕਿ ਏਦਾਂ ਨਹੀਂ ਤੁਸੀਂ ਕਰ ਸਕਦੇ, ਤੇ ਫਿਰ ਆਪੇ ਉਹਦੇ ਲਾਅ ਦੇ ਅੰਡਰ ਉਹਨੂੰ ਸਜ਼ਾ ਭੁਗਤੂਗੇ ਨਾ।
0: ਜੀ ਜੀ,
1: ਮਨਜੀਤ ਜੀ, ਆਪਾਂ ਹੁਣ ਗੱਲ ਕਰਦੇ ਸੀ ਇਨਫਰਾਸਟ੍ਰਕਚਰ ਦੀ ਇੰਗਲੈਂਡ ਦੀ ਨਾ, ਮੈਨੂੰ ਲੱਗਦਾ ਕੈਨੇਡਾ ਜਿਹੜਾ ਨਾ, ਜੋ ਮੈਂ ਫੀਲ ਕਰ ਰਿਹਾ ਇਸ ਵੇਲੇ ਵੀ ਇੰਗਲੈਂਡ ਤੋਂ 50 ਸਾਲ ਦਾ ਪਿੱਛੇ ਹੈਗਾ ਹੀ ਆ।
0: ਇੰਗਲੈਂਡ ਤੋਂ 50 ਸਾਲ ਪਿੱਛੇ ਆ
1: ਜੀ?
0: ਕਿਵੇਂ?
1: ਇਨਫਰਾਸਟ੍ਰਕਚਰ ਦੇ ਮਾਮਲੇ ਚ ਦੇਖਿਆ ਜਾਵੇ ਤੇ ਇਹ ਆ, ਮੈਂ ਡਾਊਨ ਟਾਊਨ ਦੇ ਵਿਚ ਦੇਖ ਰਿਹਾ ਕਿੱਦਾਂ ਸੜਕਾਂ ਪੱਟੀਆਂ ਪਈਆਂ, ਉਧਰੋਂ ਇੰਨੀ ਦੁਨੀਆਂ ਤੁਰੀ ਫਿਰਦੀ ਆ। ਜੇ ਮੈਂ ਗਲਤ ਨਾ ਹੋਵਾਂ ਤੇ ਮੈਨੂੰ ਲੱਗਦਾ ਕਿ ਜਿਹੜੀ ਕੈਨੇਡਾ ਦੀ ਟੋਰਾਂਟੋ ਦੀ ਟ੍ਰੈਫਿਕ ਆ, ਇਹ 3rd ਨੰਬਰ ਤੇ ਆ ਵਰਲਡ ਵਿਚ ਵਰਸਟ। ਉਹਦਾ ਰੀਜ਼ਨ ਇਹੀ ਆ ਕਿ ਇਹ ਕੰਮ ਪੂਰਾ ਕਰਦੇ ਨੀ ਹੈਗੇ, ਇੱਕ ਕੰਮ ਪੂਰਾ ਕਰਦੇ ਨੇ ਦੂਸਰਾ ਛੇੜ ਲੈਂਦੇ ਆ, ਦੂਸਰਾ ਸ਼ੁਰੂ ਕਰਦੇ ਨੇ ਤੀਸਰਾ ਛੇੜ ਲੈਂਦੇ। ਹੁਣ ਮੈਂ ਇੱਥੇ 2-3 ਸਟੇਟਸ ਹੈਗੀਆਂ ਜਿਹੜੀਆਂ ਮੇਨ ਸਟੇਟਸ ਹੈਗੀਆਂ, ਉੱਥੇ ਇਹਨਾਂ ਨੇ ਕੰਮ ਸ਼ੁਰੂ ਕੀਤਾ। ਇੱਕ ਕੁਈਨ ਸਟੇਟ ਆ ਉੱਥੇ ਡਾਊਨ ਟਾਊਨ ਦੇ ਵਿੱਚ, ਬੇ ਐਂਡ ਕੁਈਨ ਨਾ, ਉੱਥੇ ਇਹਨਾਂ ਨੇ ਇੰਨਾ ਕੁ ਜ਼ਿਆਦਾ ਖਲਾਰਾ ਪਾਇਆ ਆ, ਆਈ ਡੋਂਟ ਨੋ ਉੱਥੇ ਕੀ ਕਰਦੇ ਪਏ ਆ, ਪਰ ਉਹ ਕਿੰਨੇ ਸਾਲ ਲੱਗ ਗਏ ਉਹਨਾਂ ਨੂੰ, ਜੇ ਟਨਲ ਵੀ ਬਣਾਉਣੀ ਪਈ ਉੱਥੋਂ ਉਹਨੂੰ ਬੰਦ ਕਰਕੇ ਤੁਸੀਂ ਕੋਈ ਕੰਮ ਕਰੋਗੇ? ਇਹ ਥੋੜੋ ਕਿ ਹੁਣ ਇੰਨੇ ਸਾਲ ਲਗਾ ਦੇਣੇ ਇੱਕ ਕੰਮ ਨੂੰ। ਇੱਥੇ ਇੱਕ ਆਪਣੇ ਮੇਵਿਸ ਤੇ 401 ਦੇ ਉੱਤੇ ਇਹਨਾਂ ਨੇ 12 ਸਾਲ ਲਗਾ ਦਿੱਤੇ ਉੱਥੇ ਉਹਨੂੰ ਚੌੜਾ ਕਰਨ ਵਾਸਤੇ ਹਾਈਵੇ ਨੂੰ। ਤੇ ਦੂਸਰਾ ਹੁਣ ਫੀਫਾ ਵਰਲਡ ਕੱਪ ਆ ਰਿਹਾ ਜੀ। ਹੈਲੋ ਹੈਲੋ, ਹਾਂਜੀ ਮਨਜੀਤ
0: ਜੀ, ਪ੍ਰੇਮ ਜੀ ਤੁਸੀਂ ਜਾਰੀ ਰੱਖਿਓ ਜੀ।
1: ਜੀ ਜੀ ਜੀ, ਫੀਫਾ ਵਰਲਡ ਕੱਪ ਆ ਰਿਹਾ, ਇੱਥੇ ਤੁਸੀਂ ਦੇਖੋਗੇ ਮਨਜੀਤ ਜੀ ਕਿੰਨਾ ਕਿੰਨੀ ਦੁਨੀਆ ਆਉਣੀ ਆ। ਜਿਹੜੀ ਕਹਿ ਲਓ ਕਿ GTA ਦੀ ਜਿਹੜੀ ਪਬਲਿਕ ਆ ਉਹ ਹੀ ਨੀ ਸਾਂਭੀ ਜਾਂਦੀ ਇੱਥੇ ਨਾ, ਤੇ ਫੀਫਾ ਵਰਲਡ ਕੱਪ ਦੇ ਵਿੱਚ ਕਿੱਦਾਂ ਇਹਨਾਂ ਨੇ ਕਹਿ ਲਓ ਕਿ ਜਿਹੜੇ ਪੋਰਟ ਹੋਲ ਆ ਉਹਨਾਂ ਨੂੰ ਇਹਨਾਂ ਨੇ ਕਵਰ ਹੀ ਨੀ ਕੀਤਾ। ਕੰਸਟਰਕਸ਼ਨ ਬਸ ਓਦਾਂ ਹੀ ਉਹਨਾਂ ਨੂੰ ਪੇਂਟ ਕਰੀ ਜਾ ਰਹੇ ਰੋਡ ਦੇ ਉੱਤੇ, ਔਰ ਗੱਡੀਆਂ ਦਾ ਬੁਰਾ ਹਾਲ ਹੋਇਆ। ਕੋਈ ਕੋਈ ਵੀ ਰੋਡ ਜਿਹੜਾ ਉਹ ਪੂਰੀ ਤਰ੍ਹਾਂ ਸਮੂਥ ਨਹੀਂ ਹੈਗਾ ਮਨਜੀਤ ਜੀ, ਤੇ ਮੈਨੂੰ ਲੱਗਦਾ ਕਿ ਇਹ ਕੋਈ ਵਧੀਆ ਵਰਤਾਰਾ ਨਹੀਂ ਹੈਗਾ। ਔਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਇੰਗਲੈਂਡ ਦੇ ਵਿੱਚ ਬੈਂਕਰ ਵੀ ਰਹੇ ਆ, ਤੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਇੰਗਲੈਂਡ ਦੇ ਵਿੱਚ ਇੰਨਾ ਵਧੀਆ ਇਨਫਰਾਸਟ੍ਰਕਚਰ ਅੱਜ ਤੋਂ ਕੋਈ ਕਹਿ ਲਓ ਕਿ 50-60 ਸਾਲ ਪਹਿਲਾਂ ਸੀ, ਤੇ ਵਾਈ ਨੋਟ ਇਨ ਕੈਨੇਡਾ? ਤੇ ਆਈ ਥਿੰਕ ਜੇ ਉਹ ਜਿਹੜੇ ਲੀਡਰ ਆ ਇਹ ਰੋਡ ਤੇ ਨਹੀਂ ਆਉਂਦੇ ਜ਼ਿਆਦਾਤਰ, ਇਹ ਰਹਿੰਦੇ ਹੀ ਹਵਾਈ ਜਹਾਜ਼ਾਂ ਦੇ ਵਿੱਚ ਹੈ ਨਾ, ਕਦੀ ਕਿਸੇ ਕੰਟਰੀ ਵਿੱਚ ਚਲੇ ਗਏ ਕਦੀ ਕਿਸੇ ਕੰਟਰੀ ਵਿੱਚ। ਤੇ ਮਨਜੀਤ ਜੀ, ਪਿੱਛੇ ਜਿੰਨੇ ਵੀ ਜਿਹੜੇ ਲੀਡਰ ਹੁੰਦੇ ਸੀਗੇ ਲੋਕਾਂ ਦੇ ਵਿੱਚ ਜ਼ਰੂਰ ਵਿਚਰਦੇ ਸੀ, ਉਹ ਉਹਨਾਂ ਦੇ ਦੁੱਖ ਸੁੱਖ ਵੀ ਸੁਣਦੇ ਸੀ। ਈਵਨ ਇੱਥੋਂ ਤੱਕ ਵੀ ਕਿ ਉਹ ਜਿਹੜੇ ਰਾਜੇ ਮਹਾਰਾਜਿਆਂ ਦੀ ਮੈਂ ਗੱਲ ਕਰਾਂ ਤੇ ਉਹ ਭੇਸ ਬਦਲ ਕੇ ਵੀ ਲੋਕਾਂ ਦੇ ਵਿੱਚ ਜਾਂਦੇ ਸੀਗੇ ਕਿ ਕਿਸੇ ਨੂੰ ਕੋਈ ਤਕਲੀਫ ਤਾਂ ਨਹੀਂ, ਕੋਈ ਲੋਕੀ ਸਾਰੇ ਠੀਕ ਠਾਕ ਹੈ ਨਾ। ਤੇ ਇਹ ਇਤਿਹਾਸ ਗਵਾਹ ਆ, ਪਰ ਅੱਜ ਦਾ ਜਿਹੜਾ ਲੀਡਰ ਆ ਉਹ ਹਵਾ 'ਚ ਹੀ ਰਹਿੰਦਾ ਆ, ਪਤਾ ਹੀ ਨਹੀਂ ਕਿੱਥੇ ਰਹਿੰਦਾ ਆ, ਕਿ ਉਹ ਇਸ ਕੰਟਰੀ ਵਿੱਚ ਰਹਿੰਦਾ ਕਿ ਦੂਸਰੀ ਕੰਟਰੀ ਵਿੱਚ ਰਹਿੰਦਾ ਪਿਆ। ਤਾਂ ਕਹਿ ਲਓ ਕਿ ਮਾੜਾ ਰੁਝਾਨ ਆ ਇਹ, ਜਦੋਂ ਤੱਕ ਅਸੀਂ ਜਿਹੜਾ ਲੀਡਰ ਆ ਉਹ ਗਰਾਊਂਡ ਨਾਲ ਨਹੀਂ ਜੁੜੂਗਾ ਨਾ, ਉਦੋਂ ਤੱਕ ਮਨਜੀਤ ਜੀ ਦੇਸ਼ ਦਾ ਵਿਕਾਸ ਜਾਂ ਇਲਾਕੇ ਦਾ ਵਿਕਾਸ ਹੋਣਾ ਬਹੁਤ ਹੀ ਮੁਸ਼ਕਲ ਆ, ਬਹੁਤ ਮੁਸ਼ਕਲ ਆ।
0: ਬਿਲਕੁਲ, ਔਰ ਜਿਹੜੀ ਪੋਰਟ ਹੋਲਸ ਦੀ ਤੁਸੀਂ ਗੱਲ ਕੀਤੀ ਆ ਪ੍ਰੇਮ ਜੀ, ਉਹ ਮੇਰਾ ਖਿਆਲ ਕਿ ਜਿਹੜੇ ਰੋਡ ਯੂਜ਼ਰਸ ਨੇ ਨਾ, ਆਮ ਪਬਲਿਕ ਆ, ਉਹਨਾਂ ਦਾ ਵੀ ਫਰਜ਼ ਉਹ ਬਣਦਾ ਹੈ ਕਿ ਕਿਤੇ ਵੀ ਉਹ ਦੇਖਦੇ ਨੇ ਤੇ ਉਹ ਸਿਟੀ ਨੂੰ ਕਾਲ ਕਰ ਸਕਦੇ। ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਰਿਹਾ, ਔਰ ਮੈਂ 2 ਵਾਰੀ ਐਸੇ ਸਾਲ ਦੀ ਗੱਲ ਮੈਂ ਕਰਦਾ ਕਿ ਮੈਂ ਸਿਟੀ ਨੂੰ ਕਾਲ ਕੀਤੀ ਔਰ ਉਹ ਤੁਹਾਡਾ ਫੋਨ ਨੰਬਰ ਲੈਂਦੇ ਨੇ, ਤੁਹਾਨੂੰ ਟੈਕਸਟ ਵੀ ਆਉਂਦਾ ਕਿ ਅਸੀਂ ਜਿਹੜੀ ਸਰਵਿਸ ਆ ਆਲਰੇਡੀ ਡਿਸਪੈਚ ਹੋ ਚੁੱਕੀ ਹੈ, ਅਤੇ ਉਹ ਫਿਨਿਸ਼ ਹੋਣ ਤੋਂ ਬਾਅਦ ਫਿਰ ਤੁਹਾਨੂੰ ਮੈਸੇਜ ਆਉਂਦਾ ਕਿ ਜਿਹੜੀ ਲੋਕੇਸ਼ਨ ਤੁਸੀਂ ਦੱਸੀ ਸੀ ਉਹ ਬਿਲਕੁਲ ਸਹੀ ਹੋ ਗਈ, ਔਰ ਮੈਂ ਨੋਟਿਸ ਕੀਤਾ ਇਸ ਚੀਜ਼ ਨੂੰ ਕਿ ਵਾਕਈ ਜੇ ਮੈਂ ਉਹ ਸਵੇਰੇ ਕਾਲ ਕੀਤੀ ਹੈ ਤਾਂ ਦੁਪਹਿਰੋਂ ਬਾਅਦ ਉਹ ਕੰਮ ਡਨ ਸੀਗਾ। ਉਹ ਜਿਹੜੀ ਟੋਆ ਪਿਆ ਹੋਇਆ ਸੀ ਸੜਕ ਦੇ ਵਿੱਚ ਉਹ ਬਿਲਕੁਲ ਨਾਈਸਲੀ ਉਹਨੂੰ ਜਿਹੜਾ ਪੂਰ ਕੇ ਉਹਦੇ 'ਤੇ ਲੁੱਕ ਬੱਜਰੀ ਪਾ ਕੇ, ਔਰ ਉੱਥੇ ਕੋਨ ਜਿਹੜੀ ਆ ਉਹ ਰੱਖੀ ਹੋਈ ਸੀ ਸਿਟੀ ਵੱਲੋਂ, ਔਰ ਸਾਡਾ ਜਿੰਨੇ ਵੀ ਅਸੀਂ ਰੈਜੀਡੈਂਟਸ ਹਾਂ, ਜਿੰਨੇ ਵੀ ਅਸੀਂ ਸੜਕਾਂ ਵਰਤਣ ਵਾਲੇ ਹਾਂ ਨਾ, ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਸਿਟੀ ਨੂੰ ਦੱਸੀਏ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀ ਜ਼ਿਆਦਾ ਚੱਲਦੀਆਂ ਸੜਕਾਂ ਨੇ ਨਾ। ਮੈਂ ਮੰਨਦਾ ਤੁਹਾਡੀ ਗੱਲ ਕਿ ਉਹਨਾਂ ਦਾ ਵੀ ਸਿਟੀ ਦਾ ਫਰਜ਼ ਕਹਿ ਲਓ ਜਾਂ ਉਸ ਕਰੂ ਦਾ ਵੀ ਫਰਜ਼ ਬਣਦਾ ਉਹ ਦੇਖਣ, ਪਰ ਕਈ ਵਾਰੀ ਨਹੀਂ ਵੀ ਪਤਾ ਚੱਲਦਾ ਤਾਂ ਤੁਸੀਂ ਦੱਸਦੇ ਹੋ ਤਾਂ ਸਾਰਾ ਕੁਛ ਹੁੰਦਾ ਵੀ ਆ। ਇਹ ਨਹੀਂ ਆਪਾਂ ਕਹਿ ਸਕਦੇ ਕਿ ਬਿਲਕੁਲ ਕੀਤਾ ਨਹੀਂ ਜਾ ਰਿਹਾ। ਬਾਕੀ ਜਿਹੜੀ ਕਿਸੇ ਵੀ ਜਿੱਦਾਂ ਹੁਣ ਤੁਸੀਂ ਇੱਥੋਂ ਦੀ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਆ, ਉਹਦੀ ਜ਼ਿੰਮੇਵਾਰੀ ਜ਼ਿਆਦਾਤਰ ਸਿਟੀ ਦੀ ਆ, ਜਿਹੜੀ ਉਸ ਤੋਂ ਬਾਅਦ ਫਿਰ ਜਿਹੜੇ ਪ੍ਰੋਵਿੰਸ ਦੇ ਅੰਡਰ ਆਉਂਦੇ ਉੱਥੇ ਪ੍ਰੋਵਿੰਸ਼ਲ ਹੈ, ਅਤੇ ਜਿਹੜੀ ਫੈਡਰਲ ਹੈ ਬਹੁਤ ਉਹ ਤਾਂ ਚਲੋ ਜਦੋਂ ਆਪਾਂ ਇਹਨਾਂ ਗੱਲਾਂ ਵੱਲ ਜਾਂਦੇ ਹਾਂ ਤਾਂ ਉਹ ਇੱਕ ਡਿਫਰੈਂਟ ਇੱਕ ਫੰਡਿੰਗ ਦਾ ਮਸਲਾ ਜ਼ਰੂਰ ਹੋ ਸਕਦਾ, ਪਰ ਉਹਨੂੰ ਅੱਗੋਂ ਚਲਾਉਣਾ ਕਿਵੇਂ ਆ, ਵਰਤਣਾ ਕਿਵੇਂ ਆ, ਉਹ ਜਿਹੜੀਆਂ ਥੱਲੇ ਵਾਲੀਆਂ ਸਰਕਾਰਾਂ ਨੇ ਉਹਨਾਂ ਦੇ ਫਰਜ਼ ਜ਼ਿਆਦਾ ਨੇ।
1: ਬਿਲਕੁਲ ਪੰਜੀ ਜੀ, ਥੱਲੇ ਵਾਲੀਆਂ ਸਰਕਾਰਾਂ ਦੇ ਫਰਜ਼ ਜ਼ਿਆਦਾ ਹੈਗੇ ਆ, ਨੋ ਡਾਊਟ। ਕਿਉਂ ਨਹੀਂ ਕਰਦੀਆਂ ਫਿਰ ਥੱਲੇ ਵਾਲੀਆਂ ਸਰਕਾਰਾਂ? ਜੇ ਮੈਂ ਕਹਿ ਲਓ ਕਿ ਜੇ ਕਾਉਂਸਲਰ ਵੀ ਹੈਗੇ ਆ ਨਾ, ਜਦੋਂ ਇਹ ਜਿੱਤ ਜਾਂਦੇ ਆ ਤੇ ਉਸ ਤੋਂ ਬਾਅਦ ਨਜ਼ਰ ਹੀ ਨਹੀਂ ਆਉਂਦੇ ਕਿਤੇ।
0: ਕੋਈ ਨਾ, ਹੁਣ ਅਕਤੂਬਰ ਆ ਰਿਹਾ ਜੀ ਅੱਗੇ,
1: ਆਪਣੇ ਬ੍ਰੈਂਪਟਨ ਦੀ ਗੱਲ ਹੀ ਲੈ ਲਈ, ਚਲੋ ਟੋਰਾਂਟੋ ਦੀ ਤਾਂ ਗੱਲ ਜਿਹੜੀ ਹੈਗੀ ਆ, ਉੱਥੇ ਵੀ ਅਸੀਂ ਮੈਂ ਕਾਫੀ ਵਿਚਰਦਾ ਤੇ ਮੈਂ ਟੋਰਾਂਟੋ ਦੀ ਗੱਲ ਇਸ ਕਰਕੇ ਛੇੜੀ ਆ, ਕਾਫੀ ਕੁਛ ਲੋਕ ਬਹੁਤ ਨਾਰਾਜ਼ ਹੈਗੇ ਆ ਸਰਕਾਰ ਤੋਂ ਨਾ, ਟੋਰਾਂਟੋ ਦੀ ਸਰਕਾਰ ਤੋਂ ਇਸ ਵੇਲੇ ਬਹੁਤ ਜ਼ਿਆਦਾ, ਮਤਲਬ ਕਿ ਥੋੜੇ ਨਹੀਂ ਬਹੁਤ ਜ਼ਿਆਦਾ, ਤੇ ਮੈਨੂੰ ਲੱਗਦਾ ਕਿ ਜਿਹੜੀ ਚੇਂਜ ਆ ਉਹ ਬਹੁਤ ਜ਼ਰੂਰੀ ਆ, ਆਊਗੀ ਵੀ। ਸੇਮ ਇੱਥੇ ਵੀ ਆਪਣੇ ਬ੍ਰੈਂਪਟਨ ਵਿੱਚ ਵੀ ਜਿਹੜਾ ਜਿਹੜੇ ਹਾਲਾਤ ਆ ਕੋਈ ਇੰਨੇ ਵਧੀਆ ਨਹੀਂ ਹੈਗੇ, ਸੁਖਾਵੇਂ ਨਹੀਂ ਹੈਗੇ। ਜੇ ਦੇਖਿਆ ਜਾਵੇ ਆਪਾਂ ਐਕਸਟੋਰਸ਼ਨ ਨੂੰ ਲੈ ਕੇ ਜਾਂ ਚੋਰੀਆਂ ਨੂੰ ਲੈ ਕੇ ਜਾਂ ਹੋਰ ਬੜੇ ਕੁਛ ਆ, ਤੇ ਆ ਜਿਹੜਾ ਇਹਨਾਂ ਨੇ ਸਰਵੇਲੈਂਸ ਕੈਮਰੇ ਲਾਏ ਤੇ ਆਪਣੇ ਮਾਨਯੋਗ ਕੌਂਸਲਰ ਸਾਹਿਬ ਮਿਸਟਰ ਤੂਰ ਨੇ ਬਿਆਨ ਦਿੱਤਾ ਸੀਗਾ ਜੀ ਕਿ ਇਹ $11 million ਦੇ 55 ਕੈਮਰੇ ਜਿਹੜੇ ਸਿਟੀ ਲਾਉਣ ਜਾ ਰਹੀ ਹੈ, $11 million ਦੇ। ਥਿੰਕ ਅਬਾਊਟ,
0: ਨਹੀਂ ਕਰੋ ਜੀ, ਸੋਚੋ, 2-3 ਮਹੀਨੇ ਰਹਿ ਗਏ ਆ ਜੀ ਹੁਣ।
1: ਹਾਂਜੀ, ਤੇ ਮਤਲਬ ਇੰਨਾ ਜ਼ਿਆਦਾ, ਮਤਲਬ ਕਹਿ ਲਓ ਕਿ ਇੱਕ ਤਾਂ ਅੱਖੀ ਘੱਟਾ ਹੁੰਦਾ ਨਾ ਪਾਉਣਾ, ਇੱਕ ਸਾਹਮਣੇ ਘੱਟਾ ਪਾਈ ਜਾਣਾ, ਸਾਰਾ ਕੁਛ ਸਭ ਕੁਛ ਸਾਨੂੰ ਦਿਸ ਰਿਹਾ ਇਸ ਵੇਲੇ ਕਿ ਸਾਡੀ ਸਿਟੀ ਨੇ ਕਿੰਨੇ ਕੁ ਵਧੀਆ ਕੰਮ ਕੀਤੇ ਆ, ਸਾਰਿਆਂ ਨੂੰ ਦਿਸ ਰਿਹਾ ਫੈਸਿਲਿਟੀਆਂ ਘੱਟ ਹੋ ਰਹੀਆਂ ਬਹੁਤ ਜ਼ਿਆਦਾ, ਤੇ ਟੈਕਸ ਜਿਹੜੇ ਆ ਉਹ ਇੰਨੇ ਕੁ ਵਧਾ ਤੇ ਕਿ ਲੋਕਾਂ ਦੇ ਤਰਾਹ ਕੱਢੇ ਪਏ ਆ। ਇਹ ਕਿਉਂਕਿ ਸਿਰਫ ਆਪਣੀਆਂ ਜੇਬਾਂ ਤੱਕ ਹੀ ਸੀਮਤ ਰਹਿਣਾ ਮੈਨੂੰ ਨੀ ਲੱਗਦਾ ਮਨਜੀਤ ਜੀ ਇਹ ਕੋਈ ਲੀਡਰਸ਼ਿਪ ਆ। ਇਸ ਲੀਡਰ ਨੂੰ ਆਪਣੀ ਤਨਖਾਹ ਨਾਲ ਰੱਜ ਨਹੀਂ ਨਾ ਆਇਆ, ਉਹਨੂੰ ਕਦੀ ਵੀ ਘਪਲਾ ਕਰਕੇ ਵੀ ਰੱਜ ਨਹੀਂ ਆਊਗਾ। ਮੈਂ ਤਾਂ ਇੱਥੇ ਤੱਕ ਸਹਿਮਤ ਆ ਕਿ ਠੀਕ ਆ, ਤਮਾ ਜਿਹੜੀ ਹੈ ਨਾ ਉਹਨੂੰ ਜਿੰਨਾ ਮਰਜ਼ੀ ਤੁਸੀਂ ਵਧਾ ਲਓ ਨਾ, ਵੱਧਦੀ ਹੀ ਰਹਿੰਦੀ ਆ ਇਨਸਾਨ ਦੀ ਫਿਤਰਤ ਆ, ਬਟ ਜਿਹੜਾ ਲਾਲਚ ਬੁਰੀ ਬਲਾ ਹੀ ਹੁੰਦੀ ਆ,
0: ਬਿਲਕੁਲ
1: ਨਹੀਂ ਹੋਣਾ ਚਾਹੀਦਾ। ਮੈਂ ਤਾਂ ਬੇਨਤੀ ਕਰੂੰਗਾ ਜੀ ਕਿ ਚੰਗੇ ਲੋਕ ਜਿਹੜੇ ਆ ਉਹ ਜ਼ਰੂਰ ਆਉਣ ਇਸ ਇਲੈਕਸ਼ਨ ਦੇ ਵਿੱਚ, ਆਣੇ ਬਣਦੇ ਵੀ ਆ, ਤੇ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਆ ਨਾ ਉਹ ਬਹੁਤ ਜ਼ਰੂਰੀ ਕਰਿਓ ਜੀ, ਕਿਉਂਕਿ 22% ਮਨਜੀਤ ਜੀ ਵੋਟਾਂ ਪਈਆਂ ਸੀ ਪਿਛਲੀ ਵਾਰ ਜਿਹੜੀਆਂ ਕਿ ਬਹੁਤ ਘੱਟ ਸੀਗੀਆਂ,
0: ਜਦਕਿ ਸਭ ਤੋਂ ਵੱਧ ਵੋਟਿੰਗ ਜਿਹੜੀ ਆ ਉਹ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਆ, ਕਿਉਂਕਿ ਸਾਡਾ ਵਿਵਸਥਾ ਜਿਹੜਾ ਵਿਵਸਥਾ ਜਿਹੜਾ ਸਾਡਾ ਜੋ ਪਹਿਲਾਂ ਸਵੇਰੇ ਉੱਠਦਿਆਂ ਦਾ ਪੈਂਦਾ ਉਹ ਸਿਟੀ ਨਾਲ ਹੀ ਪੈਂਦਾ ਜਦੋਂ ਅਸੀਂ ਪਾਣੀ ਦੀ ਡਿਊਟੀ ਖੋਲਦੇ।
1: ਬਿਲਕੁਲ ਜੀ ਬਿਲਕੁਲ, ਤੇ ਬੇਨਤੀ ਆ ਜੀ ਕਿ ਸਾਰੇ ਜਾਣੇ ਆਪਾਂ ਜਿਹਨੂੰ ਵੀ ਤੁਸੀਂ ਚੰਗਾ ਸਮਝਦੇ ਆ ਲੱਗਦਾ ਕਿ ਜਾਂ ਜਿਹਨੇ ਪਹਿਲੇ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ ਤੇ ਉਹ ਉਹਨਾਂ ਨੂੰ ਵੋਟ ਪਾਓ, ਜਾਂ ਫਿਰ ਕੋਈ ਨਵਾਂ ਚਿਹਰਾ ਜਿਹੜਾ ਕੋਈ ਲੱਗਦਾ ਕਿ ਤੁਸੀਂ ਉਹ ਬੰਦਾ ਕੁਛ ਕਰ ਸਕਦਾ ਇਹ ਆਉਣ ਵਾਲੇ ਸਮੇਂ 'ਚ, ਤੇ ਫਿਰ ਮੇਰੇ ਹਿਸਾਬ ਦੇ ਨਾਲ ਜ਼ਰੂਰ ਇੱਕ ਮੌਕਾ ਦੇਣਾ ਬਣਦਾ ਆ ਜੀ, ਤੇ ਫਿਰ ਬਾਕੀ ਤਾਂ ਜਿਹੜਾ ਉਹ ਆਫਟਰ ਦਾ ਇਲੈਕਸ਼ਨ ਜਿਹੜੇ ਲੀਡਰ ਆ ਜਿਹੜੇ ਬਣ ਕੇ, ਮੈਂ ਤਾਂ ਇਹ ਕਹੂੰਗਾ ਜੀ ਕਿ ਜਿੱਦਾਂ ਤੁਸੀਂ ਪਹਿਲਾਂ ਪਬਲਿਕ ਵਿੱਚ ਵਿਚਰਦੇ ਆ ਉਸ ਤੋਂ ਹਾਲਾਂਕਿ ਵੱਧ ਵਿਚਰੋ। ਮਤਲਬ ਪਹਿਲਾਂ ਤਾਂ ਚਲੋ ਇੱਕ ਆਮ ਬੰਦਾ, ਫਿਰ ਉਸ ਤੋਂ ਬਾਅਦ ਜਦੋਂ ਚੁਣਿਆ ਜਾਂਦਾ ਲੀਡਰ ਆ, ਉਹ ਜਦੋਂ ਪਬਲਿਕ ਦੇ ਵਿੱਚ ਜਾ ਕੇ ਮੀਟਿੰਗਾਂ ਕਰਦਾ ਜਾਂ ਕੁਛ ਵੀ ਹੈ ਨਾ, ਉਹ ਫਿਰ ਇੱਕ ਲੋਕਾਂ ਨੂੰ ਵੀ ਵਧੀਆ ਲੱਗਦਾ ਤੇ ਫਿਰ ਇੱਕ ਹਰਮਨ ਪਿਆਰਾ ਵੀ ਬਣ ਜਾਂਦਾ।
0: ਬਹੁਤ ਬਹੁਤ ਸ਼ੁਕਰੀਆ ਪ੍ਰੇਮ ਜੀ,
1: ਧੰਨਵਾਦ ਮਨਜੀਤ ਜੀ,
0: ਬਹੁਤ ਬਹੁਤ ਧੰਨਵਾਦ ਜੀ ਜੁੜੇ ਹੋ ਜੀ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਸਟੂਡੀਓ 'ਚ ਕਾਲ ਕਰਨ ਵਾਸਤੇ 416-233-7368 ਜਾਂ ਫਿਰ 8297 ਡਾਇਲ ਕੀਤਾ ਜਾ ਸਕਦਾ। ਕ੍ਰਿਕਟ ਦੇ ਵਿੱਚ ਇੰਡੀਆ ਅਤੇ ਅਫਗਾਨਿਸਤਾਨ ਦਾ ਜਿਹੜਾ ਇੱਕੋ ਇੱਕ ਟੈਸਟ ਜਿਹੜਾ ਉਹ ਚੱਲ ਰਿਹਾ। ਇੰਡੀਆ ਨੇ 564 ਦੌੜਾਂ 8 ਖਿਡਾਰੀਆਂ 'ਤੇ ਡਿਕਲੇਅਰ ਪਾਰੀ ਕਰ ਦਿੱਤੀ ਔਰ ਅਫਗਾਨਿਸਤਾਨ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ 113 ਦੌੜਾਂ ਬਣਾ ਚੁੱਕਾ ਹੈ। 5 ਖਿਡਾਰੀ ਉਹਨਾਂ ਦੇ ਆਊਟ ਨੇ। ਅਤੇ ਇਸੇ ਤਰ੍ਹਾਂ ਨਾਲ ਹੀ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਸੈਕਿੰਡ ਟੈਸਟ ਜਿਹੜਾ ਖੇਡਿਆ ਗਿਆ ਉਹਦੇ 'ਚ ਇੰਗਲੈਂਡ ਨੇ ਪਹਿਲੀ ਪਾਰੀ 'ਚ 140 ਦੌੜਾਂ ਬਣਾਈਆਂ, ਨਿਊਜ਼ੀਲੈਂਡ ਨੇ 113 ਅਤੇ ਇੰਗਲੈਂਡ ਦੂਜੀ ਪਾਰੀ 226 'ਤੇ ਆਲ ਆਊਟ ਅਤੇ ਨਿਊਜ਼ੀਲੈਂਡ 138 'ਤੇ। ਤਾਂ ਇੰਗਲੈਂਡ ਨੇ 115 ਦੌੜਾਂ ਦੇ ਨਾਲ ਇਹ ਮੈਚ ਜਿੱਤ ਲਿਆ। ਟੈਸਟ ਵੀ ਮੇਰਾ ਖਿਆਲ ਹੈ ਕਿ ਹੁਣ ਟੀ ਟਵੰਟੀ ਵਾਂਗੂ ਖੇਡੇ ਜਾਂਦੇ ਨੇ ਔਰ ਬੜੀ ਜਲਦੀ ਜਲਦੀ ਜਿਹੜਾ ਸਕੋਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਬੜਾ ਲੋ ਸਕੋਰ ਜਿਹੜਾ ਇਹ ਟੈਸਟ ਹੈ ਇਹ ਰਿਹਾ ਜੀ ਇੰਗਲੈਂਡ ਅਤੇ ਨਿਊਜ਼ੀਲੈਂਡ ਦਾ। ਅੱਜ ਸਵੇਰੇ ਬ੍ਰੈਂਪਟਨ ਦੇ ਵਿੱਚ ਤਕਰੀਬਨ 4:49 'ਤੇ ਬ੍ਰੈਮਲੀ ਰੋਡ ਐਂਡ ਕੰਟਰੀ ਸਾਈਡ ਰੋਡ ਦੇ ਨੇੜੇ ਇੱਕ ਡਰਾਈਵਰ ਜਿਹੜਾ ਕਿ ਪੁਲਿਸ ਤੋਂ ਭੱਜਿਆ ਸੀ ਅਤੇ ਉਹਨੇ ਲਾਈਟ ਪੋਲ ਦੇ ਵਿੱਚ ਆਪਣੀ ਕਾਰ ਮਾਰ ਕੇ ਪੋਲ ਜਿਹੜਾ ਤੋੜਿਆ। ਰੋਡਸ ਬੰਦ ਸੀ ਲੇਕਿਨ ਹੁਣ ਖੁੱਲ੍ਹ ਚੁੱਕੀਆਂ ਨੇ। ਸੋ ਹੁਣ ਉਹ ਟ੍ਰੈਫਿਕ ਆਮ ਵਾਂਗੂ ਉੱਥੇ ਚੱਲ ਰਹੀ ਹੈ ਜੀ ਇਸ ਵੇਲੇ। ਪ੍ਰਿੰਸ ਐਡਵਰਡ ਆਈਲੈਂਡ ਨੂੰ ਫੋਲੋ ਕਰਦੇ ਹੋਏ ਹੁਣ ਐਂਟੇਰੀਓ ਦੇ ਵੱਲੋਂ ਜਿਹੜਾ ਕੋਲਨ ਕੈਂਸਰ ਸਕਰੀਨਿੰਗ ਅੱਗੇ ਏਜ ਜਿਹੜੀ ਆ ਉਹ 50 ਸਾਲ ਤੋਂ ਸ਼ੁਰੂ ਕੀਤੀ ਜਾਂਦੀ ਸੀ ਕਿ ਜਦੋਂ ਤੁਸੀਂ 50 ਸਾਲ ਦੇ ਹੋ ਜਾਂਦੇ ਹੋ ਤਾਂ ਫਿਰ ਤੁਹਾਨੂੰ ਇੱਕ ਲੈਟਰ ਜਿਹੜੀ ਹੈ ਉਹ ਹੈਲਥ ਵਿਭਾਗ ਦੇ ਵੱਲੋਂ ਆਉਂਦੀ ਹੈ ਕਿ ਕੋਲਨ ਕੈਂਸਰ ਨੂੰ ਸਕਰੀਨ ਕਰਨ ਵਾਸਤੇ ਤੁਹਾਡਾ ਟੈਸਟ ਹਰ 2 ਸਾਲ ਬਾਅਦ ਜਿਹੜਾ ਹੁੰਦਾ ਉਹਨੂੰ ਹੁਣ ਘਟਾ ਕੇ 1 ਜੁਲਾਈ ਤੋਂ 45 ਸਾਲ ਦੀ ਉਮਰ ਕਰ ਦਿੱਤੀ ਗਈ ਹੈ। ਹੁਣ 45 ਸਾਲ ਦੇ ਜਿਹੜੇ ਲੋਕ ਜਿੰਨੇ ਵੀ ਹੋਣਗੇ ਉਹਨਾਂ ਦਾ ਟੈਸਟ, ਉਹਨਾਂ ਦੀ ਜਿਹੜੀ ਸਕਰੀਨਿੰਗ ਹੈ ਉਹ ਹੋਇਆ ਕਰੇਗੀ ਔਰ ਜ਼ਿਆਦਾ ਜਿਹੜੇ ਰਿਸਕ ਵਾਲੇ ਲੋਕ ਨੇ ਉਹਨਾਂ ਵਾਸਤੇ ਉਮਰ 40 ਸਾਲ ਤੋਂ ਵੀ ਟੈਸਟ ਜਿਹੜਾ ਹੋ ਸਕਦਾ। ਇੱਕ ਰੀਸੈਂਟ ਰਿਪੋਰਟ ਦੇ ਮੁਤਾਬਕ ਸਕਰੀਨਿੰਗ ਏਜ 45 ਕਰਨ ਦੇ ਨਾਲ ਜੇ ਪੂਰੇ ਕੈਨੇਡਾ ਦੇ ਵਿੱਚ ਬਾਕੀ ਪ੍ਰੋਵਿੰਸਿਸ ਵੀ ਕਰਦੇ ਨੇ ਅਤੇ 2025 ਤੋਂ 2071 ਤੱਕ ਜਿਹੜੇ ਕੋਲੋਰੈਕਟਲ ਕੇਸ ਜਿਹੜੇ ਆ ਉਹ 15,070 ਤੱਕ ਘੱਟ ਹੋ ਸਕਦੇ ਆ, ਹੋ ਜਾਣਗੇ ਔਰ ਇਸ ਬਿਮਾਰੀ ਕਰਕੇ 6100 ਮੌਤਾਂ ਜਿਹੜੀਆਂ ਉਹ ਘਟਾਈਆਂ ਜਾ ਸਕਦੀਆਂ ਜੇ ਸਿਰਫ ਸਕਰੀਨਿੰਗ ਦੀ ਏਜ 50 ਤੋਂ ਘਟਾ ਕੇ 45 ਕਰ ਦਿੱਤੀ ਜਾਂਦੀ ਹੈ। ਫੀਫਾ ਵਰਲਡ ਕੱਪ ਦੀ ਗੱਲ ਕਰੀਏ ਤਾਂ ਜਿਵੇਂ ਜਿਵੇਂ ਨੇੜੇ ਆ ਰਿਹਾ, ਕੁਝ ਕੁ ਦਿਨ ਬਸ ਹੋਰ ਨੇ, ਟੋਰਾਂਟੋ ਅਤੇ ਵੈਨਕੂਵਰ ਦੁਨੀਆ ਭਰ ਤੋਂ ਪਹੁੰਚਣ ਵਾਲੇ ਲੱਖਾਂ ਜਿਹੜੇ ਵਿਜ਼ਟਰਸ ਨੇ ਉਹਨਾਂ ਨੂੰ ਵੈਲਕਮ ਕਰਨ ਦੇ ਲਈ ਤਿਆਰੀਆਂ 'ਚ ਲੱਗੇ ਹੋਏ ਨੇ। ਅਤੇ ਜਦੋਂ ਵੀ ਕੋਈ ਅੰਤਰਰਾਸ਼ਟਰੀ ਭੀੜ ਜਿਹੜੀ ਇਕੱਠੀ ਹੁੰਦੀ ਹੈ ਇਹ ਮਾਹਰਾਂ ਦਾ ਕਹਿਣਾ ਜੀ ਤਾਂ ਜਵਾਨ ਜਿਹੜੇ ਲੋਕਾਂ ਦਾ ਟ੍ਰੈਫਿਕਿੰਗ ਉਹਨਾਂ ਦਾ ਰਿਸਕ ਹੈ ਉਹ ਵੀ ਵੱਧ ਜਾਂਦਾ ਜਿਹੜੇ ਟੀਨਏਜਰਸ ਜਾਂ ਜਿਹੜੇ ਛੋਟੇ ਬੱਚੇ ਨੇ। ਸੋ ਜਿਹੜੇ ਟ੍ਰੈਫਿਕਰਸ ਨੇ ਉਹਨਾਂ ਨੂੰ ਟਾਰਗੇਟ ਕਰਦੇ ਨੇ। ਸੋ ਚਿਲਡਰਨਜ਼ ਏਡ ਸੁਸਾਇਟੀ ਆਫ ਟੋਰਾਂਟੋ ਦੇ CEO ਨੇ ਲੀਸਾ ਟੋਮਲੈਂਸਨ ਉਹਨਾਂ ਨੇ ਤੌਖਲਾ ਜ਼ਾਹਰ ਕੀਤਾ ਕਿ ਜਿਹੜਾ ਸੋਸ਼ਲ ਮੀਡੀਆ ਇਹਦੀ ਪਹੁੰਚ ਕਰਕੇ ਜਿਹੜੇ ਟ੍ਰੈਫਿਕਰਸ ਨੇ ਉਹਨਾਂ ਨੇ ਉਹ ਬੜੇ ਸਮਾਰਟ ਅਤੇ ਔਰਗੇਨਾਈਜ਼ ਤਰੀਕੇ ਦੇ ਨਾਲ ਬੱਚਿਆਂ ਦੇ ਟੀਨੇਜਰਸ ਨੂੰ ਆਸਾਨੀ ਨਾਲ ਹੁਣ ਭਰਮਾ ਸਕਦੇ ਨੇ ਇਮੋਸ਼ਨਸ ਨਾਲ ਖੇਡ ਕੇ, ਜਿਵੇਂ ਲੰਚ ਖਰੀਦ ਕੇ ਦੇਵਾਂਗੇ, ਪੈਸੇ ਦੇਵਾਂਗੇ, ਕੱਪੜੇ ਦੇਵਾਂਗੇ, ਤੁਸੀਂ ਸਾਡੀ ਪਾਰਟੀ 'ਚ ਆਓ, ਜਿਹੜੀਆਂ ਵੀ ਪਾਰਟੀਜ਼ ਹੋਣੀਆਂ ਨੇ ਉਹ ਗੇਮਸ ਤੋਂ ਬਾਅਦ ਜਾਂ ਪਹਿਲਾਂ, ਅਤੇ ਉਹਦਾ ਹਿੱਸਾ ਤੁਸੀਂ ਬਣ ਸਕਦੇ ਹੋ ਵਗੈਰਾ ਵਗੈਰਾ। ਸੋ ਪੇਰੈਂਟਸ ਅਤੇ ਜਿਹੜੇ ਗਾਰਡੀਅਨਸ ਨੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਦੇ ਹੋਏ ਕਿ ਜਦੋਂ ਉਹ ਇਹਨਾਂ ਮੌਕਿਆਂ 'ਤੇ ਬਾਹਰ ਜਾ ਰਹੇ ਨੇ ਉਹਨਾਂ ਕੋਲ ਕੋਈ ਸੇਫਟੀ ਪਲੈਨ ਹੈ। ਜੇਕਰ ਉਹ ਬੱਚੇ ਨੂੰ ਜ਼ਰੂਰਤ ਪੈਂਦੀ ਹੈ ਕਿ ਉਹ ਐਮਰਜੈਂਸੀ 'ਚ ਘਰ ਵਾਪਸ ਆਉਣ ਲਈ ਤੁਹਾਨੂੰ ਕਾਲ ਕਰ ਰਿਹਾ ਅਤੇ ਤੁਸੀਂ ਰੀਚੇਬਲ ਹੋਣੇ ਚਾਹੀਦੇ ਹੋ, ਜਾਂ ਕੋਈ ਹੋਰ ਤੁਹਾਡਾ ਕੋਈ ਰਿਸ਼ਤੇਦਾਰ ਜਿਹਦਾ ਐਮਰਜੈਂਸੀ ਦੇ ਵਿੱਚ ਨੰਬਰ ਹੈ, ਤੁਸੀਂ ਉਹ ਬੱਚੇ ਦੇ ਕੋਲ ਜ਼ਰੂਰ ਹੋਣਾ ਚਾਹੀਦਾ ਕਿ ਇਹੋ ਜਿਹੀ ਕੋਈ ਕਾਰਾ, ਇਹੋ ਜਿਹੀ ਕੋਈ ਜਿਹੜਾ ਵਾਰਦਾਤ ਹੈ, ਕੋਈ ਉਹਨੂੰ ਬਰਗਲਾ ਨਾ ਸਕੇ। ਜੇ ਕਿਸੇ ਨੇ ਕਰ ਲਿਆ, ਬਰਗਲਾ ਲਿਆ, ਤਾਂ ਫਿਰ ਉਹ ਜਲਦੀ ਦੇ ਨਾਲ ਤੁਹਾਡੇ ਨਾਲ ਸੰਪਰਕ ਜ਼ਰੂਰ ਕਰ ਸਕਦਾ ਹੋਵੇ। ਅਤੇ ਜ਼ਿਆਦਾ ਜਾਣਨ ਦੇ ਲਈ ਦ ਚਿਲਡਰਨਜ਼ ਏਡ ਸੁਸਾਇਟੀ ਆਫ ਟੋਰਾਂਟੋ ਦੀ ਵੈਬਸਾਈਟ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਿ ਕਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਇਹੋ ਜਿਹੇ ਜਦੋਂ ਇਵੈਂਟ ਹੁੰਦੇ ਨੇ, ਜਿਵੇਂ ਹੁਣ ਫੀਫਾ ਵਰਲਡ ਕੱਪ ਹੋਣ ਜਾ ਰਿਹਾ, ਜਿੱਥੇ ਬਹੁਤ ਸਾਰੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਵਿਜ਼ਟਰਸ ਨੇ ਉਹ ਓਵਰਸੀਜ਼ ਤੋਂ ਇੰਟਰਨੈਸ਼ਨਲੀ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਜਾਂ ਵੈਨਕੂਵਰ ਦੇ ਵਿੱਚ ਜਿੱਥੇ ਵੀ ਉਹ ਪਹੁੰਚ ਰਹੇ ਨੇ, ਤਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੇਫ ਰੱਖ ਸਕੋ। ਅਤੇ ਪਲੱਸ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਵਰਤਣ ਦਾ ਜੋ ਰੁਝਾਨ ਹੈ, ਉੱਤੇ ਵੀ ਮੇਰਾ ਖਿਆਲ ਹੈ ਕਿ ਤਿਰਛੀ ਨਜ਼ਰ ਜ਼ਰੂਰ ਰੱਖਣੀ ਚਾਹੀਦੀ ਹੈ। ਜੁੜਿਓ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ 416-669-1389 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਆਪਟੀਕਲ ਵਨ ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, 905-455-0752 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਆਈ ਐਗਜ਼ਾਮ ਜਾਂ ਕੋਂਟੈਕਟ ਲੈਂਜ਼ ਜਾਂ ਫਿਰ ਤੁਸੀਂ ਡਰਾਈ ਆਈ ਟ੍ਰੀਟਮੈਂਟ ਕਰਵਾਉਣੀ ਹੈ, ਸਪੈਸ਼ਲਿਸਟ ਦੀ ਜ਼ਰੂਰਤ ਹੈ, ਤਾਂ ਤੁਸੀਂ ਵਿਦ ਅਪੁਆਇੰਟਮੈਂਟ ਉਹਨਾਂ ਦੇ ਕੋਲ ਜਾ ਸਕਦੇ ਹੋ। 905-455-0752 ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰਦੇ ਨੇ ਔਰ ਸਾਰੇ ਹੀ ਮੇਜਰ ਬ੍ਰਾਂਡ ਡਿਜ਼ਾਈਨਰ ਫਰੇਮਸ ਨੇ ਜਿਹੜੇ ਉਹ ਕੈਰੀ ਕਰਦੇ ਨੇ। ਪੰਜਾਬੀ ਬਾਏ ਨੇਚਰ 416-937-2061 'ਤੇ ਸੰਪਰਕ ਕੀਤਾ ਜਾ ਸਕਦਾ। ਜੀ ਟੀ ਐੱਚ 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, ਕੇਟਰਿੰਗ ਕਰਵਾਉਣੀ ਹੈ ਅਤੇ ਮਾਹਰ ਨੇ ਜੀ ਲਾਈਵ ਕੇਟਰਿੰਗ ਦੇ, 416-937-2061 'ਤੇ ਕਾਲ ਕਰ ਲਿਓ। ਲੀ ਬੈਂਕਟ ਹਾਲ 416-238-8154 4168-81545 ਟੈਲੀਫੋਨ ਨੰਬਰ ਹੈ। 7400 ਕੀਲ ਸਟਰੀਟ ਕੌਨਕੋਰਡ ਦੇ ਵਿੱਚ ਲੋਕੇਟਡ ਨੇ। 50 ਤੋਂ ਲੈ ਕੇ 400 ਮਹਿਮਾਨਾਂ ਤੱਕ ਦੀ ਆਵਭਗਤ ਕਰ ਸਕਦੇ ਨੇ। ਫਲੈਕਸੀਬਲ ਪੈਕੇਜ ਚੂਜ਼ ਕਰਨ ਦੇ ਵਾਸਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 416-238-8154 ਲੀ ਬੈਂਕਟ ਹਾਲ। ਏਅਰਪੋਰਟ ਨਿਸਾਨ 905-799-4900 'ਤੇ ਸੰਪਰਕ ਕੀਤਾ ਜਾ ਸਕਦਾ। ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰਸ ਤੋਂ ਅਵਤਾਰ ਸਿੰਘ ਜੀ ਬਡਿਆਲ 416-464-2067 'ਤੇ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਫਾਸਟ ਫਾਇਡ ਪੀਜ਼ਾ 905-595-55 'ਤੇ ਕਾਲ ਕਰ ਲਿਓ। 205 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚੋਂ ਲੋਕੇਟਡ ਨੇ। ਕਿੰਗ ਟੋਇੰਗ 416-670-2222 ਪੂਰੇ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਟਰੱਕ ਟ੍ਰੇਲਰ ਟੋਅ ਕਰਵਾਉਣਾ ਪੈਂਦਾ ਅਤੇ 416-670-2222 ਲੰਬੇ ਅਰਸੇ ਦਾ ਐਕਸਪੀਰੀਅੰਸ ਹੈ। 416-677-2222 ਟੈਲੀਫੋਨ ਨੰਬਰ ਹੈ ਕਿੰਗ ਟੋਇੰਗ ਵਾਲਿਆਂ ਦਾ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਟੈਲੀਫੋਨ ਨੰਬਰ ਹੈ। ਔਰ ਕੁਝ ਇੱਕ ਸਪੈਸ਼ਲ ਰੇਟਸ ਜਿਹੜੇ ਉਹਨਾਂ ਦੇ ਵੱਲੋਂ ਸਾਡੇ ਕੋਲ ਪਹੁੰਚੇ ਨੇ ਜੀ, ਉਹਨਾਂ ਦੇ ਵਿੱਚ ਤੁਸੀਂ ਅਗਰ ਟੋਰਾਂਟੋ ਤੋਂ ਵਨ ਵੇ ਜਿਹੜੀਆਂ ਡੀਲਸ ਨੇ ਦਿੱਲੀ ਲਈ $1049 ਜੂਨ ਦੇ ਵਾਸਤੇ ਸਪੈਸ਼ਲ ਹੈ ਇਹ, ਔਰ ਟੋਰਾਂਟੋ ਤੋਂ ਦਿੱਲੀ ਔਗਸਤ ਅਤੇ ਸਪਟੰਬਰ ਵਾਸਤੇ $999, ਅੰਮ੍ਰਿਤਸਰ $1175 ਜੁਲਾਈ ਦੇ ਰੇਟਸ ਨੇ ਜੀ ਇਹ। ਟੋਰਾਂਟੋ ਤੋਂ ਅੰਮ੍ਰਿਤਸਰ ਰਿਟਰਨ ਜਿਹੜਾ ਟਿਕਟ ਹੈ ਜੀ, ਰਿਟਰਨ ਟਿਕਟ ਹੈ $2080 ਦੀ, ਅਤੇ ਦਿੱਲੀ ਵਾਸਤੇ $1860 'ਚ ਲੈ ਸਕਦੇ ਹੋ। ਪਾਕਿਸਤਾਨ ਵਨਵੇ ਫੇਅਰ ਜਿਹੜੇ ਕਰਾਚੀ ਲਈ $1160, ਇਸਲਾਮਾਬਾਦ $1230, ਅਤੇ ਰਿਟਰਨ ਫੇਸ ਦੇ ਵਿੱਚ ਕਰਾਚੀ ਲਈ $2185, ਇਸਲਾਮਾਬਾਦ ਤੁਸੀਂ $2200 'ਚ ਰਿਟਰਨ ਟਿਕਟ ਲੈ ਸਕਦੇ ਹੋ। ਆਲ ਇਨਕਲੂਸਿਵ ਵਕੇਸ਼ਨ ਡੀਲਸ ਜਿਹੜੀਆਂ ਨੇ ਜੀ, ਡੋਮਿਨਿਕਲ ਰਿਪਬਲਿਕ ਵਾਸਤੇ $1160 ਦੇ ਵਿੱਚ, ਔਰ ਮੈਕਸੀਕੋ $999 ਤੁਸੀਂ ਟਿਕਟ ਲੈ ਸਕਦੇ ਹੋ। 905-678-1200 ਟੈਲੀਫੋਨ ਨੰਬਰ ਹੈ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ। ਰੋਇਲ ਸਿਟੀ ਕੰਸਟਰਕਸ਼ਨ ਤੋਂ ਅਜੇ ਸਿੰਘ ਜੀ 437-766-5158 437-766-5158 ਕਿਸੇ ਤਰ੍ਹਾਂ ਦੀ ਵੀ ਰੈਨੋਵੇਸ਼ਨ ਤੁਸੀਂ ਕਰਵਾਉਣੀ ਹੈ ਜਾਂ ਫਿਰ ਲੀਗਲ ਬੇਸਮੈਂਟ ਵਿਦ ਪਰਮਿਟ ਤੁਸੀਂ ਕੰਪਲੀਟ ਕਰਵਾਉਣਾ ਚਾਹੁੰਦੇ ਹੋ, 437-766-5158 'ਤੇ ਅਜੇ ਸਿੰਘ ਜੀ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਪਾਸਪੋਰਟ ਸਰਵਿਸਿਜ਼ ਦੇ ਵਾਸਤੇ ਵਰਲਡਵਾਈਡ ਪਾਸਪੋਰਟ ਵੀਜ਼ਾ ਐਂਡ NRI ਸਰਵਿਸਿਜ਼ ਤੋਂ ਦੁਪਿੰਦਰ ਲੂੰਬਾ ਜੀ, 647-402-2202-30 ਇੰਟਰ ਮਾਡਲ ਡਰਾਈਵ ਯੂਨਿਟ 207 ਦੇ ਵਿੱਚ ਬਰੈਂਪਟਨ 'ਚ ਲੋਕੇਟਡ ਨੇ। ਨਵਾਂ ਪਾਸਪੋਰਟ ਬਣਾਉਣਾ, ਪਾਸਪੋਰਟ ਰੀਨਿਊ ਕਰਵਾਉਣਾ, ਕਿਸੇ ਤਰ੍ਹਾਂ ਦੀ ਵੀ ਚੇਂਜਸ ਤੁਸੀਂ ਕੁਰੈਕਸ਼ਨ ਕੋਈ ਪਾਸਪੋਰਟ ਦੇ ਵਿੱਚ ਕਰਵਾਉਣੀ ਹੈ, OCI ਦੀ ਨਵੀਂ ਐਪਲੀਕੇਸ਼ਨ ਕਰਨੀ ਹੈ ਜਾਂ ਰੀਨਿਊਲ ਰੀਇਸ਼ੂ ਕਰਵਾਉਣੀ ਹੈ, OCI ਅਪਡੇਟ ਵਾਸਤੇ PCC ਸਰਵਿਸਿਜ਼ ਦੇ ਲਈ ਜਾਂ ਕਿਸੇ ਤਰ੍ਹਾਂ ਦੀ ਵੀ ਨੋਟਰਾਈਜੇਸ਼ਨ ਅਟੈਸਟੇਸ਼ਨ ਡਾਕੂਮੈਂਟ ਦੀ ਤੁਸੀਂ ਕਰਵਾਉਣੀ ਹੈ ਕਿਸੇ ਤਰ੍ਹਾਂ ਦੀ ਵੀ, ਜਾਂ ਵੀਜ਼ਾ ਕਿਸੇ ਕੰਟਰੀ ਦਾ ਵੀ ਲੈਣਾ, ਤਾਂ ਫਿਰ 6474020202 'ਤੇ ਸੰਪਰਕ ਕੀਤਾ ਜਾ ਸਕਦਾ। ਡਰੀਮ ਹੋਮ ਅਪਲਾਈਂਸਿਸ ਖਰੀਦਣੇ ਨੇ ਤੁਸੀਂ ਅਤੇ ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਤਾਂ ਜ਼ਰੂਰ ਤੁਹਾਨੂੰ ਡਿਸਕਾਊਂਟ ਜਿਹੜਾ ਉਹਨਾਂ ਨੂੰ ਉਹਨਾਂ ਦੇ ਵੱਲੋਂ ਦੇ ਦਿੱਤਾ ਜਾਣਾ। 905-805-3000 ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਈਂਸਿਸ 2915 ਅਰਜੈਂਟੀਆ ਰੋਡ, ਯੂਨਿਟ 2, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। 9058053000 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ, 416-747-6800-21-39 ਡਰਾਈਵ ਨੌਰਥ ਯੋਰਕ ਦੇ ਵਿੱਚ ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। 416-747-6800 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ। ਅਤੇ ਦੋਸਤੋ, 1 ਜੁਲਾਈ ਤੋਂ ਅਗਰ ਤੁਸੀਂ ਬੇਸਮੈਂਟ ਰੈਂਟ 'ਤੇ ਲੈਣਾ ਚਾਹੁੰਦੇ ਹੋ, ਲੀਗਲ ਬੇਸਮੈਂਟ ਨੀਅਰ ਬੋਵੇ ਡਰਾਈਵ ਐਂਡ ਹੋਰਨਟੈਰੀਓ ਸਟਰੀਟ, ਬਿਲਕੁਲ ਕਾਰਨਰ ਦੇ ਵਿੱਚ, ਔਰ ਵਾਕਿੰਗ ਡਿਸਟੈਂਸ 'ਤੇ ਹਰ ਇੱਕ ਚੀਜ਼ ਹੈ ਜੀ ਉੱਥੋਂ, ਹਰ ਇੱਕ ਜੋ ਤੁਹਾਡੀ ਰੋਜ਼ਾਨਾ ਤੁਹਾਨੂੰ ਜ਼ਰੂਰਤ ਹੁੰਦੀ ਹੈ, ਚਾਹੇ ਤੁਸੀਂ ਗਰੋਸਰੀ ਲੈਣ ਜਾਣਾ ਜਾਂ ਕਿਤੇ ਖਾਣ ਪੀਣ ਦਾ ਮੂਡ ਬਣਿਆ, ਜਾਂ ਤੁਸੀਂ ਈਵਨ ਕਿ ਚੈਪਟਰਸ ਤੋਂ ਆਪਣੀ ਕੋਈ ਕਿਤਾਬ, ਕਿਸੇ ਤਰ੍ਹਾਂ ਦੀ ਵੀ ਬੁੱਕ ਸਟੋਰ ਜੋ ਉੱਥੇ ਹੈ ਉਹ ਜ਼ਰੂਰਤ ਹੈ, ਅਤੇ ਬਿਲਕੁਲ ਉੱਥੋਂ ਵਾਕਿੰਗ ਡਿਸਟੈਂਸ 'ਤੇ ਹੈ। ਇਹਦੇ ਲਈ ਕੋਈ ਵੀ ਜਾਣਕਾਰੀ ਲੈਣੀ ਹੋਵੇ 416-669-1379 'ਤੇ ਸੰਪਰਕ ਕਰਕੇ ਲੈ ਸਕਦੇ ਹੋ। ਇਸੇ ਨੰਬਰ 'ਤੇ ਕਾਲ ਕਰਕੇ ਅਗਰ ਤੁਹਾਡੇ ਪਾਸ ਕੋਈ ਵੀ 2 ਬੈਡਰੂਮ ਵਿਦ 2 ਵਾਸ਼ਰੂਮਸ ਦੇ ਨਾਲ ਕੋਈ ਬੇਸਮੈਂਟ ਅਵੇਲੇਬਲ ਹੈ ਤੁਹਾਡੇ ਕੋਲ ਅਤੇ ਤੁਸੀਂ ਰੈਂਟ 'ਤੇ ਦੇਣਾ ਚਾਹੁੰਦੇ ਹੋ, ਜਾਂ ਕੋਈ ਟਾਊਨ ਹਾਊਸ 3 ਬੈਡਰੂਮ ਤੱਕ ਅਤੇ ਉਹ ਰੈਂਟ 'ਤੇ ਦੇਣਾ ਉਹਦੇ ਲਈ, ਜਾਂ ਫਿਰ ਸਾਨੂੰ ਰੈਕਸਟਿਲ ਗੁਰਦੁਆਰਾ ਸਾਹਿਬ ਦੇ ਨੇੜੇ 1 ਬੈਡਰੂਮ ਵਿਦ 1 ਵਾਸ਼ਰੂਮ 1 ਕਾਰ ਪਾਰਕਿੰਗ, ਜੇਕਰ ਉੱਥੇ ਕਿਚਨ ਨਹੀਂ ਵੀ ਹੈ ਅਤੇ ਤਦ ਵੀ ਜਿਹੜਾ ਉਹ ਚੱਲ ਸਕਦਾ ਜੀ, ਅਗਰ ਉਸਨੂੰ ਰੈਂਟ 'ਤੇ ਕਰਨਾ ਚਾਹੁੰਦੇ ਹੋ ਤਾਂ 416-669-1379 'ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਜੀ ਇਸ ਮਾਮਲੇ ਦੇ ਵਿੱਚ ਵੀ। ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।
2: ਖੁਸ਼ੀਆਂ ਬਹੁਤ ਸਸਤੀ ਹੈ ਇਸ ਜ਼ਮਾਨੇ ਮੇਂ, ਹਮ ਹੀ ਹੈਂ ਜੋ ਉਸੇ ਢੂੰਢਤੇ ਹੈਂ ਮਹਿੰਗੀ ਦੁਕਾਨੋਂ ਮੇਂ।

0: ਦਾ ਨੰਬਰ ਨੋਟ ਕਰਕੇ ਰੱਖੋ। ਰੀਅਲ ਸਟੇਟ ਨਾਲ ਸੰਬੰਧਿਤ ਵੱਡੀ ਛੋਟੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਪਲੈਨਿੰਗ ਦੇ ਵਿੱਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਸੋ ਨੰਬਰ ਹੈ ਜੀ 647-4662-6400-68-62 ਟੀਮ ਹਰਜਿੰਦਰ ਗਿੱਲ। ਸੋ ਵਿਸ਼ੇਸ਼ ਤੌਰ ਤੇ ਮੈਨੂੰ ਜੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਜਿਹੜੇ ਆਪਾਂ ਜਿਵੇਂ ਇੱਕ ਪ੍ਰੈਕਟੀਕਲ ਤੌਰ ਦੇ ਉੱਤੇ ਜੇ ਦੇਖੀਏ ਤਾਂ ਕਈ ਵਾਰੀ ਵੈਸੇ ਤੇ ਇਹ ਫਿਨੋਮੀਨਾ ਹਮੇਸ਼ਾ ਹੀ ਰਿਹਾ ਕਿ ਜਿਹੜਾ ਬਾਇਰ ਹੈ ਉਹਨੂੰ ਲੱਗਦਾ ਹੁੰਦਾ ਕਿ ਮੈਨੂੰ ਘੱਟ ਤੋਂ ਘੱਟ ਰੇਟ ਦੇ ਵਿੱਚ ਪ੍ਰੋਪਰਟੀ ਮਿਲੇ ਤੇ ਜਿਹੜਾ ਸੈਲਰ ਹੈ ਉਹਨੂੰ ਹੁੰਦਾ ਕਿ ਮੇਰੀ ਪ੍ਰੋਪਰਟੀ ਤਾਂ ਸਭ ਤੋਂ ਵਧੀਆ ਤੇ ਇਹਦੇ ਵਿੱਚ ਸਭ ਤੋਂ ਵੱਧ ਰੇਟ ਹੀ ਮਾਰਕੀਟ ਦੇ ਹਿਸਾਬ ਨਾਲ ਸਾਨੂੰ ਮਿਲੇ। ਪਰ ਕਈ ਵਾਰੀ ਇਹ ਹੁੰਦਾ ਕਿ ਸਾਨੂੰ ਮੋਟੀਵੇਸ਼ਨ ਦੇ ਆਧਾਰਿਤ ਕਈ ਵਾਰ ਕੁਛ ਪ੍ਰੋਪਰਟੀਜ਼ ਲਈ ਜਦੋਂ ਸਾਡਾ ਐਕਸਪੀਰੀਅੰਸ ਜਦੋਂ ਅਸੀਂ ਆਪਣੀ ਲਿਸਟਿੰਗਸ ਦੀ ਗੱਲ ਕਰੀਏ ਜਾਂ ਹੋਰ ਬਾਕੀ ਜਦੋਂ ਕਿਤੇ ਆਫਰਸ ਅਸੀਂ ਬਾਇਰ ਦੀ ਸਾਈਡ ਤੋਂ ਵੀ ਪਾਉਂਦੇ ਹਾਂ ਤਾਂ ਜਿਹੜਾ ਸਹੀ ਰੇਟ ਹੈ ਮਾਰਕੀਟ ਦਾ ਜੋ ਰੇਟ ਹੁੰਦਾ ਉਹ ਬਹੁਤ ਜ਼ਰੂਰੀ ਹੈ। ਕਈ ਵਾਰੀ ਅਸੀਂ ਥੋੜ੍ਹਾ ਜਿਹਾ ਅਜ਼ਿਊਮ ਕਰੀ ਬੈਠੇ ਹੁੰਦੇ ਹਾਂ ਜਾਂ ਇੱਕ ਫੈਂਟੈਸੀ ਦੇ ਵਿੱਚ ਫਿਰਦੇ ਹੁੰਦੇ ਹਾਂ, ਸਾਨੂੰ ਲੱਗਦਾ ਹੁੰਦਾ ਕਿ ਯਾਰ ਵੀ ਸਾਡੀ ਪ੍ਰੋਪਰਟੀ ਤਾਂ ਦੁਨੀਆ ਦੀ ਸਭ ਤੋਂ ਵਧੀਆ ਪ੍ਰੋਪਰਟੀ ਹੈ ਵਿਦ ਡਿਊ ਰਿਸਪੈਕਟ, ਸਾਨੂੰ ਲੱਗਦਾ ਹੁੰਦਾ। ਪਰ ਜਦੋਂ ਪ੍ਰੈਕਟੀਕਲ ਤੌਰ 'ਤੇ ਦੇਖੀਏ ਤਾਂ ਜੇਕਰ ਤੁਸੀਂ ਕਿਸੇ ਵੀ ਐਕਸਪਰਟ ਨੂੰ ਔਨਬੋਰਡ ਜਦੋਂ ਕਰਦੇ ਹੋ ਤਾਂ ਜੇ ਤੁਸੀਂ ਪ੍ਰੋਪਰਟੀ ਨੂੰ ਸਹੀ ਮਾਰਕੀਟ ਰੇਟ ਦੇ ਅਕੋਰਡਿੰਗਲੀ ਔਰ ਸਹੀ ਢੰਗ ਨਾਲ ਪ੍ਰੈਜੈਂਟ ਕਰੋਗੇ ਤਾਂ ਅੱਜ ਵੀ ਤੁਹਾਡੀਆਂ ਪ੍ਰੋਪਰਟੀ ਜਿਹੜੀਆਂ ਨੇ ਉਹ ਕਾਫ਼ੀ ਜਲਦੀ ਵਿਕ ਸਕਦੀਆਂ ਨੇ। ਪਰ ਹਾਂ, ਕਈ ਵਾਰ ਹੁੰਦਾ ਕਿ ਅਸੀਂ ਥੋੜ੍ਹਾ ਐਕਸਪੈਰੀਮੈਂਟਲ ਤਰੀਕੇ ਦੇ ਨਾਲ ਵੱਧ ਰੇਟ ਦੇ ਉੱਪਰ ਲਿਸਟਿੰਗ ਜਿਹੜੀਆਂ ਨੇ ਉਹ ਕਲਾਇੰਟ ਚਾਹੁੰਦੇ ਹੁੰਦੇ ਨੇ ਕਿ ਸਾਡੀਆਂ ਪ੍ਰੋਪਰਟੀਜ਼ ਲਿਸਟ ਕੀਤੀਆਂ ਜਾਣ, ਫਿਰ ਉਹਨਾਂ ਨੂੰ ਮੁੜ ਕੇ ਘਟਾਇਆ ਜਾਂਦਾ ਹੈ ਜਾਂ ਫਿਰ ਮਾਰਕੀਟ ਦੇ ਵਿੱਚ ਸੱਕ ਰਹਿੰਦੀਆਂ ਨੇ। ਕਈ ਵਾਰੀ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਹੀਨੇ ਵੀ ਮਾਰਕੀਟ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪ੍ਰੋਪਰਟੀਜ਼ ਰਹਿ ਜਾਂਦੀਆਂ ਨੇ, ਫਿਰ ਪੈਨਿਕ ਹੋ ਕੇ ਕਲਾਇੰਟ ਕਈ ਵਾਰ ਦੇਖਿਆ ਕਿ ਏਜੰਟਸ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਜੀ ਸ਼ਾਇਦ ਅਸੀਂ ਸਿਰਫ ਔਰ ਸਿਰਫ ਬ੍ਰੋਕਰੇਜ ਜਾਂ ਏਜੰਟ ਚੇਂਜ ਕਰ ਲਾਂਗੇ ਤਾਂ ਪ੍ਰੋਪਰਟੀ ਵਿਕ ਜਾਣੀ ਹੈ। ਸੋ ਇਸ ਕਰਕੇ ਅਸੀਂ ਚਾਹੁੰਦੇ ਕਿ ਇੱਕ ਹੋਮਵਰਕ ਪ੍ਰੋਪਰ ਕਰੋ, ਬੇਸ਼ੱਕ ਦੋ ਚਾਰ ਹਫ਼ਤੇ ਲੇਟ ਕਰ ਲਓ ਆਪਣੀ ਪ੍ਰੋਪਰਟੀ ਨੂੰ ਵੇਚਣ ਨੂੰ ਜਾਂ ਲਿਸਟ ਕਰਨ ਨੂੰ, ਪਰ ਉਹਨੂੰ ਇੱਕ ਪ੍ਰੋਪਰ ਅੰਡਰਸਟੈਂਡਿੰਗ ਦੇ ਲਈ ਇੰਟਰਵਿਊ ਕਰੋ, ਅਲੱਗ ਅਲੱਗ ਰਿਐਲਟਰ ਦੇ ਨਾਲ ਗੱਲ ਕਰਕੇ ਦੇਖੋ ਫਿਰ ਉਹਨਾਂ ਦਾ ਕਿਸ ਤਰ੍ਹਾਂ ਦਾ ਨੈਟਵਰਕ ਹੈ, ਕਿਸ ਤਰ੍ਹਾਂ ਦੀ ਮਾਰਕੀਟਿੰਗ ਸਟ੍ਰੈਟਜੀਜ਼ ਉਹ ਬਣਾ ਕੇ ਦੇਣਾ ਚਾਹੁੰਦੇ ਨੇ ਜਾਂ ਕਿਵੇਂ ਤੁਹਾਨੂੰ ਗਾਈਡ ਕਰ ਰਹੇ ਨੇ। ਕਈ ਵਾਰ ਹੁੰਦਾ ਕਿ ਸਿਰਫ ਲਿਸਟਿੰਗ ਲੈਣ ਲਈ ਲਿਸਟਿੰਗ ਲੈਣਾ ਚਾਹੁੰਦਾ, ਅਗਰ ਕੋਈ ਬੰਦਾ ਵੀ ਲਓ ਜੀ ਫੱਟਾ ਲਾ ਲਓ ਪਹਿਲਾਂ ਤੇ ਬਾਕੀ ਕੰਮ ਬਾਅਦ 'ਚ ਕਰਾਂਗੇ, ਸੋ ਉਹ ਵੀ ਇੱਕ ਇੰਟੈਂਸ਼ਨ ਜਿਹੜੀ ਹੈ ਤੁਹਾਨੂੰ ਪਤਾ ਕਰਨੀ ਚਾਹੀਦੀ ਹੈ। ਸੋ ਇਸ ਗੱਲ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਤਸੱਲੀ ਦੇ ਨਾਲ ਅਸੀਂ ਚਾਹਾਂਗੇ ਕਿ ਤੁਸੀਂ ਸਾਡੀ ਟੀਮ ਨੂੰ ਵੀ ਜੇਕਰ ਤੁਸੀਂ ਕੋਈ ਆਪਣੀ ਪ੍ਰੋਪਰਟੀ ਵੇਚਣ ਦਾ ਮਨ ਬਣਿਆ ਹੋਇਆ ਤਾਂ ਇੱਕ ਵਾਰ ਸਾਨੂੰ ਜ਼ਰੂਰ ਕੰਸਲਟ ਕਰਿਓ, ਸਾਡੇ ਨਾਲ ਵੀ ਗੱਲਬਾਤ ਕਰ ਲਓ, ਹੋਰ ਵੀ ਦੋ ਤਿੰਨ ਚਾਰ ਰਿਐਲਟਰਸ ਦੇ ਨਾਲ ਗੱਲ ਕਰੋ, ਇੰਟਰਵਿਊ ਕਰੋ ਤੇ ਬੇਸਡ ਔਨ ਤੁਹਾਡੀ ਜਿਹੜੀ ਗੱਟ ਫੀਲਿੰਗ ਹੋਏਗੀ ਫਿਰ ਜਾਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਅੰਡਰਸਟੈਂਡਿੰਗ ਬਣੇਗੀ, ਹੋ ਸਕਦਾ ਕਿ ਸਾਡੇ ਨਾਲੋਂ ਬਿਹਤਰ ਕੋਈ ਹੋਰ ਤੁਹਾਨੂੰ ਆਪਸ਼ਨ ਦੇ ਰਿਹਾ ਹੋਵੇ ਜਾਂ ਤੁਹਾਨੂੰ ਚੰਗਾ ਲੱਗੇ, ਮੇ ਬੀ ਸਾਡੀ ਜਿਹੜੀ ਗੱਲਬਾਤ ਹੈ ਉਹ ਤੁਹਾਨੂੰ ਪਸੰਦ ਨਾ ਆਵੇ, ਜਾਂ ਇਹ ਵੀ ਹੋ ਸਕਦਾ ਕਿ ਬਾਕੀ ਸਾਰਿਆਂ ਨਾਲੋਂ ਜਦੋਂ ਤੁਸੀਂ ਸਾਡੇ ਨਾਲ ਕੰਪੇਅਰ ਕਰੋ ਤਾਂ ਤੁਹਾਨੂੰ ਲੱਗੇ ਕਿ ਹਾਂਜੀ ਕਿ ਆਪਾਂ ਟੀਮ ਹਰਜਿੰਦਰ ਗਿੱਲ ਦੇ ਨਾਲ ਸਾਡੇ ਐਕਸਪੀਰੀਅੰਸ ਟੀਮ ਦੇ ਨਾਲ ਜੁੜ ਕੇ ਇੱਕ ਵਾਈਜ਼ ਤੇ ਇੱਕ ਪ੍ਰੋਪਰ ਐਜੂਕੇਟਡ ਤਰੀਕੇ ਦੇ ਨਾਲ ਇੱਕ ਇਨਫੋਰਮਡ ਡਿਸੀਜ਼ਨ ਬਣਾ ਕੇ ਤੁਸੀਂ ਸਾਡੇ ਨਾਲ ਜਦੋਂ ਔਨਬੋਰਡ ਹੋਵੋਗੇ ਤਾਂ ਫਿਰ ਤੁਹਾਨੂੰ ਕੋਈ ਰਿਗਰੈਟ ਨਹੀਂ ਹੋਏਗਾ। ਫਿਰ ਪ੍ਰੋਪਰਟੀ ਚਾਹੇ ਥੋੜ੍ਹੇ ਸਮੇਂ 'ਚ ਵਿਕੇ ਜਾਂ ਜ਼ਿਆਦਾ ਸਮੇਂ 'ਚ ਵਿਕੇ ਜਾਂ ਉਹ ਘੱਟ ਪ੍ਰਾਈਸ 'ਤੇ ਵਿਕੇ ਜਾਂ ਵੱਧ ਪ੍ਰਾਈਸ 'ਤੇ ਵਿਕੇ, ਉਹ ਇੱਕ ਓਨ ਕਰਨਾ ਪੈਣਾ, ਤੁਹਾਨੂੰ ਅਸੀਂ ਇਹੀ ਰਿਕੁਐਸਟ ਕਰਦੇ ਹੁੰਦੇ ਹਾਂ। ਸੋ ਇਸੇ ਸਿਲਸਿਲੇ ਦੇ ਲਈ ਇਸੇ ਗੱਲਬਾਤ ਨੂੰ ਅੱਗੇ ਤੋਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਪਲੈਨਿੰਗ ਹੈ, ਵੱਡਾ ਘਰ ਵੇਚ ਕੇ ਤੁਸੀਂ ਛੋਟਾ ਘਰ ਲੈਣ ਦਾ ਪਲੈਨ ਹੈ ਜਾਂ ਛੋਟੇ ਘਰ ਨੂੰ ਵੇਚਣਾ ਤਾਂ ਕਿ ਕੋਈ ਵੱਡਾ ਘਰ ਲੈਣਾ ਜਾਂ ਕੋਈ ਮਲਟੀਪਲ ਪ੍ਰੋਪਰਟੀਜ਼ ਨੇ ਤੁਹਾਡੇ 'ਚ ਤੁਹਾਡੇ ਕੋਲ ਉਹਨਾਂ ਨੂੰ ਵੇਚ ਕੇ ਕੋਈ ਕਿਸੇ ਤਰ੍ਹਾਂ ਦੀ ਅਲੱਗ ਪਲੈਨਿੰਗ ਕਰਨਾ ਚਾਹੁੰਦੇ ਹੋ, ਕੋਈ ਰੀਅਲ ਸਟੇਟ ਪੋਰਟਫੋਲੀਓ ਬਣਾਉਣਾ ਚਾਹੁੰਦੇ ਹੋ ਆਪਣੀ ਰਿਟਾਇਰਮੈਂਟ ਦੇ ਲਈ ਜਾਂ ਇੱਕ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਆਪਸ਼ਨ ਐਕਸਪਲੋਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਬਹੁਤ ਵੱਖਰੀਆਂ ਵੱਖਰੀਆਂ ਆਪਸ਼ਨਸ ਹੈਗੀਆਂ ਨੇ। ਸੋ ਜੇ ਤੁਸੀਂ ਕੋਈ ਆਪਣੇ ਕੋਲ ਸਰਪਲਸ ਫੰਡਸ ਨੇ ਤੁਹਾਡੇ ਕੋਲ ਲੱਖ ਡੇਢ ਲੱਖ ਡਾਲਰ ਤੋਂ ਲੈ ਕੇ ਮਿਲੀਅਨ ਦੋ ਮਿਲੀਅਨ ਤਿੰਨ ਮਿਲੀਅਨ ਚਾਰ ਮਿਲੀਅਨ ਜਾਂ ਇਸ ਤੋਂ ਵੀ ਵੱਧ ਅਮਾਊਂਟ ਅਗਰ ਹੈ ਤੁਹਾਡੇ ਕੋਲ, ਉਹਨੂੰ ਕਿਤੇ ਇਨਵੈਸਟ ਕਰਨਾ ਚਾਹੁੰਦੇ ਹੋ, ਇੱਕ ਫਿਕਸ ਇਨਕਮ ਦੀ ਤਰ੍ਹਾਂ ਆਪਣਾ ਪੋਰਟਫੋਲੀਓ ਡਿਜ਼ਾਈਨ ਕਰਨਾ ਚਾਹੁੰਦੇ ਹੋ, ਸਾਡੇ ਨਾਲ ਇੱਕ ਵਾਰੀ ਜ਼ਰੂਰ ਕੰਟੈਕਟ ਕਰੋ। ਸੋ ਗੈਸ ਸਟੇਸ਼ਨਸ ਤੋਂ ਲੈ ਕੇ ਆਪਣੇ ਫਾਰਮ ਹਾਊਸਿਸ ਤੋਂ ਲੈ ਕੇ ਡਿਵੈਲਪਮੈਂਟ ਲੈਂਡਸ ਤੋਂ ਲੈ ਕੇ ਬ੍ਰੈਂਡ ਨਿਊ ਪ੍ਰੀ ਕੰਸਟਰਕਸ਼ਨ ਵਾਲੇ ਘਰਾਂ ਤੋਂ ਲੈ ਕੇ ਹਰ ਤਰ੍ਹਾਂ ਦੀ ਜਿਹੜੀ ਰੀਅਲ ਸਟੇਟ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਟਾਈਪ ਨਾਲ ਰਿਲੇਟਡ ਕੋਈ ਰਿਕੁਆਇਰਮੈਂਟ ਹੈ ਉਹਨੂੰ ਫੁਲਫਿਲ ਕਰਾਂਗੇ। ਸੋ 647-4002-6862-647-4000-6862 ਇੱਕ ਵਾਰੀ ਕੰਟੈਕਟ ਜ਼ਰੂਰ ਕਰਿਓ ਜੀ ਸਾਡੇ ਨਾਲ, ਬਹੁਤ ਸਾਰੇ ਇਸ ਤਰ੍ਹਾਂ ਦੇ ਵੱਖਰੇ ਵੱਖਰੇ ਪਲਾਨਸ ਬਣਾ ਕੇ ਅਸੀਂ ਤੁਹਾਡੇ ਰਿਕੁਆਇਰਮੈਂਟ ਨੂੰ ਫੁਲਫਿਲ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ। ਸੋ ਇਸ ਵੇਲੇ ਜਿਹੜੀਆਂ ਸਾਡੀ ਕੋਈ ਇਮੀਡੀਏਟ ਲਿਸਟਿੰਗਸ ਨੇ ਉਹਨਾਂ ਬਾਰੇ ਵੀ ਜਾਂ ਜਿਹੜੇ ਵੀ ਕੋਈ ਰਿਕੁਆਇਰਮੈਂਟ ਦੇ ਮੁਤਾਬਕ ਤੁਹਾਡੇ ਲਈ ਬੈਸਟ ਫਿੱਟ ਲੱਭ ਕੇ ਦੇਣ ਦੇ ਵਿੱਚ ਟੀਮ ਹਰਜਿੰਦਰ ਗਿੱਲ ਅਸੀਂ ਹਾਜ਼ਰ ਹਾਂ। 647-4062-6862 ਆਪਾਂ ਜਾਂਦੇ ਜਾਂਦੇ ਦੱਸ ਦਿੰਦਾ ਕਿ ਆਪਣੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਬਾਰੇ ਜਾਂ ਸਪੋਂਸਰਸ਼ਿਪ ਬਾਰੇ ਜਿਹੜਾ ਕਿ 25 ਜੁਲਾਈ ਨੂੰ ਹੋ ਰਿਹਾ ਉਹ ਵੀ ਨੋਟ ਕਰ ਰੱਖਿਓ, ਅਸੀਂ ਉਹਦੇ ਲਈ ਵੀ ਟੀਮ ਫੋਰ ਐਂਟਰਟੇਨਮੈਂਟ ਵੱਲੋਂ ਤੁਹਾਨੂੰ ਇਨਵਾਈਟ ਕਰਦੇ ਹਾਂ। 647-4002-6862 ਤੇ ਪੰਜਾਬੀ ਵਿਰਸਾ ਸ਼ੋਅ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਕਾਰ 25 ਜੁਲਾਈ ਦਿਨ ਸ਼ਨੀਵਾਰ ਨੂੰ ਆਪਣੇ ਸ਼ਹਿਰ ਦੇ ਵਿੱਚ ਪਹੁੰਚ ਰਹੇ ਨੇ।
1: 6674006862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ।

0: ਦੇਖ ਅਭਿਨਵ, ਮੈਂ ਨੰਬਰ ਅਨਾਊਂਸ ਕਰਦਾ ਜੀ ਸਟੂਡੀਓ ਦਾ, ਤੁਹਾਨੂੰ ਪਤਾ ਇਹਦਾ ਮਤਲਬ ਕੀ ਆ? ਤੂਤਕ ਤੂਤਕ ਤੂਤ ਹੀ ਆ, ਕੀ ਮਤਲਬ? 416-233-73-68 416-233-73-68 ਅੱਛਾ, ਆਪਾਂ ਪਿੰਡਾਂ ਦੇ ਵਿੱਚ ਇਹ ਕਹਿੰਦੇ ਵੀ ਸੁਣਦੇ ਹਾਂ ਕਿ ਬਈ ਇਹਦੀ ਤਾਂ ਪਿੰਡ 'ਚ ਤੂਤੀ ਬੋਲਦੀ ਆ।
1: ਦੂਤੀ ਬੋਲਦੀ ਆ, ਹਾਂਜੀ ਹਾਂ।
0: ਇਹ ਕਿਹੜੀ ਤੂਤੀ ਹੁੰਦੀ ਹੈ?
1: ਤੂਤੀ ਮਤਲਬ ਚੜਾਈ ਆ ਜੀ।
0: ਨਹੀਂ ਮਤਲਬ ਤਾਂ ਪਤਾ ਚੜਾਈ ਆ, ਪਰ ਇਹਦਾ ਵੀ ਕੋਈ ਲੌਜਿਕ ਤਾਂ ਹੋਊਗਾ ਨਾ।
1: ਤੂਤੀ ਬੋਲਦੀ ਹੈ ਜੀ, ਹੋ ਸਕਦਾ ਕੋਈ ਮਿਊਜ਼ੀਕਲ ਇੰਸਟਰੂਮੈਂਟ ਹੋਣਾ ਜੀ ਤੂਤੀ।
0: ਨਹੀਂ ਮੈਂ ਪੜੂੰਗਾ, ਮੈਂ ਪੜ੍ਹਦਾ, ਮੈਂ ਗਾਣਾ ਸੁਣਾਵੀਏ ਨਾਲੇ ਮੈਂ ਪੜ੍ਹਦਾਗਾ ਤੇ ਫਿਰ ਆਪਾਂ ਦੇਖਦੇ ਹਾਂ ਸਾਡੇ। ਅੱਛਾ ਇੱਦਾਂ ਕਰਦੇ ਹਾਂ, ਜਿਹੜਾ ਸਾਡੇ ਸਕਾਲਰ ਨੇ ਸਹੀ ਜਵਾਬ ਦਿੱਤਾ,
1: ਹਾਂਜੀ
0: ਪੂਰੀ ਹੈਰੀਟੇਜ ਵੱਲੋਂ ਇਹਨਾਂ ਕੋਲ ਨਾ ਬਹੁਤ ਸੁਣੇ ਬਾਈ ਜੀ, ਡੈਸ਼ ਤੇ ਰੱਖਣ ਦੇ ਲਈ ਟਰੱਕ ਜਾਂ ਗੱਡੀਆਂ ਜਾਂ ਪਰਫਿਊਮ ਨੇ,
1: ਹਾਂਜੀ
0: ਉਹ ਆਪਾਂ ਜਿਹੜਾ ਸਹੀ ਜਵਾਬ, ਮੈਂ ਨਾਮ ਪਿੰਨ ਕਾਪੀ ਮੈਨੂੰ ਦਿਓ ਇੱਕ ਵਾਰੀ ਤੇ ਆਪਾਂ ਉਹਨਾਂ ਦਾ ਨਾਮ ਉਹਨਾਂ ਨੂੰ ਗਿਫਟ ਵੀ ਦੇਵਾਂਗੇ। ਤੂਤਕ ਤੂਤਕ ਤੂਤੀਆਂ ਕੀ ਮਤਲਬ ਆ? ਆਓ ਸਾਨੂੰ ਕਾਲ ਕਰੋ 416-233-73-68 416-233-73-68 ਪਹਿਲੀ ਕਾਲ ਹੈ ਯਾਦਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਤੂਤਕ ਤੂਤਕ ਤੂਤੀਆਂ ਦਾ ਮਤਲਬ ਹੁੰਦਾ ਜਿੱਦਾਂ ਆਪਾਂ ਕਹਿੰਦੇ ਜਿੱਦਾਂ ਤੂਤਾਂ ਵਾਲਾ ਖੂਹ, ਜਿੱਦਾਂ ਹੁੰਦੇ ਤੂਤ ਹੁੰਦੇ ਆਪਣੇ, ਤੂਤੀਆਂ ਆਪਾਂ ਖਾਈ ਦੀਆਂ ਮਿੱਠੀਆਂ ਮਿੱਠੀਆਂ ਲੱਗਦੀਆਂ ਇਹਨਾਂ ਸੀਜ਼ਨਾਂ ਜੀ।
0: ਹਾਂਜੀ
2: ਜਦੋਂ ਝੋਨਾ ਲੱਗਦਾ ਤੂਤ ਦਾ ਜਿਹੜਾ ਇੱਕ ਦਰਖਤ ਹੁੰਦਾ, ਉਹ ਨਿੱਕੀ ਨਿੱਕੀਆਂ ਲੱਗਦੀਆਂ, ਪਹਿਲਾਂ ਹੁੰਦੀਆਂ ਗ੍ਰੀਨ ਕਲਰ, ਜਦੋਂ ਪੱਕ ਕੇ ਹੋ ਜਾਂਦੀਆਂ ਆਪਣਾ ਰੈਡ ਕਲਰ ਦੀ, ਉਹਨੂੰ ਕਹਿੰਦੇ ਤੂਤ ਤੂਤੀਆਂ। ਆਪਣਾ ਰੈਡ ਕਲਰ ਦੀ ਉਹਨੂੰ ਕਹਿੰਦੇ ਤੂਤ ਤੂਤੀਆਂ।
0: ਤੂਤੀਆਂ ਤਾਂ ਹੋ ਗਿਆ, ਤੂਤਕ ਕੀ ਆ?
2: ਤੂਤਕ ਦਾ ਉਹ ਜਿੱਦਾਂ ਸ਼ਬਦਾਂ ਨੂੰ ਤੋੜ ਮੋੜ ਕੇ ਲਾਇਆ ਭਾਜੀ ਉਹਨਾਂ ਨੇ, ਜਿੱਦਾਂ ਗਾਣੇ ਚ ਆਪਾਂ ਵਿੱਚ ਜਿੱਦਾਂ ਸਤਾਈ ਅੰਤਰਾ ਬਣਾਈ ਦਾ ਉਵੇਂ ਬਣਾਇਆ ਹੈ, ਤਾਂ ਤੂਤ ਚੋਰੀ ਦਾ ਤੂਤਕ ਬਣਾ ਤਾ।
0: ਪਿੰਡ ਚ ਤੂਤੀ ਬੋਲਦੀ ਹੈ ਇਹਦਾ ਮਤਲਬ ਕੀ?
2: ਤੇ ਜਿਹੜੀ ਪਿੰਡ
3: ਤੂਤਕ
0: ਦਾ ਮਤਲਬ ਕੀ ਦੱਸਿਆ ਤੁਸੀਂ?
3: all the music, joyful energy party.
0: ਤੁਸੀਂ ক্লোজ ਹੋ? ਤੁਸੀਂ ক্লোজ ਹੋ, ਐਗਜ਼ੈਕਟ ਨਹੀਂ। ਇਹ ਜਿਹੜਾ ਤੂਤਕ ਸ਼ਬਦ ਹੈ ਨਾ, ਇਹ ਮਿਊਜ਼ਿਕ ਦੇ ਨਾਲ ਰਿਲੇਟ ਕਰਦਾ ਗਾ, ਤੇ ਜੇ ਐਗਜ਼ੈਕਟ ਦੱਸ ਸਕਦੇ ਤੁਹਾਨੂੰ ਮੈਂ ਬਹੁਤ ਸੋਹਣਾ ਗਿਫਟ ਦੇਵਾਂਗਾ।
3: all the music, joyful energy party. Okay, so
0: ਚਲੋ ਮੈਂ ਅੱਗੇ ਚੱਲ ਕੇ ਦੱਸਦਾ। ਥੈਂਕ ਯੂ ਸੋ ਮਚ।
3: ਥੈਂਕ
0: ਯੂ ਜੀ। ਅਗਲੀ ਕਾਲ ਸਾਹਿਲ ਖਾਨ ਜੀ, ਸਾਹਿਲ ਸਤਿ ਸ੍ਰੀ ਅਕਾਲ ਜੀ।
4: ਜੀ ਸ਼ਕੀਲ ਖਾਨ, ਕੀ ਹਾਲ ਚਾਲ ਹੈ ਭਾਜੀ?
0: ਬਹੁਤ ਅੱਛੀ ਜੀ, ਆਪ ਸੁਣਾਓ।
4: ਵੀ ਠੀਕ ਹੈ। ਇਸਕਾ ਮਤਲਬ ਹੋਤਾ ਹੈ ਜੀ ਕਿ ਜਿਸ ਕਿਸੀ ਸ਼ਖਸ ਕਾ ਅੱਛਾ ਅਸਰ ਰਸੂਖ ਹੋਤਾ ਹੈ, ਉਸਕੀ ਬਾਤ ਮਾਨੀ ਜਾਤੀ ਹੈ, ਉਸਕੀ ਬੜੀ ਇੱਜ਼ਤ ਹੋਤੀ ਹੈ, ਉਸਕੀ ਬਾਤ ਕੋ ਵੈਲਿਊ ਦੀ ਜਾਤੀ ਹੈ।
0: ਸੋ ਉਹਦੇ ਵਿੱਚ ਕਹਿੰਦੇ ਕਿ ਪਿੰਡ ਮੈਂ ਤੂਤੀ ਬੋਲਦੀ ਹੈ।
4: ਹਾਂ ਜੀ, ਤੂਤੀ ਬੋਲਦੀ ਹੈ, ਮਤਲਬ ਉਸਕੀ ਰਾਏ ਕੋ ਅਹਿਮੀਅਤ ਦੀ ਜਾਤੀ ਹੈ। ਮਸ਼ਹੂਰ ਬੰਦਾ ਜੋ ਹੋਤਾ ਹੈ ਨਾ, ਵੋ ਮੁਝੇ ਸਮਝ ਆਏ ਪੰਜਾਬੀ ਮੈਂ ਇਸਕੋ ਕੈਸੇ ਐਕਸਪਲੇਨ ਕਰੂੰ, ਲੇਕਿਨ ਜਿਸ ਸ਼ਖਸ ਕਾ ਬਹੁਤ ਵੈਲਿਊ ਦੀ ਜਾਤੀ ਹੈ ਜਿਸਕੀ ਬਾਤ।
0: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ। ਕਿਹਦੇ ਬਾਰੇ ਗੱਲ ਹੁੰਦੀ ਆ? ਤੂਤੀ ਕੀ ਹੁੰਦੀ ਆ? ਪਿੰਡ ਚ ਤੂਤੀ ਬੋਲਦੀ ਆ, ਇਹ ਮਤਲਬ ਤਾਂ ਆਪਾਂ ਨੂੰ ਪਤਾ ਕਿ ਯਾਰ ਬੰਦੇ ਜੇ ਬਹੁਤ ਚੜਾਈ ਆ ਤੂਤੀ ਬੋਲਦੀ ਆ, ਪਰ ਕੀ ਇਹਦਾ ਕੋਈ ਮੀਨਿੰਗ ਵੀ ਹੁੰਦਾ? ਮੈਂ ਵੀ ਸਰਚ ਕਰਦਾ, ਤੁਸੀਂ ਵੀ ਕਾਲ ਕਰਕੇ ਦੱਸਿਓ 416-233-73-68 416-233-73-68 ਜੀ ਮਾਨ ਸਾਹਿਬ।
1: ਭੁੱਲਰ ਸਾਹਿਬ, ਜਿਵੇਂ ਢੀਂਡਸਾ ਸਾਹਿਬ ਆਪਣੇ ਨਾਲ ਜੁੜੇ ਨੇ ਸਟੂਡੀਓ ਦੇ ਵਿੱਚ,
0: ਮੈਪਲ ਕਲੀਨਿੰਗ ਦੀ ਤੂਤੀ ਬੋਲਦੀ ਆ,
1: ਤੂਤੀ ਬੋਲਦੀ ਆ, ਤੇ ਇਹਨਾਂ ਨੂੰ ਜਿੱਦਾਂ ਇਹਨਾਂ ਦਾ ਪੰਜਾਬੀ ਨਾਲ ਬਹੁਤ ਡੂੰਘਾ ਪ੍ਰੇਮ ਆ, ਪਿਆਰ ਆ, ਤੇ ਬਹੁਤ ਹੀ ਇਹ ਪੰਜਾਬੀ ਨਾਲ ਜੁੜੇ ਹੋਏ ਨੇ,
0: ਤੇ ਪੰਜਾਬੀ ਦੇ ਟੀਚਰ ਹੀ ਲੱਗਦੇ ਨੇ।
1: ਹਾਂਜੀ ਹਾਂ,
0: ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਦੱਸੋ ਜੀ ਤੂਤੀ ਕੀ ਹੁੰਦੀ ਆ ਪਿੰਡ 'ਚ, ਤੂਤੀ ਬੋਲਦੀ ਆ?
5: ਤੂਤੀ ਹੁੰਦੀ ਹੈ ਜੀ ਵੀ, ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੂਤੀ ਹੁੰਦੀ ਹੈ ਵੀ ਪਿੰਡ 'ਚ ਜਿਹਦੀ ਠੁੱਕ ਪੂਰੀ ਹੋਵੇ, ਮਤਲਬ ਕਿ ਵੀ ਇਕੱਲੀ ਠੁੱਕ, ਇਹ ਨਹੀਂ ਕਿ ਵੀ ਬੰਦੇ ਕੋਲੇ ਪੈਸਾ ਤਾਂ ਠੁੱਕ ਹੈ, ਉਹ ਬੰਦਾ ਜਿਹਦੀ ਸਾਰਾ ਪਿੰਡ ਇੱਜ਼ਤ ਕਰਦਾ ਹੋਵੇ ਉਹਨੂੰ ਕਹਿੰਦੇ ਆ ਤੂਤੀ ਬੋਲਣਾ।
0: ਗੁਰਦੀਪ ਸਿੰਘ ਸੈਣੀ ਜੀ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਇਹਦਾ ਮਤਲਬ ਤੂਤੀ ਦਾ ਇਹ ਹੈਗਾ ਕਿ ਪਿੰਡਾਂ ਦੇ ਵਿੱਚ ਨਾ ਪਹਿਲਾਂ ਇੰਜਣ ਹੁੰਦੇ ਸੀ ਬਹੁਤ ਵੱਡੇ ਵੱਡੇ, ਜਿਹੜੇ ਜਿਹਦੇ ਨਾਲ ਉਹ ਰੂੰ ਪਿੰਜਦੇ ਸੀਗੇ ਜਾਂ ਆਟਾ ਚੱਕੀ ਹੁੰਦੀ ਸੀ, ਤੇ ਉਹਦੇ ਵਿੱਚ ਉਹਨਾਂ ਇੰਜਣ ਦਾ ਜਿਹੜਾ ਐਗਜ਼ਾਸਟ ਹੁੰਦਾ ਹੈ, ਐਗਜ਼ਾਸਟ ਦੇ ਉੱਪਰ ਉਹਨਾਂ ਨੇ ਇੱਕ ਮਤਲਬ ਜਿੱਥੋਂ ਵਿਰਾਸਤ

0: ਬਾਹਰ ਨਿਕਲਦਾ ਨਾ ਉਹ ਆਵਾਜ਼ ਕਰਦਾ ਸੀਗਾ ਟੁੱਕ ਟੁੱਕ ਟੁੱਕ ਟੁੱਕ ਏਦਾਂ ਉਹਦੀ ਆਵਾਜ਼ ਆਉਂਦੀ ਸੀ ਉਹਨੂੰ ਐਕਚੁਅਲੀ ਤੂਤੀ ਵੀ ਕਿਹਾ ਜਾਂਦਾ ਸੀ ਵੀ ਹਾਂ ਵੀ ਆਹ ਇੰਜਣ ਦੀ ਤੂਤੀ ਬੋਲ ਰਹੀ ਆ ਇਹਦਾ ਮਤਲਬ ਵੀ ਉਹਨਾਂ ਦਾ ਇਸ ਵੇਲੇ ਚੱਕੀ ਚੱਲ ਰਹੀ ਆ ਜਾਂ ਰੂਪ ਇੰਜਣ ਵਾਲੀ ਮਸ਼ੀਨ ਚੱਲ ਰਹੀ ਆ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਐਕਚੁਅਲੀ ਇਹਦੇ ਪਿੱਛੇ ਇਹ ਵੀ ਹੈਗਾ ਲੋਜਿਕ
1: ਚਲੋ ਮੈਂ ਤੁਹਾਡਾ ਨਾਮ ਲਿਖਦਾ ਮੈਂ ਤੁਹਾਨੂੰ ਬੜਾ ਜਲਦੀ ਦੱਸਦਾ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ
0: ਓਕੇ ਜੀ ਓਕੇ ਓਕੇ ਥੈਂਕ ਯੂ

0: ਅਗਲੀ ਕਾਲ 8916 ਨੰਬਰ। ਸਤਿ ਸ਼੍ਰੀ ਅਕਾਲ ਜੀ।
1: ਆਪਣੀ ਜਿਵੇਂ ਗਰਲਫ੍ਰੈਂਡ ਨੂੰ ਜਾਂ ਕਿਸੇ ਨੂੰ ਵੀ ਕਹਿ ਰਿਹਾ ਵੀ ਤੂੰ ਤੱਕ ਤੂੰ ਤੱਕ ਤੂਤੀਆਂ।
0: ਮੈਂ ਤੁਹਾਡਾ ਨਾਮ ਜਰੂਰ ਲਿਖਦਾ, ਤੁਹਾਡਾ ਲੌਜਿਕ ਤਾਂ ਹੈ ਤੁਹਾਡੀ ਗੱਲ ਦੇ ਵਿੱਚ। ਤੁਹਾਡਾ ਨਾਮ ਕੀ ਹੈ ਜੀ?
1: ਹਾਂਜੀ ਕਮਲਜੀਤ।
0: ਕਮਲਜੀਤ ਜੀ, ਮੈਂ ਇੱਕ ਵਾਰੀ ਵੈਰੀਫਾਈ ਕਰ ਲਾ, ਮੈਨੂੰ ਪਰ ਤੁਹਾਡੀ ਗੱਲ ਲੌਜੀਕਲ ਲੱਗੀ। ਥੈਂਕ ਯੂ ਸੋ ਮਚ ਜੀ, ਧੰਨਵਾਦ ਜੀ। ਸਟੂਡੀਓ ਨੰਬਰ ਹੈ 416-233-73।

0: ਭਾਈ ਕਮਲਜੀਤ ਦੀ ਕਾਲ ਆਈ ਸੀ, ਮੈਂ ਜਦੋਂ ਹੁਣ ਚੈੱਕ ਕਰ ਰਿਹਾ ਸੀ ਨਾ ਤੂਤਕ, ਕਿਉਂਕਿ ਗੀਤ ਦੀ ਫਰਮਾਇਸ਼ ਸੀਗੀ ਇੱਥੋਂ ਹੀ, ਮੈਂ ਕਿਹਾ ਚਲੋ ਗੱਲਬਾਤ ਜ਼ਰੂਰ ਸਾਡੇ ਸਰੋਤੇ ਨਾਲ ਸਾਂਝੀ ਕਰੀਏ। ਅਤੇ ਗੂਗਲ ਦੇ ਅਕੋਰਡਿੰਗ ਤਾਂ ਜਿਹੜਾ ਬਾਈ ਨੇ ਕਿਹਾ ਕਿ ਤੂੰ ਤੱਕ ਦਾ ਮਤਲਬ ਤੂੰ ਤੱਕ, ਗੂਗਲ ਨੇ ਵੀ ਇਹੀ ਕਿਹਾ ਕਿ ਇਹ ਸ਼ਬਦ ਕਲੋਜ਼ ਆ। ਅਤੇ ਇੱਕ ਮੈਂ ਕਿਤਾਬ ਦਾ ਰੈਫਰੈਂਸ ਮਿਲਿਆ, ਉਹ ਕਿਤਾਬ ਦੇ ਵਿੱਚ ਆ ਕਿ ਤੂੰ ਤੱਕ ਅਲਗੋਜ਼ੇ ਨੂੰ ਕਿਹਾ ਜਾਂਦਾ ਫਾਰਸੀ ਭਾਸ਼ਾ ਦੇ ਵਿੱਚ, ਕਿ ਪੰਜਾਬੀ ਭਾਸ਼ਾ ਦਾ ਸ਼ਬਦ ਨਹੀਂ ਹੈਗਾ, ਇਹ ਇੱਕ ਅਲਗੋਜ਼ਾ ਜਿਹਨੂੰ ਮਿਊਜ਼ਿਕ ਇੰਸਟਰੂਮੈਂਟ ਦੇ ਕਿਹਾ ਜਾਂਦਾ। ਅਤੇ ਜਿਹੜਾ ਤੂਤੀ ਆ, ਜਿੱਥੇ ਕਿ ਆਪਾਂ ਕਹਿੰਦੇ ਕਿ ਤੂਤੀਆਂ ਖਾਣੀਆਂ, ਤੂਤਾਂ ਵਾਲਾ ਖੂਹ, ਕਿਉਂਕਿ ਇਹ ਤਾਂ ਦਰਖਤ ਆ ਪਤਾ ਹੀ ਆ, ਸੋ ਇੱਕ ਪੰਛੀ ਆ ਜਿਹੜਾ ਤੂਤੀਆਂ ਖਾਂਦਾ, ਸੋ ਉਹ ਪੰਛੀ ਨੂੰ, ਪੰਛੀ ਦਾ ਨਾਮ ਹੀ ਤੂਤੀ ਰੱਖਤਾ ਲੋਕਾਂ ਨੇ ਪਹਿਲਾਂ ਵਾਲੇ ਜ਼ਮਾਨਾ 'ਚ, ਕਿਉਂਕਿ ਉਹ ਪੰਛੀ ਸਾਰੀਆਂ ਆ ਕੇ ਤੂਤੀਆਂ ਖਾ ਜਾਂਦਾ ਸੀ। ਉਹ ਕਿਤਾਬ ਦਾ ਰੈਫਰੈਂਸ ਆ, ਮੈਨੂੰ ਵੀ ਨਹੀਂ ਪਤਾ, ਤੁਸੀਂ ਦੱਸਿਓ ਜੇ ਸਹੀ ਹੈ ਜੇ ਗਲਤ ਆ। ਅਤੇ ਉਹ ਕਹਿੰਦੇ ਪੰਛੀ ਕਹਿੰਦੇ ਹੁੰਦੇ ਸੀ ਵੀ ਤੂਤਾਂ ਲਿਖੋ, ਅਤੇ ਤੂਤੀ ਬੋਲ ਰਹੀ ਆ, ਯਾਨੀ ਕਿ ਹੁਣ ਤੂਤੀਆਂ ਪੱਕ ਚੁੱਕੀਆਂ ਨੇ, ਜਾਂ ਤੂਤੀਆਂ ਖਾਣ ਵਾਲਾ ਜਿਹੜਾ ਪੰਛੀ ਹੈ ਜਿਹਨੂੰ ਤੂਤੀ ਕਿਹਾ ਜਾਂਦਾ, ਕਹਿੰਦੇ ਉਹ ਜਦੋਂ ਪੰਛੀ ਆ ਕੇ ਬੋਲਦਾ ਸੀ ਅਤੇ ਉਹ ਲੋਕੋ ਰੈਫਰੈਂਸ ਦਿੰਦੇ ਸੀ ਕਿ ਤੂਤੀ ਬੋਲ ਰਹੀ ਆ। ਸ਼ਾਇਦ ਉੱਥੋਂ ਵੀ ਅੱਗੇ ਜਿਹੜਾ ਮੁਹਾਵਰਾ ਤੂਤੀ ਬੋਲਣ ਵਾਲਾ ਉਹਨੂੰ ਹੁਣ ਜੋੜਿਆ ਕਿਵੇਂ ਪਤਾ ਨਹੀਂ, ਬਾਕੀ ਤੁਸੀਂ ਦੱਸੋ ਇਹ ਸਹੀ ਹੋ ਸਕਦਾ ਜਾਂ ਨਹੀਂ। ਸਟੂਡੀਓ ਦਾ ਨੰਬਰ ਹੈ 416-233-7368, 416-233-7368 'ਤੇ ਸਟੂਡੀਓ 'ਚ ਗੱਲਬਾਤ ਕੀਤੀ ਜਾ ਸਕਦੀ ਆ। ਅੱਜ ਮਾਨ ਸਾਹਿਬ ਨਾਲ ਵੀ ਗੱਲਬਾਤ ਜਿਹੜੀ ਚੱਲ ਰਹੀ ਸੀ, ਬਾਈ ਜੀ ਕਹਿੰਦੇ ਰੇਡੀਓ ਦਾ ਤੁਹਾਡੇ ਦਾ ਨਾਮ ਕੀ ਆ?
1: ਮੈਨੂੰ ਵੀ ਕਈ ਵਾਰੀ ਬਹੁਤ, ਜਿੱਦਾਂ ਆਪਾਂ ਕੰਮ ਕਰਦੇ ਹਾਂ ਬਲਾਇੰਟਸ ਦਾ, ਤਾਂ ਸਾਰੇ ਕਹਿੰਦੇ ਨੇ ਹਾਂਜੀ ਹਾਂ ਬਾਈ ਦਾ ਆਪਾਂ ਰੇਡੀਓ ਸੁਣਦੇ ਹਾਂ
0: ਜੀ,
1: ਵੀ ਟਾਈਮ ਪਤਾ, ਤੁਹਾਡਾ ਨਾਮ ਪਤਾ, ਪਰ ਕਈ ਯਾਰ ਰੇਡੀਓ ਦਾ ਨਾਮ ਕੀ ਆ? ਤਾਂ ਆਪਾਂ ਕਹਿੰਦੇ ਰੇਡੀਓ ਬਿਧਰਵੀਰ। ਅੱਛਾ, ਰੇਡੀਓ ਬਿਧਰਵੀਰ ਸੁਣਿਆ ਜਾਂ ਨਹੀਂ ਸੀਗਾ ਕਦੇ, ਹੁਣ ਨਾਮ ਅਸੀਂ ਰੇਡੀਓ ਦਾ ਸੁਣਦੇ ਆ,
0: ਬੋਲਦੇ ਨਹੀਂ,
1: ਪ੍ਰੋਗਰਾਮ ਦਾ ਨਾਮ ਨਹੀਂ ਪਤਾ।
0: ਹਾਂ, ਸੋ
1: ਇਹ ਤੇ ਜਿੱਦਾਂ ਆਪਾਂ ਆਉਂਦੇ ਅੱਜ ਗੱਲ ਕਰਦੇ ਸੀਗੇ ਰੇਡੀਓ ਦਾ ਨਾਮ ਕੀ ਆ, ਤਾਂ ਆਪਾਂ ਨੂੰ ਆਪ ਨੂੰ ਨਹੀਂ ਪਤਾ ਰੇਡੀਓ ਦਾ ਨਾਮ ਕੀ ਆ।
0: ਕਿਉਂਕਿ ਨਾ ਬਹੁਤ ਲੋਕ, ਕਿਉਂਕਿ ਡਾਲਰ ਮੀਡੀਆ ਚੈਨਲ ਦਾ ਨੰਬਰ ਨਾਮ ਆ ਡਾਲਰ ਮੀਡੀਆ ਰੇਡੀਓ, ਬਹੁਤ ਲੋਕ ਕਹਿੰਦੇ ਨੇ ਜਾਂ ਰੇਡੀਓ ਵਿਦ ਹਰਵੀਰ, ਪਰ ਮੈਂ ਬਾਈ ਦੀ ਗੱਲ ਤੋਂ ਲੱਗੇ, ਮੈਂ ਕਿਹਾ ਯਾਰ ਕਿਉਂ ਨਾ ਫਿਰ ਅੱਜ ਆਪਾਂ ਰੇਡੀਓ ਦਾ ਨਾਮ, ਕਿਉਂਕਿ ਹੁਣ ਤਾਂ 1.5 ਸਾਲ ਹੋ ਗਿਆ, ਜੇ ਇਹਦਾ ਨਾਮ ਕੋਈ ਹੋਰ ਰੱਖਣਾ ਗਾ ਤਾਂ ਸਰੋਤਿਆਂ ਦੇ ਹੀ, ਕਿਉਂਕਿ ਤੁਹਾਡਾ ਰੇਡੀਓ ਆ, ਤੁਸੀਂ ਹੀ ਸਾਨੂੰ ਸੁਜੈਸਟ ਕਰੋ। ਫੈਸ਼ਨ IQ ਵੱਲੋਂ ਕੁੜਤਾ ਪਜਾਮਾ, ਮੈਂ ਬਾਈ ਜੀ ਨਾਲ ਹੁਣੇ ਮੈਸੇਜ 'ਚ ਗੱਲਬਾਤ ਕਰ ਲਈ, ਕੁੜਤਾ ਪਜਾਮਾ ਫ੍ਰੀ ਗਿਫਟ, ਜਿਹੜਾ ਨਾਮ ਤੁਸੀਂ ਸਾਨੂੰ 5-10-15 ਨਾਮ ਲਿਖਾਓ, ਇਸ ਤੋਂ ਬਾਅਦ ਆਪਾਂ ਤਿੰਨਿਆਂ ਨੇ ਜਾਂ ਜੋ ਸਹੀ ਲੱਗੂਗਾ ਉਹ ਨਾਮ ਆਪਾਂ ਜਿਹਦਾ ਨਾਮ ਸਿਲੈਕਟ ਹੋ ਗਿਆ ਉਹ ਬੰਦੇ ਨੂੰ ਆਪਾਂ ਜ਼ਰੂਰ ਫੈਸ਼ਨ IQ ਦਾ ਜੋ ਤਕਰੀਬਨ $100 ਦੀ ਵਰਥ ਦਾ ਕੁੜਤਾ ਪਜਾਮਾ ਗਾ ਉਹ ਬਿਲਕੁਲ ਫ੍ਰੀ ਗਿਫਟ ਆਪਾਂ ਕਰਨਾ ਗਾ। ਸੋ ਤੁਸੀਂ ਦੱਸੋ ਰੇਡੀਓ ਦਾ ਨਾਮ ਕੀ ਰੱਖ ਸਕਦੇ ਹਾਂ? ਵੈਸੇ ਤਾਂ ਰੇਡੀਓ ਵਿਦ ਹਰਵੀਰ ਤੋਂ ਹੀ ਆਪਾਂ ਆਲਰੇਡੀ 1-1.5 ਸਾਲ ਤੋਂ ਰੇਡੀਓ ਇਹ ਸ਼ੋਅ ਕਰ ਰਹੇ ਹਾਂ, ਪਰ ਤੁਸੀਂ ਤੁਹਾਨੂੰ ਲੱਗਦਾ ਕਿ ਯਾਰ ਆਹ ਰੇਡੀਓ ਦਾ ਨਾਮ ਹੋਣਾ ਚਾਹੀਦਾ, ਤਾਂ ਤੁਸੀਂ ਸਾਨੂੰ ਕਾਲ ਕਰਕੇ ਦੱਸੋ। ਨੰਬਰ ਆ 416-233-7368, ਸਟੂਡੀਓ ਨੰਬਰ ਹੈ, ਤੁਸੀਂ ਰੇਡੀਓ ਦਾ ਨਾਮ ਸੁਜੈਸਟ ਕਰਨਾ ਅਤੇ ਤੁਹਾਨੂੰ $100 ਦੀ ਜਿਹੜੀ ਵਰਥ ਦਾ ਗਿਫਟ ਆ ਫੈਸ਼ਨ IQ ਤੋਂ, ਤੁਸੀਂ ਉਹ $100 ਦਾ ਸਟੋਰ ਕ੍ਰੈਡਿਟ ਹੋ, ਚਾਹੇ ਤੁਸੀਂ ਸੂਟ ਬਾਏ ਕਰੋ ਚਾਹੇ ਕੁੜਤਾ ਜਾਮਾ, ਉਹ ਤੁਹਾਡੀ ਮਰਜ਼ੀ ਆ। ਨੰਬਰ ਆ 416-233-7368, 416-233-7368, 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਜਿਹੜੇ ਉਹ AM 530 ਦੀ ਲੜੀ ਦੇ ਨਾਲ, ਅਤੇ ਨਾਲ ਦੇ ਨਾਲ ਜੀ ਦੱਸ ਦਈਏ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਗ੍ਰੈਂਡ ਹੋਮ ਫਰਨੀਚਰ। ਸੋ ਤੁਸੀਂ ਆਪਣਾ ਫਰਨੀਚਰ ਬਾਏ ਕਰਨਾ ਤਾਂ 6685 ਟੋਮਕਨ ਰੋਡ 'ਤੇ ਜੋ ਇਹਨਾਂ ਦੀ ਸੇਲ ਲੱਗੀ ਹੋਈ ਆ, ਤੁਸੀਂ ਉੱਥੇ ਜਾ ਕੇ ਆਪਣਾ ਫਰਨੀਚਰ ਬਾਏ ਕਰ ਸਕਦੇ ਹੋ। ਐਂਡ ਤੁਹਾਨੂੰ ਮੈਂ ਡੀਲਸ ਕੁਛ ਦੱਸ ਦਿੰਦਾ, ਬਾਈ ਸੁੱਖ ਨੇ ਮੈਨੂੰ ਭੇਜੀਆਂ ਹੋਈਆਂ ਨੇ ਇਹ ਡੀਲਸ ਨੇ ਜਿਹੜੀਆਂ, ਜਿਹਦੇ ਵਿੱਚ ਇਹ ਕਹਿੰਦੇ ਐੱਲ ਸ਼ੇਪ ਦਾ ਸੋਫਾ $299 ਦਾ ਦੇ ਰਹੇ ਨੇ, ਐੱਲ ਸ਼ੇਪ ਦਾ ਸੋਫਾ 299 ਦਾ, ਸੋਫਾ ਕਮ ਬੈੱਡ 399 ਦਾ। ਗ੍ਰੈਂਡ ਹੋਮ ਫਰਨੀਚਰ, ਨੰਬਰ ਟੂ ਕਾਲ 647-262-0000, 647-262-0000, ਅਤੇ ਆਓ ਸਾਨੂੰ ਸੁਜੈਸਟ ਕਰੋ ਰੇਡੀਓ ਦਾ ਨਾਮ ਕੀ ਰੱਖ ਸਕਦੇ ਹਾਂ। ਮੈਂ ਸਾਰੇ ਬੰਦਿਆਂ ਦੇ ਨਾਮ 'ਤੇ ਉਹ ਨੋਟ ਕਰੂੰਗਾ, ਜਿਹੜੇ ਬੰਦਿਆਂ ਸਹੀ ਹੋਇਆ ਉਸਨੂੰ $100 ਦੀ ਵਰਥ ਦਾ ਸੂਟ ਜਾਂ ਫਿਰ ਕੁੜਤਾ ਜਾਂ ਜੋ ਤੁਸੀਂ ਕਹੋਗੇ ਉਹ ਆਪਾਂ ਕਰ ਦਾਂਗੇ। ਅਵਤਾਰ ਸਿੰਘ ਜੀ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਹਾਂ ਪੰਜਾਬ, ਠੀਕ ਹੈ ਜੀ, ਥੈਂਕ ਯੂ ਸੋ ਮਚ ਅਵਤਾਰ ਸਿੰਘ ਜੀ, ਮੈਂ ਤੁਹਾਡਾ ਨਾਮ ਲਿਖ ਲਿਆ। ਹਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਜੀ
2: ਇਹਦਾ ਨਾਂ ਰੱਖੋ ਜੀ ਨਜ਼ਾਰਾ।
0: ਨਜ਼ਾਰਾ, ਠੀਕ ਹੈ ਜੀ, ਥੈਂਕ ਯੂ ਸੋ ਮਚ, ਧੰਨਵਾਦ ਜੀ। ਪਰਮਿੰਦਰ ਜੀ, ਤੁਸੀਂ ਵੀ ਢੀਂਡਸਾ ਸਾਹਿਬ ਦੱਸੋ ਕੀ ਤੁਹਾਡੇ ਦਿਮਾਗ 'ਚ ਕੁਛ ਆਉਂਦਾ?
3: ਫਿਲਹਾਲ ਤਾਂ ਕੁਛ ਆਇਆ ਨੀ ਜੀ, ਪਰ ਬਾਈ ਜੀ ਦੀ ਗੱਲ ਸੁਣ ਕੇ ਨਜ਼ਾਰਾ ਜ਼ਰੂਰ ਆ ਗਿਆ।
0: ਨਜ਼ਾਰਾ ਜ਼ਰੂਰ ਆ ਗਿਆ। ਮਨਸਾ, ਤੁਸੀਂ
1: ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਤਾਂ ਉਦੋਂ ਦਾ ਹੀ ਮੈਂ ਸੋਚੀ ਜਾਂਦਾ, ਪਰ ਥੋੜਾ ਟਾਈਮ ਲੱਗੂਗਾ, ਨਾਮ ਤੁਹਾਨੂੰ ਅਸੀਂ ਵਧੀਆ ਸੁਜੈਸਟ ਕਰਕੇ ਦੇਵਾਂਗੇ।
0: ਸਟੂਡੀਓ ਦਾ ਨੰਬਰ ਆ 416-233-7368, 416-233-7368, ਤੇ ਤੁਸੀਂ ਕਾਲ ਕਰਕੇ ਆਪਣੇ ਸੁਜੈਸ਼ਨ ਜ਼ਰੂਰ ਸਾਨੂੰ ਰਾਏ ਦੇ ਸਕਦੇ ਹੋ।

0: ਹੈਪੀ ਬਰੋਸ ਬਾਈ ਜੀ,
1: ਸਤਿ ਸ੍ਰੀ ਅਕਾਲ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ
1: ਬਾਈ, ਇਹਦਾ ਨਾਂ ਰੱਖ ਲਓ ਸੱਚ ਦੀ ਆਵਾਜ਼ ਵਿਦ ਹਰਵੀਰ।
0: ਸੱਚ ਦੀ ਆਵਾਜ਼, ਤੁਹਾਡਾ ਨਾਮ ਹੈਗਾ ਹੈਪੀ ਬਾਈ, ਠੀਕ ਹੈ ਜੀ, ਥੈਂਕ ਯੂ ਸੋ ਮਚ ਬਾਈ ਜੀ। ਅਗਲੀ ਕਾਲ ਨੰਬਰ ਹੈਗਾ 6011, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ
2: ਜੀ, ਉਹਦਾ ਨਾਂ ਰੱਖੋ ਜੀ ਜੀ ਆਇਆਂ ਨੂੰ,
0: ਜੀ ਆਇਆਂ ਨੂੰ। ਤੁਹਾਡਾ ਨਾਮ ਜੀ, ਸ਼ੁਭ ਨਾਮ?
2: ਮੇਰਾ ਨਾਂ ਇੰਦਰਮੋਹਨ ਸਿੰਘ ਹੈ ਜੀ।
0: ਇੰਦਰਮੋਹਨ ਜੀ, ਥੈਂਕ ਯੂ ਸੋ ਮਚ ਬਾਈ। ਬਸ ਸੁਣਦੇ ਰਹੋ, ਆਪਾਂ ਪ੍ਰੋਗਰਾਮ ਦੇ ਐਂਡ ਤੇ ਡਿਕਲੇਅਰ ਕਰਕੇ ਜਾਣਾ ਅੱਜ, ਇਹੀ ਤੁਹਾਡੇ ਦੱਸੇ ਨਾਵਾਂ ਦੇ ਵਿੱਚੋਂ ਇੱਕ ਨਾਮ ਆਪਾਂ ਫਾਈਨਲ ਕਰਨਾ ਗਾ। ਹਰਿੰਦਰ ਜੀ ਨੇ ਸਾਡਾ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ, ਤੁਸੀਂ ਰੱਖ ਦਿਓ ਜੀ ਨਾ ਖੁੱਲੇ ਹੁਲਾਰੇ ਵਿਦ ਹਰਬੀਰ।
0: ਕੀ ਬੁੱਲੇ ਨਜ਼ਾਰੇ, ਕੀ
3: ਖੁੱਲੇ ਹੁਲਾਰੇ ਵਿਦ ਹਰਬੀਰ,
0: ਖੁੱਲੇ ਹੁਲਾਰੇ
3: ਪਰਸਨੈਲਿਟੀ ਹੈ, ਇੱਦਾਂ ਹੀ ਸੂਟ ਕਰਨਾ ਹੈ ਨਾ।
0: ਵੈਰੀ ਗੁੱਡ ਜੀ, ਥੈਂਕ ਯੂ ਸੋ ਮਚ ਬਾਈ ਜੀ, ਧੰਨਵਾਦ।
3: ਥੈਂਕ ਯੂ ਬ੍ਰਦਰ,
0: ਧੰਨਵਾਦ ਜੀ। ਕੁਲਦੀਪ ਜੀ ਨੇ ਸਾਡੇ ਨਾਲ ਲਾ ਲਏ, ਸਤਿ ਸ੍ਰੀ ਅਕਾਲ ਜੀ ਕੁਲਦੀਪ ਬਾਈ ਜੀ, ਆਉਣੇ ਰਹੋ ਤੁਸੀਂ।
4: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ, ਤੁਹਾਡਾ ਰੇਡੀਓ ਜਿਹੜਾ ਬੜਾ ਹਸਮੁੱਖ ਹੈ, ਤੇ ਹਸਮੁੱਖ ਰੇਡੀਓ ਜੀ,
0: ਰੇਡੀਓ ਹਸਮੁੱਖ।
4: ਹਾਂਜੀ,
0: ਵੈਰੀ ਗੁੱਡ, ਥੈਂਕ ਯੂ ਸੋ ਮਚ ਜੀ, ਧੰਨਵਾਦ। ਬਹੁਤ ਸੋਹਣਾ ਨਾਮ ਆ, ਤੁਹਾਨੂੰ ਪ੍ਰਿੰਸਾ ਸਾਹਿਬ ਕਹਿੰਦੇ, ਵਧੀਆ ਨਾਮ ਆ, ਕੰਸਿਡਰ ਜ਼ਰੂਰ ਕਰਾਂਗੇ। ਸੋ ਤੁਹਾਡੇ ਵੀ ਮਨ ਦੇ ਵਿੱਚ ਕੋਈ ਨਾਮ ਆ ਰਿਹਾ ਕਿ ਇਹ ਨਾਮ ਆਪਾਂ ਰੱਖ ਸਕਦੇ ਹਾਂ, ਕਿਉਂਕਿ ਤਾਂ ਜ਼ਰੂਰ ਸਾਨੂੰ ਸੁਜੈਸਟ ਕਰੋ। ਅੱਜ ਰੇਡੀਓ ਦੇ ਐਂਡ 'ਤੇ ਨਾਮ ਡਿਕਲੇਅਰ ਕਰਨਾ, ਜਿਹੜੇ ਤੁਹਾਡੇ ਦੱਸੇ ਨਾਮਾਂ 'ਚੋਂ ਇੱਕ ਨਾਮ ਹੋਊਗਾ, ਉਹ ਬੰਦੇ ਨੂੰ ਅਸੀਂ ਜ਼ਰੂਰ ਆਪਣੇ ਵੱਲੋਂ $100 ਦੀ ਵਰਥ ਦਾ ਕੋਈ ਗਿਫਟ ਜ਼ਰੂਰ ਦੇਵਾਂਗੇ। ਸਟੂਡੀਓ ਦਾ ਨੰਬਰ ਹੈ 416-233-73-68। ਸਟੂਡੀਓ ਦੇ ਵਿੱਚ ਸਾਡੇ ਨਾਲ ਮਾਨ ਸਾਹਿਬ ਵੀ ਪਹੁੰਚੇ ਹੋਏ ਨੇ। ਮਾਨ ਸਾਹਿਬ ਨੇ ਅੱਜ ਮੋਜ਼ ਬਲਾਈਂਡ 'ਤੇ ਇੱਕ ਡੀਲ ਲੈ ਕੇ ਆਏ ਨੇ। ਇਹ ਕਹਿੰਦੇ ਬਲਾਈਂਡਸ ਦੇ ਉੱਤੇ ਡੀਲ ਵੀ ਆ ਅਤੇ 5 ਸਾਲ ਦੀ ਵਾਰੰਟੀ ਦੇ ਵਿੱਚ ਦਿਓ ਜਾਣਕਾਰੀ ਜੀ।
5: ਹਾਂਜੀ, ਆਪਣੇ ਜ਼ੈਬਰਾ ਬਲਾਈਂਡ ਰੋਲਰ ਸ਼ੇਡਸ ਕੈਨੇਡੀਅਨ ਮੇਡ ਬਲਾਈਂਡਸ ਨੇ ਜੀ, ਇਹ ਕਸਟਮ ਮੇਡ ਬਲਾਈਂਡਸ ਨੇ। ਵਿੰਡੋਜ਼ ਦੀ ਵਿਡਥ ਦੇ ਹਾਈਟ ਦੇ ਹਿਸਾਬ ਨਾਲ ਮੈਜਰ ਕਰਕੇ ਉਹਨਾਂ ਨੂੰ ਅਸੀਂ ਕੱਟਦੇ ਹਾਂ ਅਤੇ ਉਹਨਾਂ ਨੂੰ ਅਸੀਂ ਬਣਾਉਂਦੇ ਹਾਂ, ਅਤੇ ਇੰਸਟਾਲ ਵੀ ਅਸੀਂ ਆਪ ਹੀ ਕਰਦੇ ਹਾਂ, ਕੋਈ ਥਰਡ ਪਾਰਟੀ ਵਿੱਚ ਅਸੀਂ ਇਨਕਲੂਡ ਨਹੀਂ ਕਰਦੇ। ਅਤੇ ਸਾਰੇ ਦਰਸ਼ਕਾਂ ਵਾਸਤੇ ਜੋ ਸਾਨੂੰ ਕਾਲ ਕਰਨਗੇ, ਬਲਾਈਂਡਸ ਦਾ ਆਰਡਰ ਕਨਫਰਮ ਕਰ ਦਿੰਦੇ, 50% ਡਿਸਕਾਊਂਟ ਹੈ ਜੀ।
0: 50% ਡਿਸਕਾਊਂਟ,
5: 50% ਡਿਸਕਾਊਂਟ ਹੈ ਜੀ। ਪ੍ਰੀਮੀਅਮ ਕੁਆਲਿਟੀ ਆ, 5 ਸਾਲ ਦੀ ਵਾਰੰਟੀ ਆ, 50 ਤਰ੍ਹਾਂ ਦੇ ਕਲਰ ਆਪਸ਼ਨ ਨੇ, ਤੁਸੀਂ ਚੂਜ਼ ਕਰ ਸਕਦੇ ਹੋ ਜਿਹਨਾਂ ਦੇ ਵਿੱਚੋਂ ਤੁਸੀਂ ਆਪਣੇ ਫਰਨੀਚਰ ਨਾਲ ਮੈਚ ਕਰਨਾ, ਫਲੋਰ ਨਾਲ ਮੈਚ ਕਰਨਾ, ਆਪਣੇ ਪੇਂਟ ਨਾਲ ਮੈਚ ਕਰਨਾ, ਕੋਈ ਕੰਟਰਾਸਟ ਬਣਾਉਣਾ, ਤੁਹਾਡੇ ਕੋਲ ਸਾਰੇ ਤਰ੍ਹਾਂ ਦੀ ਆਪਸ਼ਨਸ ਨੇ, ਤੁਸੀਂ ਕਿਸੇ ਤਰ੍ਹਾਂ ਦਾ ਵੀ ਕਲਰ ਚੂਜ਼ ਕਰ ਸਕਦੇ ਹੋ।
0: ਵੈਰੀ ਗੁੱਡ। ਸੋ ਅੱਜ ਕਿਉਂਕਿ ਮਾਹੌਲ ਬਣਿਆ ਹੋਇਆ, ਮੌਸਮ ਵਧੀਆ, ਸੋ ਅੱਜ ਤੁਸੀਂ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਕਾਲਾਂ ਆਉਣਗੀਆਂ ਉਹ ਰਿਮੋਟ ਵਾਲੇ ਬਲਾਈਂਡ ਦੀ ਨਾ, ਕੱਲ ਬਹੁਤ ਪਰਿਵਾਰਾਂ ਨੇ ਜਿਹੜੀ ਡੀਲ 5 ਪਰਿਵਾਰਾਂ ਨੇ ਲੈਤੀ, ਬਟ ਬਾਅਦ ਦੇ ਵਿੱਚ ਵੀ ਕਾਲਾਂ ਆ ਰਹੀਆਂ,
5: ਕਾਲਾਂ ਮੈਨੂੰ ਅੱਜ ਸਵੇਰ ਤੱਕ ਆਈ ਗਈਆਂ।
0: ਹਾਂ, ਤੇ ਉਹ ਪਲੀਜ਼ ਅੱਜ ਇਹ ਕਰ ਦਿਓ, ਜਿੰਨੇ ਅੱਜ ਕਾਲ ਕਰਨਗੇ ਉਹਨਾਂ ਨੂੰ ਇੱਕ ਵਿੰਡੋ ਰਿਮੋਟ ਦੇ ਨਾਲ ਜਿਹੜੀ ਅਪਗ੍ਰੇਡ, ਫ੍ਰੀ ਅਪਗ੍ਰੇਡ ਕਰ ਦਿਓ।
5: ਠੀਕ ਹੈ ਜੀ, ਤੁਸੀਂ ਕਹਿੰਦੇ 2:30 ਵਜੇ ਸ਼ਾਮ ਦੇ 8 ਵਜੇ ਤੱਕ,
0: ਓਕੇ,
5: ਸ਼ਾਮ ਦੇ 8 ਵਜੇ ਤੱਕ ਜਿੰਨੀਆਂ ਸਾਨੂੰ ਕਾਲਸ ਕਰਨਗੇ ਅਤੇ ਆਰਡਰ ਕਨਫਰਮ ਕਰਨਗੇ, ਆਪਾਂ ਉਹਨਾਂ ਦੇ ਘਰ ਦੀਆਂ ਜੋ ਵਿੰਡੋਜ਼ ਹੋਣਗੀਆਂ ਉਹਨਾਂ ਦੇ 50% ਡਿਸਕਾਊਂਟ ਦੇਵਾਂਗੇ, ਨਾਲ ਦੀ ਨਾਲ ਇੱਕ ਵਿੰਡੋ ਨੂੰ ਤੁਸੀਂ ਕੋਈ ਵੀ ਚੂਜ਼ ਕਰੋਗੇ ਤਾਂ ਉਹਨੂੰ ਆਪਾਂ ਰਿਮੋਟ ਨਾਲ ਅਪਗ੍ਰੇਡ ਕਰਕੇ ਦੇਵਾਂਗੇ।
0: ਵੈਰੀ ਗੁੱਡ, ਨੰਬਰ ਬੋਲ ਦਿਓ ਜੀ।
5: 647-399-4646, 647-389-4646, 647-399-4646।
0: ਸੋ ਬਲਾਈਂਡ ਲਵਾਓ, 50% ਡਿਸਕਾਊਂਟ ਤੇ 5 ਸਾਲ ਦੀ ਵਾਰੰਟੀ ਦੇ ਨਾਲ, ਹੁਣ ਕਾਲ ਕਰ ਦਿਓ, ਤੁਹਾਡੀ ਇੱਕ ਵਿੰਡੋ ਨੂੰ ਰਿਮੋਟ ਵਾਲੀ ਵਿੰਡੋ ਇਹ ਫ੍ਰੀ ਅਪਗ੍ਰੇਡ ਕਰਨਗੇ, ਕਾਲ ਕਰ ਲਓ ਜੀ 647-399-4646, 647-399-4646, 647-389-4646। ਜੁੜੇ ਹੋਏ ਹੋ ਪ੍ਰੋਗਰਾਮ ਰੇਡੀਓ ਨਜ਼ਾਰਾ ਦੇ ਨਾਲ, ਸੱਚ ਦੀ ਆਵਾਜ਼ ਦੇ ਨਾਲ, ਰੇਡੀਓ ਸਦਾ ਬਹਾਰ ਨਾਲ, ਹੁੱਲੇ ਹਲਾਰਿਆਂ ਦੇ ਨਾਲ, ਰੇਡੀਓ ਹਸਮੁੱਖ ਨਾਲ। ਜਾਂ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਨਾਮ ਆ ਰਿਹਾ ਤਾਂ ਸਾਨੂੰ ਜ਼ਰੂਰ ਦੱਸੋ। ਸਟੂਡੀਓ ਦਾ ਨੰਬਰ ਆ 416-233-73-68, 416-233-73-68। ਅਗਲੀ ਕਾਲ 8916 ਨੰਬਰ ਆ, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ।
6: ਮੇਰੇ ਹਿਸਾਬ ਨਾਲ ਭਾਜੀ ਨਾਮ ਰੱਖੋ ਚੜ੍ਹਦੀ ਕਲਾ ਰੇਡੀਓ।
0: ਚੜ੍ਹਦੀ ਕਲਾ ਆਲਰੇਡੀ ਕਿਸੇ ਨੇ ਰੱਖਿਆ ਤਾਂ ਨਹੀਂ ਹੋਇਆ? ਹਾਂ, ਨਾਮ ਵਧੀਆ ਹੈ ਨਾ। ਚਲੋ, ਮੈਨੂੰ ਬਹੁਤ ਵਧੀਆ ਨਾਮ ਲੱਗਿਆ, ਥੈਂਕ ਯੂ ਸੋ ਮਚ, ਧੰਨਵਾਦ ਜੀ। ਨਾਮ ਕੀ ਹੈ ਭਾਈ ਤੁਹਾਡਾ?
6: ਕਮਲਜੀਤ ਜੀ।
0: ਕਮਲਜੀਤ ਜੀ, ਥੈਂਕ ਯੂ ਸੋ ਮਚ ਬਾਈ ਜੀ, ਧੰਨਵਾਦ।
6: ਓਕੇ ਜੀ।
0: ਤੇ ਸਟੂਡੀਓ 'ਚ ਸਾਡੇ ਨਾਲ ਮਾਂ ਢੀਂਡਸਾ ਸਾਹਿਬ ਪਹੁੰਚੇ ਹੋਏ ਨੇ ਦਾ ਮੈਪਲ ਕਲੀਨਿੰਗ ਤੋਂ। ਬਾਈ ਜੀ, ਤੁਸੀਂ ਦੱਸ ਰਹੇ ਸੀ ਕਿ ਜਿਹੜਾ ਡੀਪ ਕਲੀਨਿੰਗ, ਕੱਲ੍ਹ ਵੀ ਪਰਿਵਾਰਾਂ ਨੇ ਬਹੁਤ ਸਾਰੀਆਂ ਬੁਕਿੰਗ ਕਰਵਾਈਆਂ ਨੇ, ਅੱਜ ਤੁਹਾਡਾ ਜਿਹੜਾ AM 530 ਦਾ ਸਟੂਡੀਓ ਉਹਦੇ ਸਾਹਮਣੇ ਵੀ ਤੁਹਾਡੀ ਜੋਬ ਇੱਕ ਚੱਲ ਰਹੀ ਆ ਅਪਾਰਟਮੈਂਟਸ ਦੇ ਵਿੱਚ, ਸੋ ਦਿਓ ਜਾਣਕਾਰੀ ਜੀ ਤੇ ਡੀਪ ਕਲੀਨਿੰਗ ਦੇ ਬਾਰੇ ਵੀ ਦੱਸੋ ਤੇ ਜਿਹੜੀ ਮੂਵ ਇਨ ਮੂਵ ਆਊਟ ਦੇ ਵਿੱਚ ਸਪੈਸ਼ਲ ਹੈਗੀ ਆ ਤੁਸੀਂ ਉਹਦੇ ਬਾਰੇ ਵੀ ਦੱਸੋ।
7: ਪਹਿਲਾਂ ਤਾਂ ਜੀ ਮੈਂ ਸਾਰੀ ਹੀ ਆਪਣੀ ਕਮਿਊਨਿਟੀ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜੀ, ਜਿਹੜੇ ਸਾਨੂੰ ਮਤਲਬ ਕਿ ਵੀ ਇੰਨਾ ਜ਼ਿਆਦਾ ਕੰਮ ਦੇ ਰਹੇ ਨੇ। ਅਤੇ ਹੁਣ ਮੈਂ ਜੇ ਐਕਸਪਲੇਨ ਕਰਾਂ ਜੀ, ਆਪਾਂ ਸਾਰੇ ਤਰ੍ਹਾਂ ਦਾ ਮਤਲਬ ਇੱਕੋ ਛੱਤ ਹੇਠਾਂ ਆਪਣੇ ਕੋਲ ਸਾਰੇ ਸਲਿਊਸ਼ਨ ਹੈਗੇ ਆ ਜੀ, ਉਹ ਚਾਹੇ ਤੁਸੀਂ ਜੰਕ ਰਿਮੂਵ ਕਰਾਉਣਾ, ਚਾਹੇ ਤੁਸੀਂ ਡਰਾਈਵੇ ਵਾਸ਼ ਕਰਾਉਣਾ, ਡੈੱਕ ਵਾਸ਼ ਕਰਾਉਣਾ, ਫੈਂਸ ਵਾਸ਼ ਕਰਾਉਣੇ ਆ, ਜਾਂ ਫਿਰ ਤੁਸੀਂ ਨੇ ਸੀਲਰ ਮਰਵਾਉਣਾ ਜੀ। ਉਹ ਤੋਂ ਬਾਅਦ ਆਪਾਂ ਘਰ ਦੇ ਅੰਦਰ ਆ ਜਾਂਦੇ ਹਾਂ ਜੀ, ਘਰ ਦੇ ਅੰਦਰ ਜੇ ਕਿਸੇ ਨੇ ਰੈਗੂਲਰ ਕਲੀਨਿੰਗ ਵੀਕਲੀ ਬਾਏ ਵੀਕਲੀ ਕਰਵਾਉਣੀ ਆ ਜਾਂ ਡੀਪ ਕਲੀਨਿੰਗ ਜੀ, ਡੀਪ ਕਲੀਨਿੰਗ ਅਸੀਂ ਰਿਕਮੈਂਡ ਕਰਦੇ ਹਾਂ ਸਰ। ਡੀਪ ਕਲੀਨਿੰਗ ਦਾ ਮਤਲਬ ਇਹ ਨਹੀਂ ਕਿ ਵੀ ਇਕੱਲਾ ਘਰਾਂ ਨੂੰ ਆਪਾਂ ਨੇ ਸਿਰਫ ਉਹਨਾਂ ਦੀ ਲੁੱਕ ਹੀ ਨਹੀਂ ਬਦਲਣੀ, ਜਿਹੜੇ ਆਪਣੇ ਘਰਾਂ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੀ ਸਿਹਤ ਨੂੰ ਵੀ ਸਹੀ ਰੱਖਣ ਦੇ ਵਿੱਚ ਹੈਲਪ ਕਰਦੀ ਹੈ। ਡੀਪ ਕਲੀਨਿੰਗ ਉਹ ਕਿੱਦਾਂ ਕਰਦੀ ਹੈ ਜੀ, ਕਿਉਂਕਿ ਆਪਾਂ ਉਹੀ ਏਰੀਆਜ਼ ਟਾਰਗੇਟ ਕਰਦੇ ਹਾਂ ਜਿੱਥੋਂ ਕੋਈ ਬਿਮਾਰੀ ਜਾਂ ਆਪਣਾ ਮਤਲਬ ਕਿ ਵੀ ਕੁਛ ਵੀ ਸਟਾਰਟ ਹੁੰਦਾ ਹੈ, ਜਿੱਦਾਂ ਕਹਿ ਲਓ ਵੀ ਵਾਸ਼ਰੂਮ ਦੇ ਵਿੱਚ ਲਾਈਮ ਸਕੇਲ ਹੋ ਜਾਂਦਾ ਹੈ ਜੀ, ਜਾਂ ਆਪਣਾ ਜਿਹੜਾ ਫੈਨ ਹੈ ਫੈਨ ਕਲੋਗ ਹੋ ਜਾਂਦਾ
0: ਜੀ,
7: ਉਹਦੇ ਨਾਲ ਕਲੋਗ ਹੋਣ ਤੋਂ ਬਾਅਦ ਜੀ ਬਾਥਰੂਮ ਦੇ ਵਿੱਚ ਸਲਾਬ ਆਉਣੀ ਸ਼ੁਰੂ ਹੋ ਜਾਂਦੀ ਹੈ, ਸਲਾਬ ਤੋਂ ਮੋਲਡ ਸ਼ੁਰੂ ਹੋ ਜਾਂਦੀ ਹੈ, ਅਤੇ ਮੋਲਡ ਜਦੋਂ ਸਟਾਰਟ ਹੁੰਦੀ ਹੈ ਜੀ ਅਤੇ ਫਿਰ ਮੋਲਡ ਦੇ ਨਾਲ ਸਾਹ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ।
0: ਸੋ ਘਰ ਦੇ ਵਿੱਚ ਬੱਚੇ ਹੁੰਦੇ ਆ, ਬਜ਼ੁਰਗ ਹੁੰਦੇ ਆ, ਜਾਂ ਕਈ ਫੈਮਿਲੀਜ਼ ਨੇ ਜਿਹੜੀਆਂ ਬਿਜ਼ੀ ਇੰਡੀਅਨ ਸਕੈਡਲ ਦੇ ਵਿੱਚ, ਉਹਨਾਂ ਨੂੰ ਕਲੀਨਿੰਗ ਦੀ ਤਾਂ ਲੋੜ ਹਰ ਕਿਸੇ ਨੂੰ ਆ।
7: ਬਿਲਕੁਲ।
0: ਅਤੇ ਖਾਸ ਤੌਰ 'ਤੇ ਤੁਸੀਂ ਦੱਸ ਦਿਓ ਜਿਹੜੀ ਪ੍ਰੋਪਰਟੀ ਰੈਂਟ ਆਊਟ ਕੀਤੀ ਹੋਈ ਹੈ ਜਿੱਥੇ ਟੈਨੈਂਟਸ ਰਹਿ ਰਹੇ ਨੇ,
7: ਹਾਂਜੀ,
0: ਉੱਥੇ ਤਾਂ ਇਹ ਹੋਰ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ।
7: ਬਹੁਤ ਜ਼ਰੂਰੀ ਹੈ ਜੀ, ਉਹ ਤਾਂ ਜ਼ਰੂਰੀ ਹੈ ਕਿਉਂਕਿ ਪ੍ਰੋਪਰਟੀ ਦੀ ਲਾਈਫ ਵੱਧ ਜਾਂਦੀ ਹੈ। ਜੇ ਹੁਣ ਇੱਕ ਵਾਰ ਮੋਲਡ ਲੱਗ ਗਈ ਅਤੇ ਮੋਲਡ ਵੱਧ ਗਈ, ਮੁੜ ਕੇ ਉਹ ਆਪਾਂ ਨੂੰ ਬੇਸਬੋਰਡ ਜਾਂ ਕੋਈ ਵੀ ਏਰੀਆ 'ਚ ਜਿੱਥੇ ਲੱਗੀ ਆ ਉਹ ਸਾਰਾ ਚੇਂਜ ਹੀ ਕਰਨਾ ਪੈਂਦਾ ਜੀ, ਅਤੇ ਉਹ ਖਰਚਾ ਬਹੁਤ ਕੰਟਰੈਕਟਰਾਂ ਦਾ ਫਿਰ ਤੁਹਾਨੂੰ ਪਤਾ ਹੀ ਹੈ ਕਿੰਨਾ ਵੱਧ ਜਾਂਦਾ। ਪਰ ਆਪਾਂ ਇਹੋ ਜਿਹੇ ਸਲਿਊਸ਼ਨ ਆਪਣੇ ਕੋਲ ਹੈਗੇ ਆ ਵੀ ਆਪਾਂ ਮੋਲਡ ਦਾ ਵੀ ਟ੍ਰੀਟਮੈਂਟ ਕਰ ਦਿੰਦੇ ਹਾਂ ਜੀ, ਜੇ ਕੋਈ ਹੈ ਨਾ ਹੁੰਦਾ ਹੈ, ਅਤੇ ਇਹਦੇ ਨਾਲ ਘਰ ਦੀ ਜਿਹੜੀ ਹੈ ਉਹ ਲਾਈਫ ਵੱਧ ਜਾਂਦੀ ਹੈ ਜੀ।
0: ਵੈਰੀ ਗੁੱਡ। ਸੋ ਨੰਬਰ ਸੈਂਡ ਕਰ ਦਿਓ।
7: ਨੰਬਰ ਹੈ ਜੀ 647-286-0070, 647-286-0070, 6472860077।
0: ਸੋ ਤੁਸੀਂ ਦੋਸਤੋ ਨਵੇਂ ਘਰ ਦੇ ਵਿੱਚ ਮੂਵ ਇਨ ਹੋ ਰਹੇ ਹੋ, ਮੂਵ ਆਊਟ ਹੋ ਰਹੇ ਹੋ, ਇਹ ਜੰਕ ਰਿਮੂਵ ਵੀ ਕਰਨਗੇ, ਤੁਹਾਡਾ ਗਰਾਜ, ਤੁਹਾਡਾ ਬੈਕਯਾਰਡ, ਸਾਈਡ ਵਾਕਾਂ, ਘਰ ਦੀਆਂ ਵਿੰਡੋਜ਼ ਬਾਹਰਲੇ ਸਾਈਡ ਤੋਂ ਵਾਸ਼ ਕਰਨੀਆਂ, ਚਾਹੇ ਡਬਲ ਸਟੋਰੀ ਘਰ ਆ, ਟ੍ਰਿਪਲ ਸਟੋਰੀ ਘਰ ਆ, ਵਿੰਡੋਜ਼ ਨੂੰ ਬਾਹਰੋਂ ਕਲੀਨ ਕਰਨਾ, ਘਰ ਦੇ ਬੇਸਮੈਂਟ ਦਾ ਖੂੰਜੇ ਖੂੰਜੇ ਦੀ ਡੀਪ ਕਲੀਨਿੰਗ ਹੁੰਦੀ ਹੈ ਕਿ ਕੋਈ ਖੂੰਜਾ ਰਹਿ ਨਾ ਜਾਵੇ, ਸੋ ਤੁਹਾਡੀ ਘਰ ਨੂੰ ਬਿਲਕੁਲ ਚਮਕਾ ਦੇਣਗੇ, ਚਾਹੇ ਪੋਸਟ ਕੰਸਟਰਕਸ਼ਨ ਕਲੀਨਿੰਗ ਆ, ਚਾਹੇ ਰੈਗੂਲਰ ਬੇਸਿਸ 'ਤੇ ਕਲੀਨਿੰਗ ਆ, ਚਾਹੇ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਆ। ਸੋ ਕਲੀਨਿੰਗ ਦੇ ਲਈ ਦਮ ਐਪਲ ਕਲੀਨਿੰਗ 647-286-0070, 647-286-0070, 6472860077, 647-286-0070 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੇ ਨਾਲ ਇੱਕ ਕਾਲਰ ਨੇ 8-8673, ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
8: ਹਾਂਜੀ, ਇਹਦਾ ਨਾਂ ਰੱਖਣਾ ਜਿਹਦਾ ਮੇਲਾ ਕੈਨੇਡਾ ਪੰਜਾਬ ਰੇਡੀਓ।
0: ਦੁਬਾਰਾ ਦੱਸਿਓ, ਬਾਹਲਾ ਲੰਬਾ ਨਾਮ ਆ ਮੇਲਾ ਦਾ। ਕੀ
8: ਦੂਜਾ? ਮੇਰਾ ਕੈਨੇਡਾ ਪੰਜਾਬ ਰੇਡੀਓ।
0: ਕੈਨੇਡਾ ਪੰਜਾਬ ਰੇਡੀਓ,
8: ਹਾਂਜੀ।
0: ਕੀ ਨਾਮ ਹੈ ਬਾਈ ਤੁਹਾਡਾ?
8: ਗੁਰਸ਼ਰਨ ਸਿੰਘ।
0: ਗੁਰਸ਼ਰਨ, ਠੀਕ ਹੈ ਜੀ, ਮੈਂ ਨੋਟ ਕਰ ਲਿਆ, ਪ੍ਰੋਗਰਾਮ ਦੇ ਐਂਡ 'ਤੇ ਮੈਂ ਦੱਸ ਕੇ ਜਾਊਂਗਾ। ਸ਼ੁਕਰੀਆ ਜੀ, ਥੈਂਕ ਯੂ। ਕੈਨੇਡਾ ਪੰਜਾਬ ਰੇਡੀਓ ਬਾਈ ਗੁਰਸ਼ਰਨ ਹੋਣਾ ਦੀ ਸੁਜੈਸ਼ਨ ਆ। ਬਾਕੀ ਚਲੋ ਤੁਹਾਡੀ ਸੁਜੈਸ਼ਨ ਦੀ ਹਜੇ ਵੇਟ ਅਸੀਂ ਕਰ ਰਹੇ ਹਾਂ। ਪ੍ਰੋਗਰਾਮ ਦੇ ਅਖੀਰ 'ਤੇ ਆਪਾਂ ਇਹੀ ਦਿੱਤੇ ਨਾਮਾਂ ਦੇ ਵਿੱਚੋਂ ਇੱਕ ਨਾਮ ਜਿਹੜਾ ਸਿਲੈਕਟ ਜ਼ਰੂਰ ਕਰਕੇ ਜਾਵਾਂਗੇ। ਸਟੂਡੀਓ ਦਾ ਨੰਬਰ ਆ 416-233-7368। ਆਓ ਤੁਹਾਨੂੰ ਲੈ ਕੇ ਚੱਲੀਏ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਤੇ। ਸੁਲਤਾਨ ਜੀ ਸਾਨੂੰ ਜੁੜ ਚੁੱਕੇ ਨੇ। ਸੁਲਤਾਨ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
9: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਟੈਲੀਵਿਜ਼ਨ, ਕਿਉਂਕਿ ਜਿਹੜੇ ਤਾਂ ਬੱਚੇ ਗੇਮ ਦੇ ਸ਼ੌਕੀਨ ਨੇ ਉਹ PS5 ਲੈਂਦੇ ਨੇ, ਉਹਨਾਂ ਨੂੰ ਇੱਕ ਘਰੇ ਵੱਡਾ ਟੀਵੀ ਚਾਹੀਦਾ ਹੁੰਦਾ। ਫਿਰ ਚਾਹੇ ਸਪੋਰਟਸ ਦੇ ਸ਼ੌਕੀਨ ਨੇ, ਕੋਈ ਫਿਲਮਾਂ ਦੇ ਸ਼ੌਕੀਨ ਨੇ, ਟੀਵੀ ਇੱਕ ਨੈਸੈਸਿਟੀ ਹੀ ਬਣ ਚੁੱਕੀ ਆ। ਰੂਮ ਦੇ ਵਿੱਚ ਵੀ ਹੁੰਦਾ, ਉਹ ਆਪਣੇ ਵਿਹੜੇ ਦੇ ਵਿੱਚ ਵੀ ਹੁੰਦਾ। ਸੋ ਆਓ ਟੀਵੀ ਸੈਕਸ਼ਨ ਤੋਂ ਸ਼ੁਰੂ ਕਰੋ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸ 'ਤੇ ਅੱਜ ਨਗਰ ਕੀਰਤਨ 'ਤੇ ਵੀ ਸੰਗਤਾਂ ਦੂਰੋਂ ਦੂਰੋਂ ਆਈਆਂ ਹੋਈਆਂ ਨੇ, ਅਤੇ ਜੇ ਉਹਨਾਂ ਨੇ ਵੀ ਬ੍ਰੈਂਪਟਨ ਟੀਵੀ ਆਉਣਾ ਹੋਵੇ, ਕੀ ਕੁਝ ਖਾਸ ਆ ਜੀ?
9: ਬ੍ਰੈਂਪਟਨ ਟੀਵੀ ਜੀ, ਖਾਸ ਚੀਜ਼ਾਂ ਤਾਂ ਇਹ ਹੈ ਕਿ ਬਿਗ ਸਕਰੀਨ ਟੀਵੀ ਜਿਹੜਾ ਉਹਦੇ 'ਚ 40% ਦਾ ਡਿਸਕਾਊਂਟ ਹੈ ਜਿਹੜਾ ਕਿ ਸੈਮਸੰਗ ਕੰਪਨੀ ਦੇ ਰਹੀ ਹੈ। 85 ਇੰਚ ਦਾ QLED ਕੁਆਂਟਮ ਡਾਟ ਕੁਆਂਟਮ ਪ੍ਰੋਸੈਸਰ ਦੇ ਨਾਲ 85 ਇੰਚ QLED $2000 ਵਾਲਾ ਸਿਰਫ 1299 ਦਾ ਇਸ ਟਾਈਮ ਦੇ ਰਹੇ ਜੀ। 1299 ਦਾ ਮਤਲਬ ਇਹ ਹੈ ਕਿ ਤੁਸੀਂ ਮੋਰ ਦੈਨ 40% ਦੀ ਸੇਵਿੰਗ ਕਰ ਰਹੇ ਹੋ। ਪਰ ਜੇ ਤੁਸੀਂ ਮਿਸ ਕਰ ਜਾਂਦੇ ਜੀ, ਜੇ ਮੇਰੇ ਕੋਲ 5 ਜਾਂ 6 ਪੀਸ ਇਨ ਸਟਾਕ ਹੈ, ਇਹਨਾਂ 6 ਪੀਸ ਸੋਲਡ ਹੋਣ ਤੋਂ ਬਾਅਦ $1800 ਤੋਂ ਘੱਟ 85 ਇੰਚ TV ਨਹੀਂ ਮਿਲਣਾ। ਤੇ ਜੇ ਤੁਸੀਂ ਲੈਣਾ ਚਾਹੁੰਦੇ ਜੀ 55 ਇੰਚ $399 ਦਾ ਜਾਂ 65 ਇੰਚ $699 ਚ, ਤਦ ਵੀ ਤੁਸੀਂ ਪਹੁੰਚਣਾ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। 905-450-2828 ਨੰਬਰ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ TV ਐਂਡ ਅਪਲਾਈਸਿਸ 55 ਇੰਚ ਜਿਹੜਾ ਅੱਜ $399 ਦਾ ਮਿਲ ਰਿਹਾ, ਜਦੋਂ ਸਟਾਕ ਖਤਮ ਹੋ ਗਿਆ ਜੀ ਇਹ $800 ਤੋਂ ਘੱਟ ਨਹੀਂ ਮਿਲਣਾ। ਤੇ 65 ਇੰਚ ਜਿਹੜਾ ਅੱਜ $699 ਦਾ ਮਿਲ ਰਿਹਾ, ਇਹ ਸਟਾਕ ਸੋਲਡ ਆਊਟ ਹੋਣ ਤੋਂ ਬਾਅਦ ਇਹ $900 ਤੋਂ ਘੱਟ ਨਹੀਂ ਮਿਲਣਾ। ਸੋ ਜ਼ਰੂਰ ਵਿਜ਼ਿਟ ਕਰਨਾ ਬੋਵੇਡ ਐਂਡ ਚੰਕੂਜ਼ੀ ਤੇ ਬਿਗ ਸੇਵਿੰਗਸ ਕਰਨੀ ਹੈ। ਬ੍ਰੈਂਪਟਨ TV ਐਂਡ ਅਪਲਾਈਸਿਸ 905-450-2828, ਤੇ ਜਦੋਂ ਬਿਗ ਡਿਸਕਾਊਂਟ ਤੇ ਬਿਗ ਸਕਰੀਨ ਦੀ ਗੱਲ ਹੁੰਦੀ ਹੈ, 98 ਇੰਚ ਬਿਗ ਸਕਰੀਨ ਬਿਗ ਡਿਸਕਾਊਂਟ ਹੈ, ਤੇ 98 ਇੰਚ ਅੱਜ ਦੇ ਰਹੇ $3500 ਵਾਲਾ $1999, $1500 ਤੁਸੀਂ ਸੇਵ ਕਰਨੇ ਆ ਜੀ। ਤੇ $1999 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। 905-450-2828 ਜੀ,
0: 905-450-2828। ਅੱਛਾ ਸੁਲਤਾਨ ਜੀ, ਪੂਰੇ ਘਰ ਦੇ ਅਪਲਾਈਂਸਰ ਲੈਣੇ ਹੋਣ ਤੇ ਬੰਦੇ ਕੋਲ ਪੈਸੇ ਨਾ ਹੋਣ, ਕਿਉਂਕਿ ਘਰ ਦੀ ਡਾਊਨ ਪੇਮੈਂਟ 'ਚ ਇੱਕ ਵਾਰ ਤਾਂ ਪੈਸੇ ਲੱਗ ਹੀ ਜਾਂਦੇ ਆ, ਸੋ ਜਿਹੜੀ ਤੁਹਾਡੀ ਔਫਰ ਆ ਕਿ 6 ਮਹੀਨਿਆਂ 'ਚ ਪੇ ਕਰਨੇ, ਉਹ ਵੀ ਉਦੋਂ ਜਦੋਂ ਡਿਲੀਵਰੀ ਹੋਊਗੀ, ਤੇ ਕੋਈ ਇੰਟਰਸਟ ਵੀ ਨਹੀਂ ਲੈ ਰਹੇ, ਤੇ ਡਿਲੀਵਰੀ ਵੀ ਫ੍ਰੀ ਆ, ਤੇ ਉੱਤੋਂ ਦੀ ਡਿਸਕਾਊਂਟ ਵੀ ਦੇ ਰਹੇ ਹੋ ਅਪਲਾਈਂਸਰ ਤੇ?
9: ਬਿਲਕੁਲ ਸਰ, ਭੁੱਲਰ ਸਾਹਿਬ 40% ਦਾ ਡਿਸਕਾਊਂਟ ਵੀ ਮਿਲ ਰਿਹਾ। ਫੋਰ ਐਗਜ਼ਾਮਪਲ, ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲੈਣਾ, ਤਾਂ $29.99 ਚ $5000 ਵਾਲਾ ਬੰਡਲ ਪੈਕੇਜ $29.99 ਚ ਮਿਲ ਰਿਹਾ। ਤੇ ਫਿਰ $29.99 ਤੁਸੀਂ 6 ਮਹੀਨੇ ਚ ਪੇ ਕਰਨੇ ਆ, ਕੋਈ ਇੰਟਰਸਟ ਨਹੀਂ ਹੈ। ਫਿਰ ਤੀਸਰੀ ਚੀਜ਼ ਤੁਹਾਡੇ ਵਾਲੀ ਗੱਲ ਕਿ 6 ਮਹੀਨੇ ਜਿਹੜੇ ਆ ਉਹ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣੇ ਆ। ਅੱਜ ਦੀ ਡੇਟ ਚ ਤਾਂ ਤੁਸੀਂ ਸਿਰਫ ਸੇਲ ਪ੍ਰਾਈਸ ਤੇ ਡਿਸਕਾਊਂਟਡ ਪ੍ਰਾਈਸ ਤੇ ਐਕਸਟਰਾ ਇਨਸੈਂਟਿਵ ਦੇ ਨਾਲ 10% ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਲੈਣੀ ਹੈ। ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕੀਤੀ ਜਾ ਸਕਦੀ ਹੈ, ਤੇ ਤੁਹਾਡਾ 6 ਮਹੀਨੇ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਏਗਾ। 905-450-2828, ਖਾਸ ਤੌਰ ਤੇ ਜਿਹੜੇ ਕਸਟਮਰ ਕਸਟਮ ਕਿਚਨ ਸਿਲੈਕਟ ਕਰ ਰਹੇ ਜੀ, ਜਾਂ ਕਸਟਮ ਕਿਚਨ ਘਰ ਚ ਰੈਨੋਵੇਟ ਕਰ ਰਹੇ, ਬਣਵਾ ਰਹੇ ਹੈ ਜੀ, ਉਹਨਾਂ ਨੂੰ ਅਗਰ ਚਾਹੀਦਾ ਹੈ ਪੈਨਲ ਰੈਡੀ ਫਰਿੱਜ, ਪੈਨਲ ਰੈਡੀ 48 ਇੰਚ ਚ ਵੀ ਮਿਲਦਾ, ਪੈਨਲ ਰੈਡੀ 42 ਇੰਚ ਚ ਵੀ ਮਿਲਦਾ। ਸੋ ਅਗਰ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, 48 ਇੰਚ ਦਾ ਬਿਲਟ ਇਨ ਫਰਿੱਜ ਜਿਹੜਾ ਕਿ ਪੈਨਲ ਰੈਡੀ ਹੋਏਗਾ, ਡਿਸ਼ਵਾਸ਼ਰ ਵੀ ਤੁਹਾਡੀ ਪੈਨਲ ਰੈਡੀ ਹੋਏਗੀ, ਇਹ $26,000 ਵਾਲਾ ਬਿਲਟ ਇਨ ਕਿਚਨ ਸਿਰਫ $18,900 ਚ ਸਪੈਸ਼ਲ ਪ੍ਰਾਈਸ ਤੇ ਆਇਆ ਜੀ। ਤੇ ਨਾਲੇ 40% ਡਿਸਕਾਊਂਟ ਅਪਲਾਈਸਿਸ ਇੰਡਸਟਰੀ ਚ ਨਹੀਂ ਹੈ, ਮੈਕਸੀਮਮ 15-20 ਜਾਂ 25 ਹੈ, ਪਰ ਹਾਈ ਵਾਲੀਅਮ ਡੀਲਰ ਹੋਣ ਕਰਕੇ ਐਕਸਕਲੂਸਿਵ 40% ਦਾ ਡਿਸਕਾਊਂਟ ਜਿਹੜਾ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਤੁਹਾਨੂੰ ਮਿਲੇਗਾ। 905-450-2828 ਨੰਬਰ ਹੈ, ਤੇ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ TV ਐਂਡ ਅਪਲਾਈਸਿਸ, ਜਿੱਥੇ ਤੁਹਾਨੂੰ ਲਾਂਡਰੀ ਸੈਕਸ਼ਨ ਚ ਟੋਪ ਲੋਡ ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ, ਕੰਪੈਕਟ ਵਾਸ਼ਰ ਐਂਡ ਡਰਾਇਰ ਤੇ 600 ਤੋਂ ਲੱਗ ਕੇ $800 ਦੀ ਸੇਵਿੰਗ ਹੈ। ਫੋਰ ਐਗਜ਼ਾਮਪਲ, ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਂਦੇ ਜੀ, ਵਾਸ਼ਰ ਵੀ ਸਟੀਮ, ਡਰਾਇਰ ਵੀ ਸਟੀਮ, ਔਰ ਨਾਲ ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ $2500 ਵਾਲਾ $1799 ਚ ਵਾਸ਼ਰ ਐਂਡ ਡਰਾਇਰ ਮਿਲੇਗਾ। $800 ਤੁਸੀਂ ਸੇਵ ਕਰ ਲਿਆ ਕੱਲੇ ਲਾਂਡਰੀ ਸੈਕਸ਼ਨ ਚ ਹੀ। ਪਰ ਜੇ ਤੁਸੀਂ ਟੋਪ ਲੋਡ ਲੈਣਾ ਤੇ ਤੁਹਾਨੂੰ $1700 ਵਾਲਾ ਅਲਟਰਾ ਲਾਰਜ ਕਪੈਸਿਟੀ ਦਾ ਟੋਪ ਲੋਡ ਵਾਸ਼ਰ ਐਂਡ ਡਰਾਇਰ $1099 ਦਾ ਪੇਅਰ ਮਿਲੇਗਾ, ਇਹਦੇ ਚ ਵੀ $600 ਤੁਸੀਂ ਸੇਵ ਕਰ ਲਿਆ। ਸੋ ਕੋਈ ਵੀ ਵਾਸ਼ਰ ਐਂਡ ਡਰਾਇਰ ਲੈਣਾ, $600-800 ਦੀ ਸੇਵਿੰਗ ਤੁਹਾਡੀ ਅੱਜ ਹੋ ਜਾਣੀ ਹੈ। ਡਿਲੀਵਰੀ ਤੁਸੀਂ ਕਿਸੇ ਵੀ ਡੇਟ ਦੀ, ਜੂਨ, ਜੁਲਾਈ, ਅਗਸਤ ਦੀ ਲੌਕ ਕਰ ਸਕਦੇ ਹੋ। ਤੁਹਾਡਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਏਗਾ ਜੀ, ਤੇ ਅੱਜ ਦੀ ਡੇਟ ਚ 50 ਇੰਚ ਟੀਵੀ ਲੈਣਾ ਸਿਰਫ 299 50 ਇੰਚ ਟੀਵੀ ਵੀ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। 905-450-2828 ਨੰਬਰ ਹੈ 905-450-2828 ਜੀ,
0: 905-450-2828। ਤੇ ਸੁਲਤਾਨ ਜੀ ਕੁਇਕਲੀ ਕਾਊਂਟਰ ਟੌਪ ਜਿਹੜੇ ਅਪਲਾਈਸ ਨੇ ਉਹਨਾਂ ਬਾਰੇ ਦੱਸੋ।
9: ਇਹ ਨਿੰਜਾ ਕੰਪਨੀ ਹੈ ਜੀ, ਨਿੰਜਾ ਬੜਾ ਪ੍ਰੀਮੀਅਮ ਬ੍ਰਾਂਡ ਹੈ। ਕਾਊਂਟਰ ਟੌਪ ਮਾਈਕ੍ਰੋਵੇਵ, ਕਾਊਂਟਰ ਟੌਪ ਏਅਰ ਫਰਾਇਰ, ਕਾਊਂਟਰ ਟੌਪ ਜੂਸਰ ਨਿੰਜਾ ਦਾ, ਨਿੰਜਾ ਕ੍ਰਿਸਪੀ ਦਾ ਏਅਰ ਫਰਾਇਰ, ਜਾਂ ਤੁਸੀਂ ਕਾਊਂਟਰ ਟੌਪ ਲੈਣਾ ਹੈ ਸਟੋਨ ਬੇਕਡ ਪੀਜ਼ਾ, ਸੋ ਤੁਹਾਨੂੰ ਇਹ ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਤੇ ਮਿਲਣਾ, ਕਿਉਂਕਿ ਸਾਡੇ ਕੋਲ ਇਸ ਟਾਈਮ ਪੈਨਾਸੋਨਿਕ ਦਾ ਮਾਈਕ੍ਰੋਵੇਵ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਦੇ ਰਹੇ ਜੀ। ਨਿੰਜਾ ਦਾ ਜੂਸਰ ਜਿਹੜਾ $400 ਵਾਲਾ ਅੱਧੀ ਪ੍ਰਾਈਸ ਤੇ $199 ਦਾ ਦੇ ਰਹੇ ਹਾਂ। ਨਿੰਜਾ ਦਾ ਏਅਰ ਫਰਾਇਰ ਇਹ ਵੀ ਜਿਹੜਾ ਜੀ ਇਸ ਟਾਈਮ $350 ਵਾਲਾ ਅੱਧੀ ਪ੍ਰਾਈਸ ਤੇ $179 ਦਾ ਦੇ ਰਹੇ ਹਾਂ। ਤੇ ਜਿਹੜਾ ਸਟੋਨ ਬੇਕਡ ਪੀਜ਼ਾ, ਇਹਦੇ ਚ ਕੱਲਾ ਪੀਜ਼ਾ ਹੀ ਨਹੀਂ ਬਣਦਾ, ਇਹ 3 ਮਿੰਟ ਚ ਪੀਜ਼ਾ ਤਿਆਰ ਕਰਦਾ, ਏਅਰ ਫਰਾਇਰ ਬਿਲਟ ਇਨ ਹੈ ਇਹ, ਔਰ ਇਹਦਾ ਜਿਹੜਾ ਸਟੋਨ ਪਲੇਟ ਹੈਗੀ ਆ ਉਹ ਇੰਕਲੂਡਿਡ ਹੈ। ਸੋ ਤੁਸੀਂ 3 ਮਿੰਟ ਚ ਪੀਜ਼ਾ ਤਿਆਰ ਹੁੰਦਾ, ਜੇ ਬ੍ਰੈਡ ਬਣਾਉਣੀ ਹੈ 3 ਮਿੰਟ ਚ ਬ੍ਰੈਡ ਤਿਆਰ ਹੁੰਦੀ ਹੈ ਜੀ, ਜੇ ਤੁਸੀਂ ਨਾਨ ਲਾਉਣਾ 3 ਮਿੰਟ ਚ ਨਾਨ ਲੱਗਦਾ ਫਰੈਸ਼। ਰਾਈਟ ਵੇ ਅਗਰ ਤੁਸੀਂ ਲੈਣਾ $500 ਤੋਂ ਅੱਧੀ ਪ੍ਰਾਈਸ ਤੇ $249 ਦਾ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਸਪੈਸ਼ਲ ਆਫਰ ਦੇ ਰਿਹਾ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਡ ਹੈ ਜੀ, ਬ੍ਰੈਂਪਟਨ ਅਪਲਾਈਸਿਸ .com, ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ, 905-450-2828। ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ ਕਿ ਚੈੱਕ ਕਰ ਲੈਣਾ, $600-$800 ਦੀ ਸੇਵਿੰਗਸ ਹੋ ਰਹੀਆਂ ਇਸ ਟਾਈਮ। ਇਹਨੂੰ ਲੌਕ ਕੀਤਾ ਜਾ ਸਕਦਾ ਸਿਰਫ $300-$400 10% ਡਿਪੋਜ਼ਿਟ ਦੇ ਕੇ, ਤੇ ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕਰ ਸਕਦੇ ਹੋ। ਕੋਈ ਵੀ ਪਰਚੇਸ ਕਰੋ, $3,000 ਤੱਕ ਦੀ ਵੀ ਪਰਚੇਸ ਕਰੋ ਤੇ $500 ਮਹੀਨਾ ਕਰਕੇ ਦੇ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। 905-450-2828 905-450-2828 ਜੀ।
0: ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ ਜੀ,
9: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
0: 905-450-2828।

0: ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਸਪੋਂਸਰ ਕਰ ਰਿਹਾ ਜੀ ਡੈਰੀ ਐਂਡ ਟੋਮਕਨ, ਅਤੇ ਜਿਹੜੀ ਇਹਨਾਂ ਦੀ ਲੋਕੇਸ਼ਨ ਆ 6885 ਟੋਮਕਨ ਰੋਡ, ਇੱਥੇ ਜੇ ਤੁਸੀਂ ਕੁਈਨ ਸਾਈਜ਼ ਦਾ ਬੈੱਡ ਬਾਏ ਕਰਦੇ ਹੋ $299 ਦਾ, ਇਹਦੇ ਨਾਲ ਤੁਹਾਨੂੰ ਮੈਟਰਸ ਵੀ ਨਾਲ ਹੀ ਦਿੱਤਾ ਜਾਵੇਗਾ ਜੇ ਤੁਸੀਂ ਰਾਈਟ ਨਾਓ ਕਾਲ ਕਰਕੇ ਬੁੱਕ ਕਰਦੇ ਹੋ। ਪੈਸੇ ਨਹੀਂ ਦੇਣੇ, ਪਹਿਲਾਂ ਉੱਥੇ ਜਾਣਾ ਗਾ, ਆਪਦੀ ਕੁਆਲਿਟੀ ਜਿਹੋ ਜਿਹੀ ਚਾਹੀਦੀ ਹੈ ਚੈੱਕ ਕਰਨੀ ਹੈ, ਜੇ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਆਪਦੀ ਡੀਲ ਕਰਨੀ। 299 ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ ਲੈਣਾ ਚਾਹੁੰਦੇ ਹੋ ਤਾਂ 6885 ਟੋਮਕਨ ਰੋਡ 'ਤੇ ਪਹੁੰਚ ਸਕਦੇ ਹੋ, ਜਾਂ ਫਿਰ ਕਾਲ ਕੀਤੀ ਜਾ ਸਕਦੀ ਹੈ 647-262-0000 ਅੱਛਾ, ਅਮਨ ਜਾਖੜ ਇੰਸ਼ੋਰੈਂਸ ਬ੍ਰੋਕਰ ਨੇ, ਇਹਨਾਂ ਦੇ ਨਾਲ ਅੱਜ ਤੋਂ 4 ਸਾਲ ਪਹਿਲਾਂ ਜਦੋਂ ਮੁਲਾਕਾਤ ਹੋਈ ਐਡਵਰਟੀਜ਼ਮੈਂਟ ਜਦੋਂ ਦੀ, ਕਿਉਂਕਿ ਅੱਜ ਤੱਕ ਮੈਂ ਸਿਰਫ ਅਤੇ ਸਿਰਫ ਅਮਨ ਜਾਖੜ ਜਿਹੜੇ ਇੰਸ਼ੋਰੈਂਸ ਬ੍ਰੋਕਰ ਨੇ ਉਹਨਾਂ ਨਾਲ ਹੀ ਐਡਵਰਟੀਜ਼ ਕੀਤੀ ਆ, ਮੈਂ ਕਿਸੇ ਹੋਰ ਇੰਸ਼ੋਰੈਂਸ ਬ੍ਰੋਕਰ ਜੋ ਆਟੋ ਜਾਂ ਕਮਰਸ਼ੀਅਲ ਕਦੇ ਲੋੜ ਹੀ ਨਹੀਂ ਪਈ, ਕਦੇ ਕੀਤੀ ਨਹੀਂ, ਕਿਉਂਕਿ ਇਹਨਾਂ ਦਾ ਸਰਵਿਸ ਹੀ ਨਹੀਂ ਵਧੀਆ। ਮੇਰੀ ਸਾਰੀ ਜਿਹੜੀ ਆਪਣੀ ਖੁਦ ਦੀਆਂ ਬਿਜ਼ਨਸ ਨੇ ਜਾਂ ਆਟੋ ਵਹੀਕਲ ਨੇ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਅਮਨ ਜਾਖੜ ਦੀ ਆ। ਜੇ ਤੁਸੀਂ ਦੋਸਤੋ ਇਹਨਾਂ ਕੋਲ ਨਾ ਇੱਕ ਸਪੈਸ਼ਲ ਡਿਸਕਾਊਂਟ ਆ ਟਰੱਕ ਡਰਾਈਵਰਾਂ ਦੇ ਲਈ, ਇਹ ਕਹਿੰਦੇ ਨੇ ਜੇ ਕੋਈ ਬੰਦੇ ਕੋਲ ਟਰੱਕ ਡਰਾਈਵਰ ਦਾ ਲਾਇਸੈਂਸ ਆ ਉਹਨੂੰ ਕਿ ਇਹਨਾਂ ਕੋਲ ਜਿਹੜੀ ਕੰਪਨੀ ਆ ਉਹ ਸਪੈਸ਼ਲ, ਕਿਉਂਕਿ ਆਪਣੀ ਬ੍ਰੋਕਰੇਜ ਆ ਇਹਨਾਂ ਦੀ ਜੀ ਆਰਮਰ ਇੰਸ਼ੋਰੈਂਸ ਬ੍ਰੈਂਪਟਨ ਈਸਟ ਵਾਲੀ ਲੋਕੇਸ਼ਨ, ਅਤੇ ਉਹਨਾਂ ਨੂੰ ਇੱਕ ਡਿਸਕਾਊਂਟ ਮਿਲਦਾ ਗਾ ਕੰਪਨੀ ਦਿੰਦੀ ਆ ਲੋ ਮਾਈਲੇਜ ਦਾ, ਕਿਉਂਕਿ ਟਰੱਕ ਡਰਾਈਵਰ ਨੇ ਤਾਂ ਯਾਰਡ 'ਚ ਗੱਡੀ ਪਾਰਕ ਕਰਨੀ ਆ, ਸਿਟੀ ਟਰੱਕ ਚਲਾਉਣਾ ਜਾਂ ਹਾਈਵੇ ਚਲਾਉਣਾ, ਸ਼ਾਮ ਨੂੰ ਗੱਡੀ ਚੱਕ ਕੇ ਘਰ ਆਉਣਾ ਜਾਂ 3 ਦਿਨਾਂ ਬਾਅਦ ਘਰ ਆਉਣਾ, ਸੋ ਗੱਡੀ ਤਾਂ ਘੱਟ ਚਲਾਉਂਦੇ ਨੇ ਤਾਂ ਇਹਨਾਂ ਨੂੰ ਲੋ ਮਾਈਲੇਜ ਦਾ ਇੱਕ ਡਿਸਕਾਊਂਟ ਮਿਲਦਾ। ਸੋ ਜੇ ਤੁਸੀਂ ਆਪਦੀ ਆਟੋ ਇੰਸ਼ੋਰੈਂਸ ਦੇ ਵਿੱਚ, ਵੈਸੇ ਤਾਂ ਹੋਮ ਐਂਡ ਆਟੋ ਦੀ ਇਕੱਠੀ ਕਰਾਉਂਦੇ ਹੋ ਜੋ ਸੇਮ ਮਨੀ, ਪਰ ਜੇ ਇਹ ਡਿਸਕਾਊਂਟ ਤੁਸੀਂ ਐਡ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਲਓ 416-455-1300 416-455-1300 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੀ ਲਾਈਨ ਜੁੜ ਚੁੱਕੀ ਆ ਯੂਨੀ ਗਲੋਬਲ ਤੇ ਨਾਗਪਾਲ ਜੀ ਨਾਲ। ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਪਰਿਵਾਰ ਨਾਲ ਜਦੋਂ ਤੁਸੀਂ ਰੇਡੀਓ 'ਤੇ ਆਉਂਦੇ ਹੋ ਆਵਾਜ਼ ਉੱਚੀ ਕਰ ਲੈਂਦੇ ਨੇ ਕਿ ਨਾਗਪਾਲ ਜੀ ਆ ਗਏ, ਅੱਜ ਤਾਂ ਅਸੀਂ ਕਹਿੰਦੇ ਕਿ ਐਡ ਪੂਰੀ ਸੁਣੀਏ ਅਤੇ ਇਹ ਜਿਹੜੇ ਗੌਰਮੈਂਟ ਦੀ ਸਕੀਮ ਆ ਫਾਇਦਾ ਲਈਏ। ਪਹਿਲਾਂ ਤਾਂ ਇਹ ਦੱਸੋ ਇਹ ਸਕੀਮ ਹੈ ਕੀ, ਇਹਦਾ ਨਾਮ ਕੀ ਆ, ਅਤੇ ਇਹਦੇ ਵਿੱਚ ਐਲੀਜੀਬਲ ਕੌਣ ਕੌਣ ਆ? ਤੁਸੀਂ ਇਹ ਤਾਂ ਪਤਾ ਸਾਨੂੰ ਕਿ ਖਾਤੇ 'ਚ ਪੈਸੇ ਆ ਸਕਦੇ ਨੇ, ਗੌਰਮੈਂਟ ਪਾ ਰਹੀ ਆ ਗ੍ਰਾਂਟ ਦੇ ਰੂਪ 'ਚ ਪਾ ਰਹੀ ਆ, ਪਰ ਇਹ ਕੀ ਸਕੀਮ ਆ, ਕਿੰਨਾ ਲਈ ਆ, ਕੀ ਐਲੀਜੀਬਿਲਟੀ ਕ੍ਰਾਈਟੇਰੀਆ?
1: ਹਾਂਜੀ, ਸੋ ਇਸੇ ਲਾਈਕ ਐਸਾ ਨਹੀਂ ਕਿ ਆਜ ਲਾਂਚ ਹੋਈ ਹੈ ਸਕੀਮ, ਜੋ ਸਕੀਮ ਹੈ ਮੈਨੇ ਖੁਦ ਪ੍ਰੋਗਰਾਮ ਕਰਾ ਥਾ ਐਡੂਕੇਸ਼ਨ ਪ੍ਰੋਗਰਾਮ 2018 ਮੈਂ, ਤੋ ਐਡੂਕੇਸ਼ਨ ਪ੍ਰੋਗਰਾਮ ਤਬ ਵੀ ਮੁਝੇ ਫੰਡਿੰਗ ਮਿਲੀ ਥੀ ਗਵਰਨਮੈਂਟ ਸੇ। ਸੋ ਲਾਈਕ ਹਮ 7 ਈਅਰਸ ਇਨ ਬਿਜ਼ਨਸ ਮੈਂ ਹੈ, ਆਪ ਗਵਰਨਮੈਂਟ ਫੰਡਡ ਐਡੂਕੇਸ਼ਨਲ ਪ੍ਰੋਗਰਾਮਸ ਕਰੇ, ਆਸਾਨ ਸੇ ਪ੍ਰੋਗਰਾਮਸ ਹੈ ਹਮਾਰੇ ਪਾਸ ਆਪਕੇ ਲੀਏ, ਆਪਨੇ 2-3 ਘੰਟੇ ਮੰਡੇ ਟੂ ਫਰਾਈਡੇ ਦੇਨੇ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਅਸਾਈਨਮੈਂਟਸ ਐਂਡ ਫੁੱਲੀ ਆਨਲਾਈਨ ਕੋਰਸਿਸ ਹੈ ਜੋ ਹਮਾਰੇ ਕਲਾਇੰਟਸ ਲਾਈਕ ਕਰਤੇ ਹੈ। ਆਪ ਔਰ ਲਾਈਕ ਆਪ ਜਬ ਪੜ੍ਹਤੇ ਹੈ ਤੋ ਗਵਰਨਮੈਂਟ ਆਪਕੀ ਫੀਸ ਪੇ ਕਰਤੀ ਹੈ, ਅਗਰ ਆਪ PR ਸਿਟੀਜ਼ਨ ਏ ਪ੍ਰੋਟੈਕਟਿਡ ਪਰਸਨ ਹੈ ਸਿਰਫ ਤੋ, ਐਂਡ ਮੇਨ ਥਿੰਗ ਅਗਰ ਆਪਕੀ ਇਨਕਮ $70,000 ਸੇ ਕਮ ਹੈ ਸਿਰਫ ਤਭੀ ਆਪ ਐਲੀਜੀਬਲ ਹੈ 2024 ਕੇ NOA ਪੇ, ਨੋਟਿਸ ਆਫ ਅਸੈਸਮੈਂਟ ਪੇ। ਅਗਰ ਆਪਕੀ ਇਨਕਮ ਜ਼ਿਆਦਾ ਹੈ ਤੋ ਆਪ ਐਲੀਜੀਬਲ, ਆਪਕੋ ਫਾਇਦਾ ਨਹੀਂ ਹੈ ਇਸਕਾ, ਰਾਈਟ? ਤੋ ਅਗਰ ਆਪ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ ਹੈ, ਆਪ ਸਕਿੱਲ ਹਾਸਿਲ ਕਰੇ, ਸਾਥ ਮੇਂ ਗਵਰਨਮੈਂਟ ਕੀ ਫੰਡਿੰਗ $30,000-$100,000 अपने अकाउंट में डायरेक्ट गवर्नमेंट से हासिल करें, जिसका आज की डेट में हाफ पोर्शन इज नॉन रिफंडेबल टैक्स फ्री ग्रांट्स ग्रांट्स ग्रांट्स, जो पैसा आपने वापस ही नहीं करना। तो आप कॉल करें, हमारे ऑफिस आए, हम 7 ईयर से बिजनेस में है, बहुतों को असिस्ट कर चुके, कोई कैच नहीं है इसके अंदर।
0: ਤੇ ਭਾਈ ਜੀ ਜਿਹੜੀ ਇਹ ਫੰਡਿੰਗ ਆਉਂਦੀ ਹੈ ਪਹਿਲਾਂ ਤੁਹਾਡੇ ਖਾਤੇ 'ਚ ਆਉਂਦੀ ਆ ਜਾਂ ਸਿੱਧੇ ਪਰ ਜਿਹੜਾ ਬੰਦਾ ਅਪਲਾਈ ਕਰਦਾ ਉਹਦੇ ਖਾਤੇ 'ਚ ਆਉਂਦੀ ਆ, ਕੋਈ ਕਮਿਸ਼ਨ ਵਗੈਰਾ ਤਾਂ ਨਹੀਂ? ਜਾਂ ਜਿਹੜਾ ਪੈਸਾ ਆਉਂਦਾ ਕਿ ਇਹ ਹੁੰਦਾ ਕਿ ਇਹਨੂੰ ਭਾਈ ਤੁਸੀਂ ਸਟੱਡੀ 'ਤੇ ਖਰਚਣਾ, ਆਹੀ ਚੀਜ਼ 'ਤੇ ਖਰਚਣਾ, ਕੁਛ ਇੱਦਾਂ ਦੇ ਵੀ ਚੀਜ਼ਾਂ ਹੈਗੀਆਂ?
1: ਇਹ ਜੋ ਪੈਸਾ ਇਹ ਕੋਲੈਟਰਲ ਫਰੀ ਹੈ, ਸਿਕਿਉਰਿਟੀ ਫਰੀ ਹੈ, ਡਾਇਰੈਕਟ ਕਲਾਇੰਟ ਕੇ ਅਕਾਊਂਟ ਮੈਂ ਆਤਾ ਹੈ। ਆਪ ਆਜ ਜੁਆਇਨ ਕਰਤੇ ਹੈ, ਆਪਕਾ ਪ੍ਰੋਗਰਾਮ ਮੰਗ ਕੇ ਚਲੇ 15 ਜੂਨ ਕੋ ਸਟਾਰਟ ਹੈ, ਤੋ ਵਿਦਿਨ 30-90 ਡੇਜ਼ ਫਰੋਮ 15 ਜੂਨ ਆਪਕੋ ਲਿੰਕ ਆਤਾ ਹੈ ਗਵਰਨਮੈਂਟ ਸੇ, ਆਪ ਉਸ ਲਿੰਕ ਪੇ ਆਪਣਾ ਖੁਦ ਘਰ ਪੇ ਆਪਣਾ ਬੈਂਕ ਸੈਟਅਪ ਕਰਤੇ ਹੈ, ਔਰ 30-90 ਡੇਜ਼ ਮੈਂ ਆਪਕੇ ਅਕਾਊਂਟ ਫੰਡਿੰਗ ਆ ਜਾਤੀ ਹੈ ਗਵਰਨਮੈਂਟ ਸੇ, ਮੇਰੇ ਅਕਾਊਂਟ ਮੇਂ ਕੁਛ ਨਹੀਂ ਆਤਾ। ਔਰ ਬਾਕੀ ਲਾਈਕ ਇਸਮੇ कोलेटरल फ्री, सिक्योरिटी फ्री, सिक्योरिटी नहीं थी उसमें कोई, देयर इज नो सिक्योरिटी इन दिस। आप 30 से 100,000 की फंडिंग डायरेक्ट अपने अकाउंट में हासिल करते हैं, कोई एज लिमिट नहीं है इसके अंदर। आप अगर पेंशन पे 75 के हैं, 30 इयर्स के हैं, जितने भी साल के, गवर्नमेंट की पॉलिसी है एज पे डिस्क्रिमिनेट नहीं करती। हमारे कितने क्लाइंट 70 इयर्स के, 50 इयर्स के हैं, ऊबर ड्राइवर, ट्रक ड्राइवर, सेल्फ एम्प्लॉयड, अनएम्प्लॉयड, सिंगल मदर को ज्यादा बेनिफिट है करके आसान से प्रोग्राम्स करें, नो क्रेडिट चेक एंड नो एज लिमिट और फंडिंग। 30 से 100,000 डॉलर अपने अकाउंट में हासिल करें, जितनी कम इनकम है आपकी 2024 के एनओए पे, और जितना ज्यादा फैमिली साइज है, अगर आप मैरिड है, बच्चे भी हैं, तो ज्यादा फंडिंग किसके अकाउंट में आती है, मेरे में नहीं, आपके अकाउंट में सीधा।
0: तुम्हारी फीस कितनी है जी?
1: काम होने के बाद आपके अकाउंट में आज फंडिंग है, जैसे लास्ट वीक 29 बंदों के खाते में फंडिंग गिरी है गवर्नमेंट से डायरेक्ट। उसके बाद हमारे ऑफिस से कॉल जाता है, हमारी फीस फ्लैट है 199 या 499, कोई कैच नहीं है, कोई परसेंटेज नहीं है जी इसके अंदर। और हम 7 ईयर से बिजनेस कर रहे हैं, गवर्नमेंट का प्रोग्राम है, असली
0: डॉक्यूमेंट। चलो एक तो ये हो गया, जेड़ा बंदा पीआर सिटीजन है, इनकम घट है, बेसिक इंग्लिश आउंदी है, वो इहदा पार्ट बन सकदा, इस स्कीम दा लाहा ले सकदा। ते किहदे लई ज्यादा सूटेबल है, जेड़े जिन्हां कोल एक बच्चा, दो बच्चे, जां मैरिड कपल आ, जां ओह आपदा बिजनेस करदे ने, जॉब करदे ने, जां पेंशन ते ने, सिंगल मदर ने, किहनां लई हैगी है, किहनां लई नहीं?
1: हाँ जी, न्यू कमर्स को भी सूट करता है। अगर आप आज ओंटारियो में कहीं भी हैं, बैरी में है, नायग्रा में है, क्योंकि हमारे पास फुली ऑनलाइन सोखे जे कोर्सेज में, आप न्यू कमर, अगर न्यू कमर है कनाडा में, और आप सूट की सूटेबिलिटी डिपेंड करती है आपके फैमिली से, अगर फैमिली इनकम पे, अगर आप फैमिली ऑफ टू हैं, वाइफ पढ़ती है, तो उनको अप टू 45,000 की फंडिंग आती है, जिसमें से आज की डेट में 25,000 तो नॉन रिफंडेबल ग्रांट्स पोर्शन है, जो रेस्ट है वो लोन है 0% पे। अगर फैमिली ऑफ फाइव है, हस्बैंड वाइफ दोनों पढ़ते हैं, कितनी फंडिंग आती है 100,000 डॉलर, जिसमें से 50,000 डॉलर आज की डेट में ग्रांट सी है, जो वापिस ही नहीं करना पैसा, जो है 50,000 है उसका आपने 1.5 साल बाद पे करना स्टार्ट करना है, 50,000 का आपने 10 साल में 55,000 वापिस करना है गवर्नमेंट को, क्यों? 2.5% का ब्याज है, ढाई पूरे साल का ब्याज है 2.5% का, शुरू में क्या है 0%। ऐसी अपॉर्चुनिटी कहीं नहीं मिलेगी, बहुत लोग की ऑलरेडी हाल है चुके हैं जी, इन लोगों को, इतने लोगों को असिस्ट कर चुके हैं। 1 अगस्त के बाद रूल चेंज हो रहे हैं,
0: ओके जी, होना
1: ग्रांट कट्स हो रही है।
0: वेरी गुड, तो डाकपा जी, जे असि तुहानू राइट नाउ साडे लिसनर कॉल करते ने, तुसी ओवर द कॉल दस दोगे कि वो एलिजिबल ने ते किन्ने पैसे लिए एलिजिबल ने?
1: राइट अवे जी, यस,
0: राइट वे दस दोगे, फिर नंबर बोल दो
1: आप हमें। हाँ जी, नंबर हमारे लिखिए आप, एंड हमारे ऑफिस भी आवा सकते हैं, 200 एक्सपोर्ट बुलेवर्ड पे जी, टिम होटल में नहीं मिलते, प्रॉपर ऑफिस है, बहुत टाइम से काम कर रहे हैं। नंबर है जी 437-264-31-75, 437-264-31-75, 437-264-3175।
0: 437-264-31-75। सो दोस्तों, तुहानू इंग्लिश आउंदी आ, बहुत सारे सिंगल मॉम हुंदे ओह भी इस स्कीम दा फायदा लै सकदे ने। इहदे च दो तरह दा फायदा, जिथे कि ग्रांट ते लोन दे विच इक पैसे दे रूप दे विच, पर जिहड़ा गवर्नमेंट दा मोटिव आ ओह आ कि तुसी पढ़ो, ਤੁਹਾਡੀ ਇਨਕਮ ਘੱਟ ਆ ਤਾਂ ਤੁਸੀਂ ਜੇ ਪੀ ਐਸ ਡਬਲਿਊ ਦਾ ਕੋਰਸ ਕਰ ਲਓਗੇ ਤੁਹਾਡੀ ਇਨਕਮ ਸੋਰਸ ਅੱਗੇ ਜਾ ਕੇ ਵਧਜੂਗਾ, ਤੁਸੀਂ ਐਚ ਬੈਕ ਦਾ ਕਰ ਲਓਗੇ ਤੁਹਾਡਾ ਇਨਕਮ ਸੋਰਸ ਵਧਜੂਗਾ, ਤੁਸੀਂ ਅਕਾਊਂਟਿੰਗ ਦਾ ਕਰ ਲਓਗੇ। ਇਹਨਾਂ ਕੋਲ ਕਾਲ ਕਰਕੇ ਪੁੱਛ ਲਓ ਤੁਸੀਂ ਕਿਹੜੇ ਕਿਹੜੇ ਕੋਰਸ ਨੇ, ਕਈ ਈਜ਼ੀ ਕੋਰਸ ਨੇ, ਆਨਲਾਈਨ ਹੀ ਨੇ, ਕਈ ਸਕਿੱਲ ਵਾਲੇ ਨੇ, ਇੱਥੇ ਕਾਲਜ ਆਉਣਾ ਗਾ, ਤੁਹਾਡੇ ਲਈ ਕਿਹੜਾ ਸੂਟ ਕਰਦਾ ਇਹਨਾਂ ਨੂੰ ਕਾਲ ਕਰਕੇ ਜਾਣਕਾਰੀ ਲੈ ਲਓ। 437-264-31-75, 437-264-31-75, 437-264-3175, 437-264-3175 ਤੇ ਗੱਲ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਜੀ, ਧੰਨਵਾਦ,
1: ਥੈਂਕ ਯੂ।

0: ਅੱਜ ਮੈਨੂੰ ਕਿਸੇ ਨੇ ਰੀਲ ਭੇਜੀ, ਕਹਿੰਦੇ ਬਾਈ ਜੀ ਮਾਲਵੇ ਵਾਲੇ ਕਹਿੰਦੇ ਤੁਸੀਂ ਕਿੱਥੋਂ ਮਾਲਵੇ ਤੋਂ, ਕਹਿੰਦੇ ਜੀ ਉਹ ਭਿੰਡੀਆਂ ਨੂੰ ਵੀ ਦਾਲ ਕਹਿੰਦੇ ਆ, ਕਿ ਜੀ ਭਿੰਡੀਆਂ ਦੀ ਦਾਲ ਬਣਾਈ ਆ, ਤੇ ਕਹਿੰਦਾ ਸਾਡੇ ਨਾਲ ਇੱਕ ਮੁੰਡਾ ਸੀ ਉਹ ਕਹਿੰਦਾ ਜੀ ਕੀ ਬਣਾਇਆ, ਕਹਿੰਦਾ ਅਸੀਂ ਸਾਰਾ ਦਿਨ ਲੱਗ ਗਏ ਵੀ ਅੱਜ ਮੁੰਡੇ ਪਾਰਟੀ ਕਰ ਰਹੇ ਸੀ, ਕਹਿੰਦੇ ਅਸੀਂ ਮੁਰਗਾ ਬਣਾਇਆ ਪੂਰਾ ਸ਼ੌਂਕ ਨਾਲ, ਤੇ ਉਹਨੂੰ ਆ ਕੇ ਪੁੱਛਿਆ ਕੀ ਬਣਾਇਆ, ਕਹਿੰਦਾ ਜੀ ਮੁਰਗੇ ਦੀ ਦਾਲ ਬਣਾਈ ਆ, ਉਹ ਕਹਿੰਦਾ ਸਾਡੀ ਮਿਹਨਤ ਚ ਪਾਣੀ ਵਹਿਦਾ। ਮੈਂ ਕਿਹਾ ਯਾਰ ਇੱਦਾਂ ਤਾਂ ਨੀ ਕਹਿੰਦੇ, ਕਹਿੰਦੇ ਆ ਕੁਝ ਲੋਕ
1: ਨਹੀਂ ਕਹਿੰਦੇ ਆ ਜੀ,
0: ਕਹਿੰਦੇ ਆ
1: ਹਾਂਜੀ।
0: ਅੱਛਾ ਚਲੋ ਨਹੀਂ ਭਾਈ ਏਦਾਂ ਨਾ ਕਰਿਆ ਕਰੋ। ਜਸਕਰਨ ਜੀ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਬਾਈ ਜੀ।
0: ਸਤਿ ਸ੍ਰੀ ਅਕਾਲ ਜੀ।
2: ਹਾਂਜੀ ਆਪਣਾ ਰੇਡੀਓ ਦਾ ਨਾਮ ਬਾਰੇ ਚੱਲ ਰਹੀ ਸੀ ਗੱਲ।
0: ਹਾਂਜੀ ਹਾਂਜੀ ਬਾਈ ਜੀ।
2: ਮੇਰੇ ਦੋ ਆਏ, ਇੱਕ ਤਾਂ ਡਾਇਮੰਡ ਰੇਡੀਓ ਜੀ।
0: ਕਿਹੜਾ?
2: ਡਾਇਮੰਡ।
0: ਡਾਇਮੰਡ ਠੀਕ ਹੈ
2: ਜੀ। ਤੇ ਸੈਕੰਡ ਹੈਗਾ ਜੀ ਗੁੱਡ ਨਿਊਜ਼।
0: ਗੁੱਡ ਨਿਊਜ਼।
2: ਹਾਂਜੀ ਗੁੱਡ ਨਿਊਜ਼ ਰੇਡੀਓ।
0: ਵੈਰੀ ਗੁੱਡ ਨਾਮ। ਡਾਇਮੰਡ ਮੈਨੂੰ ਜ਼ਿਆਦਾ ਵਧੀਆ ਲੱਗਿਆ।
2: ਹਾਂਜੀ ਡਾਇਮੰਡ ਤਾਂ ਫਿਰ ਆਪਣੇ ਡਾਲਰ ਮੀਡੀਆ ਤੇ ਮੇਰੇ ਡੀ ਤੇ ਰੱਖਿਆ ਜੀ ਮੈਂ।
0: ਹਾਂ ਇਹ ਫਿਰ ਜ਼ਿਆਦਾ ਸੂਟ ਕਰਦਾ ਆਪਾਂ।
2: ਹਾਂਜੀ ਹਾਂਜੀ ਚਲੋ ਠੀਕ ਹੈ ਜੀ ਸੁਣਦੇ ਆਪਾਂ।
0: ਥੈਂਕ ਯੂ ਵੈਰੀ, ਧੰਨਵਾਦ। ਸਟੂਡੀਓ ਨੰਬਰ ਹੈ 416-233-7368। ਮਾਨ ਸਾਹਿਬ ਇਦੋਂ ਪਹਿਲਾਂ ਤੁਸੀਂ ਬਲਾਈਂਡਸ ਬਾਰੇ ਦੱਸੋ, ਪਹਿਲਾਂ ਇੱਕ ਨਾਮ ਤੁਸੀਂ ਕਿਹਾ ਸੀ ਮੈਨੂੰ ਚਾਹੀਦਾ ਹੈਗਾ, ਪਹਿਲਾਂ ਨਾਮ ਦੱਸੋ, ਇਸ ਤੋਂ ਬਾਅਦ ਆਪਦੀ ਐਡ ਬੋਲੋ।
3: ਨਾਮ ਹੀ ਦੇਖੋ ਆਪਣਾ ਜਿਵੇਂ ਆਪਣੀ ਗੱਲਾਂ ਬਾਤਾਂ ਪੰਜਾਬ ਅਤੇ ਕੈਨੇਡਾ ਨਾਲ ਰਿਲੇਟਡ ਹੁੰਦੀਆਂ ਨੇ, ਸੋ ਮੈਂ ਨਾਮ ਸੋਚਿਆ ਸੀਗਾ ਰੇਡੀਓ ਪੰਜਾਬ। ਰੇਡੀਓ ਪੰਜਾਬ ਇਜ਼ ਹਰਵੀਰ।
0: ਰੇਡੀਓ ਪੰਜਾਬ।
3: ਹਾਂਜੀ
0: ਚਲੋ ਨਾਮ ਤੁਹਾਡਾ ਵਧੀਆ। ਹੁਣ ਤੁਸੀਂ ਆਪਦੀ ਬਲਾਈਂਡਸ ਦੀ ਐਡ ਵੀ ਬੋਲ ਦਿਓ।
3: ਬਲਾਈਂਡਸ ਵਿਦ ਮਾਨ ਸਾਹਿਬ।
0: ਮੂਜ਼ ਬਲਾਈਂਡ। ਸੋ ਬਲਾਈਂਡਸ ਦੋਸਤੋ ਇਹਨਾਂ ਦੇ ਬਲਾਈਂਡ ਤੁਸੀਂ ਇਹਨਾਂ ਦਾ ਔਨਲਾਈਨ ਪੇਜ ਆ ਮੂਜ਼ ਬਲਾਈਂਡ, ਉੱਥੇ ਇਹਨਾਂ ਦਾ ਕੰਮ ਦੇਖ ਸਕਦੇ ਹੋ, ਇਹਨਾਂ ਤੋਂ ਫੋਟੋ ਮੰਗਾ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਕਿਤੇ ਆਉਣ ਜਾਣ ਦੀ ਵੀ ਲੋੜ ਨਹੀਂ। ਬਹੁਤੇ ਵਾਰ ਲੋਕ ਕਈ ਵਾਰ ਇਹਨਾਂ ਦੀ ਸ਼ੋਪ 'ਤੇ ਆਉਂਦੇ ਨੇ, ਕਲਰ ਡਿਸਾਈਡ ਕਰਨ ਦੇ ਵਿੱਚ ਔਖਾ ਹੁੰਦਾ ਕਿ ਸਾਡੀ ਘਰ ਨਾਲ ਕਿਹੜੀ ਕੰਧ ਨਾਲ ਮੈਚ ਹੁੰਦਾ। ਸੋ ਇਹਨਾਂ ਕੋਲ ਇੱਕ ਵੱਡੀਆਂ ਬੁੱਕਲੈਟ ਨੇ, ਤੁਸੀਂ ਆਪਦੇ ਰੂਮ ਦੇ ਵਿੱਚ ਖੜ ਕੇ, ਕਿਉਂਕਿ ਸਾਡੇ ਬੱਚੇ ਦੇ ਰੂਮ ਦੇ ਵਿੱਚ ਵਾਲ ਦਾ ਇਹ ਕਲਰ ਹੈ, ਇੱਥੇ ਆਹ ਕਲਰ ਸੂਟ ਕਰੂਗਾ, ਕੰਟਰਾਸਟ ਮੈਚਿੰਗ ਆ। ਸੋ ਤੁਹਾਨੂੰ ਘਰ ਬੈਠੇ ਹੀ ਇਹਨਾਂ ਨੇ ਮੈਜ਼ਰਮੈਂਟ ਕਰ ਲੈਣੀ ਆ, ਤੁਹਾਡੀ ਇੰਸਟਾਲੇਸ਼ਨ ਹੋ ਜਾਣੀ ਆ, ਤੁਹਾਨੂੰ ਕਿਤੇ ਆਉਣ ਜਾਣ ਦੀ ਲੋੜ ਨਹੀਂ। ਬਹੁਤ ਵਧੀਆ ਸਰਵਿਸ ਆ, 50% ਡਿਸਕਾਊਂਟ ਆ ਅਤੇ 5 ਸਾਲ ਦੀ ਵਾਰੰਟੀ।
3: 5 ਸਾਲ ਦੀ ਵਾਰੰਟੀ, ਪ੍ਰੀਮੀਅਮ ਕੁਆਲਿਟੀ ਆ ਅਤੇ ਫਿਟਿੰਗ ਪੂਰੀ 0-0 ਆਏਗੀ।
0: ਬਹੁਤ
3: ਕਿਉਂਕਿ ਕਸਟਮ ਬਣਾਉਂਦੇ ਹਾਂ, ਕੋਈ ਇਹ ਨਹੀਂ ਹੈਗਾ ਕਿ ਆਪਾਂ ਸਟੈਂਡਰਡ ਬਣਾ ਕੇ ਰੱਖੀ ਹੋਣੀ, ਜਾਂ ਆਪਾਂ ਕਿਤੋਂ ਮੰਗਵਾ ਲੈਂਦੇ ਹਾਂ, ਜਾਂ ਆਪਾਂ ਕਿਤੋਂ ਇੰਪੋਰਟ ਕਰਵਾ ਲੈਂਦੇ ਹਾਂ। ਜੋ ਤੁਹਾਡੀ ਵਿੰਡੋ ਦੀ ਮੈਜ਼ਰਮੈਂਟਸ ਹੋਏਗੀ, ਵਿਡਥ ਐਂਡ ਹਾਈਟ, ਉਹ ਉਹਦੇ ਹਿਸਾਬ ਨਾਲ ਇੱਕ ਬਲਾਈਂਡ ਬਣੇਗਾ ਅਤੇ ਉਸ ਹਿਸਾਬ ਨਾਲ ਹੀ ਉਹ ਇੰਸਟਾਲ ਹੋਏਗਾ। 5 ਸਾਲ ਦੀ ਵਾਰੰਟੀ ਆਈ, 50 ਤਰ੍ਹਾਂ ਦੇ ਕਲਰ ਆਪਸ਼ਨ ਨੇ, ਪ੍ਰੀਮੀਅਮ ਕੁਆਲਿਟੀ ਆ।
0: ਅਤੇ ਜੇ 50% ਡਿਸਕਾਊਂਟ ਦੇ ਰਹੇ ਨੇ, ਅਤੇ ਜਿਹੜੇ ਅੱਜ ਕਾਲ ਕਰਨਗੇ ਉਹਨਾਂ ਨੂੰ ਇੱਕ ਵਿੰਡੋ ਫ੍ਰੀ ਅਪਗ੍ਰੇਡ।
3: ਜਿਹੜੇ ਅੱਜ ਸ਼ਾਮ ਨੂੰ, ਸ਼ਾਮ ਦੇ 8 ਵਜੇ ਤੱਕ ਸਾਨੂੰ ਕਾਲ ਕਰਕੇ ਆਪਣਾ ਆਰਡਰ ਬੁੱਕ ਕਰਨਗੇ ਜੀ, ਉਹਨਾਂ ਲਈ 50% ਡਿਸਕਾਊਂਟ ਹੈਗਾ ਹੀ ਹੈਗਾ।
0: ਕਰ ਲੈਣ ਇਨਕੁਆਇਰੀ ਹੀ ਆ ਜਾਓ, ਕਿਉਂਕਿ ਕੋਟੇਸ਼ਨ ਤਾਂ ਹੋ ਸਕਦਾ ਕੱਲ ਨੂੰ ਦਿੱਤੀ ਜਾਊ, ਪਰਸੋਂ ਦਿੱਤੀ ਜਾਊ।
3: ਹਾਂਜੀ ਹਾਂ, ਚਲੋ ਤੁਸੀਂ ਸਾਨੂੰ ਕਾਲ ਕਰ ਲਓ, ਇਹ ਵੀ ਨਹੀਂ ਕਹਿੰਦਾ
0: ਕਿ
3: ਰਜਿਸਟਰ ਕਰਾ ਲਓ, ਤੁਸੀਂ ਕਹਿ ਦਿਓ, ਤੁਸੀਂ ਕਹਿ ਦਿਓ ਕਿ ਰੇਡੀਓ 'ਤੇ ਐਡ ਸੁਣੀ ਸੀ, ਸਾਨੂੰ ਰੈਫਰੈਂਸ ਦੇ ਦਿਓ ਕਿ ਵੀ ਘਰ ਦਾ ਤੁਸੀਂ ਜੋ ਮੈਜ਼ਰਮੈਂਟਸ ਕੱਲ੍ਹ ਨੂੰ ਹੋਣਗੀਆਂ, ਕੋਟੇਸ਼ਨ ਕੱਲ੍ਹ ਪਰਸੋਂ ਕਦੋਂ ਕਦੋਂ ਵੀ ਹੋ ਸਕਦੇ, ਪਰ ਸ਼ਾਮ ਨੂੰ 8 ਵਜੇ ਤੱਕ ਜੇ ਸਾਨੂੰ ਕਾਲ ਕਰਕੇ ਤੁਸੀਂ ਇੱਕ ਰੈਫਰੈਂਸ ਦੇ ਦਿੰਦੇ ਹੋ, ਤਾਂ ਤੁਹਾਨੂੰ 50% ਡਿਸਕਾਊਂਟ ਦੇ ਨਾਲ ਨਾਲ ਇੱਕ ਵਿੰਡੋ ਆਪਾਂ ਰਿਮੋਟ ਨਾਲ ਫ੍ਰੀ ਅਪਗ੍ਰੇਡ ਕਰਕੇ ਦੇਵਾਂਗੇ, ਉਹਦਾ ਕੋਈ ਐਕਸਟਰਾ ਕੋਸਟ ਨਹੀਂ ਹੈ।
0: ਫੋਨ ਨੰਬਰ ਬੋਲ ਦਿਓ।
3: 647-389-4646 647-389-4646
0: 647-389-4646 647-389-4646 647-389-4646 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਢੀਂਡਸਾ ਸਾਹਿਬ ਤੁਸੀਂ ਮੈਨੂੰ ਕੋਈ ਨਾਮ ਸੁਜੈਸਟ ਨਹੀਂ ਕੀਤਾ, ਤੁਸੀਂ ਵੀ ਕਰੋ ਇੱਕ।
4: ਵਧੀਆ ਲੱਗਿਆ, ਜਾਂ ਉਹਨੂੰ ਥੋੜਾ ਜਿਹਾ ਮੋਡੀਫਾਈ ਕਰ ਲਓ ਜੇ ਤਾਂ ਬੋਲ ਪੰਜਾਬ ਦੇ।
0: ਬੋਲ ਪੰਜਾਬ ਦੇ ਨਹੀਂ ਨਹੀਂ, ਇਹ ਤਾਂ ਜਿਵੇਂ ਅਸਾਈਨਮੈਂਟਾਂ ਨਹੀਂ ਬਣਾਉਂਦੇ ਹੁੰਦੇ ਸੀ, ਇਹ ਤਾਂ ਤੁਸੀਂ ਪਲੇਗਰਿਜ਼ਮ ਹੁੰਦਾ ਤੁਹਾਡੇ ਤੇ ਪੈਸਾ।
4: ਇਹ ਸਰ ਜੇ ਕਹਿੰਦੇ ਹੋ ਤਾਂ ਫਿਰ ਰੇਡੀਓ ਗੱਭਰੂ ਰੱਖ ਲਓ।
0: ਗੱਭਰੂ,
4: ਗੱਭਰੂ ਰੇਡੀਓ,
0: ਉਹ ਉਮਰ ਢਲਦੀ ਜਾਂਦੀ ਆ ਬਾਅਦ ਦੇ ਵਿੱਚ।
4: ਨਹੀਂ ਨਹੀਂ ਹਾਲੇ ਤਾਂ ਹੈਰੀ ਜੀ ਜਵਾਨ ਆ ਪੂਰੇ।
0: ਗੱਭਰੂ ਰੇਡੀਓ, ਵੈਰੀ ਗੁੱਡ ਜੀ। ਅਮਰ ਸਿੱਧੂ ਜੀ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਜੀ। ਜੀ
5: ਚੜ੍ਹਦੀ ਕਲਾ।
0: ਚੜ੍ਹਦੀ ਕਲਾ, ਚੜ੍ਹਦੀ ਕਲਾ ਦੀ ਜ਼ਿਆਦਾ ਕਾਲ ਆ ਰਹੀਆਂ ਨੇ।
5: ਹਾਂਜੀ ਕਦੇ ਨਹੀਂ ਫੋਨ ਕੀਤਾ, ਪਹਿਲੀ ਵਾਰ।
0: ਵੈਰੀ ਗੁੱਡ ਜੀ, ਥੈਂਕ ਯੂ ਸੋ ਮਚ। ਕਿਹੜੇ ਇਲਾਕਾ ਸਿੱਧੂ ਸਾਹਿਬ ਆਪਣਾ?
5: ਜੀ ਅਸੀਂ ਲੁਧਿਆਣਾ ਜ਼ਿਲ੍ਹਾ ਸਾਡਾ।
0: ਲੁਧਿਆਣੇ, ਅਸੀਂ ਲੁਧਿਆਣੇ ਜੀ ਐਨ ਈ ਕਾਲਜ 'ਚ ਪੜ੍ਹੇ ਹੋਏ ਹਾਂ ਅਤੇ ਤੁਹਾਡੇ ਜ਼ਿਲ੍ਹੇ ਨਾਲ ਬਹੁਤ ਪਿਆਰ ਆ ਸਾਡਾ। ਥੈਂਕ ਯੂ ਸਰ ਵੈਰੀ ਮੱਚ ਬਾਈ ਜੀ, ਧੰਨਵਾਦ ਜੀ। ਸੋ ਢੀਂਡਸਾ ਸਾਹਿਬ,
4: ਹਾਂਜੀ,
0: ਦਾ ਮੈਪਲ ਕਲੀਨਿੰਗ, ਇੱਕ ਵਾਰੀ ਤੁਸੀਂ ਨਾ ਸਰਵਿਸ ਲਿਸਟ ਆਫ ਸਰਵਿਸ ਦੱਸ ਦਿਓ ਵੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪਿਕ ਡਰੌਪ ਸਾਰੀ ਚੀਜ਼ ਵੀ ਤੁਸੀਂ ਜੰਕ ਰਿਮੂਵ ਪੋਸਟ ਕੰਸਟਰਕਸ਼ਨ ਕਰਦੇ ਕੀ ਕੀ ਹੋ ਕੰਮ ਵਧੀਆ ਕਰਦੇ ਹੋ ਸਾਨੂੰ ਪਤਾ ਪਰ ਕੀ ਕਰਦੇ ਉਹਦੀ ਲਿਸਟ ਬਹੁਤ ਲੰਮੀ ਇੱਕ ਵਾਰੀ ਤੁਸੀਂ ਦੱਸੋ
4: ਸਰ ਆਪਾਂ ਸ਼ੁਰੂ ਕਰ ਲੈਂਦੇ ਹਾਂ ਜੀ ਘਰਾਂ ਤੋਂ ਘਰ ਦੇ ਵਿੱਚ ਜੇ ਕਿਸੇ ਦੇ ਬੈਕਯਾਰਡ ਦੇ ਵਿੱਚ ਕੋਈ ਜੰਕ ਪਿਆ ਜਾਂ ਆਪਣੇ ਗਰਾਜ ਦੇ ਵਿੱਚ ਆਪਾਂ ਰੱਖ ਲੈਂਦੇ ਹਾਂ ਜੇ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਤਾਂ ਆਪਣੀ ਟੀਮ ਜੰਕ ਰਿਮੂਵ ਕਰ ਦਿੰਦੀ ਹੈ ਜੀ ਪ੍ਰੋਪਰ ਅਤੇ ਫਿਰ ਬੈਕਯਾਰਡ ਦੇ ਵਿੱਚ ਤੁਸੀਂ ਡੈੱਕ ਵਾਸ਼ ਕਰਾਉਣੇ ਆ ਫੈਂਸ ਵਾਸ਼ ਕਰਾਉਣੇ ਆ ਜੀ ਡਰਾਈਵੇ ਵਾਸ਼ ਕਰਾਉਣਾ ਜਾਂ ਡਰਾਈਵੇ 'ਤੇ ਸੀਲਰ ਮਰਵਾਉਣਾ ਉਹ ਤੋਂ ਬਾਅਦ ਘਰ ਦੇ ਬਾਹਰ ਵਿੰਡੋਜ਼ ਕਲੀਨ ਕਰਾਉਣੀਆਂ ਉਹ ਆਪਣਾ ਡੀ ਆਈ ਸਿਸਟਮ ਦੇ ਨਾਲ ਆਪਾਂ ਵਿੰਡੋਜ਼ ਕਲੀਨ ਕਰਦੇ ਹਾਂ ਜੀ ਪਾਣੀ ਦਾ ਜਿਹੜਾ ਟੀ ਡੀ ਐੱਸ ਆ ਉਹਨੂੰ ਜ਼ੀਰੋ ਕਰਕੇ ਫਿਰ ਵਿੰਡੋਜ਼ ਕਲੀਨ ਕਰਦੇ ਹਾਂ ਉਹਦੇ ਨਾਲ ਛੇਤੀ ਵਿੰਡੋਜ਼ ਦੁਬਾਰਾ ਗੰਦੀਆਂ ਨਹੀਂ ਹੁੰਦੀਆਂ ਪਲੱਸ ਸਾਈਨ
0: ਇੰਡਸਟਰੀ ਦੇ ਵਿੱਚ ਨਾ ਕਿਉਂਕਿ ਇੱਕ ਵਾਰੀ ਮੈਨੂੰ ਉਹ ਨਵੀਂ ਗੱਲ ਨਹੀਂ ਹੋ ਤਾਂ ਗਿਆ ਸਾਲ ਡੇਢ ਸਾਲ ਪਹਿਲਾਂ ਇੱਕ ਬੱਚੇ ਦੇ ਕਾਲ ਆਈ ਸੀ ਹੁਣ ਨਾਮ ਚਲੋ ਆਪਾਂ ਨਹੀਂ ਲੈਂਦੇ ਕਿਉਂਕਿ ਪੂਰੀ ਗੱਲਬਾਤ ਕਈ ਵਾਰ ਅੱਧੀ ਗੱਲ ਹੁੰਦੀ ਹੈ ਹਨਾ ਤੇ ਕਲੀਨਿੰਗ ਕੰਪਨੀ ਹੀ ਸੀਗੀ ਕੋਈ ਕਿਸੇ ਬੱਚੇ ਨੇ ਮੈਨੂੰ ਕਾਲ ਕੀਤੀ ਉਹ ਕਹਿੰਦੇ ਜੀ ਮੈਨੂੰ ਦੇ ਰਹੇ ਨੇ $8 ਘੰਟੇ ਦੇ ਕਹਿੰਦੇ ਮੈਨੂੰ $8 ਘੰਟੇ ਦੇ ਰਹੇ ਨੇ ਤੇ ਮੈਨੂੰ ਕਹਿੰਦੀ ਕੰਮ ਬਹੁਤ ਕਰਵਾਉਂਦੇ ਨੇ ਸਾਰਾ ਦਿਨ ਤੇ ਮਹੀਨੇ ਮੈਨੂੰ ਕਹਿੰਦੇ ਪੇ ਮਹੀਨੇ ਦੇ ਐਂਡ ਤੇ ਦੇਵਾਂਗੇ $8 ਕਮਿਟਮੈਂਟ ਕੀਤੀ ਤੇ ਉਹ ਵੀ ਦਿੱਤੇ ਨੀ ਪੈਸੇ ਸੋ ਤੁਹਾਡੀ ਕਿਉਂਕਿ ਨਾ ਮੈਂ ਇਹ ਕਹਿਣਾ ਹੁੰਦਾ ਕਿ ਕਈ ਵਾਰ ਆਪਾਂ ਕਹਿੰਦੇ ਜੀ ਓਕੇ ਜੀ $300 ਸਾਹਿਬ ਨੇ ਤਾਂ ਕੋਰਟ ਦਿੱਤਾ $500 ਦਾ ਕੋਈ ਬੰਦਾ ਆ ਕੇ ਕਹੇ ਮੈਂ $200 ਚ ਕਰੂ ਉੱਥੇ ਮਤਲਬ ਇੰਪਲੋਈ ਐਕਸਪਲਾਇਟ ਹੋ ਰਹੇ ਨੇ ਉੱਥੇ ਐਕਸਪੀਰੀਅੰਸ ਬੰਦੇ ਨੀ ਹੋਣਗੇ ਉੱਥੇ ਸਟੂਡੈਂਟ ਬੱਚਿਆਂ ਨੂੰ ਕਹਿਣਗੇ ਜਾ ਕੇ ਝਾੜੂ ਪੋਚਾ ਕਰਿਓ ਪਰ ਉਹਨਾਂ ਨੂੰ ਕੈਮੀਕਲਾਂ ਦੀ ਨੌਲੇਜ ਹੀ
4: ਨਹੀਂ ਹੁੰਦੀ ਜੀ
0: ਸੋ ਕੈਮੀਕਲ ਚਲੋ ਇਨਵਾਇਰਮੈਂਟ ਫਰੈਂਡਲੀ ਨੇ ਪਰ ਸਟੀਲ ਤੇ ਕਿਹੜਾ ਮਾਰਨਾ ਲੱਕੜ ਤੇ ਕਿਹੜਾ ਮਾਰਨਾ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ
4: ਪਤਾ ਹੋਣਾ ਜ਼ਰੂਰੀ ਹੈ ਜੀ ਜਿਵੇਂ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਵਾਰੀ ਜਿਹੜੇ ਆਪਣੇ ਅਪਲਾਇੰਸਿਸ ਆ ਉਹ ਡੈਮੇਜ ਹੋ ਜਾਂਦੇ ਆ ਜੀ ਉਹਨਾਂ ਦੇ ਉੱਪਰ ਜਿਹੜਾ ਅੱਖਰ ਲਿਖੇ ਹੁੰਦੇ ਆ ਉਹ ਡੈਮੇਜ ਹੋ ਜਾਂਦੇ ਆ ਉਹਦਾ ਰੀਜ਼ਨ ਇਹੀ ਹੈ ਜੀ ਕਿਉਂਕਿ ਜਦੋਂ ਆਪਾਂ ਨੂੰ ਪ੍ਰੋਪਰ ਨੌਲੇਜ ਹੈ ਨਹੀਂ ਕਿਹੜਾ ਕੈਮੀਕਲ ਕਿੱਥੇ ਯੂਜ਼ ਕਰਨਾ ਜੇ ਹੁਣ ਆਪਾਂ ਓਵਨ ਦੇ ਅੰਦਰ ਵਾਲਾ ਕੈਮੀਕਲ ਚੱਕ ਕੇ ਬਾਹਰ ਮਾਰਤਾ ਤਾਂ ਉਹਨੇ ਡੈਮੇਜ ਕਰਨਾ ਹੀ ਕਰਨਾ ਜੀ ਤਾਂ ਆਪਣੀ ਜਿਹੜੀ ਟੀਮ ਹੈ ਉਹਨੂੰ ਆਪਾਂ ਪ੍ਰੋਪਰ ਪਹਿਲਾਂ ਟ੍ਰੇਨਿੰਗ ਇੱਕ ਕਲਾਸ ਰੂਮ ਦੇ ਵਿੱਚ ਦੇਈਦੀ ਹੈ ਜੀ ਵੀ ਕਿੱਥੇ ਕਿਹੜੀ ਚੀਜ਼ ਕਿਵੇਂ ਯੂਜ਼ ਕਰਨੀ ਹੈ ਤੇ ਜਿਹੜਾ $8 ਵਾਲਾ ਤੁਸੀਂ ਕਹਿੰਦੇ ਹੋ ਸਰ ਫਿਰ $8 ਵਾਲੇ ਦਾ ਰਿਜ਼ਲਟ ਵੀ ਉਦਾਂ ਦਾ ਹੀ ਹੁੰਦਾ ਜੀ
0: ਤੇ ਤੁਹਾਡੇ ਕਿੰਨੀਆਂ ਟੀਮਾਂ ਨੇ
4: ਆਪਣੀਆਂ 5 ਟੀਮਾਂ ਨੇ ਜੀ ਹੁਣ
0: ਤੇ ਹਰ ਟੀਮ ਨੂੰ ਸੁਪਰਵਾਈਜ਼ਰ ਨਾਲ ਸੁਪਰਵਾਈਜ਼ਰ
4: ਜੀ ਸਰ ਹਰ ਟੀਮ ਦੇ ਨਾਲ ਇੱਕ ਸੁਪਰਵਾਈਜ਼ਰ ਹੁੰਦਾ ਜੀ
0: ਜੇ ਜਦੋਂ ਕੋਈ ਜੌਬ ਤੁਸੀਂ ਡਨ ਕਰਤੀ ਕਿਸੇ ਕਲੀਨ ਕਰਤਾ ਇਸ ਤੋਂ ਬਾਅਦ ਸੀਨ ਲੀਵ ਕਰਨ ਤੋਂ ਪਹਿਲਾਂ ਜੇ ਹਾਊਸ ਓਨਰ ਚੈੱਕ ਕਰਦਾ ਵੀ ਮੈਂ ਆਪਦਾ ਘਰ ਦੇਖਾਂ ਤੇ ਉਹ ਕਹੇ ਯਾਰ ਆਹ ਚੀਜ਼ ਤਾਂ ਰਹੇਗੀ ਫਿਰ ਤੁਸੀਂ ਉਹ ਕਰਦੇ ਹੋ
4: ਹਾਂਜੀ ਸਰ ਦੇਖੋ ਹਿਊਮਨ ਐਰਰ ਹੋ ਜਾਂਦੇ ਆ ਆਪਾਂ ਇਹ ਨਹੀਂ ਕਹਿੰਦੇ ਕਿ ਵੀ ਕਦੇ ਨਹੀਂ ਕਈ ਵਾਰ ਬੰਦਾ ਭੁੱਲ ਜਾਂਦਾ ਹੈਗਾ ਜਾਂ ਕੋਈ ਏਰੀਆ ਹਨਾ ਆਪਾਂ ਪ੍ਰੋਪਰ ਵਾਕ ਥਰੂ ਕਰੀਦਾ ਓਨਰ ਦੇ ਨਾਲ ਜਦੋਂ ਜੌਬ ਡਨ ਹੋ ਜਾਂਦੀ
0: ਹੈ ਹਾਂਜੀ ਜਦੋਂ
4: ਜੇ ਉਹਨਾਂ ਨੂੰ ਕੋਈ ਲੱਗਦਾ ਕੋਈ ਘਾਟਾ ਆਪਾਂ ਨਾਲ ਦੀ ਨਾਲ ਉਹ ਕਰੀਦੀ ਹੈ ਜੀ
0: ਬਹੁਤ ਅੱਛੇ ਸੋ ਦੋਸਤੋ ਤੁਸੀਂ ਇਹਨਾਂ ਦੀ ਸਰਵਿਸ ਲੈਣੀ ਚਾਹੁੰਦੇ ਹੋ ਦਾ ਮੈਪਲ ਕਲੀਨਿੰਗ ਆਪਣੇ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਬਿਜ਼ਨਸ ਲਈ ਰੈਗੂਲਰ ਕਲੀਨਿੰਗ ਦੇ ਤੌਰ 'ਤੇ ਹਾਇਰ ਕਰਨਾ ਜਾਂ ਇਹਨਾਂ ਤੋਂ ਡੀਪ ਕਲੀਨ ਕਰਾਉਣਾ ਚਾਹੁੰਦੇ ਤਾਂ ਕਾਲ ਕਰ ਲਓ 647-286-0077 647-286-0077 647-286-0077 647-286-0077 ਬਾਈ ਜੀ ਤੁਸੀਂ ਜਿਹੜੀਆਂ ਫੋਟੋਆਂ ਦਿਖਾ ਰਹੇ ਹੋ ਜਿਹੜੇ ਵੱਡੇ ਵੱਡੇ ਕਿੰਗ ਸਿਟੀ ਦੇ ਵਿੱਚ ਵੱਡੇ ਵੱਡੇ ਮੈਂਸ਼ਨ ਨੇ ਮਹਿਲ
4: ਮੈਂਸ਼ਨ ਜਾਂ ਉਹ ਤੋਂ ਵੀ ਵੱਡੇ ਮੈਂਸ਼ਨ ਜੀ
0: ਉਹ ਸਾਰਿਆਂ ਦੀ ਕਲੀਨਿੰਗ ਤੁਹਾਡੇ ਕੋਲ ਆ ਵੱਡੇ ਵੱਡੇ ਅਪਾਰਟਮੈਂਟ
4: ਸਪੈਸ਼ਲੀ ਜੀ ਮੈਂਸ਼ਨਸ ਦੀ ਆਪਾਂ ਪੋਸਟ ਕੰਸਟਰਕਸ਼ਨ ਸਾਨੂੰ ਜ਼ਿਆਦਾ ਆਉਂਦੀ ਆ ਪਰ ਇਹ ਨਹੀਂ ਕਿ ਵੀ ਆਪਾਂ ਛੋਟੀ ਨਹੀਂ ਕਰਦੇ ਆਪਾਂ ਜੇ ਕੋਈ ਬੇਸਮੈਂਟ ਦੀ ਵੀ ਪੋਸਟ ਕੰਸਟਰਕਸ਼ਨ ਆ ਉਹ ਵੀ ਨਾਲ ਕਰਦੇ ਆ
0: ਸੋ ਚਾਹੇ ਉਹਨਾਂ ਦੀ ਰੈਗੂਲਰ ਕਲੀਨਿੰਗ ਆ ਚਾਹੇ ਵੱਡੇ ਮਹਿਲ ਨੇ ਚਾਹੇ ਕਿਉਂਕਿ ਘਰ ਤਾਂ ਘਰ ਹੁੰਦਾ
4: ਬਿਲਕੁਲ ਜੀ ਬਿਜ਼ਨਸ ਦੇ ਵਿੱਚ ਵੀ ਜੇ ਕੋਈ ਸਟੋਰ ਵੀ ਆ ਉਹ ਵੀ ਆਪਾਂ ਕਲੀਨ ਕਰਦੇ ਹਾਂ ਜੀ ਵੇਅਰ ਹਾਊਸ
0: ਨਹੀਂ
4: ਸਭ ਸਾਰੇ ਕਸਟਮਰ ਸਾਡੇ ਲਈ ਇੱਕੋ ਰੱਬ ਬਰਾਬਰ ਹੈ ਜੀ
0: 647-286-0077 ਇਹਨਾਂ ਦਾ ਨੰਬਰ ਹੈ ਜੀ 647-286-0077 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਦਿਸ ਇਜ਼ AM 530
1: CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਹਾਡਾ ਨਾ ਕੋਈ ਚੀਜ਼ ਦਾ ਦਿਲ ਕਰਦਾ, ਕਈ ਵਾਰ ਆਪਣੇ ਛੋਟੇ ਛੋਟੇ ਚਾਅ ਹੁੰਦੇ ਨੇ ਤੇ ਉਹ ਜਜ਼ਬਾਤ ਆਪਣੇ ਦਿਲ 'ਚ ਰਹਿੰਦੇ। ਕਈ ਵਾਰ ਤਾਂ ਬਹੁਤ ਲੋਕ ਕਹਿੰਦੇ ਨੇ ਕਿ ਯਾਰ ਮੇਰਾ ਆਹ ਬ੍ਰੈਂਡ ਦੀ ਟੀ ਸ਼ਰਟ ਲੈਣ ਨੂੰ, ਜੈਕਟ ਲੈਣ ਨੂੰ, ਬੈਲਟ ਲੈਣ ਨੂੰ, ਬੂਟ ਲੈਣ ਨੂੰ ਜੀ ਕਰਦਾ, ਪਰ ਅਗਲਾ ਕਹਿੰਦਾ ਯਾਰ ਕਿੱਥੇ ਪੈਸੇ ਲਾਈਏ। ਕਈ ਸ਼ੂ ਪੰਜ ਸੌ $800 ਦੇ ਨੇ, ਬੰਦਾ ਕਹਿੰਦਾ ਯਾਰ ਲਾਵਾਂ ਜਾਂ ਨਾ ਲਾਵਾਂ। ਬਹੁਤ ਲੋਕ ਕਹਿੰਦੇ ਕਿ ਚਾਵਾਂ ਨੂੰ ਦਬਾਉਣਾ ਨਹੀਂ ਚਾਹੀਦਾ, ਜਿਹੜਾ ਚਾਅ ਹੁੰਦਾ ਉਹ ਪੂਰਾ ਕਰ ਲੈਣਾ ਚਾਹੀਦਾ। ਸੋ ਇੱਦਾਂ ਨਾ, ਚਾਹੇ ਨਵੇਂ ਮੈਰਿਡ ਕਪਲ ਨੇ, ਚਾਹੇ ਵੈਲ ਸੈਟਲ ਫੈਮਲੀਆਂ ਨੇ, ਇੱਕ ਚਾਹ ਹਰ ਕਿਸੇ ਦਾ, ਖਾਸ ਤੌਰ 'ਤੇ ਜਦੋਂ ਕਰਨ ਔਲੇ ਦਾ ਉਹ ਗਾਣਾ ਸੀ ਆ ਜਾ ਮੈਕਸੀਕੋ ਚੱਲੀਏ, ਕਿ ਹਾਂ ਮੈਕਸੀਕੋ ਘੁੰਮਣ ਦਾ, ਘੁੰਮ ਸਮਰ ਦੇ ਵਿੱਚ ਤਾਂ ਬੰਦਾ ਕਹਿੰਦਾ ਕਨੇਡਾ ਦੇ ਵਿੱਚ ਸਪੈਸ਼ਲ ਲੋਕ ਇੰਨੀ ਟੂਰਿਸਟ ਆਉਂਦੇ ਨੇ ਕਿ ਕਨੇਡਾ ਨੂੰ ਘੁੰਮੀਏ, ਅਤੇ ਜਿਹੜੇ ਕਨੇਡਾ ਵਾਲੇ ਨੇ ਉਹਨਾਂ ਨੂੰ ਹੁੰਦਾ ਬਰੈਂਪਟਨ ਬੈਠੇ ਨੂੰ ਕਿ ਬੈਂਫ ਚੱਲੀਏ। ਜਿਹੜੇ ਕਨੇਡੀਅਨ ਨੇ, ਖਾਸ ਤੌਰ 'ਤੇ ਇੱਕ ਚਾਹ ਉਹ ਮੈਕਸੀਕੋ ਦਾ ਗਾ, ਉਹ ਦੁਨੀਆਂ ਦੇ ਵਿੱਚ ਕਿਸੇ ਵੀ ਖੂੰਜੇ 'ਚ ਬੰਦਾ ਗਾ ਉਹ ਕਹਿੰਦਾ ਯਾਰ ਮੈਕਸੀਕੋ ਘੁੰਮਣਾ। ਪਰ ਬਹੁਤੇ ਲੋਕ ਬਈ ਜੀ ਸਿਰਫ ਇਸੇ ਗੱਲ ਕਰਕੇ ਨਹੀਂ ਘੁੰਮਦੇ ਕਿ ਯਾਰ ਮਹਿੰਗਾ ਬਹੁਤ ਹੋਊਗਾ। ਹੁਣ ਜੇ ਆਪਾਂ ਨੋਰਮਲ ਬੰਦਾ ਦੇਖੀਏ, ਜੇ ਇੱਕ ਰਾਤ ਦਾ ਸਟੇ ਹੋਟਲ 'ਚ ਦੇਖਣਾ, ਹਾਲਾਂਕਿ ਯਾਰ $200 ਦਾ ਤਾਂ ਹੋਟਲ ਦਾ ਹੀ ਆ, ਪਰ ਬਾਈ ਜੀ ਜੇ 5 ਦਿਨਾਂ ਦਾ ਹੋਟਲ ਕਰਨਾ ਹੋਵੇ, ਬੰਦਾ ਕਹੂਗਾ ਯਾਰ 1200 ਹੋਟਲ ਫੂਡ, ਫਿਰ ਟਿਕਟਾਂ, ਕਿ ਤਾਂ ਪਰ ਹੈੱਡ 2000-2500 ਖਰਚਾ। ਪਰ ਇਹ ਮਿੱਥ ਆ, ਲੱਗ ਵੀ ਜਾਊਗਾ ਜੇ ਤੁਸੀਂ ਆਪ ਜਾਓਗੇ। ਪਰ ਕਟਾਰੀਆ ਟੂਰਸ ਐਂਡ ਟਰੈਵਲ ਇਹਨਾਂ ਕੋਲ, ਕਿਉਂਕਿ ਹੋਟਲ ਵਾਲਿਆਂ ਨਾਲ ਬਲਕ ਦੇ ਵਿੱਚ ਡੀਲ ਆ, ਏਅਰ ਲਾਈਨਾਂ ਦੇ ਨਾਲ ਇਹਨਾਂ ਦੀਆਂ ਸਿੱਧੀਆਂ ਡੀਲਾਂ ਨੇ, 799 ਦੇ ਵਿੱਚ ਤੁਹਾਨੂੰ ਮੈਕਸੀਕੋ ਦਾ ਟ੍ਰਿਪ ਇਹਨਾਂ ਨੇ ਪਲਾਨ ਕਰ ਦੇਣਾ। ਹਾਂਜੀ ਬਿਲਕੁਲ, ਕਟਾਰੀਆ ਸਾਹਿਬ ਸਾਡੇ ਨਾਲ ਨੇ। ਕਟਾਰੀਆ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਐਂਡ ਵੈਲਕਮ।
1: ਬਿਲਕੁਲ ਜੀ ਹੈਰੀ ਭਾਜੀ, ਔਰ ਘੁੰਮਣਾ ਫਿਰਨਾ ਵੀ ਚਾਹੀਦਾ, ਕੋਈ ਨੀ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੂਰਾ ਹੋਟਲ ਬਾਏ ਕਰਕੇ ਆਪਣੇ ਸਾਰੇ ਪੰਜਾਬੀਆਂ ਨੂੰ ਉੱਥੇ ਭੇਜਿਆ ਕਰਨਾ ਜੀ।
0: ਵੈਰੀ ਗੁੱਡ ਜੀ, ਬਹੁਤ ਅੱਛਾ।
1: ਸੋ ਆਈ ਹੋਪ ਵਾਹਿਗੁਰੂ ਮਿਹਰ ਕਰੇ, ਪਰਮਾਤਮਾ ਸਾਰਿਆਂ ਲਈ ਵਧੀਆ ਦਿਨ ਲੈ ਕੇ ਆਵੇ, ਕਿਉਂਕਿ ਇਹ ਥੋੜੇ ਜਿਹੇ ਦਿਨ ਚੱਲਦੇ, ਪਰ ਫਿਰ ਵੀ ਸਾਡੇ ਕੋਲ ਡੀਲਸ ਹੈਗੀਆਂ ਵਧੀਆ ਹੈਗੀਆਂ। 799 ਦੇ ਵਿੱਚ 5 ਦਿਨਾਂ ਦਾ ਲਾਸਟ ਮਿੰਟ ਦਾ ਮੈਕਸੀਕੋ ਦਾ ਟ੍ਰਿਪ ਸਾਡੇ ਕੋਲ ਅਵੇਲੇਬਲ ਆ, ਜਿਹਦੇ ਵਿੱਚ 4-star ਹੋਟਲ ਆ, ਏਅਰਪੋਰਟ ਟ੍ਰਾਂਸਫਰ ਆ, ਖਾਣ ਪੀਣ ਦਾ, ਰਹਿਣ ਸਹਿਣ ਦਾ, ਬੀਚ ਦੇ ਕੰਢੇ ਹੋਟਲ ਆ ਜੀ, ਟੋਪ ਦਾ ਹੋਟਲ ਆ, ਤੇ ਨਾਲੇ ਜੀ ਸ਼ਕਤੀ ਵਾਟਰ ਜਿੰਨਾ ਮਰਜ਼ੀ ਪੀਓ, ਉਸ ਤੋਂ ਬਾਅਦ ਰੋਟੀ ਪਾਣੀ ਰੱਜ ਕੇ ਜਿੰਨਾ 24 ਘੰਟੇ ਚੱਲਦਾ ਵਾ, ਜੋ ਮਰਜ਼ੀ ਖਾਓ, ਪਰ ਪੂਰਾ ਇੰਜੋਇਮੈਂਟ ਸਿਰਫ $799 ਦੇ ਵਿੱਚ।
0: ਸੋ ਇਹ ਆਲ ਵੀ ਇਕੱਲੇ ਆਪਾਂ ਕੱਪੜੇ, ਪਾਸਪੋਰਟ ਆਪਦਾ, ਜਿਹੜਾ ਆਈਡੀ ਵਗੈਰਾ ਹੀ ਲੈਣਾ ਗਾ, ਬਾਕੀ ਜਿਹੜਾ ਖਰਚਾ ਗਾ ਉਹ ਇਹ ਪੈਕੇਜ ਦੇ ਵਿੱਚ ਹੀ ਆ ਜਾਊਗਾ।
1: ਬਿਲਕੁਲ ਜੀ ਬਿਲਕੁਲ, ਜਿਵੇਂ ਤੁਸੀਂ ਅਨਾਊਂਸ ਕੀਤਾ ਵਾ, $200-250 ਦਾ ਇੱਕ ਟਾਈਮ ਦਾ ਹੋਟਲ ਮਿਲਦਾ ਜੀ ਇੱਕ ਦਿਨ ਦਾ, ਤੇ ਉਸ ਤੋਂ ਬਾਅਦ ਟਿਕਟਾਂ, ਫਿਰ ਹੋਰ ਕੁਛ, ਬਹੁਤ

0: ਨਹੀਂ ਡੀਲਸ ਹੁੰਦੀਆਂ, ਤੁਸੀਂ ਕਾਲ ਕਰਨੀ ਪੈਣੀ ਕਟਾਰੀਆ ਟੂਰ ਐਂਡ ਟਰੈਵਲ ਤੇ ਜੀ,
1: 905-678-1200 ਨੰਬਰ ਹੈ ਜੀ ਕਾਲ ਕਰਨ ਦੇ ਲਈ, 905-678-1200, 905-678-1200। ਸੋ ਇਸ ਸਮਰ ਚਾ ਪੂਰਾ ਕਰ ਹੀ ਲਓ, ਮੈਕਸੀਕੋ ਚੱਲੋ ਜੀ, $799 ਦੇ ਚ ਪੈਕੇਜ ਆ। ਕਿਹੜੀ ਡੇਟ ਨੂੰ ਆ, ਕੀ ਡਿਟੇਲ ਨੇ, ਇਹਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਆਫਿਸ ਵਿਜ਼ਿਟ ਕਰ ਸਕਦੇ ਹੋ। ਗੋਰ ਐਂਡ ਅਬਨੀਜ਼ਰ ਏਅਰਪੋਰਟ ਐਂਡ ਡੈਰੀ ਦੋ ਆਫਿਸ ਨੇ ਤੇ ਸੱਤੋ ਦਿਨ ਓਪਨ, 905-678-1200। ਤੇ ਏਅਰ ਟਿਕਟਾਂ ਦੇ ਸੰਬੰਧ ਦੇ ਵਿੱਚ ਵੀ ਜਾਣਕਾਰੀ ਦਿਓ ਜੀ।
0: ਬਿਲਕੁਲ ਜੀ, ਏਅਰ ਟਿਕਟਾਂ ਜਿਹੜੀਆਂ ਹੈਗੀਆਂ ਵਨ ਵੇ, ਆਪਾਂ ਜੇ ਦਿੱਲੀ ਜਾਂਦੇ ਹਾਂ $1049 ਤੋਂ ਸ਼ੁਰੂ ਹੋ ਜਾਂਦੀ ਆ। ਹੁਣ ਦੇ ਸਮੇਂ ਦੇ ਵਿੱਚ ਆਹ ਪੂਰਾ ਜੂਨ ਜੁਲਾਈ ਦੇ ਵਿੱਚ, ਜੇ ਆਪਾਂ ਸਤੰਬਰ ਅਕਤੂਬਰ ਚ ਜਾਂਦੇ ਇਹ 999 ਦੀ ਹੈਗੀ ਆ ਦੋ ਬੈਗਾਂ ਦੇ ਨਾਲ ਜੀ। ਅੰਮ੍ਰਿਤਸਰ ਦੀ 11,099 ਦੀ ਸਟਾਰਟ ਹੋ ਜਾਂਦੀ, ਤੇ ਇਹਦੇ ਵਿੱਚ ਹੋਰ ਆਪਸ਼ਨ ਵੀ ਹੈਗੀ ਆ ਸਾਡੇ ਕੋਲ $1100, ਮਤਲਬ $1,099 ਤੋਂ ਤਿੰਨ ਬੈਗਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣੀ ਆਪਸ਼ਨ ਹੈਗੀ ਆ ਜੀ।
1: ਤੁਸੀਂ ਤਿੰਨ ਬੈਗ, 30-30 ਕਿਲੋ ਵਾਲੇ ਤਿੰਨ, ਤੇ ਚੌਥਾ ਸੱਤ ਕਿਲੋ
0: ਵਾਲਾ ਜੀ। ਇਹ ਵੀ ਤੁਹਾਨੂੰ ਪਤਾ ਕਟਾਰੀਆ ਟੂਰ ਐਂਡ ਟਰੈਵਲ ਬਿਲਕੁਲ ਸਪੈਸ਼ਲ ਡੀਲ ਲੈ ਕੇ ਆਉਂਦਾ ਹਰ ਵਾਰੀ, ਤੇ ਬੜੀਆਂ ਟਿਕਟਾਂ ਵਿਕਦੀਆਂ ਜੀ। ਔਰ ਸਾਡੇ ਕਿਉਂਕਿ ਬੜੇ ਲੋਕ ਹੁੰਦੇ ਆ ਜਿਹੜੇ ਕਿ ਵਾਕਈ ਸਮਾਨ ਲਿਜਾਣਾ ਵੀ ਚਾਹੁੰਦੇ ਹੁੰਦੇ ਤੇ ਲਿਆਉਣਾ ਵੀ ਚਾਹੁੰਦੇ ਹੁੰਦੇ ਆ, ਸੋ ਇਸ ਕਰਕੇ ਤਿੰਨ ਬੈਗਾਂ ਦੀ ਡੀਲ ਆ। ਓਦਾਂ ਹੈਰੀ ਸਾਹਿਬ $300 ਪਰ ਬੈਗ ਲੱਗਦਾ ਜੀ, ਆਪਾਂ ਏਅਰਪੋਰਟ ਤੇ ਪੇ ਕਰਨਾ ਹੋਵੇ। ਸੋ ਮੇਕ
1: ਸ਼ੋਰ
0: ਇਹ ਤੁਹਾਨੂੰ ਬਹੁਤ ਰੀਜਨੇਬਲ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਕਰਕੇ ਦੇ ਸਕਦੇ ਹਾਂ। ਤੇ ਇਹੀ ਰਿਟਰਨ ਟਿਕਟ ਆ ਜੀ ਅੰਮ੍ਰਿਤਸਰ ਦੀ, $1995 ਤੋਂ ਸ਼ੁਰੂ ਆ, ਤੇ $1695 ਤੋਂ ਸ਼ੁਰੂ ਹੋ ਕੇ $2095 ਤੱਕ ਪੂਰੇ ਸਾਲ ਦੀਆਂ ਸਾਡੇ ਕੋਲ ਟਿਕਟਾਂ ਵੱਖਰੀਆਂ ਵੱਖਰੀਆਂ ਡੇਟਾਂ ਦੀਆਂ ਅਵੇਲੇਬਲ ਆ, ਜਿਹੜੀਆਂ ਕਿ ਤੁਸੀਂ ਹਰ ਡੇਟ ਤੇ, ਕਿਉਂਕਿ ਵੱਖਰਾ ਰੇਟ ਹੁੰਦਾ, ਤੁਹਾਨੂੰ ਆਲਵੇਜ਼ ਇਹ ਰਿਕੁਐਸਟ ਕਰਦੇ ਹਾਂ ਵੀ ਭਾਈ ਆਹ ਡੇਟ ਦੇ ਉੱਤੇ ਆਹ ਰੇਟ ਹੈਗਾ। ਸੋ ਇਹ ਚੀਜ਼ਾਂ ਲਈ ਤੁਹਾਨੂੰ ਕਟਾਰੀਆ ਟੂਰ ਐਂਡ ਟਰੈਵਲ ਆਉਣਾ ਪੈਣਾ, ਜਿਹੜਾ ਕਿ ਸੱਤੋ ਦਿਨ ਦੋਨੇ ਆਫਿਸ ਡੈਰੀ ਐਂਡ ਏਅਰਪੋਰਟ, ਦੂਸਰਾ ਗੌਰ ਐਂਡ ਅਬਨੇਜ਼ਰ ਬ੍ਰਾਂਪਟਨ ਦੇ ਵਿੱਚ ਇਹ ਸੱਤੋ ਦਿਨ ਓਪਨ ਹੁੰਦੇ ਆ ਜੀ। ਸਵੇਰੇ 9:30 ਤੋਂ 7 ਵਜੇ ਤੱਕ ਮੇਰਾ ਸਟਾਫ ਹੁੰਦਾ ਜੀ, ਜੇ ਆਨ ਕਾਲ ਵੀ ਇਨਕੁਆਇਰੀ ਲੈਣੀ ਸਵੇਰੇ 8 ਵਜੇ ਤੋਂ ਰਾਤ ਦੇ 11 ਵਜੇ ਤੱਕ ਹੁੰਦੇ ਜੀ। ਗੋ ਅਹੈਡ,
1: ਨੰਬਰ ਇੱਕ ਹੈ ਜੀ 905-678-1200। ਸਸਤੀਆਂ ਟਿਕਟਾਂ, ਵਧੀਆ ਸਰਵਿਸ, ਟਰੈਵਲ ਪੈਕੇਜ ਦੇ ਨਾਲ ਨਾਲ ਡਾਕੂਮੈਂਟੇਸ਼ਨ ਦਾ ਵੀ ਕੋਈ ਕੰਮ ਕਰਾਉਣਾ ਹੋਵੇ, ਤੁਸੀਂ ਆਪਦਾ ਪਾਸਪੋਰਟ ਰਿਨਿਊ ਕਰਾਉਣਾ ਗਾ, ਕੋਈ ਸਿਟੀਜ਼ਨਸ਼ਿਪ ਦੇ ਫਾਰਮ ਭਰਨੇ ਨੇ ਤੁਸੀਂ ਇਸ ਦੇ ਨਾਲ ਨਾਲ, ਚਾਹੇ USA ਦਾ ਵੀਜ਼ਾ ਤੁਸੀਂ ਅਪਲਾਈ ਕੀਤਾ ਸੀ, ਉਹਦੀ ਅਰਲੀ ਡੇਟਸ ਲੈਣੀਆਂ ਨੇ, ਉਹਦੇ ਵਿੱਚ ਇਹਨਾਂ ਦਾ ਟੀਮ ਹੈਲਪ ਕਰਦਾ, ਉਹ ਵੀ ਇਹ ਜੇ ਹੈਲਪ ਹੋਊਗੀ, ਡੇਟ ਅਰਲੀ ਮਿਲੂ ਤਾਂ ਪੇ ਕਰਨੇ, ਨਹੀਂ ਪੈਸੇ ਵੀ ਨਹੀਂ ਇਹਨਾਂ ਨੇ ਲੈਣੇ। ਸੋ 905-678-1200 ਕਟਾਰੀਆ ਸਾਹਿਬ ਦਾ ਨੰਬਰ ਆ, 905-678-1200, 905-678-1200। ਬਹੁਤ ਸ਼ੁਕਰੀਆ ਕਟਾਰੀਆ ਸਾਹਿਬ, ਧੰਨਵਾਦ ਜੀ।
0: ਹਰੀ ਸਾਹਿਬ ਇੱਕ ਹੋਰ ਅਪਡੇਟ ਦੇਣੀ ਹੈ, ਜਿਵੇਂ ਆਪਾਂ ਦੁਬਈ ਦਾ ਲਾਸਟ ਈਅਰ ਸ਼ੁਰੂ ਕੀਤਾ ਸੀ, ਹੁਣ ਦੁਬਾਰਾ ਸ਼ੁਰੂ ਹੋ ਚੁੱਕਾ ਵਾ। ਜੇ ਕੋਈ ਵੀ ਇਨਕੁਆਇਰੀ ਦੁਬਈ ਦੇ ਪੈਕੇਜ ਦੀ ਲੈਣੀ ਹੈ, ਤੇ ਆਪਣੇ ਕੋਲ ਉਹ ਫਿਰ ਸੇਮ ਹੀ ਜਿਹੜਾ ਕਿ 699 ਦੇ ਵਿੱਚ ਆਪਾਂ ਅਵੇਲੇਬਲ ਕੀਤਾ ਸੀ, ਤੇ ਉਵੇਂ ਹੀ ਆਪਣੇ ਕੋਲ ਅਵੇਲੇਬਿਲਿਟੀ ਹੈਗੀ ਹੈ। ਤੇ ਐਮੀਰੇਟਸ ਵਾਲਿਆਂ ਨੇ ਸਾਨੂੰ ਇੱਕ ਆਫਰ ਦਿੱਤੀ ਹੈ, ਇੱਕ ਦਿਨ ਦਾ ਹੋਟਲ ਬਿਲਕੁਲ ਫ੍ਰੀ ਕਰਵਾ ਕੇ ਦੇ ਰਹੇ ਹਾਂ, ਜੇ ਤੁਸੀਂ ਵੀ ਇੰਟਰਸਟਡ ਹੋਵੋਗੇ ਤੇ ਕਾਲ ਕਰਨੀ ਪੈਣੀ।
1: ਫਿਰ ਤੁਸੀਂ ਮੈਨੂੰ ਦੱਸੋ ਇਹਦੀ, ਆਪਾਂ ਫਿਰ ਵੀਡੀਓ ਬਣਾ ਕੇ ਵੀ ਲੋਕਾਂ ਤੱਕ ਸਾਂਝੀ ਕਰਾਂਗੇ।
0: ਬਿਲਕੁਲ ਜੀ,
1: ਥੈਂਕ ਯੂ ਸੋ ਮਚ। 905-678-1200 ਕਟਾਰੀਆ ਸਾਹਿਬ ਦਾ ਨੰਬਰ ਹੈ, ਜਿਹੜੇ M530 ਲੜੀ ਦੇ ਨਾਲ ਸਟੂਡੀਓ ਨੰਬਰ ਆ 416-233-73-68। ਸਾਡੀ ਲਾਈਨ ਢਿੱਲੋਂ ਸਾਹਿਬ ਨਾਲ ਜੁੜ ਚੁੱਕੀ ਹੈ। ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
2: ਬਿਲਕੁਲ ਹੈਰੀ, ਥੈਂਕ ਯੂ ਸੋ ਮਚ। ਜਿੰਨੇ ਵੀ ਸਰੋਤੇ ਆਪਣੇ ਨਾਲ AM 530 ਤੇ ਜੁੜੇ ਆ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਢਿੱਲੋਂ ਸਾਹਿਬ, ਪ੍ਰੋਗਰਾਮ ਜਿਹੜਾ AM 530 ਤੇ ਸ਼ੁਰੂ ਕੀਤਾ ਸੀ, ਤਕਰੀਬਨ 1.5 ਸਾਲ ਦਾ ਵਕਫਾ ਜਿਹੜਾ ਇਸ ਚੈਨਲ ਦੇ ਉੱਤੇ ਹੋ ਚੁੱਕਿਆ, ਤੇ ਬਹੁਤ ਭਰਮਾ ਹੰਗਾਰਾ ਇਸ ਦਾ ਨਾ। ਪ੍ਰੋਗਰਾਮ ਦਾ ਨਾਮ ਡਾਲਰ ਮੀਡੀਆ ਐਂਡ ਰੇਡੀਓ ਦੇ ਨਾਮ ਤੋਂ ਅਫੀਸ਼ੀਅਲ ਚੱਲ ਰਿਹਾ ਸੀ, ਤੇ ਰੇਡੀਓ ਵਿਦ ਹਰਵੀਰ ਦੇ ਨਾਮ ਨਾਲ ਪਰਿਵਾਰ ਕੇ ਓਕੇ ਹਰਵੀਰ ਦਾ ਰੇਡੀਓ ਜਾਂ ਰੇਡੀਓ ਵਿਦ ਹਰਵੀਰ ਜਾਣਿਆ ਜਾਂਦਾ ਸੀ। ਤੇ ਅੱਜ ਸਾਡੇ ਸਰੋਤਿਆਂ ਨੇ ਕਾਲ ਕੀਤੀ ਕਿ ਰੇਡੀਓ ਦਾ ਨਾਮ ਕੁਝ ਹੋਰ ਹੋਣਾ ਚਾਹੀਦਾ, ਸੋ ਅੱਜ ਫੋਨ ਲਾਈਨਸ ਓਪਨ ਕੀਤੀਆਂ। ਪਰਿਵਾਰਾਂ ਨੂੰ ਅੱਜ ਪੁੱਛ ਰਹੇ ਸੀ ਕਿ ਤੁਸੀਂ ਸੁਜੈਸਟ ਕਰੋ, ਜੇ ਰੇਡੀਓ ਦਾ ਨਾਮ ਬਦਲਣਾ ਹੋਵੇ ਜਾਂ ਹੋਰ ਰੱਖਣਾ ਹੋਵੇ ਸੁਜੈਸ਼ਨ ਦਿਓ। ਐਂਡ ਇਹਦੇ ਵਿੱਚ ਫੈਸ਼ਨ IQ ਕਹਿੰਦਾ ਜੀ, ਜਿਹੜਾ ਨਾਮ ਸਰੋਤਾ ਤੁਸੀਂ ਸਿਲੈਕਟ ਕਰੋਗੇ, $100 ਦਾ ਸਟੋਰ ਕ੍ਰੈਡਿਟ, ਕੁੜਤਾ ਪਜਾਮਾ ਜਾਂ ਸੂਟ ਜੋ ਲੈਣਾ ਉਹਨਾਂ ਨੇ ਬਾਏ ਕਰ ਸਕਦੇ ਨੇ। ਪੂਰੀ ਹੈਰੀਟੇਜ ਉਹ ਆਪਦੀ ਭੂਮਿਕਾ ਨਿਭਾ ਰਿਹਾ, ਤੇ ਜਿਹੜੇ ਬੰਦੇ ਨਾਮ ਸਿਲੈਕਟ ਹੋ, ਮੈਂ ਕਹੂੰਗਾ ਗੁਰਬਾਣੀ ਰੇਡੀਓ ਦੀ ਸੇਵਾ ਤੁਸੀਂ ਵੀ ਲਾ ਦਿਓ ਜੀ।
2: ਬਿਲਕੁਲ ਜੀ, ਬਿਲਕੁਲ ਹੈਰੀ, ਤੁਹਾਨੂੰ ਕਦੇ ਜਵਾਬ ਦਿੱਤਾ ਨਹੀਂ ਤੁਹਾਡੀ ਟੀਮ ਦੇ ਨਾਲ, ਜਦੋਂ ਤੋਂ ਵੀ ਮੈਨੂੰ ਲੱਗਦਾ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਆ, ਹਮੇਸ਼ਾ ਕਹਿੰਦੇ ਹੁੰਦੇ ਆ ਕਿ ਤੁਹਾਡੀ ਸਪੋਰਟ ਦੇ ਵਿੱਚ ਖੜੇ ਆ।
1: ਸੋ ਜਿਹੜੇ ਬੰਦਾ ਅੱਜ ਸਾਨੂੰ ਰੇਡੀਓ ਦਾ ਨਾਮ ਸੁਜੈਸਟ ਕਰੂਗਾ, ਜਿਹੜੇ ਬੰਦੇ ਦਾ ਨਾਮ ਫਾਈਨਲ ਹੋਊਗਾ, ਉਸ ਨੂੰ ਢਿੱਲੋਂ ਵੀਡੀਓ ਵੱਲੋਂ ਗੁਰਬਾਣੀ ਰੇਡੀਓ, ਫੈਸ਼ਨ IQ ਵੱਲੋਂ $100 ਦਾ ਸਟੋਰ ਕ੍ਰੈਡਿਟ, ਤੇ ਪੂਰੀ ਹੈਰੀਟੇਜ ਵੱਲੋਂ ਵੀ ਗਿਫਟ ਦਿੱਤਾ ਜਾਊਗਾ। ਸਾਡੇ ਨਾਲ ਇੱਕ ਕਾਲਰ ਨੇ ਇਸ ਤੋਂ ਢਿੱਲੋਂ ਸਾਹਿਬ ਦਾ ਸੁਨੇਹਾ, 4713 ਨੰਬਰ ਆ, ਸਤਿ ਸ੍ਰੀ ਅਕਾਲ ਜੀ। 4713 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।

0: ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ
0: ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ
1: ਸਤਿ ਸ਼੍ਰੀ ਅਕਾਲ ਜੀ
0: ਵੀਰ ਜੀ ਆਪਣੇ ਨਾਂ ਦੱਸਣਾ ਸੀ ਅਡੀਕ
1: ਅਡੀਕ
0: ਹਾਂਜੀ
1: ਇਹ ਤਾਂ ਮੈਨੂੰ ਲੱਗਦਾ ਹੈਗਾ ਕਿਸੇ ਦਾ ਕਿ ਨਹੀਂ ਸਟੂਡੀਓ ਦਾ ਨੰਬਰ 416-233-7368 ਸਰ ਮਿੱਟਲ ਸਾਹਿਬ ਕੁਝ ਕੁ ਨਾਮ ਮੈਂ ਤੁਹਾਨੂੰ ਦੱਸਦਾ ਜਿਹੜੇ ਸਾਡੇ ਸਰੋਤਿਆਂ ਨੇ ਸਜੈਸਟ ਕੀਤੇ ਨੇ ਪੰਜਾਬ ਨਜ਼ਾਰਾ ਰੇਡੀਓ ਸਦਾ ਬਹਾਰ ਜੀ ਆਇਆਂ ਨੂੰ ਹੁੱਲੇ ਹਲਾਰੇ ਚੜ੍ਹਦੀ ਕਲਾ ਐਂਡ ਚੜ੍ਹਦੀ ਕਲਾ ਮੈਨੂੰ 4-5 ਜਣੇ ਨੇ ਕਿਹਾ ਕਿ ਇਹ ਚੱਲ ਰਿਹਾ ਆਪਣੇ ਕਿ ਨਹੀਂ
2: ਚੜ੍ਹਦੀ ਕਲਾ ਟਾਈਮਸ ਟੀਵੀ ਇੰਡੀਆ ਦਾ ਆ ਇੱਥੇ ਲੋਕਲ ਪ੍ਰੋਗਰਾਮ ਜਦੋਂ ਨਾ ਪਹਿਲਾਂ ਹੁਣ ਤਾਂ ਚਲੋ ਇੱਥੇ ਜਿਹੜੇ ਅੱਧੇ ਘੰਟੇ ਦੇ ਆ ਜਾਂ ਘੰਟੇ ਦੇ ਵਿਜ਼ਨ ਟੈਲੀਵਿਜ਼ਨ ਦੇ ਉੱਤੇ ਜਾਂ ਹੋਰ ਸਟੇਸ਼ਨਾਂ ਦੇ ਪ੍ਰੋਗਰਾਮ ਬੰਦ ਹੋ ਗਿਆ ਮੋਸਟਲੀ ਹੈ ਹੀ ਨਹੀਂ ਗੇ ਕਿਉਂਕਿ 24/7 ਹੀ ਸਾਰਿਆਂ ਨੇ ਚੱਲਦੇ ਹੈਗੇ ਆ ਸੋ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਓਮਨੀ ਸਟੇਸ਼ਨ ਹਜੇ ਵੀ ਐਗਜ਼ਿਸਟ ਕਰਦਾ ਆ ਓਮਨੀ ਸਟੇਸ਼ਨ ਦੇ ਉੱਤੇ ਚੜ੍ਹਦੀ ਕਲਾ ਪ੍ਰੋਗਰਾਮ ਜਿਹੜਾ ਸੀਗਾ 1 ਘੰਟੇ ਦਾ ਜਾਂ ਅੱਧੇ ਘੰਟੇ ਦਾ ਮੈਨੂੰ ਲੱਗਦਾ
1: ਚੜ੍ਹਦੀ ਕਲਾ ਮੈਨੂੰ 3 ਜਣੇ ਨੇ ਸਜੈਸ਼ਨ ਕੀਤਾ ਕੁਝ ਬੰਦਿਆਂ ਨੇ ਅਪਕਾਰ ਜਾਂ ਡਾਇਮੰਡ ਰੇਡੀਓ ਵੀ ਕੀਤੇ ਨੇ ਪਰ ਦੇਖਦੇ ਆ ਪ੍ਰੋਗਰਾਮ ਦੇ ਐਂਡ ਤੇ ਜਿਹੜੇ ਹੋਰ ਸਜੈਸ਼ਨ ਆਉਂਦੇ ਆ ਫਿਰ ਉਸ ਹਿਸਾਬ ਨਾਲ ਆਪਾਂ ਸਿਲੈਕਟ ਕਰਦੇ ਆ ਢਿੱਲੋਂ ਸਾਹਿਬ ਸ਼ੁਕਰੀਆ ਤੁਹਾਡੇ ਵੀ ਮਨ ਦੇ ਵਿੱਚ ਤੁਸੀਂ ਕੋਈ ਨਾਮ ਸਜੈਸਟ ਕਰ ਸਕਦੇ ਹੋ
2: ਬਿਲਕੁਲ ਜੀ ਸੋ ਮੇਰੇ ਮਨ ਦੇ ਵਿੱਚ ਆਇਆ ਆ ਕਿਉਂਕਿ ਤੁਸੀਂ ਆਪਣਾ ਹਰਵੀਰ ਨਾਂ ਦੱਸਿਆ ਹੈਗਾ ਆ ਸੋ ਹਮ ਸਫ਼ਰ ਤੁਹਾਡਾ ਹਮ ਸਫ਼ਰ ਹਰਵੀਰ
1: ਵੈਰੀ ਗੁੱਡ ਥੈਂਕ ਯੂ ਜੀ ਜ਼ਰੂਰ ਇਸ 'ਤੇ ਜਿਵੇਂ ਕਹਿ ਦਈਏ ਗੌਰ ਫਰਮਾਵਾਂਗੇ ਅਤੇ ਹੋ ਸਕਦਾ ਇਹੀ ਨਾਮ ਫਾਈਨਲ ਹੋ ਜਾਵੇ ਸ਼ੁਕਰੀਆ ਧੰਨਵਾਦ ਜੀ ਸੋ ਗੁਰਬਾਣੀ ਰੇਡੀਓ ਅੱਜ ਵੀ ਨਗਰ ਕੀਰਤਨ 'ਤੇ ਨਾ ਜਿਵੇਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਐਂਡ ਗੁਰਬਾਣੀ ਪਲੱਗ ਜਿਹੜਾ ਤੁਸੀਂ ਦੱਸਿਆ ਸੀ ਇਹਦੇ ਬਾਬਤ ਵੀ ਪਰਿਵਾਰਾਂ ਨੂੰ ਦੱਸੋ ਅਤੇ IPTV ਸਰਵਿਸ ਬਾਰੇ ਵੀ ਦੱਸੋ
2: ਬਿਲਕੁਲ ਜੀ ਸੋ ਆਪਾਂ ਗੁਰਬਾਣੀ ਰੇਡੀਓ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ ਗੁਰਬਾਣੀ ਰੇਡੀਓ ਤਕਰੀਬਨ ਸਾਨੂੰ 11 ਸਾਲ ਹੋ ਗਏ ਅਲੱਗ ਅਲੱਗ ਤਰ੍ਹਾਂ ਦੇ ਰੇਡੀਓਜ਼ ਅਸੀਂ ਮਾਰਕੀਟ ਵਿੱਚ ਆਪਣੇ ਸਟੋਰ ਦੇ ਥਰੂ ਲੋਕਾਂ ਨੇ ਸਾਡੀਆਂ ਰੇਡੀਓਜ਼ ਬਾਈ ਕੀਤੇ ਆ ਔਰ ਇੱਕ ਨਹੀਂ ਹੈਰੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵਰਲਡ ਵਾਈਡ ਮੈਨੂੰ ਨਹੀਂ ਲੱਗਦਾ ਕੋਈ ਏਦਾਂ ਦਾ ਦੇਸ਼ ਹੋਊਗਾ ਜਿੱਥੇ ਸਾਡਾ ਰੇਡੀਓ ਨਹੀਂ ਗਿਆ ਗਾ ਸਾਨੂੰ ਸਿੰਗਾਪੁਰ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਇੰਡੀਆ ਤਾਂ ਕਹਿੰਦੇ ਹੁੰਦੇ ਆ ਵੀ ਧੜਾ ਧੜ ਗਏ ਹੈਗੇ ਆ ਨਾ ਤੇ USA ਕੈਨੇਡਾ ਤਾਂ USA ਤਾਂ ਕਹਿੰਦੇ ਹੁੰਦੇ ਆ ਵੀ ਇੱਕ ਸੈਕੰਡ ਹੋਮ ਹੀ ਆ ਸਾਡਾ ਸੋ ਇੰਗਲੈਂਡ ਬਹੁਤ ਸਾਰੇ ਲੋਕੀ ਲੈ ਕੇ ਗਏ ਹੈਗੇ ਆ ਮੈਨੂੰ ਯਾਦ ਆ 2015-16 ਦੇ ਵਿੱਚ ਸਿਰਫ 1 ਸਾਲ ਦੇ ਵਿੱਚ ਅਸੀਂ ਤਕਰੀਬਨ 2000 ਰੇਡੀਓ ਜਿਹੜਾ ਹੈਗਾ ਆ ਉਹ ਇੰਗਲੈਂਡ ਭੇਜਿਆ ਸੀਗਾ ਸੋ ਵਰਲਡ ਵਾਈਡ ਲੋਕਾਂ ਨੇ ਇਹਨੂੰ ਪਸੰਦ ਕੀਤਾ ਆ ਨਵਾਂ ਰੇਡੀਓ ਜਿਹੜਾ ਆਪਣੇ ਟੈਲੀਵਿਜ਼ਨ ਤੇ ਪਹੁੰਚ ਚੁੱਕੇ ਆ ਜੀ ਉਹ ਉਹਦੇ 'ਚ ਕੋਈ ਬੈਟਰੀ ਨਹੀਂ ਪੈਂਦੀ ਗੀ ਸਿਰਫ ਪਲੱਗ ਤੁਸੀਂ ਲਾਉਣਾ ਆ ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਅਸੀਂ ਉਹਦਾ ਨਾਂ ਰੱਖਿਆ ਆ ਔਰ ਤੁਹਾਡੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲੂਗਾ ਜਦੋਂ ਤੁਸੀਂ ਉਹ ਰੇਡੀਓ ਜਿਹੜਾ ਹੈਗਾ ਆ ਆਪਣੇ ਘਰ ਦੇ ਵਿੱਚ ਲਾਉਂਗੇ ਔਰ ਉਹਦੀ ਪ੍ਰਾਈਸ ਵੀ ਇੱਕ ਬਹੁਤ ਹੀ ਸਪੈਸ਼ਲ ਪ੍ਰਾਈਸ ਅਸੀਂ ਰੱਖੀ ਆ ਸਿਰਫ ਤੇ ਸਿਰਫ $20 ਬਿਲਕੁਲ ਜੀ ਸਿਰਫ ਤੇ ਸਿਰਫ $20 ਦੇ ਵਿੱਚ ਪਲੱਗ ਐਂਡ ਪਲੇ ਰੇਡੀਓ ਤੁਸੀਂ ਐਨੀ ਟਾਈਮ ਜੇਕਰ ਤੁਸੀਂ ਨਗਰ ਕੀਰਤਨ ਤੇ ਕਿਸੇ ਦੂਰੋਂ ਆਏ ਹੋ ਹੋਰ ਕਿਸੇ ਸ਼ਹਿਰ ਤੋਂ ਤਾਂ ਡੈਫਨਿਟਲੀ ਅੱਜ ਸਾਡਾ ਸਟੋਰ 8 ਵਜੇ ਤੱਕ ਖੁੱਲ੍ਹਾ ਆ ਜਦੋਂ ਮਰਜ਼ੀ ਆ ਕੇ ਸਾਡੇ ਕੋਲੋਂ ਤੁਸੀਂ ਪਲੱਗ ਐਂਡ ਪਲੇ ਰੇਡੀਓ ਪਿਕਅਪ ਕਰ ਸਕਦੇ ਹੋ ਬਾਕੀ ਫੀਫਾ ਦਾ ਜਿਹੜਾ ਸੌਕਰ ਦਾ ਆਪਣਾ ਹੈਗਾ ਜੀ ਗੇਮਸ ਉਹ ਸ਼ੁਰੂ ਹੋ ਰਹੀਆਂ ਆ ਸੋ ਫੀਫਾ ਕੱਪ ਤੁਸੀਂ ਵਧੀਆ ਕੁਆਲਿਟੀ ਦੇ ਵਿੱਚ ਦੇਖਣਾ ਚਾਹੁੰਦੇ ਹੋ ਵਿਥਆਊਟ ਐਨੀ ਇੰਟਰਪਸ਼ਨ ਤਾਂ ਢਿੱਲੋਂ ਵੀਡੀਓ ਤੋਂ ਜਿਹੜਾ ਸਭ ਤੋਂ ਬੈਸਟ IPTV ਹੈਗਾ ਆ ਉਹ ਪਿਕਅਪ ਕਰੋ ਤੁਸੀਂ ਜੇਕਰ ਉਹ ਮੇਲ ਕਰਾਉਣਾ ਚਾਹੁੰਦੇ ਹੋ ਤਾਂ ਡੈਫਨਿਟਲੀ ਜੇਕਰ ਤੁਸੀਂ ਟੋਰਾਂਟੋ ਤੋਂ ਬਾਹਰ ਰਹਿੰਦੇ ਹੋ ਸਾਨੂੰ ਕਾਲ ਕਰੋ ਅਸੀਂ ਤੁਹਾਨੂੰ ਉਹ ਸ਼ਿਪ ਵੀ ਕਰ ਦਿਆਂਗੇ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਮਿਲੂਗਾ ਉਹ ਚੀਜ਼ ਦੀ ਗਰੰਟੀ ਆ ਸੋ IPTV ਬਾਕਸ ਸਾਡੇ ਸਟੋਰ ਤੋਂ ਲੈ ਸਕਦੇ ਹੋ ਗੁਰਬਾਣੀ ਰੇਡੀਓ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਅਤੇ ਜੇਕਰ ਤੁਹਾਡੇ ਘਰੇ ਤੁਹਾਡੇ ਬੱਚਿਆਂ ਦੀਆਂ ਤੁਹਾਡੀਆਂ ਖੁਦ ਦੀਆਂ ਪੁਰਾਣੀਆਂ VHS ਟੇਪਾਂ ਤੁਹਾਡੇ ਵਿਆਹ ਦੀਆਂ ਜਾਂ ਕੋਈ ਵੀ ਤੁਹਾਡੀ ਫੈਮਿਲੀ ਫੰਕਸ਼ਨ ਦੀਆਂ VHS Hi-8 ਜਾਂ ਕਿਸੇ ਵੀ ਫਾਰਮੈਟ ਦੇ ਵਿੱਚ ਹੋਣ ਤੁਸੀਂ ਉਹਨਾਂ ਨੂੰ ਆਪਣੇ ਸਮਾਰਟ TV ਤੇ ਦੇਖਣਾ ਚਾਹੁੰਦੇ ਹੋ ਇੱਕ ਵਾਰ ਉਹਨਾਂ ਨੂੰ ਢਿੱਲ ਵੀਡੀਓ ਤੇ ਲੈ ਕੇ ਆਓ ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਤੁਹਾਡੇ ਸਮਾਰਟ TV ਤੇ ਦੇਖਣ ਉਹਨੂੰ ਤੁਹਾਨੂੰ ਬਣਾ ਕੇ ਦੇਵਾਂਗੇ ਸੋ ਢਿੱਲੋਂ ਵੀਡੀਓ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ ਜੀ ਹਮੇਸ਼ਾ ਦੱਸੀਦਾ ਕਿ ਜਿਹੜਾ ਸਾਡਾ ਸਟੋਰ ਆ ਸੱਤੇ ਦਿਨ 11 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਾ ਹੁੰਦਾ ਆ। ਜਿਹੜੀ ਸਾਡੀ IPTV ਦੀ ਜਾਂ ਕਰੋ ਸਟ੍ਰੀਮ ਐਪ ਦੀ ਟੈਕਨੀਕਲ ਹੈਲਪਲਾਈਨ ਹੈਗੀ ਆ ਉਹ ਸੁਬਹਾ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 days a week ਅਵੇਲੇਬਲ ਹੁੰਦੀ ਆ। ਸੋ ਕੋਈ ਵੀ ਇਨਫੋਰਮੇਸ਼ਨ ਲਈ ਢਿੱਲੋਂ ਵੀਡੀਓ ਤੇ ਇੱਕੋ ਇੱਕ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਨੀ ਆ। ਨੰਬਰ ਸਾਡਾ ਹੈਗਾ 9052041313, 905-204-1313।
1: 905-204-1313 ਦੋਸਤੋ ਢਿੱਲੋਂ ਸਾਹਿਬ ਦਾ ਨੰਬਰ ਆ, ਕਾਲ ਕਰ ਲਓ ਤੇ ਗੋਰ ਐਂਡ ਵਨੀਜ਼ਰ ਤੇ ਢਿੱਲੋਂ ਵੀਡੀਓ IPTV ਸਟੋਰ ਦੇ ਉੱਤੇ ਵਿਜਿਟ ਕਰਕੇ ਗੁਰਬਾਣੀ ਪਲੱਗ ਜਾਂ IPTV ਪਿੱਕ ਵੀ ਕਰ ਸਕਦੇ। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ। 905-204-1313 905-204-1313।

0: ਆਡੀਓ ਦਾ ਨੰਬਰ ਹੈ ਜੀ, ਬਹੁਤ ਸਾਰੇ ਪਰਸਨ ਨੰਬਰ ਤੇ ਵੀ ਮੈਨੂੰ ਕਾਲਾਂ ਆ ਰਹੀਆਂ ਨੇ, ਪਰ ਤੁਸੀਂ ਸਟੂਡੀਓ ਚ ਕਾਲ ਦੋਸਤੋ ਕਰ ਸਕਦੇ ਹੋ। ਐਂਡ ਤਕਰੀਬਨ ਆਪਣੇ ਕੋਲ 30-40 ਮਿੰਟ ਦਾ ਸਮਾਂ ਹੈਗਾ, ਸੋ ਤੁਸੀਂ ਸਾਨੂੰ ਦੱਸੋ ਰੇਡੀਓ ਦਾ ਜੇ ਤੁਸੀਂ ਨਾਮ ਸੁਜੈਸਟ ਕਰਨਾ ਹੋਵੇ, ਤੁਸੀਂ ਕੀ ਸੋਚਦੇ ਇਸ ਪ੍ਰੋਗਰਾਮ ਦਾ ਕੀ ਨਾਮ ਹੋ ਸਕਦਾ? ਤੁਹਾਡੇ ਨਾਮ ਤੁਹਾਡੇ ਮਨ ਦੇ ਵਿੱਚ ਕੋਈ ਨਾਮ ਆ, ਤੁਸੀਂ ਸੁਜੈਸਟ ਕਰੋ, ਉਹ ਜਿਹਦਾ ਨਾਮ ਆਪਾਂ ਫਾਈਨਲ ਕਰਾਂਗੇ ਉਸਨੂੰ। ਜਿੱਥੇ ਢਿੱਲੋਂ ਵੀਡੀਓ ਤੋਂ ਗੁਰਬਾਣੀ ਪਲੱਗ, ਫੈਸ਼ਨ ਆਈਕਿਊ ਤੋਂ $100 ਦਾ ਸਟੋਰ ਕ੍ਰੈਡਿਟ, ਉੱਥੇ ਹੀ ਪੂਰੀ ਹੈਰੀਟੇਜ ਤੋਂ ਡੈਸ਼ 'ਤੇ ਰੱਖਣ ਲਈ ਇੱਕ ਬਹੁਤ ਸੋਹਣਾ ਟਰੱਕ ਆ, ਤਕਰੀਬਨ $30-40 ਦੀ ਵਰਥ ਦਾ ਇਹ ਟਰੱਕ ਹੁੰਦਾ ਡੈਸ਼ 'ਤੇ। ਤੁਸੀਂ ਸੋਹਣੇ ਸੋਹਣੇ ਟਰੱਕ ਜਾਂ ਗੱਡੀ ਕੋਈ ਵੀ ਡੈਸ਼ 'ਤੇ ਰੱਖਣ ਵਾਲੀ ਚੀਜ਼ ਇਹ ਜਿਹੜੀ ਸਪੋਂਸਰ ਕੀਤੀ ਜਾਵੇਗੀ ਪੂਰੀ ਹੈਰੀਟੇਜ ਤੋਂ। ਸੋ ਤੁਸੀਂ ਸਾਨੂੰ ਸਟੂਡੀਓ ਕਾਲ ਕਰਕੇ ਆਪਣਾ ਜਿਹੜਾ ਸਜੈਸ਼ਨ ਸਾਨੂੰ ਦੇ ਸਕਦੇ। ਨੰਬਰ ਸਟੂਡੀਓ ਦਾ ਜੀ 416-233-73-68, 416-233-73-68, 416-233-7368। ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕਰ ਰਹੇ ਨੇ ਗ੍ਰੈਂਡ ਹੋਮ ਫਰਨੀਚਰ, ਡੈਰੀ ਐਂਡ ਟੋਮਕਨ ਅਤੇ 6685 ਟੋਮਕਨ ਰੋਡ 'ਤੇ ਇਹਨਾਂ ਦੀ ਲੋਕੇਸ਼ਨ ਆ ਜੀ। ਹਾਰਡ ਫੋਮ ਦਾ ਕੁਈਨ ਸਾਈਜ਼ ਦਾ ਮੈਟਰਸ ਵੀ ਲੈਣਾ, ਤੁਹਾਨੂੰ $199 ਦਾ ਮਿਲ ਜੂਗਾ। ਸੋਫਾ ਕਮ ਬੈੱਡ ਬਾਏ ਕਰਨਾ $399 ਦਾ, ਰੀਅਲ ਸਟੋਨ ਦਾ ਡਾਇਨਿੰਗ ਟੇਬਲ $399 ਦਾ ਤੁਹਾਨੂੰ ਮਿਲ ਜਾਏਗਾ। ਇਹ ਡੀਲਾਂ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 647-262-0000, 647-262-0000, 647-262-0000 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਓ ਸਟੂਡੀਓ 'ਚ ਗੱਲਬਾਤ ਕਰਦੇ ਹਾਂ। ਨੰਬਰ ਆ 416-233-73-68, ਸਾਡੇ ਨਾਲ ਇੱਕ ਕਾਲਰ ਨੇ, 23-43 ਨੰਬਰ ਆ। ਸਤਿ ਸ਼੍ਰੀ ਅਕਾਲ ਬਾਈ ਜੀ।
1: ਸਤਿ ਸ਼੍ਰੀ ਅਕਾਲ ਬਾਜੀ।
0: ਸਤਿ ਸ਼੍ਰੀ ਅਕਾਲ।
1: मुझे पंजाबी तो आती नहीं है बोलने में, मगर मैं सुन सकता हूँ और समझ सकता हूँ
0: जी।
1: अगर रेडियो का नाम रखना है तो मेरा एक सजेशन है कि इसका भी सोचे कि हम सब लोग जो है इंडिया से आए हैं, कहीं और से आए हैं, मगर हम पंजाबी सुनना बहुत अच्छा लगता है और समझ में भी आता है, तो नाम इस तरह से रखो कि सबको मजा आ जाए, बस इतनी रिक्वेस्ट है।
0: वेरी गुड जी, थैंक यू। कोई तुसी सजेस्ट करना चाहो?
1: ਮੈਂ
0: ਜਤਿੰਦਰ ਜੀ ਨੇ ਸਾਨੂੰ ਲੱਗ ਰਹੀ ਕਾਲ। ਸਤਿ ਸ਼੍ਰੀ ਅਕਾਲ ਜੀ। ਜਤਿੰਦਰ ਅਟਵਾਲ ਜੀ, ਸਤਿ ਸ਼੍ਰੀ ਅਕਾਲ, ਆਉਣੇ ਰਹੋ ਤੁਸੀਂ। ਜਤਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਆ ਚੁੱਕੇ ਹੋ ਜੀ, ਕੀ ਕਹਿਣਾ ਚਾਹੁੰਦੇ ਹੋ?
2: ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਫੋਨ ਰਿਕਾਰਡਿੰਗ ਕਰਦੀ ਸੀਗੀ, ਤੁਸੀਂ ਪੁੱਛਦੇ ਸੀ ਨਾ ਨਾਮ ਕੀ ਰੱਖਣਾ ਚਾਹੀਦਾ ਹੈ ਰੇਡੀਓ ਦਾ।
0: ਹਾਂਜੀ,
2: ਅਕੋਰਡਿੰਗ ਟੂ ਮੀ ਲਾਈਕ ਰੌਣਕ ਮੇਲਾ।
0: ਰੌਣਕ ਮੇਲਾ, ਵਾਜੀ ਬਾਜੀ, ਬਹੁਤ ਸੋਹਣਾ ਨਾਮ ਆ। ਵੈਰੀ ਗੁੱਡ,
2: ਥੈਂਕ ਯੂ।
0: ਤੁਹਾਡਾ ਨਾਮ ਜਤਿੰਦਰ ਹੈ ਨਾ?
2: ਮੇਰਾ ਨਾਮ ਕਮਲ।
0: ਕਮਲ, ਠੀਕ ਹੈ ਜੀ, ਥੈਂਕ ਯੂ ਸੋ ਮਚ, ਧੰਨਵਾਦ ਜੀ। ਮੈਂ ਜ਼ਰੂਰ ਪ੍ਰੋਗਰਾਮ ਦੇ ਐਂਡ 'ਤੇ ਅਨਾਊਂਸ ਕਰੂੰਗਾ। ਧੰਨਵਾਦ ਜੀ,
2: ਓਕੇ।
0: ਥੈਂਕ ਯੂ ਜੀ। ਇਹ ਨਾਮ ਵੀ ਮੈਨੂੰ ਬਾਕੀ ਵਧੀਆ ਲੱਗਿਆ, ਰੌਣਕ ਮੇਲਾ। ਸੋ ਰੌਣਕ ਮੇਲਾ ਲੱਗਿਆ ਹੋਇਆ ਜੀ, 416-233-73-68 ਸਟੂਡੀਓ ਨੰਬਰ ਹੈ। ਰੌਣਕ ਮੇਲਾ ਲਾਉਣ ਦੇ ਵਿੱਚ ਸਾਡੇ ਮਾਨ ਸਾਹਿਬ ਨੇ ਵੀ ਆਪਦੀ ਡੀਲਾਂ ਦੇ ਨਾਲ ਰੌਣਕਾਂ ਲਾਈਆਂ ਹੋਈਆਂ ਨੇ, ਕਿਉਂਕਿ ਹਰ ਸਮਰ ਦੇ ਵਿੱਚ ਬੰਦਾ ਕਹਿੰਦਾ ਨਾ, ਕਿਤੇ ਕੋਈ ਕਹਿੰਦਾ ਡਰਾਈਵੇ ਪਵਾ ਲਈਏ, ਕੋਈ ਕਹਿੰਦਾ ਆਪਾਂ ਰੂਫ ਦਾ ਕੰਮ ਕਰਾ ਲੈਂਦੇ ਹਾਂ, ਫਲੋਰਿੰਗ ਦਾ ਕੰਮ ਕਰਾ ਲੈਂਦੇ ਹਾਂ, ਅਤੇ ਸਾਡੀਆਂ ਘਰ ਦੀਆਂ ਔਰਤ, ਕਿਉਂਕਿ ਇਹ ਡਿਪਾਰਟਮੈਂਟ ਇਹ ਔਰਤਾਂ ਦੇ ਹੱਥ ਦੇ ਵਿੱਚ ਹੁੰਦਾ, ਸਾਡੇ ਭੈਣਾਂ ਦੇ ਹੱਥ 'ਚ ਹੁੰਦਾ ਕਿ ਘਰ ਦੇ ਬਲਾਈਂਡਸ ਲਵਾਉਣੇ ਆ। ਭੈਣਾਂ ਕਹਿੰਦੀਆਂ ਨੇ ਕਿ ਬਈ ਤੁਸੀਂ ਆਪ ਹੀ ਦੱਸੋ, ਜ਼ਿਆਦਾ ਇਹਦੀ ਡੀਲਿੰਗ ਕੌਣ ਕਰਦੇ ਆ ਘਰ ਦੇ ਵਿੱਚ?
3: ਹਾਂਜੀ ਹਾਂ, 80-90% ਜਿਹੜੀ ਡੀਲ ਆ ਉਹ ਕਰਦੀਆਂ ਲੇਡੀਜ਼ ਹੀ ਕਰਦੀਆਂ ਨੇ, ਕਿਉਂਕਿ ਕੀ ਹੁੰਦਾ ਕਿ ਵੀ ਮੰਨ ਲਓ ਸਾਨੂੰ ਕੋਈ ਕਾਲ ਆਉਂਦੀ ਆ, ਜੀ ਆਪਾਂ ਮੈਜਰਮੈਂਟਸ ਕਰਦੇ ਹਾਂ, ਆਪਾਂ ਪ੍ਰਾਈਸ ਵਗੈਰਾ ਆਪਾਂ ਦਿੰਦੇ ਹਾਂ, ਫੈਮਿਲੀਜ਼ ਨੂੰ ਪ੍ਰਾਈਸ ਪਸੰਦ ਆਉਂਦਾ ਜੀ, ਆਲਵੇਜ਼ ਪੰਗਾ ਕਿੱਥੇ ਪੈਂਦਾ ਜੀ? ਕਲਰ ਦਾ। ਤੇ ਉਹ ਅੱਗੋਂ ਬਾਈ ਕਹਿੰਦੇ ਜੀ ਅੱਜ ਮੇਰੀ ਵਾਈਫ ਹੈ ਨਹੀਂ, ਕਲਰ ਚੂਜ਼ ਕਰਨਾ ਔਖਾ, ਤੁਸੀਂ ਕੱਲ ਨੂੰ ਆ ਜਾਓਗੇ।
0: ਕਿਉਂਕਿ ਜੇ ਬੰਦੇ ਨੇ ਕੋਈ ਕਰ ਲਿਆ
3: ਚੱਲ ਰਿਹਾ ਵੀ 5-7 ਦਿਨ, ਜਿੱਦਾਂ ਆਪਾਂ ਟਾਈਮ ਕਹਿ ਕੇ ਇਸੇ ਨਾਲ ਟਾਈਮ ਲੱਗੇਗਾ ਭਾਜੀ, ਪੋਸੀਬਲ ਹੈ ਜੀ, ਥੋੜਾ ਜਿਹਾ ਰੰਗ ਚੇਂਜ ਕਰਨਾ ਸੀਗਾ। ਆਪਾਂ ਕਹਿੰਦੇ ਭਾਜੀ ਥੋੜਾ ਜਿਹਾ ਤਾਂ ਨੀ ਚੇਂਜ ਹੋਏਗਾ, ਜਿੰਨਾ ਹੋਏਗਾ ਉਹ ਸਾਰਾ ਹੀ ਹੋਏਗਾ।
0: ਅਸਲ ਦੇ ਵਿੱਚ ਜਿਹੜੀ ਚੋਇਸ ਆ,
3: ਹਾਂਜੀ,
0: ਇਹਦੇ ਵਿੱਚ ਤਾਂ ਕੋਈ ਡਾਊਟ ਹੀ ਨਹੀਂ ਕਿ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ, ਚਲੋ ਜੇ ਬਲਾਈਂਡਸ ਦੀ ਗੱਲ ਕਰ ਲਈਏ, ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੁੰਦਾ ਕਿਹੜਾ ਟਾਈਮ ਜ਼ਰੂਰ ਲੈ ਲੈਂਦੇ ਨੇ, ਪਰ ਚੋਇਸ ਉਹਨਾਂ ਦੀ ਬਾਖਮਾਲ ਹੁੰਦੀ ਹੈ। ਐਂਡ ਮੇਰੇ ਨਾਲ ਹੋਇਆ ਅਤੇ ਮੈਨੂੰ ਮੇਰੇ ਘਰੋਂ ਹੈ ਨਾ, ਅਤੇ ਅਸੀਂ ਗਏ ਮੈਂ ਅਤੇ ਧਰਮ ਪਤਨੀ ਸ਼ੋਪਿੰਗ ਕਰਨ, ਅਤੇ ਜਿਵੇਂ ਆਪਾਂ ਰੀਲਾਂ ਵੀ ਦੇਖਦੇ ਹਾਂ, ਐਂਡ ਸੇਮ ਚੀਜ਼ ਬਾਈ ਜੀ ਸੂਟ ਉਹਨਾਂ ਨੇ ਸੀ ਵੀ ਕਿ ਚਲੋ ਆਪਾਂ ਆਹ ਫੰਕਸ਼ਨ 'ਤੇ ਸੂਟ ਲੈਣਾ, ਪਿੰਕ ਤਾਂ ਮੇਰੇ ਕੋਲ ਉਦੋਂ ਪਾਇਆ ਸੀ, ਆਹ ਚੀਜ਼ ਉਦੋਂ ਆ, ਆਹ ਚੀਜ਼ ਉਦੋਂ ਆ, ਬਈ ਮੈਨੂੰ ਆਪ ਕੋਲ ਬੈਠੇ ਨੂੰ ਐਂ ਹੁੰਦਾ ਯਾਰ ਵੀ ਦੁਕਾਨਦਾਰ ਕੀ ਸੋਚੀ ਜਾਂਦਾ ਹੋਊਗਾ, ਕਿ ਦੁਕਾਨਦਾਰ ਤਾਂ ਅੱਕ ਗਿਆ ਹੋਊਗਾ ਇੰਨੇ ਸੂਟ ਦਿਖਾ ਕੇ, ਹੁਣ ਦੁਕਾਨਦਾਰ ਨੂੰ ਕੀ ਆ ਵੀ ਤੁਸੀਂ ਕਿਹੜੇ ਫੰਕਸ਼ਨ 'ਚ ਉਹਨੇ ਮਜੈਂਟਾ ਜਿਹਾ ਕਲਰ ਦੇਤਾ, ਨਹੀਂ ਨਹੀਂ ਜੀ ਇਹ ਤਾਂ ਮੈਂ ਨੰਦ ਦੇ ਵਿਆਹ 'ਤੇ ਪਾ ਚੁੱਕਿਆ, ਹੁਣ ਉਹਨੂੰ ਕੀ ਪਤਾ ਤੁਸੀਂ ਨੰਦ ਦੇ ਵਿਆਹ 'ਚ ਪਾਇਆ ਕਿ ਨਹੀਂ ਪਾਇਆ, ਅਤੇ ਬਈ ਇੰਨੇ ਚੀਜ਼ ਕਰਕੇ ਐਂਡ ਫਾਈਨਲੀ ਚਲੋ ਸੂਟ ਸਿਲੈਕਟ ਕੀਤਾ, ਤੇ ਮੈਂ ਸਿਰਫ ਮਿੰਟ ਪੰਜ ਲਿਆ, ਮੈਂ ਕਿਹਾ ਜੀ ਇਹਦੇ ਨਾਲ ਦੀ ਪੱਗ ਦੇ ਦੋ,
3: ਹੁਣ ਉਹਦੇ 'ਚ ਤੁਸੀਂ 5 ਮਿੰਟ ਲਾਏ ਨੇ, ਪਰ ਉਹਦੇ 'ਚ ਤੁਹਾਡੀ ਵਾਈਫ ਨੇ ਸਾਰਾ ਅੱਧਾ ਘੰਟਾ ਹੋਰ ਲਾਇਆ ਹੋਵੇ, ਕੀ ਨਹੀਂ ਇਹਦੀ ਡਾਰਕ ਸ਼ੇਡ ਆ, ਇਹ ਲਾਈਟ ਸ਼ੇਡ ਆ,
0: ਇਹਦੇ ਨਾਲ ਸੋ ਇਹ ਡਿਪਾਰਟਮੈਂਟ ਸਾਡੀਆਂ ਭੈਣਾਂ
3: ਡਿਪਾਰਟਮੈਂਟ, ਇਹਦੇ ਵਿੱਚ ਵੀ ਜਿੱਦਾਂ ਤੁਸੀਂ ਗੱਲ ਚੱਲੀ ਆ ਆਪਾਂ ਕਲਰ ਦਿਖਾਉਂਦੇ ਹਾਂ, ਤਾਂ ਉਹ ਕਈ ਕਹਿੰਦੇ ਕਿ ਅਸੀਂ ਆਪਣੇ ਫਲੋਰਿੰਗ ਨਾਲ ਮੈਚ ਕਰਨਾ ਕੋਈ ਚੱਕਰ ਨਹੀਂ ਹੋਜੂਗਾ, ਅਸੀਂ ਆਪਣੇ ਪੇਂਟ ਨਾਲ ਮੈਚ ਕਰਨਾ ਕੋਈ ਚੱਕਰ ਨਹੀਂ ਹੋਜੂਗਾ, ਕੋਈ ਕਹਿੰਦਾ ਅਸੀਂ ਆਪਣੇ ਕਿਚਨ ਮਾਰਬਲ ਨਾਲ ਮੈਚ ਕਰਨਾ ਕੋਈ ਚੱਕਰ ਨਹੀਂ ਹੋਜੂਗਾ,
0: ਵੈਸੇ ਵਾਲ ਨਾਲ ਹੀ ਜ਼ਿਆਦਾ ਮਿਕਸ ਕਰਨਾ,
3: ਜੇ ਕੋਈ ਕਹਿੰਦਾ ਅਸੀਂ ਤਿੰਨਾਂ ਨਾਲ ਮੈਚ ਕਰਨਾ
0: ਇਟ ਟੇਕ ਟਾਈਮ,
3: ਫਿਰ ਔਖਾ ਹੋ ਜਾਂਦਾ, ਫਿਰ ਉੱਥੇ ਕੁੰਡੀ ਫਸ ਜਾਂਦੀ ਹੈ, ਫਿਰ ਆਪਾਂ ਕਹਿ ਦਿੰਦੇ
0: ਹਾਂ ਚਲੋ ਜੇ ਸਾਡੀ ਅੱਜ ਭੈਣਾਂ ਹੁਣ ਜਿਹਨਾਂ ਨੇ ਬਲਾਈਂਡਸ ਲਵਾਉਣੇ ਆ, ਤੁਸੀਂ ਉਹਨਾਂ ਨੂੰ ਪੂਰਾ ਖੁੱਲ੍ਹਾ ਟਾਈਮ ਦੇਣਾ, ਕੱਲ ਹੀ ਨਹੀਂ ਕਰਨੀ ਕਿ ਜੀ ਛੇਤੀ ਡਿਸਾਈਡ ਕਰੋ,
3: ਨਹੀਂ ਨਹੀਂ ਕੋਈ
0: ਲੈਟ ਦੈਮ ਡਿਸਾਈਡ,
3: ਹਾਂਜੀ ਹਾਂਜੀ,
0: ਤੇ 50% ਡਿਸਕਾਊਂਟ ਅੱਜ ਤੁਸੀਂ ਦੇ ਰਹੇ ਹੋ,
3: ਹਾਂਜੀ
0: 5 ਸਾਲ ਦੀ ਵਾਰੰਟੀ ਦੇ ਰਹੇ ਹੋ,
3: ਹਾਂਜੀ ਬਿਲਕੁਲ,
0: ਤੇ ਇੱਕ ਵਿੰਡੋ ਨੂੰ ਫ੍ਰੀ ਅਪਗ੍ਰੇਡ ਕਰਕੇ ਦੇ ਰਹੇ ਹੋ, ਜੇ ਪੂਰੇ ਘਰ ਦੀ ਬਲਾਈਂਡਸ ਕੋਈ ਲਗਾਉਂਦਾ ਗਾ, ਇੱਕ ਵਿੰਡੋ ਰਿਮੋਟ ਵਾਲਾ ਬਲਾਈਂਡ ਜਿਹੜਾ ਉਹ, ਅੱਛਾ ਰਿਮੋਟ ਵਾਲੇ ਬਲਾਈਂਡ ਦਾ ਸੁੱਖ ਹੈਗਾ,
3: ਬਹੁਤ ਜ਼ਿਆਦਾ ਸੁੱਖ ਹੈ ਜੀ ਇਹਦਾ। ਪਹਿਲੀ ਗੱਲ ਤਾਂ ਹੁੰਦੀ ਹੈ ਕਿ ਤੁਹਾਨੂੰ ਜਦੋਂ ਆਪਾਂ ਨੇ ਅਪ ਐਂਡ ਡਾਊਨ ਕਰਤੀ, ਤਾਂ ਤੁਹਾਨੂੰ ਇਹ ਨਹੀਂ ਹੈਗਾ ਕਿ ਜਦੋਂ ਉੱਤੇ ਪੂਰੀ ਉੱਤੇ ਚੱਕੀ ਗਈ ਜਾਂ ਪੂਰੀ ਨੀਚੇ ਆ ਗਈ ਤਾਂ ਤੁਹਾਨੂੰ ਕੋਈ ਬਟਨ ਦੱਬਣਾ ਪਏਗਾ, ਤੁਸੀਂ 1 ਟੱਚ ਅਪ ਬਟਨ ਦੱਬੋ, ਉਹਨੇ ਆਪਣੇ ਆਪ ਪੂਰਾ ਓਪਨ ਹੋ ਕੇ ਆਪਣੇ ਆਪ ਰੁਕ ਜਾਣਾ,
0: ਓਕੇ,
3: ਜਦੋਂ ਤੁਸੀਂ ਕਲੋਜ਼ ਕਰਨੀ ਹੈ ਡਾਊਨ ਬਟਨ ਦੱਬੋ, ਉਹਨੇ ਆਪਣੇ ਆਪ ਨੀਚੇ ਆ ਕੇ ਆਪਣੇ ਪੂਰੀ ਕਲੋਜ਼ ਹੋ ਜਾਣੀ ਹੈ, ਤੁਹਾਨੂੰ ਕੋਈ ਬਟਨ ਦੱਬਣ ਦੀ ਲੋੜ ਨਹੀਂ
0: ਹੈਗੀ। ਓਕੇ ਠੀਕ ਹੈ।
3: ਤੇ ਜੇ ਤੁਸੀਂ ਆਪਣੇ ਫੋਨ ਨਾਲ ਕਨੈਕਟ ਕਰਨਾ ਚਾਹੁੰਦੇ ਹੋ, ਤੁਸੀਂ ਗੂਗਲ ਜਾਂ ਅਲੈਕਸਾ ਨਾਲ ਤੁਸੀਂ ਕਨੈਕਟ ਕਰਨਾ ਚਾਹੁੰਦੇ ਹੋ, ਤਾਂ ਉਹਦੇ ਵੀ ਅਸੀਂ ਆਪਸ਼ਨਸ ਪ੍ਰੋਵਾਈਡ ਕਰਦੇ ਹਾਂ ਵਿੱਚ।
0: ਓਕੇ।
3: ਤੇ ਉਸ ਤੋਂ ਬਿਨਾਂ ਜਿਵੇਂ ਚੇਨ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਵੱਡੀ ਬ੍ਰਾਂਡ 'ਤੇ ਜ਼ਿਆਦਾਤਰ ਕਿ ਆਪਾਂ ਨੂੰ ਹੁੰਦਾ ਵਹਿਮ ਦੇ ਵਿੱਚ ਹੁੰਦਾ ਕਿ ਵੀ ਯਾਰ ਚੇਨ ਔਖੀ ਨਾ ਕਰੇ ਜਾਂ ਆਪਾਂ ਜਦੋਂ ਖਿੱਚਦੇ ਹਾਂ ਬਲਾਈਂਡ
0: ਛੋਟੇ ਹੁੰਦੇ ਉਹ ਚੈਨ ਜਿਵੇਂ ਉਹ ਨਹੀਂ ਹੁੰਦਾ,
3: ਹਾਂਜੀ
0: ਮਸ਼ੀਨ ਨੂੰ ਪੁੱਠਾ ਕਿਹੜਾ ਦੇਗਾ,
3: ਹਾਂਜੀ
0: ਕਿਹੜਾ ਦੇਗਾ, ਉਹ ਬੱਚੇ ਕਈ ਵਾਰ ਚੈਨ ਨੂੰ ਖਿੱਚਦੇ ਖਿੱਚਦੇ ਖਰਾਬ ਵੀ ਕਰ ਦਿੰਦੇ।
3: ਬਾਕੀ ਤੁਸੀਂ ਫਲੈਕਸ ਵੀ ਕਰ ਸਕਦੇ ਹੋ, ਜਿੰਨੇ ਕੋਈ ਭੈਣ ਭਾਈ ਰਿਸ਼ਤੇਦਾਰ ਆਉਂਦਾ ਲੋਕੇ ਜੇ ਬਟਨ ਦਾ
0: ਸੋ ਇਹੀ ਇੱਕ ਵਾਰੀ ਨੰਬਰ ਸਾਂਝਾ ਕਰੋ, ਤੇ ਇਹਦੇ ਵਿੱਚ ਕਿੰਨਾ ਟਾਈਮ ਤੁਸੀਂ ਲੈਂਦੇ ਹੋ?
3: ਆਪਾਂ ਸ਼ਾਰਟਲੀ ਆਪਾਂ ਨੂੰ ਸਾਰੀ ਜਾਣਕਾਰੀ ਸ਼ਾਰਟ ਦੇ ਵਿੱਚ ਦਿੰਦੇ ਹਾਂ। ਮੂਜ਼ ਬਲਾਈਂਡ ਅਸੀਂ ਜ਼ੇਬਰਾ ਬਲਾਈਂਡ, ਸੋਲਰ ਸ਼ੇਡ, ਕੈਲੀਫੋਰਨੀਆ ਸ਼ਟਰ ਸਾਰੇ ਤਰ੍ਹਾਂ ਦਾ ਕੰਮ ਕਰਦੇ ਹਾਂ, ਬਟ ਸਾਡੀ ਜਿਹੜੀ ਸਪੈਸ਼ਲਿਟੀ ਹੈ ਉਹ ਜ਼ੇਬਰਾ ਬਲਾਈਂਡਸ ਤੇ ਰੋਲਰ ਸ਼ੇਡਸ ਦੇ ਵਿੱਚ ਆ, ਜਿਹਦੇ ਆਪਾਂ ਨੇ 50% ਆਫ ਲਾਇਆ ਹੋਇਆ। ਇਹ ਕਸਟਮ ਮੇਡ ਬਲਾਈਂਡਸ ਨੇ, ਕਸਟਮ ਮੇਡ ਸ਼ੇਡਸ ਨੇ, ਵਿੰਡੋ ਦੇ ਸਾਈਜ਼ ਨਾਲ ਕੱਟੇ ਤੇ ਬਣਾਏ ਜਾਂਦੇ ਨੇ ਤੇ ਪ੍ਰੋਫੈਸ਼ਨਲੀ ਇੰਸਟਾਲ ਕਰੇ ਜਾਂਦੇ ਨੇ।
0: ਵੈਰੀ ਗੁੱਡ।
3: ਪ੍ਰੀਮੀਅਮ ਕੁਆਲਿਟੀ ਹੈ ਜੀ, 5 ਸਾਲ ਦੀ ਅਸੀਂ ਵਾਰੰਟੀ ਆਫਰ ਕਰਦੇ ਆਪਣੇ ਫੈਬਰਿਕ ਤੇ ਆਪਣੇ ਹਾਰਡਵੇਅਰ ਤੇ। ਤੇ ਇਸ ਵੀਕ ਦਾ ਜੋ ਸਪੈਸ਼ਲ ਆ ਉਹ 50% ਡਿਸਕਾਊਂਟ ਸਾਰਿਆਂ ਵਾਸਤੇ ਹੈ ਜੀ।
0: 50% ਡਿਸਕਾਊਂਟ,
3: 50% ਡਿਸਕਾਊਂਟ ਸਾਰਿਆਂ ਵਾਸਤੇ ਹੈ ਜੀ। ਪਰ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਈਂਡਸ ਲਗਵਾਉਂਦੇ ਹੋ, ਸਾਰੇ ਘਰ ਦੇ ਵਿੱਚ ਆਪਣਾ ਮੇਨ ਫਲੋਰ ਹੋ ਗਿਆ, ਲਿਵਿੰਗ ਏਰੀਆ, ਫੈਮਿਲੀ ਰੂਮ, ਡਾਇਨਿੰਗ ਰੂਮ, ਕਿਚਨ, ਪਲੱਸ ਸਾਰੇ ਬੈਡਰੂਮਸ ਹੋ ਗਏ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਈਂਡਸ ਲਗਵਾਉਂਦੇ ਹੋ, ਤਾਂ ਆਪਾਂ ਤੁਹਾਨੂੰ ਇੱਕ ਮੋਟਰ ਫ੍ਰੀ ਆਫ ਕੋਸਟ, ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੈਗਾ, ਇੱਕ ਬਲਾਈਂਡ ਨੂੰ ਆਪਾਂ ਮੋਟਰ ਰਿਮੋਟ ਨਾਲ ਅਪਗ੍ਰੇਡ ਕਰਕੇ ਦੇਵਾਂਗੇ। ਤੁਸੀਂ ਉਹਨੂੰ ਰਿਮੋਟ ਨਾਲ ਅਪ ਐਂਡ ਡਾਊਨ ਕਰ ਸਕਦੇ, ਕੰਟਰੋਲ ਕਰ ਸਕਦੇ ਹੋ, ਤੇ ਤੁਸੀਂ ਉਹਨੂੰ ਆਪਣੇ ਫੋਨ ਨਾਲ ਵੀ ਕੰਟਰੋਲ ਕਰ ਸਕਦੇ, ਉਹ ਵੀ ਆਪਸ਼ਨ ਉਹਦੇ ਵਿੱਚ ਅਵੇਲੇਬਲ ਹੁੰਦੀ ਹੈ ਜੀ।
0: ਨੰਬਰ ਬੋਲ ਦਿਓ ਜੀ।
3: 647-349-4046, 647-349-4046, 647-389-4646। ਇਹ ਡੀਲ ਹੈ ਜੀ, ਅੱਜ ਸ਼ਾਮ ਦੇ 8 ਵਜੇ ਤੱਕ ਹੀ ਆ। ਜੋ ਤੁਸੀਂ ਸਾਨੂੰ ਕਾਲ ਕਰੋਗੇ ਤਾਂ 8 ਵਜੇ ਤੋਂ ਪਹਿਲਾਂ ਕਾਲ ਕਰੋ ਇਹ ਡੀਲ ਨੂੰ ਗ੍ਰੈਬ ਕਰਨ ਵਾਸਤੇ।
0: ਸੋ ਜੈਬਰਾ ਬਲਾਈਂਡ, ਘਰ ਦੀ ਲੁੱਕ ਚੇਂਜ ਹੋ ਜੂ ਜੀ, ਘਰ ਸੋਹਣਾ ਵੀ ਲੱਗੂ, ਘਰ ਦੀ ਪ੍ਰਾਈਵੇਸੀ, ਟੈਂਪਰੇਚਰ ਕੰਟਰੋਲ, ਰੂਮ ਠੰਡੇ ਰਹਿਣਗੇ, ਬਹੁਤ ਸਾਰੇ ਫਾਇਦੇ ਨੇ। ਤੇ ਇਹਨਾਂ ਦੀ ਕੋਸਟ ਕੱਪੜੇ ਵਾਲੇ ਜਿਹੜੇ ਪਰਦੇ ਨੇ ਜਾਂ ਸ਼ਟਰ ਨੇ ਉਹਨਾਂ ਤੋਂ ਬਹੁਤ ਘੱਟ ਹੁੰਦੀ ਹੈ, ਤੇ ਜੇ ਮੂਜ਼ ਬਲਾਈਂਡ ਨੂੰ ਕਾਲ ਕਰੋਗੇ ਪ੍ਰਾਈਸ ਵੀ ਹੋਰ ਘੱਟ ਮਿਲੂ, 5 ਸਾਲ ਦੀ ਵਾਰੰਟੀ ਮਿਲੂ, ਤੇ 1 ਵਿੰਡੋ ਨੂੰ ਫ੍ਰੀ ਅਪਗ੍ਰੇਡ ਕਰਨਗੇ ਇਹ ਰਿਮੋਟ ਵਾਲੇ ਬਲਾਈਂਡ। ਨੰਬਰ ਟੂ ਕਾਲ 4162 647-349-4046 647-399-4646 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਆ। ਤੇ ਘਰ ਦੀ ਅਗਲੀ ਲੁੱਕ ਹੁੰਦੀ ਆ ਉਹ ਕਲੀਨਿੰਗ ਦੇ ਸਿਰ ਤੇ ਹੁੰਦੀ ਆ ਜੀ। ਕਲੀਨਿੰਗ ਦੇ ਵਿੱਚ ਢੀਂਡਸਾ ਸਾਹਿਬ ਖਾਸ ਤੌਰ ਤੇ ਨਾ ਜਦੋਂ ਘਰੇ ਕਿਸੇ ਗੈਸਟ ਨੇ ਆਉਣਾ ਹੋਵੇ, ਸਾਡੀਆਂ ਭੈਣਾਂ ਨੂੰ ਪਹਿਲਾਂ ਫਿਕਰ ਹੁੰਦਾ ਬਣਾਵਾਂਗੇ ਕੀ, ਫੂਡ ਕੀ ਬਣਾਵਾਂਗੇ, ਕਿਚਨ ਦੇ ਵਿੱਚ ਤਿਆਰੀਆਂ, ਪਕੌੜਿਆਂ ਦੀਆਂ ਤਿਆਰੀਆਂ, ਘਰੇ ਆਹ ਚੀਜ਼ ਹੈ ਨੀ ਗੀ, ਰੋਟੀ ਦੀ ਸਬਜ਼ੀ ਦੀ ਇੱਕ ਤਿਆਰੀ ਤਾਂ ਉਹ ਆ, ਦੂਜੀ ਤਿਆਰੀ ਹੁੰਦੀ ਆ ਕਲੀਨਿੰਗ ਦੀ ਕਿ ਪਹਿਲਾਂ ਮੈਂ ਕਲੀਨਿੰਗ ਕਰਾਂ ਜੇ ਮੈਂ ਸਬਜ਼ੀ ਵੱਲ ਧਿਆਨ ਦੇਵਾਂ। ਜੇ ਆਪਾਂ ਕਹਿੰਦੇ ਕਿ ਚਲੋ ਭੈਣਾਂ ਸਾਡੀਆਂ ਕਿਚਨ ਵੱਲ ਹੋ ਜਾਣ ਤੇ ਕਲੀਨਿੰਗ ਬੰਦੇ ਦੇ ਹਿੱਸੇ ਆ ਜੇ, ਤਾਂ ਉਹਨਾਂ ਨੂੰ ਦੁਬਾਰੇ ਕਲੀਨਿੰਗ ਕਰਦੇ, ਉਹ ਕਹਿਣਗੇ ਤੁਹਾਨੂੰ ਤਾਂ ਕਰਨੀ ਨਹੀਂ ਆਉਂਦੀ ਜੀ, ਸਾਰਾ ਕੰਮ ਦੁਬਾਰੇ ਸਾਨੂੰ ਕਰਨਾ ਪੈਂਦਾ। ਸੋ ਕਲੀਨਿੰਗ ਘਰ ਦੇ ਵਿੱਚ ਕੋਈ ਫੰਕਸ਼ਨ ਆ ਰਿਹਾ, ਕੋਈ ਵਿਆਹ ਸ਼ਾਦੀ ਆ, ਕੋਈ ਐਨਵਰਸਰੀ ਆ, ਕੋਈ ਬੱਚੇ ਦੀ ਬਰਥਡੇ ਪਾਰਟੀ ਆ, ਕਿਸੇ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਆ
4: ਜੀ,
0: ਐਂਡ ਇਹ ਤੋਂ ਪਹਿਲਾਂ ਵੀ ਕਲੀਨਿੰਗ, ਇਹ ਤੋਂ ਬਾਅਦ ਚ ਵੀ ਕਲੀਨਿੰਗ, ਮੂਵ ਇਨ ਤੋਂ ਪਹਿਲਾਂ ਬਾਅਦ ਚ, ਇਹ ਸਾਰੀਆਂ ਪ੍ਰੋਸੈਸ ਤੁਸੀਂ ਕਰਦੇ, ਇਹਦੇ ਬਾਰੇ ਦੱਸੋ।
4: ਹਾਂਜੀ ਸਰ, ਆਪਾਂ ਜੇ ਕਿਸੇ ਨੇ ਵੀ ਘਰ ਆਪਣਾ ਰੈਂਟ 'ਤੇ ਦਿੱਤਾ ਆ, ਕੋਈ ਪਹਿਲਾਂ ਵਾਲੇ ਟੈਨੈਂਟ ਛੱਡ ਕੇ ਜਾ ਰਿਹਾ ਅਤੇ ਨਵੇਂ ਆ ਰਹੇ ਆ, ਆਪਾਂ ਉਹਦੇ ਲਈ ਘਰ ਮੂਵ ਇਨ ਰੈਡੀ ਕਰਕੇ ਪ੍ਰੋਪਰ ਡੀਪ ਕਲੀਨ ਕਰਕੇ ਦਿੰਦੇ ਹਾਂ ਜੀ। ਉਹਦਾ ਇਕੱਲਾ ਫਾਇਦਾ ਇਹ ਨਹੀਂ ਕਿ ਵੀ ਤੁਹਾਡਾ ਘਰ ਕਲੀਨ ਹੋਊਗਾ, ਪਲੱਸ ਘਰ ਦੀ ਜਿਹੜੀ ਲਾਈਫ ਹੈ ਉਹ ਵੀ ਵਧੂਗੀ ਜੀ। ਉਹਦਾ ਵਧਣ ਦੇ ਰੀਜ਼ਨ ਨੇਗੇ ਜਿਹੜੀ ਮੋਲਡ ਹੈ, ਮੋਲਡ ਆਪਣੇ ਬੇਸ ਬੋਰਡਸ ਨੂੰ ਖਰਾਬ ਕਰ ਦਿੰਦੀ ਹੈ ਜੀ, ਅਤੇ ਜੇ ਆਪਾਂ ਮੋਲਡ ਨੂੰ ਟਾਈਮ ਰਹਿੰਦੇ ਉਹਦੇ 'ਤੇ ਕਬਜ਼ਾ ਕਰ ਲਈਏ ਤਾਂ ਉਹ ਸਹੀ ਹੋ ਜਾਂਦੀ ਹੁੰਦੀ ਹੈ ਜੀ। ਪਲੱਸ ਵਾਸ਼ਰੂਮ ਦੇ ਵਿੱਚ ਜਿਹੜਾ ਆਪਣਾ ਫੈਨ ਹੈ ਜੀ ਸੀਲਿੰਗ ਵਾਲਾ, ਉਹ ਕਲੋਗ ਹੋ ਜਾਂਦਾ ਹੈ, ਉਹਦਾ ਜਦੋਂ ਆਪਾਂ ਕਦੇ ਕਲੀਨ ਹੀ ਨਹੀਂ ਕਰਨਾ ਹੈਗਾ, ਉਹ ਤੋਂ ਬਾਅਦ ਮੋਇਸਚਰ ਆ ਉਹ ਖਿੱਚਣਾ ਬੰਦ ਕਰ ਦਿੰਦਾ, ਅਤੇ ਵਾਸ਼ਰੂਮ ਦੇ ਵਿੱਚ ਜਿਹੜੀ ਨਮੀ ਆ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ ਜੀ। ਉਹਦੇ ਨਾਲ ਵੀ ਮੋਲਡ ਫਿਰ ਵਾਸ਼ਰੂਮ ਤਾਂ ਸਰ ਬਹੁਤ ਹੱਦ ਤੱਕ
0: ਘਰ ਦੇ ਵਿੱਚ ਵਾਸ਼ਰੂਮ ਹੋ ਗਏ ਜਿੱਥੇ, ਕਿਉਂਕਿ ਇੱਕ ਉਹ ਐਗਜ਼ੌਸਟ ਫੈਨ ਵੀ ਕਈ ਵਾਰ ਆਪਾਂ ਨਹਾ ਕੇ ਨਿਕਲੇ ਨਾਲ ਦੇ ਨਾਲ ਬੰਦ ਕਰ ਦਿੰਦੇ ਆ। ਹਾਂਜੀ,
4: ਉਹ ਕਰਨਾ ਨਹੀਂ ਚਾਹੀਦਾ।
0: ਅੱਛਾ,
4: ਉਹ ਸਰ ਐਟਲੀਸਟ ਇੱਕ ਸ਼ਾਵਰ ਤੋਂ ਬਾਅਦ 20 ਮਿੰਟ ਤੁਸੀਂ ਉਹਨੂੰ ਚੱਲਦਾ ਰੱਖੋ, ਫਿਰ ਤੁਹਾਡਾ ਵਾਸ਼ਰੂਮ ਹੈ ਜਿਹੜਾ ਉਹਦੇ 'ਚ ਜਿਹੜਾ ਆਪਾਂ ਕਹਿੰਦੇ ਹਾਂ ਸਲਾਬ ਆ ਜਾਂਦੀ ਹੈ ਨਾ, ਉਹ ਬਹੁਤ ਹੱਦ ਤੱਕ ਘੱਟ ਜਾਂਦੀ ਹੈ। ਉਹ ਤਾਂ ਫਿਰ ਤਾਂ ਜੇ ਕੋਈ ਆਪਣਾ ਪ੍ਰੋਪਰਟੀ 'ਚ ਪ੍ਰੋਬਲਮ ਹੈ, ਜੇ ਕਹਿ ਲਓ ਬਣਤ ਦੌਰਾਨ ਫੇਰੀ ਹੈ, ਨਹੀਂ ਸਲਾਬ ਵਾਸ਼ਰੂਮ 'ਚ ਬਹੁਤ ਹੱਦ ਤੱਕ ਸਹੀ ਹੋ ਜਾਂਦੀ ਹੈ ਜੀ ਆਪਾਂ ਈਚ ਸ਼ਾਵਰ ਤੋਂ ਬਾਅਦ 20 ਮਿੰਟ ਉਹਨੂੰ ਚੱਲਦਾ ਰੱਖੀਏ।
0: ਜੇ ਉਹ ਸਲਾਬਾ ਰਹਿੰਦਾ, ਹਾਂ ਜੀ ਆਪਾਂ ਉਹ ਸਲਾਬਾ ਰਹਿੰਦਾ, ਤੇ ਕਿਚਨ ਦੇ ਵਿੱਚ ਵੀ ਆਪਾਂ ਚਿਮਨੀ ਕਈ ਵਾਰ ਪ੍ਰੋਪਰ ਲੇਟ ਚਲਾਉਣੇ ਆ, ਛੇਤੀ ਬੰਦ ਕਰਦੇ ਆ, ਤੇ ਉਹਦੇ ਵਿੱਚ ਵੀ ਓਇਲੀ ਜਾਂ ਜਿਹੜਾ
4: ਸਰ ਆਪਣੇ ਕੈਬਨਿਟਸ ਡੈਮੇਜ ਹੋ ਜਾਂਦੀਆਂ ਨੇ ਜੀ। ਕੈਬਨਿਟਸ ਦੇ ਉੱਪਰ ਜਿਹੜਾ ਓਇਲ ਦੀ ਪਰਤ ਆ ਉਹ ਚੜ ਜਾਂਦੀ, ਉਹ ਦੇਖਣ ਦੇ ਵਿੱਚ ਤਾਂ ਨਹੀਂ ਆਪਾਂ ਨੂੰ ਫੀਲ ਹੁੰਦੀ, ਪਰ ਜਦੋਂ ਹੱਥ ਲਾਉਂਦੇ ਹਾਂ ਬਹੁਤ ਜ਼ਿਆਦਾ ਚਿਪਚਿਪਾਹਟ, ਤੇ ਉਹ ਪੇਂਟ ਨੂੰ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ। ਉਹਦੇ ਆਪਣੇ ਕੋਲੇ ਪ੍ਰੋਪਰ ਸੋਲਿਊਸ਼ਨ ਨੇ, ਤੇ ਡੀਪ ਕਲੀਨ ਦੇ ਵਿੱਚ ਜਿਹੜੀ ਚਿਮਨੀ ਆ ਉਹਦਾ ਵੀ ਥੱਲਿਓਂ ਆਪਾਂ ਪ੍ਰੋਪਰ ਕਲੀਨ ਕਰਕੇ ਜਾਲੀਆਂ
0: ਡੀਪ ਕਲੀਨ ਕਰਦੇ ਹੋ, ਜਿਵੇਂ ਕਿਚਨ ਕੈਬਨਿਟ ਨੇ ਜਿਹਦੇ ਵਿੱਚ ਆਪਾਂ ਭਾਂਡੇ ਭੁੰਡੇ ਸਟੋਰ ਰੱਖਦੇ ਹਾਂ, ਆਪਣਾ ਡਿਸ਼ ਵਾਸ਼ਰ ਦੇ ਵਿੱਚ ਵੀ ਭਾਂਡੇ ਸਟੋਰ ਹੀ ਕਰਦੇ ਨੇ ਆਪਣੇ, ਤੇ ਫਰਿੱਜ ਹੋ ਗਿਆ, ਸੋ ਇਹ ਵੀ ਤੁਸੀਂ ਕਲੀਨ ਕਰਦੇ ਹੋ ਜੀ?
4: ਹਾਂਜੀ ਸਰ, ਡੀਪ ਕਲੀਨ ਦੇ ਵਿੱਚ ਫਰਿੱਜ ਵੀ ਆਪਾਂ ਅੰਦਰੋਂ ਕਲੀਨ ਕਰਦੇ ਹਾਂ, ਕੈਬਨਿਟਸ ਵੀ ਕਲੀਨ ਕਰਦੇ ਹਾਂ। ਉਹਦੇ ਲਈ ਬਸ ਸਾਨੂੰ ਇਹ ਚਾਹੀਦਾ ਕਿ ਵੀ ਤੁਸੀਂ ਸਾਡੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਉਹ ਜਗ੍ਹਾ ਜਿਹੜੀ ਆ ਉਹਨੂੰ ਖਾਲੀ ਕਰਕੇ ਰੱਖੋ ਜੀ, ਫਰਿੱਜ ਆ ਫਰਿੱਜ ਦਾ ਸਮਾਨ ਕੱਢ ਕੇ ਰੱਖੋ ਜੀ, ਅਤੇ ਆਪਾਂ ਪ੍ਰੋਪਰ ਕਲੀਨ ਕਰ ਦਿਆਂਗੇ ਫਰਿੱਜ ਦੀ ਵੀ, ਕੈਬਨਿਟਸ ਦੀ ਵੀ। ਕੈਬਨਿਟਸ ਨੂੰ ਬਾਹਰੋਂ ਕਾਇੰਡ ਆਫ ਆਪਾਂ ਇੱਕ ਮਤਲਬ ਕਿ ਵੀ ਵਾਸ਼ ਟਾਈਪ ਹੀ ਹੋ ਜਾਂਦਾ, ਉਹਨੂੰ ਬ੍ਰੱਸ਼ ਦੇ ਨਾਲ ਪ੍ਰੋਪਰ ਸਾਫ਼ ਕਰਕੇ ਫੇਰ ਵਾਈਪ ਕਰੀਦਾ ਜੀ, ਅਤੇ ਈਚ ਐਂਡ ਐਵਰੀ ਖੂੰਜਾ ਘਰ ਦਾ ਤੁਹਾਨੂੰ ਚਮਕਿਆ ਹੋਇਆ ਮਿਲੂਗਾ। ਆਪਣੇ ਨੋਰਮਲੀ ਗਰਾਜ ਹੈ, ਆਪਾਂ ਗਰਾਜ ਨੂੰ ਅਣਦੇਖਾ ਕਰ ਦਿੰਦੇ ਹਾਂ ਜੀ। ਗਰਾਜ ਦੇ ਵਿੱਚ ਜਿਹੜਾ ਚੂਹਿਆਂ ਵਗੈਰਾ ਦੇ ਮਤਲਬ ਹੋ ਜਾਂਦੀਆਂ ਬਿੱਠਾਂ ਵਗੈਰਾ, ਉਹ ਤੋਂ ਵੀ ਬਿਮਾਰੀਆਂ ਸਟਾਰਟ ਹੁੰਦੀਆਂ ਨੇ ਜੀ। ਗਰਾਜ ਵੀ ਕਲੀਨ ਕਰਾਉਣਾ ਬਹੁਤ ਜ਼ਰੂਰੀ ਹੈ ਜੀ। ਪਲੱਸ ਜੇ ਹੁਣ ਆਪਣਾ ਸਮਰ ਆ ਗਿਆ, ਸਮਰ ਦੇ ਵਿੱਚ ਤੁਸੀਂ ਪਿੱਛੇ ਬਾਰਬੀਕਿਊ ਕਰਨਾ, ਡੈੱਕ ਵਾਸ਼ ਕਰਾਉਣੇ ਆ, ਫੈਂਸ ਵਾਸ਼ ਕਰਾਉਣੇ ਆ, ਜਾਂ ਦੁਬਾਰਾ ਪੇਂਟ ਕਰਾਉਣਾ, ਜਾਂ ਸੀਲਰ ਮਰਵਾਉਣਾ, ਉਹ ਵੀ ਸਾਰੀਆਂ ਜੋਬਾਂ ਆਪਾਂ ਕਰਦੇ
0: ਹਾਂ। ਯਾਨੀ ਕਿ ਜੇ ਆਪਾਂ ਸ਼ੁਰੂ ਤੋਂ ਸ਼ੁਰੂ ਕਰੀਏ, ਜਿਹੜੇ ਤਾਂ ਹੈਗੇ ਨੇ ਕਮਰਸ਼ੀਅਲ ਬਿਜ਼ਨਸ,
4: ਹਾਂਜੀ,
0: ਉਹਨਾਂ ਦੀ ਰੈਗੂਲਰ ਤੁਸੀਂ ਕਰਦੇ ਹੋ,
4: ਹਾਂਜੀ,
0: ਹਰ ਵੀਕ ਬਾਈ ਵੀਕਲੀ ਜਾ ਕੇ ਉਹਨਾਂ ਦੀ।
4: ਜੇ ਕੋਈ ਨਵਾਂ ਕਸਟਮਰ ਆਉਂਦਾ ਹੈ ਸਾਡੇ ਕੋਲੇ ਜੀ, ਤਾਂ ਅਸੀਂ ਉਹਨਾਂ ਨੂੰ ਪਹਿਲਾਂ ਇੱਕ ਵਾਰ ਡੀਪ ਕਲੀਨ ਰਿਕਮੈਂਡ ਕਰਦੇ ਹਾਂ, ਉਹ ਤੋਂ ਬਾਅਦ ਫਿਰ ਰੈਗੂਲਰ ਕਲੀਨਿੰਗ ਜਿਹੜੀ ਆ ਉਹ ਫਿਰ ਉਹਨਾਂ ਦੀ ਮੇਨਟੇਨ ਬਣੀ ਰਹਿੰਦੀ ਹੈ ਪ੍ਰੋਪਰਟੀ।
0: ਵੈਰੀ ਗੁੱਡ। ਅਤੇ ਇੱਕ ਚਲੋ ਕਮਰਸ਼ੀਅਲ ਦਾ ਇਹ ਹੋ ਗਿਆ, ਰੈਜੀਡੈਂਸ਼ੀਅਲ ਦੀ ਚਾਹੇ ਡਰਾਈਵੇ ਸੀਲਰ ਦੀ, ਚਾਹੇ ਡਰਾਈਵੇ ਕਲੀਨ, ਚਾਹੇ ਸਾਈਡਵਾਕਾਂ ਵਾਸ਼, ਚਾਹੇ ਬੈਕਯਾਰਡ ਬੈਕਯਾਰਡ ਤੋਂ ਦੱਸੇ ਸੀ ਕਿ ਤੁਸੀਂ ਉਹ ਜਿਵੇਂ ਕੋਈ ਨੇਲਸ ਵਗੈਰਾ ਲੋਹੇ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਵੀ ਤੁਸੀਂ ਮੈਗਨੇਟ ਵਾਲੀ ਮਸ਼ੀਨ
4: ਦੀ ਮੈਗਨੇਟ ਦੇ ਨਾਲ ਆਪਾਂ ਚੈੱਕ ਕਰ ਲਈਦਾ ਸਾਰਾ ਏਰੀਆ ਕਿ ਵੀ ਜੇ ਕਿਤੇ ਕਿਉਂਕਿ ਹੁਣ ਗਰਮੀਆਂ ਦੇ ਵਿੱਚ ਬੱਚੇ ਬਾਹਰ ਖੇਲਦੇ ਆ ਤਾਂ ਇੰਜਰੀ ਹੋਣ ਦਾ ਡਰ ਹੁੰਦਾ ਜੀ ਉਹ ਵੀ ਆਪਾਂ ਸੇਫਟੀ ਦੇ ਲਈ
0: ਡੈਕ ਨੂੰ ਵੀ ਤੁਸੀਂ ਨਵਾਂ ਰੂਪ ਦੇ ਦਿੰਨੇ
4: ਹਾਂਜੀ ਸਰ ਬਿਲਕੁਲ ਜੀ
0: ਸੋ ਇਸ ਦੇ ਨਾਲ ਗਰਾਜ ਦੀ ਕਲੀਨਿੰਗ ਹੋਗੀ
4: ਹਾਂਜੀ
0: ਵਿੰਡੋ ਘਰ ਦੀਆਂ ਬਾਹਰਲੀ ਸਾਈਡ ਤੋਂ ਵਿੰਡੋ ਕਲੀਨ
4: ਬਾਹਰਲੀ ਸਾਈਡ ਡੀਪ ਕਲੀਨ ਦੇ ਵਿੱਚ ਅੰਦਰੋਂ ਵਿੰਡੋਜ਼ ਇਨਕਲੂਡਡ ਹੁੰਦੀਆਂ ਜੀ
0: ਓਕੇ ਅੰਦਰੋਂ ਇਨਕਲੂਡਡ ਹੁੰਦੇ ਨੇ ਬਾਹਰਲਾ ਕਿਉਂਕਿ ਉਹ ਇੱਕ ਐਡ ਆਨ ਚਾਰਜ
4: ਉਹ ਐਡ ਆਨ ਹੁੰਦਾ ਹੈ ਜੀ
0: ਤੇ ਜੇ ਕੱਲੀਆਂ ਬਾਹਰੋਂ ਕਰਾਉਣੀਆਂ ਹੋਣ ਉਹ ਵੀ ਤੁਸੀਂ ਕਰੋ
4: ਹਾਂਜੀ ਸਰ ਉਹਦੇ ਵੀ ਆਪਣੇ ਪ੍ਰਾਪਰਟੀ ਦੇ ਅਕੋਰਡਿੰਗ ਰੇਟ ਸੈੱਟ ਕਰੇ ਹੋਏ ਆ ਜੇ ਕਿਸੇ ਨੇ ਕੱਲੀਆਂ ਵਿੰਡੋਜ਼ ਵੀ ਕਲੀਨ ਕਰਾਉਣੀਆਂ ਆਪਣੀ ਟੀਮ ਆਉਂਦੀ ਹੈ ਘਰ ਦੇ ਅਕੋਰਡਿੰਗ ਜੇ ਮੰਨ ਲਓ 2,000-2,500 ਸਕੁਅਰ ਫੀਟ ਦਾ ਘਰ ਹੈ ਤਾਂ ਉਹ 2 ਘੰਟੇ ਦੀ ਜੋਬ ਹੁੰਦੀ ਹੈ ਜੀ ਪਰ ਆਪਾਂ ਗਰੰਟੀ ਦੇ ਨਾਲ ਕਹਿ ਸਕਦੇ ਹਾਂ ਸਰ ਵਿੰਡੋਆਂ ਚਮਕਦੀਆਂ ਤਾਂ ਮਿਲਣਗੀਆਂ ਹੀ ਮਿਲਣਗੀਆਂ ਨਾਲ ਜਿਹੜੀਆਂ ਤੁਹਾਡੀਆਂ ਟ੍ਰਿਮ ਆ ਉਹ ਵੀ ਰਸਟ ਤੋਂ ਬਚ ਜਾਂਦੀਆਂ ਨੇ ਕਿਉਂਕਿ ਜਦੋਂ ਕਲੀਨ ਹੋ ਜਾਂਦੀਆਂ ਪ੍ਰੋਪਰ ਪਲੱਸ ਜਿਹੜੀ ਟੈਕਨੋਲੋਜੀ ਆਪਾਂ ਯੂਜ਼ ਕਰਦੇ ਹਾਂ ਉਹਦੇ ਨਾਲ ਛੇਤੀ ਵਿੰਡੋਜ਼ ਗੰਦੀਆਂ ਵੀ ਨਹੀਂ ਦੁਬਾਰਾ ਹੁੰਦੀਆਂ ਕਿਉਂਕਿ ਜੇ ਆਪਾਂ ਕੈਮੀਕਲ ਜਾਂ ਕੋਈ ਹੋਰ ਚੀਜ਼ ਬਾਹਰਲੀ ਸਾਈਡ ਯੂਜ਼ ਕਰਦੇ ਹਾਂ ਤਾਂ ਉਹ ਇੱਕ ਚੁੰਬਕ ਦੀ ਤਰ੍ਹਾਂ ਕੰਮ ਕਰਦਾ ਗਰਦ ਦੇ ਲਈ ਆਪਣਾ ਉਹ ਮਿੱਟੀ ਘੱਟਾ ਫੇਰ ਉਹ ਤੇ ਬਹੁਤ ਛੇਤੀ ਜੰਮਦਾ ਜੀ ਪਰ ਜਿਹੜੇ ਆਪਾਂ ਟੈਕਨੋਲੋਜੀ ਦੇ ਨਾਲ ਪਾਣੀ ਦਾ TDS 0 ਕਰਕੇ DI ਫਿਲਟਰ ਦੇ ਨਾਲ ਵਾਸ਼ ਕਰਦੇ ਹਾਂ ਤਾਂ ਉਹ ਇਹੋ ਜਿਹਾ ਕੋਈ ਪ੍ਰੋਬਲਮ ਨਹੀਂ ਆਉਂਦੀ ਲੌਂਗ ਟਰਮ ਲਈ ਵਿੰਡੋਜ਼ ਸਹੀ ਰਹਿੰਦੀਆਂ ਨੇਗੀਆਂ
0: ਸੋ ਦੋਸਤੋ ਕਹਿਣ ਦਾ ਭਾਵ ਤੁਸੀਂ ਕਲੀਨਿੰਗ ਰਿਲੇਟਡ ਤੁਹਾਡੇ ਘਰ ਕੋਈ ਫੰਕਸ਼ਨ ਆ ਈਵਨ ਰੈਂਟਲ ਪ੍ਰੋਪਰਟੀਆਂ ਦਾ Airbnb ਦਾ ਇਹ ਜਿਹੜਾ ਉਹਨਾਂ ਨੂੰ ਪ੍ਰੋਪਰਟੀਆਂ ਨੂੰ ਮੈਂਟੇਨ ਕਰਦੇ ਨੇ ਬਿਫੋਰ ਐਂਡ ਆਫਟਰ ਕੋਈ ਇਵੈਂਟ ਆ ਉਹਦੀ ਕਲੀਨਿੰਗ ਤੁਸੀਂ ਕਰਵਾਉਣੀ ਹੋਵੇ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਲਓ 647-2700 ਈਵਨ ਜਿਹੜੇ ਘਰ 'ਚ ਤੁਸੀਂ ਰਹਿ ਰਹੇ ਹੋ ਆਪ ਝਾੜੂ ਪੋਚਾ ਤਾਂ ਕਰਦੇ ਹੋ ਪਰ ਡੀਪ ਕਲੀਨਿੰਗ ਦੇ ਵਿੱਚ ਬਹੁਤ ਸਾਰਾ ਫਰਕ ਹੁੰਦਾ ਗਾ ਇੱਕ ਵਾਰੀ ਕਰਵਾਓਗੇ ਤੁਹਾਨੂੰ ਪਤਾ ਲੱਗ ਜੂ ਕਿ ਹਾਂ ਯਾਰ ਆਹ ਤਾਂ ਵਾਕਿਆ ਹੀ ਲੋੜ ਸੀਗੀ ਅਤੇ ਜਿਹੜੀ ਰੈਂਟਲ ਪ੍ਰੋਪਰਟੀ ਆ ਉਹਦੇ 'ਚ ਤੁਹਾਨੂੰ ਲੱਗਦਾ ਕਿ ਮੈਂ ਟੈਨੈਂਟ ਨੂੰ ਕਿਹਾ ਤਾਂ ਹੋਇਆ ਟੈਨੈਂਟ ਆਪੀ ਕਰ ਤਾਂ ਰਹਿ ਰਹੇ ਨੇ ਕਈ ਵਾਰ ਹੁਣ ਪ੍ਰੋਪਰਟੀ ਤੁਹਾਡੀ 2 ਸਾਲਾਂ ਤੋਂ 3 ਸਾਲਾਂ ਤੋਂ 4 ਸਾਲਾਂ ਤੋਂ ਰੈਂਟ ਆਊਟ ਆ ਪਰ ਹੋ ਸਕਦਾ ਟੈਨੈਂਟ ਇੰਨਾ ਡੀਪ ਕਲੀਨਿੰਗ ਨਾ ਕਰਨ ਉਹ ਉਨਾ ਕੀ ਕਲੀਨ ਕਰਨ ਜਿੰਨਾ ਕੁ ਉਹਨਾਂ ਨੂੰ ਚਾਹੀਦਾ ਕਦੇ ਚੁੱਲ੍ਹੇ ਨੂੰ ਅੱਗੇ ਕਰਕੇ ਫਰਿੱਜ ਨੂੰ ਅੱਗੇ ਕਰਕੇ ਜਾਂ ਜਿਵੇਂ ਵਾਸ਼ਰੂਮ ਦੇ ਇਹਨਾਂ ਨੇ ਪਾਰਟਸ ਦੱਸੇ ਘਰ ਦੇ ਵਿੱਚ ਕਈ ਇੱਦਾਂ ਦੇ ਪਾਰਟ ਹੁੰਦੇ ਨੇ ਜਿੱਥੇ ਆਪਾਂ ਹੱਥ ਫੇਰੇ ਹੀ ਨਹੀਂ ਪਰ ਸਮੇਂ ਨਾਲ ਮੋਲਡ ਲੱਗ ਜਾਂਦੀ ਅਤੇ ਤਾਂ ਕਰਕੇ ਜਿਹੜੇ ਮੈਂ ਇੱਕ ਵਾਰੀ ਪਹਿਲਾਂ ਵੀ ਸਾਂਝੀ ਕੀਤੀ ਸੀ ਪੈਸਟ ਕੰਟਰੋਲ ਵਾਲਿਆਂ ਨਾਲ ਗੱਲਬਾਤ ਹੋਈ ਸੀ ਉਹ ਕਹਿੰਦੇ ਜਿਹੜੇ ਬੱਗ ਹੁੰਦੇ ਨੇ ਜ਼ਿਆਦਾਤਰ ਰੈਂਟਲ ਪ੍ਰੋਪਰਟੀ ਚਲੋ ਇੱਕ ਤਾਂ ਪ੍ਰੋਪਰਟੀ ਵੈਸੀ ਪੁਰਾਣੀ ਹੋ ਗਈ ਅਤੇ ਦੂਜਾ ਗਾ ਜਿਹੜੀ ਰੈਂਟਲ ਪ੍ਰੋਪਰਟੀ ਨੇ ਕਿਉਂਕਿ ਉੱਥੇ ਕਲੀਨਿੰਗ ਕਈ ਵਾਰ ਅੱਖੋਂ ਪਰੋਖੇ ਹੋ ਜਾਂਦੀ ਆ ਸੋ ਪ੍ਰੋਪਰਟੀ ਤਾਂ ਤੁਹਾਡੀ ਆ ਤੁਸੀਂ ਆਪਦੀ ਪ੍ਰੋਪਰਟੀ ਦਾ ਧਿਆਨ ਰੱਖਣਾ ਡੀਪ ਕਲੀਨਿੰਗ ਕਰਵਾਉਣ ਦੇ ਲਈ ਦਾ ਮੈਪਲ ਕਲੀਨਿੰਗ 647-2700 647-2700 647-286-0077 6472876077

0: ਦੋਸਤੋ ਫ੍ਰੀ ਕੈਂਪ ਦੇ ਬਾਬਤ ਇੱਕ ਵਾਰ ਮੈਂ ਫਿਰ ਜਾਣਕਾਰੀ ਸਾਂਝੀ ਕਰਦਾ। ਆਉਣ ਵਾਲੇ ਐਤਵਾਰ 14 ਜੂਨ ਨੂੰ ਲੰਡਨ ਸ਼ਹਿਰ ਦੇ ਵਿੱਚ 11 to 5 ਦੇ ਵਿੱਚ ਫ੍ਰੀ ਕੈਂਪ ਲੱਗ ਰਿਹਾ, ਜਿਹਦੇ ਵਿੱਚ ਤੁਹਾਡਾ ਫੀਜ਼ੀਓ ਐਂਡ ਕੈਰੋ ਦਾ ਕੈਂਪ ਆ। ਤੁਹਾਨੂੰ ਕੋਈ ਵੀ ਨੈੱਕ ਪੇਨ, ਬੈਕ ਪੇਨ, ਸਰਵਾਈਕਲ ਪੇਨ, ਕਿਸੇ ਵੀ ਤਰ੍ਹਾਂ ਦਾ ਕੋਈ ਪੇਨ ਆ, ਉਹਦਾ ਮੁਫਤ ਇਲਾਜ ਕੀਤਾ ਜਾਊਗਾ ਜੀ। ਚਾਹ ਪਾਣੀ, ਲੰਗਰ ਦਾ ਇੰਤਜ਼ਾਮ ਵੀ ਰਹੇਗਾ ਇਸ ਦੇ ਨਾਲ ਤੁਸੀਂ। ਪਰ ਇਹਦੇ ਵਿੱਚ ਨਾ ਸਪੋਟ ਲਿਮਿਟਡ ਨੇ ਅਤੇ ਔਲਰੇਡੀ 90% ਬੁਕਿੰਗਸ ਹੋ ਚੁੱਕੀਆਂ ਨੇ, ਤੁਸੀਂ ਕਾਲ ਕਰ ਲਓ। ਪਰ ਇਹ ਕਹਿੰਦੇ ਵੀ ਜਿਹੜੀਆਂ ਵੀ ਕਾਲਾਂ ਆਉਣਗੀਆਂ, ਜੇ ਓਵਰ ਬੁਕਿੰਗ ਵੀ ਹੁੰਦੀ ਆ, ਜੇ ਸੰਡੇ ਨੂੰ ਉਹ ਐਕਸੈਸ ਨਹੀਂ ਵੀ ਹੋਊਗਾ, ਪਰ ਉਹਨਾਂ ਨੂੰ ਅਰੇਂਜ ਕੀਤਾ ਜਾਊ, ਚਾਹੇ ਨੈਕਸਟ ਡੇ ਕਰਨ, ਚਾਹੇ ਅਗਲੇ ਹਫ਼ਤੇ ਪੂਰਾ ਉਹਨਾਂ ਨੂੰ ਕਰਨਾ ਪਵੇ, ਪਹਿਲਾ ਸੈਸ਼ਨ ਇਹਨਾਂ ਨੇ ਬਿਲਕੁਲ ਫ੍ਰੀ ਦੇਣਾ ਗਾ। ਸੋ ਤੁਹਾਡੀ, ਤੁਸੀਂ ਇਸ ਕੈਂਪ ਦੇ ਵਿੱਚ ਮੁਫਤ ਇਲਾਜ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਨੰਬਰ 'ਤੇ ਕਾਲ ਕਰੋ। ਐਡਰੈਸ, ਲੋਕੇਸ਼ਨ, ਟਾਈਮਿੰਗ, ਸਾਰੀ ਚੀਜ਼ ਤੁਹਾਨੂੰ ਟੈਕਸਟ ਦੇ ਵਿੱਚ ਇਹਨਾਂ ਨੇ ਕਨਫਰਮੇਸ਼ਨ ਦੇ ਦੇਣੀ ਆ। ਫ੍ਰੀ ਫਿਜ਼ੀਓ ਐਂਡ ਕੈਰੋ ਦਾ ਕੈਂਪ ਆਉਣ ਵਾਲੇ ਐਤਵਾਰ ਨੂੰ। ਨੰਬਰ 'ਤੇ ਕਾਲ ਹੈ ਜੀ 905-226-0043, 905-226-0043, 905-226-0043। ਸਾਡਾ ਅਗਲੇ ਕਾਲਰ ਨੇ 2343 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਵੋ ਰੇਡੀਓ ਨਾਮ ਕੇ ਬਾਰੇ ਮੈਨੇ ਸੋਚਾ ਥਾ, ਤੋ ਦੋ ਤਿੰਨ ਨਾਮ ਮੇਰੇ ਦਿਮਾਗ ਮੇ ਹੈ।
0: ਚਲੋ, ਬਹੁਤ ਅੱਛਾ ਹੈ।
1: ਇੱਕ ਤੋ ਹੈ ਰੇਡੀਓ ਸੰਗਮ।
0: ਸੰਗਮ,
1: ਹਾਂਜੀ। ਦੂਸਰਾ ਜੋ ਹੈ ਪੰਜਾਬੀ ਵੋਇਸ ਕੈਨੇਡਾ।
0: ਪੰਜਾਬੀ
1: ਵੋਇਸ,
0: ਓਕੇ, ਕੈਨੇਡਾ।
1: ਤੀਸਰਾ ਐਸਾ ਹੈ, ਮੈਨੇ ਸੋਚਾ ਹੈ ਮੇਪਲ ਪੰਜਾਬੀ ਰੇਡੀਓ।
0: ਮੇਪਲ
1: ਰੇਡੀਓ, ਮੇਪਲ ਪੰਜਾਬ।
0: ਸੰਗਮ ਮੈਨੂੰ ਜ਼ਿਆਦਾ ਵਧੀਆ ਲੱਗ ਰਿਹਾ ਅਤੇ ਦੂਜੇ ਨਾਲੋਂ, ਬਾਕੀ ਦੇਖਦੇ ਹਾਂ। ਹਜੇ ਸਟਿਲ ਦੋ ਆਪਣੇ ਕੋਲ 20 ਮਿੰਟ ਦਾ ਸਮਾਂ ਹੈਗਾ, ਦੇਖਦੇ ਹਾਂ ਜੇ ਕੋਈ ਹੋਰ ਸੁਜੈਸ਼ਨ ਵੀ ਆਉਂਦਾ। ਬਟ ਧੰਨਵਾਦ ਜੀ ਤੁਹਾਡਾ। ਸ਼ੁਭ ਨਾਮ?
1: ਮਹੇਸ਼।
0: ਮਹੇਸ਼, ਸ਼ੁਕਰੀਆ ਬਾਈ ਜੀ। ਕੀ ਕੰਮ ਕਾਜ ਕਰਦੇ ਆਪਾਂ ਜੀ? ਠੀਕ ਆ ਜੀ, ਓਕੇ, ਥੈਂਕ ਯੂ ਸੋ ਮਚ। ਸੋ ਮੈਨੂੰ ਲੱਗਦਾ ਹੁਣ ਰੇਡੀਓ ਨਾਮ ਲੈਣ ਦਾ ਟਾਈਮ ਆਈ ਗਿਆ। ਚਲੋ ਹਜੇ ਵੇਟ ਕਰਦੇ ਹਾਂ, 10-15 ਮਿੰਟ ਹੋਰ ਸਮਾਂ ਹੈਗਾ। ਤੁਸੀਂ ਆਪਣਾ ਸੁਜੈਸ਼ਨ ਸਬਮਿਟ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 416-233-73-68, 416-233-73-68, ਅਤੇ ਬੜਾ ਜਲਦੀ ਅਸੀਂ ਨਾਗਪਾਲ ਜੀ ਨਾਲ ਗੱਲਬਾਤ ਕਰਾਂਗੇ ਯੂਨੀ ਗਲੋਬਲ ਤੋਂ। ਇਸ ਤੋਂ ਪਹਿਲਾਂ ਗ੍ਰੈਂਡ ਹੋਮ ਫਰਨੀਚਰ ਦੇ ਨੰਬਰ ਸਾਂਝਾ ਕਰ ਲਓ ਜੀ। ਤੁਸੀਂ ਫਰਨੀਚਰ ਲੈਣਾ $299 ਦੇ ਵਿੱਚ, ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ ਮਿਲੂਗਾ, ਸੋਫਾ ਕਮ ਬੈੱਡ $399 ਦਾ, ਐਂਡ ਇਹਨਾਂ ਕੋਲ ਹੋਰ ਬਹੁਤ ਸਾਰੀਆਂ ਡੀਲਾਂ ਨੇ। ਤੁਸੀਂ ਸੋਫਾ, ਬੈੱਡ, ਮੈਟਰਸ, ਡਾਇਨਿੰਗ ਟੇਬਲ ਬਾਏ ਕਰਨਾ ਚਾਹੁੰਦੇ ਹੋ ਤਾਂ 6685 ਟੋਮਕਨ ਰੋਡ 'ਤੇ ਵੇਟ ਕੀਤਾ ਜਾ ਸਕਦਾ। 6685 ਟੋਮਕਨ ਰੋਡ, 6685 ਟੋਮਕਨ ਰੋਡ 'ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ। ਇਹਨਾਂ ਦਾ ਨੰਬਰ ਆ 647-262-0000, 647-262-0000, 647-262-0000 'ਤੇ ਗੱਲਬਾਤ ਗ੍ਰੈਂਡ ਹੋਮ ਫਰਨੀਚਰ 'ਤੇ ਕੀਤੀ ਜਾ ਸਕਦੀ ਆ। ਨਾਗਪਾਲ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
2: ਥੈਂਕ ਯੂ, ਸਤਿ ਸ਼੍ਰੀ ਅਕਾਲ।
0: ਸੋ ਪਹਿਲੀ ਚੀਜ਼ ਤਾਂ ਇਹ ਦੱਸੋ, ਤੁਹਾਨੂੰ ਤੁਸੀਂ ਦੱਸਿਆ ਸੀ ਕਿ ਇਹ ਸਕੀਮ ਤਾਂ ਬਹੁਤ ਸਾਲਾਂ ਤੋਂ ਆ, ਪਰ ਇਹਦੇ ਬਾਰੇ ਤਾਂ ਸਾਨੂੰ ਹੁਣ ਜੇ ਹੀ ਪਤਾ ਲੱਗਣ ਲੱਗਿਆ, ਤੁਸੀਂ ਹੀ ਅਵੇਅਰਨੈਸ ਦਿੱਤੀ ਆ, ਤੇ ਤੁਸੀਂ ਇੰਨੀ ਅਵੇਅਰਨੈਸ ਤੇ ਕਿਉਂ ਜ਼ੋਰ ਦਿੱਤਾ ਜੀ?
2: ਹਾਂਜੀ, ਇਸਮੇ ਲਾਈਕ ਐਸਾ ਯਾਨੀ ਕਿ ਹਮ ਲੋਕੋ ਕੋ ਅਗਰ ਮੈਂ ਬੋਲੂੰ ਕਿ ਆਜ ਇੱਕ ਨਿਆ ਟੈਕਸ ਲਾਂਚ ਹੋ ਗਿਆ ਗਵਰਨਮੈਂਟ ਸੇ, ਤਾਂ ਮੈਨੂੰ ਲੱਗੇਗਾ ਹਾਂ ਬਿਲਕੁਲ ਸੱਚੀ ਬਾਤ ਹੈ। ਬਟ ਜਦ ਹਮ ਬੋਲਤੇ ਗਵਰਨਮੈਂਟ ਹੈਲਪ ਕਰਤੀ, ਅਸਿਸਟ ਕਰਤੀ, ਮੈਨੂੰ ਲੱਗਤਾ ਕੁਛ ਕੈਚ ਹੋਗਾ। ਦੇਰ ਇਜ਼ ਨੋ ਕੈਚ ਇਨ ਇਟ। ਔਰ ਗਵਰਨਮੈਂਟ ਫੰਡਡ ਕੋਰਸਿਸ ਕਰੇ, ਔਰ ਗਵਰਨਮੈਂਟ ਉਨ੍ਹੀਂ ਕੋਰਸਿਸ ਕੋ ਅਪਰੂਵਡ ਕਰਤੀ ਉਨ੍ਹੀਂ ਕਾਲਜਿਸ ਮੇ ਜੋ ਇੱਕ ਸਰਟਨ ਪੈਰਾਮੀਟਰ ਪੇ ਖੜੇ ਉਤਰਤੇ ਹੈ। ਤੋ ਯੇ ਨਹੀਂ ਆਜ ਕੋਰਸ ਸ਼ੁਰੂ ਕਰੋ, ਕੱਲ ਆਪ ਗਵਰਨਮੈਂਟ ਨੇ ਸਪੋਂਸਰ ਕਰ ਦਿਆ, ਰਾਈਟ? ਤੋ ਹਮਾਰੇ ਪਾਸ ਹੈ ਲਾਈਕ 8 to 10 ਅੱਛੇ ਕੋਰਸ ਹੈ, ਫੁਲੀ ਆਨਲਾਈਨ ਕੋਰਸਿਸ ਹੈ, ਆਪ ਘਰ ਕੇ ਕੰਫਰਟ ਸੇ ਪੜ੍ਹੇ, ਫੁਲੀ ਆਨਲਾਈਨ ਕੋਰਸਿਸ ਹੈ, ਨੋ ਏਜ ਲਿਮਿਟ, ਨੋ ਕੈਚ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ। ਆਪ ਸਕਿੱਲ ਡਿਵੈਲਪ ਕਰਤੇ ਹੈ, ਗਵਰਨਮੈਂਟ ਆਪਕੋ ਫੀਸ ਪੇ ਕਰਤੀ ਕਾਲਜ ਕੀ ਡਾਇਰੈਕਟਲੀ, ਐਂਡ ਦੈਨ ਔਨ ਅਦਰ ਹੈਂਡ ਆਪਕੋ ਆਪਕੇ ਖਾਤੇ ਮੇ 30 to 100,000 ਕੀ ਫੰਡਿੰਗ ਆਤੀ ਹੈ, ਜਿਸਕਾ ਆਜ ਕੀ ਰੇਟ ਮੇ ਹਾਫ ਪੋਰਸ਼ਨ ਇਜ਼ ਨੋਨ ਰਿਫੰਡੇਬਲ ਗ੍ਰਾਂਟਸ ਪੋਰਸ਼ਨ। ਹਮਾਰੀ ਫੀਸ ਕਿਤਨੀ ਹੈ ਜੀ? ਅਬ ਲੱਗੇਗਾ ਆਪਕੋ ਕਿ ਹਮਾਰੀ ਫੀਸ ਮੇ ਕੁਛ ਕੈਚ ਹੈ, ਦੇਰ ਇਜ਼ ਨੋ ਕੈਚ। ਫੀਸ ਹੈ ਹਮਾਰੀ $199 to $499, ਤਬ ਹਮ ਇਤਨੀ ਅਵੇਅਰਨੈਸ ਕਰਤੇ ਹੈ। ਹਮਾਰੀ ਫੀਸ ਓਨੈਸਟ ਹੈ ਜੀ, 7 ਈਅਰ ਸੇ ਕਾਮ ਕਰ ਰਹੇ, ਇਤਨਾ ਕੋ ਅਸਿਸਟ ਕਰ ਚੁੱਕੇ ਹੈ। ਹਮਾਰੇ ਪਾਸ ਕਲਾਇੰਟਸ ਆਤੇ ਹੈ, ਕਹਤੇ ਹੈ ਪੁਰਾਣੇ ਏਜੰਟ ਕੋ 2500 ਦੀਆ, 3000 ਦੀਆ, ਔਰ ਵੋ ਕਲਾਇੰਟਸ ਆਤੇ ਰਿਟੇਨ ਹੋ ਜਾਤੇ ਹੈ ਕਿ ਸਰ ਆਪ ਓਨੈਸਟੀ ਸੇ ਕਾਮ ਕਰ ਰਹੇ ਹੈ, ਦੇਰ ਇਜ਼ ਨੋ ਕੈਚ ਇਨ ਇਟ। ਕੱਲ ਵੀ ਆਪਕਾ ਸ਼ੋ ਸੁਣ ਕੇ ਕਲਾਇੰਟ ਆਏ ਥੇ, ਫੈਮਿਲੀ ਆਫ ਟੂ ਮੇ ਇੱਕ ਬੰਦੇ ਕੋ ਪੜਨਾ ਚਾਹੀਏ ਤੋ ਅੱਛੀ ਫੰਡਿੰਗ ਆਤੀ ਹੈ, ਬਟ ਉਹਨਾਂ ਨੇ ਕਿਸੇ ਔਰ ਏਜੰਟ ਨੇ ਦੋਨੋਂ ਕੋ ਇਨਰੋਲ ਕਰ ਦੀਆ। तो हमने उनको जब मैच करके दिखाया गवर्नमेंट कैलकुलेटर पे, जो आपको एक पढ़ने में भी इतने आ रहे हैं, दो पढ़ने में भी इतने आ रहे हैं, दोनों पढ़ते हैं राइट, तो कहते हैं यार ये तुम्हें पता ही नहीं था, राइट अभी रिटेन हो गया हमसे, देयर इज नो कैच इन इट, एथिकली हम काम कर रहे हैं, आप आए कॉल करें ऑफिस आए 200 स्किल हासिल करें, साथ में हुकूमत से फंडिंग अपने अकाउंट में हासिल करें, जैसे हमारे कितने ही क्लाइंट्स कर चुके हैं।
0: बहुत अच्छे, तो इहदे विच तुहाडी फीस किन्नी है ते कदों तो तुहाडी फीस पे करनी है जी?
2: हाँ जी, एक तरफ लाइक आपके अकाउंट में हाथी जितनी फंडिंग आ रही है, बट हमारी फीस चीटी जितनी रहती है, क्योंकि हमारी फ्लैट फीस है, कोई परसेंटेज कमीशन नहीं है। क्यों नहीं है चलो बताओ, अब इसमें यहाँ पे आपके डॉक्यूमेंट से लगते हैं, नोटिस ऑफ असेसमेंट, मैरिज सर्टिफिकेट, बर्थ सर्टिफिकेट, अगर आपके बच्चे ज्यादा हैं, फैमिली ऑफ फाइव है, हस्बैंड वाइफ दोनों पढ़ते हैं, आसान से कोर्स करते हैं, फुली ऑनलाइन वाले, उनको अप टू 100,000 की फंडिंग आती है, इसमें से $50,000 तो ग्रांट्स है, रेस्ट 50,000 ऑप्शनल लोन एट 0% है। फैमिली ऑफ टू है तो 45,000 की फंडिंग आती है आज के रेट में, जिसमें से आधा पैसा क्या है, नॉन रिफंडेबल ग्रांट्स पोर्शन। अब कागज सारे ऐसे असली लगते हैं गवर्नमेंट पे, कागज पहले से ही है, बैंक थोड़ी है यहाँ पे, गवर्नमेंट पे कागज पहले से ही है, एनओए, मैरिज सर्टिफिकेट, बर्थ सर्टिफिकेट, कोई सेटिंग नहीं, कोई अप्रोच नहीं है, कोई कारीगरी नहीं है, फीस हमारी
0: 199,499 ਜਾ ਲੈਣਾ ਹੀ ਪੈਂਦਾ ਨੰਬਰ ਇੱਕ ਤੇ ਨੰਬਰ ਦੋ ਇਹ ਫੰਡਿੰਗ ਸੀ ਆਰ ਏ ਵੱਲੋਂ ਆਉਂਦੀ ਆਉਂਦੀ ਕਿਹੜੇ ਡਿਪਾਰਟਮੈਂਟ ਵੱਲੋਂ
2: ਡਿਪਾਰਟਮੈਂਟ ਜੋ ਇਸਕੋ ਮੋਨੀਟਰ ਕਰਤਾ ਹੈ ਦੈਟ ਇਜ਼ ESDC ਮਤਲਬ ਸਰਵਿਸ ਕੈਨੇਡਾ
0: ਓਕੇ
2: ਐਂਡ ਦੈਨ ਇਹ ਨੋਟਿਸ ਆਫ ਅਸੈਸਮੈਂਟ ਇਸਮੇ ਲਗਤਾ ਹੈ ਜਿੱਥੇ ਆਪਕੀ ਇਨਕਮ ਕਮ ਹੈ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ
0: ਆਪਕਾ ਇਹਦੇ ਚ ਕੋਈ ਕ੍ਰੈਡਿਟ ਚੈੱਕ ਹੁੰਦਾਗਾ ਕੋਈ ਉਹਦਾ ਕੋਈ ਇਸ਼ੂ ਹੈਗਾ
2: ਯਹਾਂ ਪੇ ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲੀਏ ਫੰਡ ਕਰ ਰਹੀ ਹੈ They're more lenient. आप स्किल डेवलप कर रहे हैं, आप स्किल हासिल कर रहे हैं, देर इज नो क्रेडिट चेक इन दिस, नो एज लिमिट, 40, 50, 60, 70 साल के आप हैं, देर इज नो डिस्क्रिमिनेशन। जब गवर्नमेंट $30 billion यूक्रेन को दे देती है, मोजाम्बिक्यू, टेंजानिया, कॉन्गो, ऐसे करके 32 कंट्रीज है जिनको 154 million गवर्नमेंट ने दिया है फॉरन एड के नाम पे, तो गवर्नमेंट एजुकेशन में इन्वेस्ट नहीं कर सकती क्या? तो आप स्किल हासिल करें, हमारी फीस 199,499 काम होने के बाद है, आप हमारे ऑफिस आए, कोई कैच नहीं है इसके अंदर, जैसे गवर्नमेंट डेंटल केयर चाइल्ड बेनिफिट में देती है वैसे गवर्नमेंट यहाँ पे इन्वेस्ट करती है। दो से तीन घंटे आपने देने, पूरा दिन नहीं लगाना जी,
0: जी।
2: अगर आप सेल्फ एम्प्लॉयड है, उबर ड्राइवर, ट्रक ड्राइवर, आपको अच्छा बेनिफिट है, फंडिंग डायरेक्ट आपके खाते में आती, मेरे खाते में नहीं आती, कोई कैच नहीं है, ऑफिस आए, प्रॉपर ऑफिस है जी हमारा, 7 years से बिजनेस में, बहुत तो असिस्ट कर चुके हैं।
0: नंबर कोई नंबर साझा कर दो।
2: हाँ जी, नंबर जी 437-264-3175 437-264-3175 से स्किल हासिल करें, 30 to 100,000 की फंडिंग हासिल करें, 1 अगस्त के बाद ग्रांट्स बंद हो रहे हैं, आज ही एनरोल करें, ग्रांट्स का फायदा उठाएं।
0: 437-264-3175 दोस्तों, सिर्फ लास्ट दो बैच बचे ने ते आने वाले टाइम दे विच ग्रांट देनी बंद हो जाओ। सो तुसी स्नेहा सुन रहे सी इस टाइम टू एक्ट, कॉल करके इन्हां नाल वधेरे जानकारी लै लो, जे तुसी एलिजिबल हो किन्ने पैसे आउणगे, इन्हां ने ओवर द कॉल ही तुहानूं दस देना। 437-264-3175 437-264-3175 437-264-3175 437-264-3175 बहुत शुक्रिया भाई जी, धन्यवाद,
2: थैंक यू।

0: ਰਾਹੁਲ ਜੀ ਸਾਡੇ ਨਾਲ ਜੁੜੇ ਨੇ। ਰਾਹੁਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ।
0: ਰਾਹੁਲ ਜੀ, ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਪੂਰਾ ਸਪੌਂਸਰ ਕੀਤਾ ਅਤੇ ਅੱਜ ਨਾ ਸਾਡੇ ਸਰੋਤਿਆਂ ਤੋਂ ਦੋ ਚਾਰ ਸਵਾਲ ਸੀਗੇ ਐਂਡ ਜਿਹਦੇ ਵਿੱਚੋਂ ਮੈਂ ਅਨਾਊਂਸ ਕੀਤਾ ਸੀ ਪੂਰੀ ਹੈਰੀਟੇਜ ਵੱਲੋਂ ਜਿਹੜਾ ਡੈਸ਼ 'ਤੇ ਰੱਖਣ ਵਾਲਾ ਟਰੱਕ ਆ ਉਹ ਫ੍ਰੀ ਤੋਹਫੇ ਫ੍ਰੀ ਗਿਫਟ ਦੇ ਵਿੱਚ ਦੇਣ ਜਾ ਰਹੇ ਹਾਂ ਅਤੇ ਮੈਂ ਤੁਹਾਨੂੰ ਨਾ ਅਸੀਂ ਡਿਸਾਈਡ ਕਰਕੇ ਪ੍ਰੋਗਰਾਮ ਦੇ ਐਂਡ 'ਤੇ ਤੁਹਾਨੂੰ ਨਾਮ ਦੇ ਦੂੰਗਾ ਕਿ ਕਿਹੜੇ ਬੰਦੇ ਨੂੰ ਇਹ ਗਿਫਟ ਆਪਾਂ ਦੇ ਰਹੇ ਹਾਂ ਅਤੇ ਇਹਦੇ ਵਿੱਚ ਬਸ ਤੁਹਾਡੀ ਸਹਾਇਤਾ ਦੇ ਲਈ ਬਹੁਤ ਬਹੁਤ ਧੰਨਵਾਦ। ਅਤੇ ਆਓ ਰਾਹੁਲ ਜੀ, ਅੱਜ ਸਾਨੂੰ ਗੱਡੀਆਂ ਦੇ ਬਾਬਤ ਵਿੰਡੋ ਟਿੰਟਿੰਗ ਦੀ ਸਰਵਿਸ ਬਾਰੇ ਅਤੇ ਕਾਰ ਐਕਸੈਸਰੀਜ਼ ਉਹਦੇ ਬਾਬਤ ਜ਼ਰੂਰ ਦੱਸੋ ਕਿਉਂਕਿ ਕਾਰ ਦੇ ਵਿੱਚ ਨਾ ਬਹੁਤ ਸ਼ੌਕੀਨ ਹੁੰਦੇ ਨੇ। ਕਾਰਾਂ ਦੇ ਵਿੱਚ ਪਰਫਿਊਮ ਵੀ ਹੁੰਦਾ, ਡੈਸ਼ 'ਤੇ ਰੱਖਣ ਲਈ ਵੀ ਸਮਾਨ ਆ, ਕਾਰ ਸ਼ੀਸ਼ੇ ਹੈਂਗਿੰਗ ਲਈ ਵੀ ਆ ਅਤੇ ਕਸਟਮਾਈਜ਼ ਛੱਲੇ ਵੀ ਨੇ ਤੁਹਾਡੇ ਕੋਲ। ਕਾਰ ਐਕਸੈਸਰੀ ਅਤੇ ਵਿੰਡੋ ਟਿੰਟਿੰਗ ਸਰਵਿਸ ਬਾਰੇ ਜ਼ਰੂਰ ਸਰੋਤਿਆਂ ਦੱਸੋ।
1: ਹਾਂਜੀ ਭਾਜੀ, ਟੈਂਟਿੰਗ ਵੀਰੇ ਬਹੁਤ ਜ਼ਰੂਰੀ ਹੈ ਇਸ ਟਾਈਮ। ਆਪਣਾ ਧੁੱਪ ਪੈ ਰਹੀ ਹੈ, ਯੂਵੀ ਤੋਂ ਬਚੋ ਅਤੇ ਆਪਣਾ ਟੈਂਟ ਕਰਾਓ ਜ਼ਰੂਰ ਗੱਡੀਆਂ 'ਤੇ। ਜਿਹੜੀ ਤੁਹਾਨੂੰ ਗਲਾਸ ਹੋ ਕੇ ਟੈਂਟ ਪੈਂਦੀ ਆ ਉਹ ਗੁੱਟਣੀ ਹੁੰਦੀ, ਇਸ ਕਰਕੇ ਟੈਂਟ ਕਰਾਉਣੀ ਬਹੁਤ ਜ਼ਰੂਰੀ ਹੈ। ਡੀਟੇਲਿੰਗ ਅਤੇ ਟੈਂਟ ਦੇ ਪੂਰੀ ਹਰ ਡੀਲਾਂ ਲੱਗੀਆਂ ਹੋਈਆਂ ਨੇ ਬੈਕ ਟੂ ਬੈਕ ਅਤੇ ਆਪਣੀ ਡੀਟੇਲਿੰਗ ਦੀ ਸਟਾਰਟ ਹੁੰਦੀ ਹੈ $40 ਦੀ। ਟੈਂਟ ਦੇ ਵਿੱਚ ਆਪਣੀ ਲਾਈਫ ਟਾਈਮ ਵਾਰੰਟੀ ਆਉਂਦੀ ਹੈ। ਕਈ ਤੁਹਾਡੀ ਗੱਡੀ ਪੀਲ ਔਫ ਹੋਵੇ, ਬਬਲ ਹੋਣ ਟੈਂਟ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਕਿੱਥੇ ਆਉਣਾ ਅਤੇ ਕਵਰੇਜ ਆਪਾਂ ਕੀ ਕਰਦੇ ਹਾਂ।
0: ਸੋ ਇਹ ਇਸ ਜਿਹੜੀ ਵਿੰਡੋ ਟਿੰਟਿੰਗ $159 ਤੁਸੀਂ ਦੱਸੇ ਸਡਾਨ ਦੇ।
1: ਹਾਂਜੀ ਭਾਈ, ਲਾਈਫ ਟਾਈਮ ਵਾਰੰਟੀ ਹੈ ਅਤੇ ਵਿਦਾਊਟ ਆਪਣਾ ਨਾ ਹੀ ਕਦੀ ਫਿਊਚਰ 'ਚ ਨਾ ਹੀ ਤਾਰਾਂ ਦੇ ਚਾਰਜਸ ਨੇ ਨਾ ਹੀ ਦੁਆਰਾ ਲਾਉਣ ਦੇ ਚਾਰਜਸ ਨੇ, ਲਾਈਫ ਟਾਈਮ ਵਾਰੰਟੀ ਹੁੰਦੀ ਹੈ।
0: ਲਾਈਫ ਟਾਈਮ ਵਾਰੰਟੀ ਹੁੰਦੀ ਹੈ ਅਤੇ ਵਿੰਡੋ ਟਿੰਟਿੰਗ ਦੇ ਨਾਲ ਇੱਕ ਸਿਰਾਮਿਕ ਕੋਟਿੰਗ ਦੀਆਂ ਵੀਡੀਓਜ਼ ਅਸੀਂ ਦੇਖਦੇ ਹੁੰਦੇ ਹਾਂ, ਉਹ ਕੀ ਕੰਮ ਕਰਦੀ ਹੈ ਸਿਰਾਮਿਕ ਕੋਟਿੰਗ?
1: ਸਿਰਾਮਿਕ ਕੋਟਿੰਗ ਜੀ ਗੱਡੀ ਦੇ ਪੇਂਟ ਨੂੰ ਪ੍ਰੋਟੈਕਟ ਕਰਦੀ ਹੈ ਜੀ। ਦੇਖੋ, ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦੀ ਹੈ ਜੀ ਪੀਪੀਐਸ, ਇੱਕ ਹੁੰਦੀ ਹੈ ਜੀ ਕੋਟਿੰਗ। ਪੀਪੀਐਸ ਹੁੰਦਾ ਤੁਹਾਡੀ ਗੱਡੀ ਦੇ ਲੈਮੀਨੇਸ਼ਨ ਕਰਦੀ ਹੈ ਜੀ, ਉਹ ਤੁਹਾਡੀ ਗੱਡੀ ਨੂੰ ਬਿਲਕੁਲ ਆਪਣੀ ਡੈਮੇਜ ਤੋਂ ਬਚਾਉਂਦੀ ਹੈ। ਜਿਹੜੀ ਕੋਟਿੰਗ ਹੈਗੀ ਹੈ ਜੀ ਉਹ ਤੁਹਾਡੀ ਗੱਡੀ ਨੂੰ ਸ਼ਾਈਨ ਦਿੰਦੀ ਹੈ ਅਤੇ ਨਾਲੇ ਉਹ ਤੋਂ ਆਪਣੀ ਡਸਟ ਜਾਂ ਡਬਰੀ ਨੂੰ ਮੂੰਹ ਤੋਂ ਰਿਪੈਲ ਕਰਦੀ ਹੈ।
0: ਜੇ ਆਪਾਂ ਕਿਸੇ ਨੇ ਨਵੀਂ ਗੱਡੀ ਲੈਤੀ ਆ ਉਹ ਗੱਡੀ ਨੂੰ ਪੂਰੀ ਹੈਰੀਟੇਜ 'ਤੇ ਲੈ ਕੇ ਆਉਣਾ, ਇੱਕ ਤਾਂ ਵਿੰਡੋ ਟਿੰਟਿੰਗ ਆਲਵੇਜ਼ ਰੈਕਮੈਂਡ ਆਪਾਂ ਕਰਦੇ ਹਾਂ, ਗੱਡੀ ਸੋਹਣੀ ਵੀ ਲੱਗਦੀ ਹੈ ਅਤੇ ਇਹਦੀਆਂ ਫਾਇਦੇ ਫਾਇਦੇ ਨੇ। ਇਸ ਤੋਂ ਬਿਨਾਂ ਪੀਪੀਐਫ ਜਾਂ ਸਿਰਾਮਿਕ ਕੋਟਿੰਗ, ਜੇ ਇਹਨਾਂ ਦੋਨਾਂ 'ਚੋਂ ਇੱਕ ਕਰਵਾਉਣੀ ਹੋਵੇ ਜਾਂ ਦੋਨਾਂ ਦੀ ਲੋੜ ਹੁੰਦੀ ਹੈ ਜੀ?
1: ਦੇਖੋ ਜੀ, ਪੀਪੀਐਫ ਕਰਾਉਣੀ ਨਵੀਂ ਗੱਡੀ ਲਈ ਆ, ਪੀਪੀਐਫ ਤੋਂ 100% ਲੋਡ ਪੈਣੀ ਹੈ ਜੀ।
0: ਓਕੇ ਜੀ, ਇੱਕ ਦੋ ਚੀਜ਼ਾਂ ਦੱਸੋ, ਜੇ ਗੱਡੀ ਲੀਜ਼ ਆ ਹੁਣ ਲੀਜ਼ ਰਿਟਰਨ ਕਰਨੀ ਆ,
1: ਹਾਂਜੀ,
0: ਉਹ ਕੇਸ ਦੇ ਵਿੱਚ ਜੇ ਪੀਪੀਐਫ ਕਰਾ ਲਾਂਗੇ ਕੱਲ ਨੂੰ ਰਿਟਰਨ ਕਰਨੀ ਆ ਤਾਂ ਉਹ ਮਾਈਂਡ ਤਾਂ ਨਹੀਂ ਕਰਦੇ ਕੰਪਨੀ?
1: ਲੀਜ਼ ਦੇ ਵਿੱਚ ਦੇਖੋ ਤੁਸੀਂ ਕਰਾ ਸਕਦੇ ਹੋ, ਬਟ ਮਾਈਂਡ ਕਰਨ ਵਾਲੀ ਗੱਲ ਕੋਈ ਨਹੀਂ, ਮਾਈਂਡ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਗੱਡੀ ਪ੍ਰੋਡਕਟ ਵੀ ਹੈ, ਲੇਕਿਨ ਲੀਜ਼ ਦੀ ਗੱਡੀ ਦੇ ਕਰਾਉਣ ਦਾ ਫਾਇਦਾ ਨਹੀਂ ਗਾ। ਦੇਖੋ, ਆਪਾਂ ਚਾਹੁੰਦੇ ਹਰ ਬੰਦਾ ਗੱਡੀ ਪ੍ਰੋਡਕਟ ਕਰੇ, ਲੇਕਿਨ ਲੀਜ਼ ਵਾਲੀ ਗੱਡੀ ਦੇ ਵਿੱਚ ਤੁਹਾਨੂੰ ਆਪਣਾ ਪ੍ਰੋਡਕਟ ਕਰਨ ਦੀ ਲੋੜ ਪੈਂਦੀ ਹੈ
0: ਜੀ।
1: ਵਾਪਸ ਕਹਿੰਦੇ ਤੁਹਾਡੀ ਆਪਦੀ ਗੱਡੀ ਨਹੀਂ ਹੈਗੀ, ਜਿਹੜੀ ਗੱਡੀ ਤੁਸੀਂ ਫਾਈਨੈਂਸ ਕੀਤੀ ਹੈ, ਕੈਸ਼ ਪਰਚੇਸ ਕੀਤੀ ਹੈ, ਲੌਂਗ ਟਰਮ ਰੱਖਣੀ ਹੈ, ਉਹਨੂੰ ਹਮੇਸ਼ਾ ਪ੍ਰੋਟੈਕਟ ਕਰੋ। ਠੀਕ ਹੈ, ਕੋਈ ਮਹਿੰਗੀ ਗੱਡੀ ਲਈ ਆ ਉਹਨੂੰ ਪ੍ਰੋਟੈਕਟ ਕਰੋ ਅਤੇ ਆਪਣਾ ਉਹਨੂੰ ਇਸ ਤਰ੍ਹਾਂ ਵੀ ਕੋਟਿੰਗ ਕਰਾਓ। ਬਟ ਹਾਂ, ਜੇ ਤੁਸੀਂ ਮਹਿੰਗੀ ਗੱਡੀ ਲਈ ਹੈ ਅਤੇ ਬਾਅਦ ਤੁਸੀਂ ਰਿਟਰਨ ਕਰਨ ਵੇਲੇ ਡੈਮੇਜ ਨਹੀਂ ਚਾਹੁੰਦੇ ਹੈਗੇ ਤਾਂ ਉਹਨੂੰ ਤੁਸੀਂ ਪੀਪੀਐਫ ਨਾਲ ਪ੍ਰੋਟੈਕਟ ਕਰ ਸਕਦੇ ਹੋ, ਫਰੰਟ ਨੂੰ ਘੱਟੋ ਘੱਟ ਫਰੰਟ ਨੂੰ ਕਰਾਓ।
0: ਵੈਰੀ ਗੁੱਡ, ਤੁਹਾਡੇ ਵੱਲੋਂ ਥੋੜ੍ਹਾ ਜਿਹਾ ਡਿਸਟਰਬੈਂਸ ਆ ਰਹੀ ਹੈ, ਸੋ ਮੈਂ ਕਵਰ ਕਰ ਰਿਹਾ ਜੀ। ਸੋ ਦੋਸਤੋ, ਤੁਸੀਂ ਪੂਰੀ ਹੈਰੀਟੇਜ 'ਤੇ ਆਪਣੀ ਗੱਡੀ ਲੈ ਕੇ ਜਾਓ ਜਿੱਥੇ ਕਿ ਡਿਟੇਲਿੰਗ ਵਰਗੀਆਂ ਸਰਵਿਸਿਜ਼, ਵਿੰਡੋ ਟਿੰਟਿੰਗ, ਸਿਰਾਮਿਕ ਕੋਟਿੰਗ ਅਤੇ ਪੀਪੀਐਫ ਜਿਹੜਾ ਤੁਹਾਡੇ ਪੇਂਟ ਨੂੰ ਪ੍ਰੋਟੈਕਟ ਕਰੋ, 10 ਸਾਲਾਂ ਤੱਕ ਦੀ ਗਰੰਟੀ ਜਿਹੜੀ ਉਹਦੀ ਦਿੱਤੀ ਜਾਵੇਗੀ ਪੂਰੀ ਹੈਰੀਟੇਜ ਤੋਂ। ਉਹ ਇੱਕ ਵਾਰੀ ਪੀਪੀਐਫ ਹੋ ਗਿਆ ਨਾ, ਚਾਹੇ ਤਾਰਾਂ ਵਾਲਾ ਬੁਰਸ਼ ਵੀ ਫੇਰ ਲਓ, ਤੁਹਾਡੀ ਗੱਡੀ ਦਾ ਪੇਂਟ ਨਹੀਂ ਖਰਾਬ ਹੁੰਦਾ। ਮੰਨ ਲਓ ਕਈ ਵਾਰ ਆਪਾਂ ਦੇਖਦੇ ਹਾਂ ਕਿ ਕੰਟਰੀ ਸਾਈਡ ਜਾਂਦੇ ਹਾਂ, ਰੂੜੀਆਂ ਬੱਟੇ ਵੱਜ ਕੇ ਪੇਂਟ ਅਤੇ ਉਹ ਚਿਪਸ ਜੇ, ਸਟੋਨ ਚਿਪਸ ਜੇ ਡੈਮੇਜ ਕਰ ਦਿੰਦੇ ਨੇ, ਉਹ ਤੋਂ ਤੁਹਾਡੀ ਗੱਡੀ ਪ੍ਰੋਟੈਕਟ ਰਹੂ। ਮਹਿੰਗੀ ਗੱਡੀ ਆ ਤਾਂ ਉਹਦੀ ਪ੍ਰੋਟੈਕਸ਼ਨ 'ਤੇ ਜ਼ਰੂਰ ਪੈਸੇ ਲਾਓ। ਇਸ ਦੇ ਨਾਲ ਗੱਡੀ ਨੂੰ ਸ਼ਿੰਗਾਰਨ ਲਈ ਛੱਲੇ, ਡੋਰ ਹੈਂਗਿੰਗ ਜਾਂ ਫਿਰ ਤੁਸੀਂ ਦੇਖੋਗੇ ਪਰਫਿਊਮ ਹੋ ਗਏ, ਮਲਟੀਪਲ ਥਿੰਗਸ ਨੇ ਟਰੱਕਾਂ ਦੇ ਲਈ, ਡੋਰੀਆਂ ਨੇ, ਤੁਸੀਂ ਜਾ ਕੇ ਦੇਖੋਗੇ, ਤੁਸੀਂ ਕਹੋਗੇ ਯਾਰ ਇਹ ਤਾਂ ਬਾਕੀ ਬਹੁਤ ਵੱਡੀ ਕਲੈਕਸ਼ਨ ਆ। ਐਵਰੀਥਿੰਗ ਅੰਡਰ ਵਨ ਰੂਫ, ਪੂਰੀ ਹੈਰੀਟੇਜ, ਸ਼ਹਿਰ ਦੇ ਕੋਨੇ ਕੋਨੇ 'ਚ ਲੋਕੇਸ਼ਨਾਂ ਨੇ, ਅਸੀਂ ਨੰਬਰ ਸਾਂਝਾ ਕਰ ਰਹੇ ਹਾਂ, ਤੁਸੀਂ ਇਹ ਨੰਬਰ 'ਤੇ ਕਾਲ ਕਰੋ, ਪੀਪੀਐਫ ਜਾਂ ਆਪਣੀ ਵਿੰਡੋ ਟਿੰਟਿੰਗ ਦੇ ਲਈ ਅਪਾਇੰਟਮੈਂਟ ਬੁੱਕ ਵੀ ਕਰ ਲਓ ਅਤੇ ਬਾਕੀ ਤੁਹਾਨੂੰ ਐਡਰੈ ਲੋਕੇਸ਼ਨ ਵਗੈਰਾ ਸਾਰਾ ਕੁਝ ਟੈਕਸਟ ਆ ਜਾਓ। ਯਾਦ ਰੱਖੋ, ਪੂਰੀ ਹੈਰੀਟੇਜ ਨੰਬਰ ਟੂ ਕਾਲ 647-962-1023, 647-962-1023, 647-962-1023, 647-962-1023, 647-962-1023 'ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਜੀ, ਧੰਨਵਾਦ।

0: ਪ੍ਰੋਗਰਾਮ ਬਿਲਕੁਲ ਸਮਾਪਤ ਵਾਲਾ ਸਾਡੇ ਨਾਲ ਮੇਘਨਾ ਜੀ ਕੁਇਕ ਸ਼ਿਪ ਤੋਂ ਸਾਡੇ ਨਾਲ ਗੱਲਬਾਤ ਕਰਨਗੇ। ਜੇ ਤੁਸੀਂ ਆਪਣਾ ਸਮਾਨ ਇੰਡੀਆ ਭੇਜਣਾ ਚਾਹੁੰਦੇ ਹੋ ਤਾਂ ਉਹਦੀ ਜਾਣਕਾਰੀ ਮੇਘਨਾ ਜੀ ਤੋਂ ਲਵਾਂਗੇ। ਕੁਇਕ ਸ਼ਿਪ ਮੈਪਲ ਕਲੀਨਿੰਗ ਅਤੇ ਮੂਜ਼ ਬਲਾਈਂਡ ਦਾ ਸੁਨੇਹਾ ਵੀ ਦਿੰਦੇ ਆ ਰਹੇ ਹਾਂ ਅਤੇ ਸਾਡੇ ਨਾਲ ਰੋਇਲ ਕਰੋਕਰੀ ਵਿਲਾ ਤੋਂ ਵੀ ਬਾਈ ਪਰਮਜੀਤ ਜੀ ਦੱਸਣਗੇ ਕਰੋਕਰੀ ਦੇ ਉੱਤੇ ਸੇਲ। ਤਾਂ ਇਸ ਤੋਂ ਪਹਿਲਾਂ ਸੁਲਤਾਨ ਜੀ ਦਾ ਮੈਸੇਜ ਲੈਂਦੇ ਹਾਂ ਬ੍ਰੈਂਪਟਨ ਟੀ ਵੀ ਐਂਡ ਅਪਲਾਈਂਸਸ। ਸੁਲਤਾਨ ਜੀ ਜੀ ਐਨ ਵੈਲਕਮ।
1: ਥੈਂਕ ਯੂ ਵੈਰੀ ਮਚ ਜੀ ਭੁੱਲਰ ਸਾਹਿਬ, ਬਹੁਤ ਕੁਇਕ ਅਤੇ ਸਵੀਟ ਮੈਸੇਜ ਦਊਂਗਾ। ਸਵੀਟ ਮੈਸੇਜ ਇਸ ਲਈ ਹੈ ਕਿ ਕਸਟਮਰ ਦਾ $600 to $800 ਦੀ ਸੇਵਿੰਗ ਹੋ ਰਹੀ ਹੈ। ਜੇ ਉਹਨਾਂ ਨੇ 85 ਇੰਚ ਟੀਵੀ ਲੈਣਾ $2000 ਵਾਲਾ ਸੈਮਸੰਗ ਦਾ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ ਹਾਈ ਐਂਡ ਮਾਡਲ ਹੈ $1299 ਚ ਲੈ ਕੇ $2000 ਵਾਲਾ ਟੀਵੀ ਤੁਸੀਂ $700 ਸੇਵ ਕਰ ਸਕਦੇ ਹੋ ਜੀ। ਟੋਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $1700 ਵਾਲਾ $1099 ਦਾ ਲੈ ਕੇ $600 ਇਹਦੇ ਚ ਵੀ ਸੇਵਿੰਗ ਅੱਜ ਕਰਵਾ ਕੇ ਦੇ ਰਹੇ ਹਾਂ। ਤੇ ਜਿਹੜੇ ਕਸਟਮਰ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਲੈਣਾ ਚਾਹੁੰਦੇ $5000 ਵਾਲਾ $2999 ਦਾ ਲੈ ਕੇ $2000 ਬੰਡਲ ਪੈਕੇਜ ਤੇ ਸੇਵ ਕਰਨਗੇ। ਪਹੁੰਚਣਾ ਜੀ ਅੱਜ ਸ਼ਾਮ 7 ਵਜੇ ਤੋਂ ਪਹਿਲੇ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828 ਜੀ।
0: ਬਹੁਤ ਸ਼ੁਕਰੀਆ
1: ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਧੰਨਵਾਦ ਜੀ। ਸੋ ਥੈਂਕ ਯੂ ਵੈਰੀ ਮੱਚ। ਤੇ ਕੁਇਕ ਸ਼ਿਪ ਕੰਪਨੀ ਬਾਰੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਦੋਸਤੋ ਜਾਣਕਾਰੀ ਦਿੱਤੀ ਸੀ। ਇੰਡੀਆ ਦੀ ਵਨ ਆਫ ਦਾ ਬਿਗੈਸਟ ਕੰਪਨੀ ਹੈ ਜਿਹੜੀ ਕਿ ਡਿਲੀਵਰੀ ਸਮਾਨ ਤੁਹਾਡਾ ਸ਼ਿਪ ਕਰਦੀ ਆ, 25 ਸਾਲਾਂ ਤੋਂ ਕੰਮ ਕਰ ਰਹੇ। ਤੇ ਇਹ ਹੁਣ ਕੈਨੇਡਾ ਦੇ ਵਿੱਚ ਗ੍ਰੈਂਡ ਓਪਨਿੰਗ ਹੋ ਚੁੱਕੀ ਆ, ਕੈਨੇਡਾ ਦੇ ਵਿੱਚ ਓਪਨ ਹੋ ਚੁੱਕੇ ਨੇ। ਬਵੇਡ ਐਂਡ ਚੰਗਿਊਜ਼ੀ ਵਾਲੀ ਸਾਈਡ ਵੈਨਕਿਰਕ ਤੇ 35 ਵੈਨਕਿਰਕ ਡਰਾਈਵ ਯੂਨਿਟ 15 ਦੇ ਵਿੱਚ ਕੁਇਕ ਸ਼ਿਪ ਆਫਿਸ ਖੋਲ ਚੁੱਕੇ ਜੀ। ਮੇਘਨਾ ਜੀ ਸਾਡੇ ਨਾਲ ਨੇ। ਮੇਘਨਾ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
2: ਸਤਿ ਸ਼੍ਰੀ ਅਕਾਲ ਜੀ।
0: ਤੁਸੀਂ ਕਹਿੰਦੇ ਹੋ ਕਿ ਸ਼ਿਪਿੰਗ ਦੇ ਵਿੱਚ ਤੁਹਾਡੇ ਪ੍ਰਾਈਸ ਜੇ ਕੰਪੇਅਰ ਕਰੀਏ ਬਾਕੀ ਕੰਪਨੀ ਨਾਲ ਕਿ ਮੈਚ ਨਹੀਂ ਕਰਦੇ, ਤੁਸੀਂ ਬੀਟ ਕਰ ਰਹੇ ਹੋ। ਸੋ ਇਹਦੇ ਵਿੱਚ ਬਹੁਤ ਅੱਛੇ ਜੀ, ਇਹਦੇ ਵਿੱਚ ਤੁਹਾਡੇ ਆਫਿਸ ਇੱਕ ਕੁਐਸਚਨ ਹੁੰਦਾ ਕਿ ਜਦੋਂ ਅਸੀਂ ਤੁਹਾਡੇ ਆਫਿਸ ਸਮਾਨ ਡ੍ਰੌਪ ਕਰ ਦਈਏ, ਕਈ ਵਾਰ ਸਮਾਨ ਜ਼ਿਆਦਾ ਹੁੰਦਾ ਸਾਡੇ ਕੋਲ ਸਮਾਂ ਨਹੀਂ ਹੁੰਦਾ, ਤੁਸੀਂ ਘਰੋਂ ਵੀ ਪਿੱਕ ਕਰ ਲੈਂਦੇ?
2: ਹਾਂਜੀ, ਅਗਰ ਅਗਰ ਕੋਈ ਵੀ ਸਮਾਨ 30 ਕਿਲੋ ਤੋਂ ਉੱਪਰ ਹੈ ਤਾਂ ਸਾਡਾ ਜੋ ਪ੍ਰਾਈਸ ਹੈ ਉਹ $7 ਪਰ ਕੇਜੀ ਹੈ।
0: $7 ਪਰ ਕਿਲੋ ਦੇ ਹਿਸਾਬ ਨਾਲ? ਹਾਂਜੀ। ਤੇ ਕਿੰਨੇ ਟਾਈਮ ਚ ਡਿਲੀਵਰੀ ਹੋ ਜਾਂਦੀ?
2: 10-12 ਦਿਨ
0: ਦਾ ਟਾਈਮ ਪੀਰੀਅਡ ਰਹਿੰਦਾ।
2: ਹਾਂਜੀ, ਉਹ ਵੀ ਆਪਸ਼ਨ ਅਵੇਲੇਬਲ ਹੈ। ਕਈਆਂ ਦਾ ਕੁਛ ਅਰਜੈਂਟ ਡਾਕੂਮੈਂਟ ਹੁੰਦਾ, ਕੋਈ ਸੈਂਸਿਟਿਵ ਚੀਜ਼ ਹੁੰਦੀ ਹੈ ਜਿਹੜੀ ਕਸਟਮਰ ਅਰਜੈਂਟ ਡਿਲੀਵਰੀ ਮੰਗਦੇ ਨੇ, ਐਕਸਪ੍ਰੈਸ ਡਿਲੀਵਰੀ ਮੰਗਦੇ ਨੇ, ਤੇ ਉਹ ਵੀ ਅਸੀਂ ਡਿਲੀਵਰ ਕਰਵਾਉਂਦੇ ਹਾਂ, ਉਹ ਵੀ ਬਹੁਤ ਨੋਮੀਨਲ ਚਾਰਜਿਸ ਤੇ।
0: ਸੋ ਦੋਸਤੋ, ਤੁਸੀਂ ਆਪਣਾ ਸਮਾਨ ਇੰਡੀਆ ਭੇਜਣਾ, ਇੰਡੀਆ ਨਹੀਂ ਦੁਨੀਆ ਦੇ ਕਿਸੇ ਵੀ ਖੂੰਜੇ ਦੇ ਵਿੱਚ ਭੇਜਣਾ, ਜਿਹੜੀ ਕੁਇਕ ਸ਼ਿਪ ਦੇ ਰੇਟ ਨੇ ਇਹ ਸਭ ਤੋਂ ਘੱਟ ਨੇ। ਇਹ ਕਹਿੰਦੇ ਆ ਜੇ ਸਾਡੇ ਤੋਂ ਘੱਟ ਕੋਈ ਰੇਟ ਹੈਗਾ ਤੁਸੀਂ ਦਿਖਾਓ, ਅਸੀਂ ਉਹਨੂੰ ਬੀਟ ਕਰਾਂਗੇ, ਕਿਉਂਕਿ ਇਹਨਾਂ ਨੇ ਆਲਰੇਡੀ ਲੋਐਸਟ ਪ੍ਰਾਈਸ ਆਪਣੇ ਰੱਖੇ ਹੋਏ ਨੇ। ਕਿਉਂ? ਕਿਉਂਕਿ ਨਵੇਂ ਕੈਨੇਡਾ ਦੇ ਵਿੱਚ ਨਵੇਂ ਓਪਨ ਹੋਏ ਆ, ਸੋ ਮਾਰਕੀਟ ਕੈਪਚਰ ਕਰਨ ਦਾ ਵੀ ਇਹ ਤਰੀਕਾ ਹੁੰਦਾ। ਇਹਦੇ ਵਿੱਚ ਦੋਨਾਂ ਲਈ ਵਿਨ ਵਿਨ ਸਿਚੁਏਸ਼ਨ ਆ, ਐਂਡ ਇਹਦੇ ਵਿੱਚ ਸਾਡੇ ਕਸਟਮਰਾਂ ਲਈ ਵਿਨ ਵਿਨ ਸਿਚੁਏਸ਼ਨ ਆ ਕਿ ਬਹੁਤ ਘੱਟ ਰੇਟ ਤੇ ਵਧੀਆ ਸਰਵਿਸ ਦੇ ਨਾਲ 25 ਸਾਲਾਂ ਦੇ ਤਜਰਬੇ ਨੂੰ ਯੂਜ਼ ਕਰਕੇ ਤੁਹਾਡਾ ਸਮਾਨ ਸ਼ਿਪ ਕਰਨਗੇ। ਨੰਬਰ ਟੂ ਕਾਲ 647-453-5455। ਬਹੁਤ ਸ਼ੁਕਰੀਆ ਮੇਘਨਾ ਜੀ, ਧੰਨਵਾਦ। 647-463-5455 647-463-5455 647-463-5455 647-463-5455 647-463-5455 ਤੇ ਗੱਲਬਾਤ ਕੀਤੀ ਜਾ ਸਕਦੀ ਆ। ਇਹ ਸੀ ਅੱਜ ਦਾ ਪ੍ਰੋਗਰਾਮ। ਹੁਣ ਇਹ ਪ੍ਰੋਗਰਾਮ ਦਾ ਢੀਂਡਸਾ ਸਾਹਿਬ, ਮਾਨ ਸਾਹਿਬ ਸਾਡੇ ਨਾਲ ਨੇ, ਤੇ ਜਿਹੜਾ ਪੂਰੇ ਸਾਡੇ ਪਰਿਵਾਰਾਂ ਨੇ ਨਾਮ ਸਿਰਸਤ ਕੀਤੇ ਨੇ ਤੇ ਉਹਨਾਂ ਨਾਮਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਨਾਮ ਏਦਾਂ ਲੱਗਿਆ ਕੀ ਨਾਮ ਜ਼ਿਆਦਾ ਵਧੀਆ?
3: ਮੈਨੂੰ ਤਾਂ ਜੀ ਰੇਡੀਓ ਚੜ੍ਹਦੀ ਕਲਾ ਬਹੁਤ ਵਧੀਆ ਲੱਗਿਆ।
0: ਚੜ੍ਹਦੀ ਕਲਾ ਵਧੀਆ ਲੱਗਿਆ, ਤੁਹਾਡਾ ਮਨ ਸਾਹਿਬ ਕੀ ਹੈ?
3: ਰੇਡੀਓ ਚੜ੍ਹਦੀ ਕਲਾ ਜੀ,
0: ਰੇਡੀਓ ਚੜ੍ਹਦੀ ਕਲਾ। ਸੋ ਇਹ ਚੜ੍ਹਦੀ ਕਲਾ ਰੇਡੀਓ ਦਾ ਜਿਹੜਾ ਸੁਜੈਸ਼ਨ ਦਿੱਤੀ ਸੀ ਸਾਡੇ ਬਾਈ ਦਾ ਨਾਮ ਕੀ ਆ, ਐਟ ਦਾ ਐਂਡ ਨੰਬਰ 8916 ਨੰਬਰ ਆ, 9916 ਨੰਬਰ ਆ। ਬਾਈ ਜੀ ਨੇ ਸਾਨੂੰ ਕਾਲ ਕੀਤੀ ਸੀ, ਬਾਈ ਜੀ ਤੁਸੀਂ ਕਮਲਪ੍ਰੀਤ ਸਿੰਘ ਦੀ ਆਈ ਐਸ ਨਾਮ ਇਹਨਾਂ ਦਾ, ਮੈਂ ਗਲਤ ਨਾ ਲਵਾਂ, 8916 ਨੰਬਰ ਆ ਅਤੇ ਇੱਕ ਅਮਰ ਸਿੱਧੂ। ਬਾਈ ਜੀ ਤੁਸੀਂ ਮੈਨੂੰ ਕਾਲ ਕਰ ਲਿਓ ਅਤੇ ਉਮੀਦ ਕਰਦਾ ਮੈਂ ਇੱਕ ਵਾਰੀ ਚੈੱਕ ਕਰੂੰਗਾ ਕਿ ਕਈ ਵਾਰ ਇਹ ਨਾਮ ਕਿਸੇ ਦੇ ਅੰਡਰ ਰਜਿਸਟਰ ਤਾਂ ਨਹੀਂ, ਅਦਰਵਾਈਜ਼ ਆਪਾਂ ਫਿਰ ਅਗਲੇ ਵੀਕਐਂਡ 'ਤੇ ਚੜ੍ਹਦੀ ਕਲਾ ਰੇਡੀਓ ਦੇ ਨਾਲ ਜੁੜਾਂਗੇ। ਅਤੇ ਬਾਕੀ ਤੁਹਾਡੇ ਕੋਈ ਹੋਰ ਸੁਜੈਸ਼ਨ ਨੇ, ਤੁਸੀਂ ਕਿਸੇ ਸਪੋਂਸਰ ਸਭਾ ਦਾ ਨੰਬਰ ਮਿਸ ਕਰ ਗਏ ਹੋ, ਕੋਈ ਨੰਬਰ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣੇ ਅਦਾਰੇ ਦੀ ਐਡਵਰਟੀਜ਼ਮੈਂਟ ਸਾਡੇ ਅਦਾਰੇ ਨਾਲ ਕਰਨਾ ਚਾਹੁੰਦੇ ਹੋ ਰੇਡੀਓ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ, ਤਾਂ ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਆ 6479921032, 6479921032, 6479921032। ਦਿਓ ਜਾਤ, ਫਿਰ ਮਿਲਦੀ ਉਮੀਦਾਂ ਸਾਰਿਆਂ ਨੂੰ ਪਿਆਰ ਭਰੀ, ਸਤਿ ਸ਼੍ਰੀ ਅਕਾਲ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
6: Har ek jazbaat ko dua nahi milti, har ek aarzoo ko zubaan nahi milti. मुस्कान सजाए रखो तो दुनिया है साथ, क्योंकि आजकल हालात ये हैं कि आंसू तक को आंखों में पनाह नहीं मिलती। नमस्कार, आदाब सामीन, बहुत से जज्बातों एहसासों को शब्दों में छिपा आपके रूबरू हूँ मैं प्रीत, आपके अपने शो कल्चर ऑफ पंजाब में, और उम्मीद करती हूँ कि आप इस शो को सिर्फ सुनेंगे नहीं, महसूस करेंगे।
7: तुझ

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਹੈ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।

0: ਰੱਬ ਦੀ ਮੇਰਾ ਬਿਜ਼ਨਸ ਨਹੀਂ ਹੈ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਦੇਵ ਤਾਤਰੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609 416-677-0609
2: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲਿਏ ਆਪ ਸਭੀ ਕਾ ਬੇਹੱਦ ਸ਼ੁਕਰੀਆ।

and gentlemen, introducing from CHLO AM 530, the number

0: ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 65 ਇੰਚ ਟੀਵੀ 699 ਦਾ ਚੱਕ ਲੈਣਾ ਅੱਜ, 55 ਇੰਚ ਟੀਵੀ 399 ਦਾ ਰਹਿ ਨਾ ਜਾਈਓ ਕਿਉਂਕਿ ਫਿਰ ਇਸ ਤੋਂ ਬਾਅਦ ਇਹ ਪ੍ਰਾਈਸਿਸ ਨਹੀਂ ਮਿਲਣੀਆਂ। 85 ਇੰਚ ਉਹ ਵੀ ਕਿਊ ਐਲ ਈ ਡੀ 1299, ਸਿਰਫ 1299, ਤੇ 98 ਇੰਚ ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਸਿਰਫ 1999 ਦਾ 905-450-2828। ਤੇ ਜਦੋਂ ਸੇਲ ਦੀ ਗੱਲ ਕਰਦੇ ਹਾਂ, ਜਦੋਂ ਡਿਸਕਾਊਂਟ ਦੀ ਗੱਲ ਕਰਦੇ ਹਾਂ, ਜਦੋਂ ਬੈਸਟ ਡੀਲ ਦੀ ਗੱਲ ਕਰਦੇ ਹਾਂ, ਤੇ ਫਿਰ ਗ੍ਰੈਂਡ ਫਰਨੀਚਰ ਪਿੱਛੇ ਨਹੀਂ ਰਹਿੰਦਾ। ਗ੍ਰੈਂਡ ਫਰਨੀਚਰ ਦਾ ਕਹਿਣਾ ਇਹ ਹੈ ਕਿ ਅੱਜ ਤੁਹਾਨੂੰ ਉਹ ਡੀਲ ਮਿਲਣੀਆਂ ਜਿਹੜੀਆਂ ਪਹਿਲੇ ਨਹੀਂ ਕਦੀ ਵੀ ਲੈ ਕੇ ਦਿੱਤੀਆਂ, ਅੱਜ ਉਹ ਡੀਲ ਮਿਲਣੀਆਂ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ। 50 ਨਹੀਂ, 60 ਨਹੀਂ, 70% ਤੱਕ ਦਾ ਡਿਸਕਾਊਂਟ ਹੈ ਅੱਜ ਸ਼ਾਮ 7 ਵਜੇ ਤੱਕ। ਚੱਕ ਲਓ, ਚੱਕ ਲਓ, ਚੱਕ ਲਓ। ਵੈਲਕਮ ਕਰਦੇ ਹਾਂ ਜੀ ਸੁੱਖ ਨੂੰ। ਸੁਖਵੀਰ ਆ ਗਏ ਸਾਡੇ ਨਾਲ ਔਨ ਏਅਰ, ਤੇ 70% ਡਿਸਕਾਊਂਟ ਦੇ ਨਾਲ ਡੀਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਨੇ, ਆਉਂਦੇ ਹੋ ਜੀ।
1: ਬਹੁਤ ਸ਼ੁਕਰੀਆ, ਧੰਨਵਾਦ, ਧੰਨਵਾਦ ਸੁਲਤਾਨ ਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ, ਟੋਮਗਨ, ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ ਜੀ, ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ, ਟੋਮਗਨ, ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ, ਤੇ ਨਾਲ ਤੋਹਫਾ ਲੈਣਾ ਨਾ ਭੁਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 6472200000 6472200000, ਜਾਂ ਪਰਿਵਾਰ ਪਹੁੰਚ ਸਕਦੇ ਨੇ, ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ, ਟੋਮਗਨ, ਟੋਮਗਨ ਰੋਡ ਸੁਲਤਾਨ ਭਾਜੀ।
0: ਥੈਂਕ ਯੂ ਵੈਰੀ ਮਚ ਜੀ। ਚੱਕ ਲਓ, ਚੱਕ ਲਓ, ਡੀਲਾਂ ਮਿਸ ਨਾ ਕਰ ਜਾਣਾ। ਅੱਜ ਪਹੁੰਚ ਜਾਓ 6085 ਟੋਮਗਨ ਰੋਡ ਤੇ, ਗ੍ਰੈਂਡ ਫਰਨੀਚਰ ਤੇ। ਇੱਕ ਵਾਰੀ ਜਾ ਕੇ ਤੁਸੀਂ ਦੱਸਣਾ ਕਿ ਤੁਹਾਡੀ ਹੁਣੇ ਐਡ ਸੁਣੀ ਸੀ, ਹੁਣੇ ਆਏ ਆ, ਹੁਣੇ ਕਾਲ ਕੀਤੀ ਹੈ, ਤੇ ਹੁਣੇ ਹੀ ਇਹ ਡਿਸਕਾਊਂਟ ਲੈ ਲੈਣਾ। ਰਾਈਟ ਵੇ ਪਹੁੰਚਣਾ ਕਿੱਥੇ, 6085 ਟੋਮਗਨ ਰੋਡ।

0: ਸੁਲਤਾਨ ਜੀ
1: ਜੀ,
0: ਕਈ ਵਾਰ ਜਦੋਂ ਘਰ ਬੁੱਕ ਕਰਦੇ ਆ ਉਸ ਤੋਂ ਬਾਅਦ ਕਹਿੰਦੇ ਵੀ ਕਿਚਨ ਸਾਡੇ ਵਾਲੀ ਲੈਣੀ ਆ, ਆਪਦੀ ਸਪੈਸ਼ਲ ਬਣਾਉਣੀ ਆ
1: ਜੀ,
0: ਸਾਡੇ ਮਨ ਚ ਚਾਹ ਹੁੰਦੇ ਆ ਬੀਬੀਆਂ ਦੇ ਖਾਸ ਕਰਕੇ ਵੀ ਕਿਚਨ ਚ ਬਾਰੀਆਂ ਇੱਧਰ ਨੂੰ ਹੋਣ, ਫਰਿੱਜ ਇੱਥੇ ਲੱਗੇ, ਆਹ ਲੱਗੇ, ਉਹ ਲੱਗੇ, ਜਿਹੜੀ ਕਸਟਮ ਕਿਚਨ ਬਣਦੀ ਆ,
1: ਹਾਂਜੀ,
0: ਉਹਦੇ ਲਈ ਫਿਰ ਜਿਹੜੀਆਂ ਮੈਜਰਮੈਂਟ ਆ ਉਹਦਾ ਕੀ ਸਿਸਟਮ ਆ?
1: ਕਸਟਮ ਕਿਚਨ ਭਾਜੀ ਦੋ ਕਿਸਮ ਦੀ ਹੈ, ਮਤਲਬ ਇੱਕ ਤਾਂ ਬਿਲਡਰ ਦੇ ਨਾਲ ਤੁਸੀਂ ਜਾ ਕੇ ਕਸਟਮ ਕਿਚਨ ਸਿਲੈਕਟ ਕਰਨਾ, ਜਿਹਦੀ ਕਿ ਕਲੋਜ਼ਿੰਗ ਟਾਈਮ ਤੇ ਤੁਹਾਨੂੰ ਲੋੜ ਪੈਣੀ ਹੈ, ਪਰ ਜਿੱਦਾਂ ਤੁਸੀਂ ਕਿਹਾ ਕੱਟ ਆਊਟ ਡਾਇਮੈਂਸ਼ਨਸ ਉਹਨਾਂ ਨੂੰ ਪਹਿਲੇ ਦੇਣੀਆਂ ਪੈਣੀਆਂ, ਤੇ ਕੱਟ ਆਊਟ ਡਾਇਮੈਂਸ਼ਨ ਵਾਸਤੇ ਤੁਹਾਨੂੰ ਪਰਟੀਕੂਲਰ ਮਾਡਲ ਸਿਲੈਕਟ ਕਰਨੇ ਆ, ਤੁਸੀਂ ਉਹ ਮਾਡਲ ਸਿਲੈਕਟ ਕਰਕੇ ਕੱਟ ਆਊਟ ਡਾਇਮੈਂਸ਼ਨ ਬਿਲਡਰ ਨੂੰ ਭੇਜੋਗੇ ਤੇ ਫਿਰ ਡਿਲੀਵਰੀ ਹੋ ਜਾਏਗੀ ਤੁਹਾਡੀ ਐਟ ਦ ਟਾਈਮ ਆਫ ਕਲੋਜ਼ਿੰਗ।
0: ਓਕੇ,
1: ਤੇ ਜਿਹੜੇ ਘਰਾਂ ਚ ਕਸਟਮ ਕਿਚਨ ਬਣਵਾ ਰਹੇ ਆ, ਯਾਨੀ ਐਗਜ਼ਿਸਟਿੰਗ ਘਰ ਨੂੰ ਚ ਤੁਸੀਂ ਅਗਰ ਰੈਨੋਵੇਸ਼ਨ ਕਰ ਰਹੇ ਹੋ, ਉੱਥੇ ਤੁਸੀਂ ਕਸਟਮ ਕਿਚਨ ਆਪਣਾ ਬਿਲਡ ਕਰਨਾ, ਉਹ ਤੁਹਾਨੂੰ ਵਿਦਇਨ 30 ਡੇਜ਼ ਲੋੜ ਪੈ ਜਾਣੀ ਆ, ਕਿਉਂਕਿ ਅੱਜ ਤੁਸੀਂ ਲਵੋਗੇ ਕੱਟ ਆਊਟ ਡਾਇਮੈਂਸ਼ਨਸ ਤੇ 30 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਕਿਚਨ ਜਿਹੜਾ ਤਿਆਰ ਹੋ ਜਾਂਦਾ, ਤੇ ਉਸੀ 30 ਡੇਜ਼ ਜਾਂ 10-15 ਦਿਨ ਉੱਪਰ ਥੱਲੇ ਕਰਕੇ ਜਦੋਂ ਵੀ ਤੁਹਾਨੂੰ ਜ਼ਰੂਰਤ ਹੁੰਦੀ ਹੈ, ਸਮਝੋ ਤੁਸੀਂ ਰਾਈਟ ਵੇ ਹੀ ਹੋ ਗਿਆ, ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਇਹ ਕਿਚਨ ਜਿਹੜਾ ਡਿਲੀਵਰ ਕਰ ਦਿੰਨੇ ਆ ਤੇ ਤੁਸੀਂ ਇੰਸਟਾਲ ਕਰਾਉਣਾ। ਔਰ ਇਹਦੇ 'ਚ ਜੀ ਬਹੁਤ ਕਿਸਮ ਦੇ ਕਿਚਨ ਆ।
0: ਅੱਛਾ,
1: ਇਹਦੇ 'ਚ ਜਰਮਨ ਬ੍ਰਾਂਡ ਆ ਜੀ ਆਪਣੇ ਕੋਲ ਬੋਸ਼ ਦਾ,
0: ਇਟਲੀ
1: ਇਟਾਲੀਅਨ ਬ੍ਰਾਂਡ ਜਿਹੜਾ ਐਲੀਕਾ ਹੈ ਜੀ, ਤੇ US ਬ੍ਰਾਂਡ ਜਿਹੜਾ ਮੋਨੋਗ੍ਰਾਮ ਹੈ। ਸੋ ਇਹ ਪ੍ਰੀਮੀਅਮ ਬ੍ਰਾਂਡਸ ਹੈਗੇ ਆ, ਇਹਦੇ 'ਚ 48-inch ਫਰਿੱਜ ਵੀ ਮਿਲਦਾ, 42-inch ਫਰਿੱਜ ਵੀ ਮਿਲਦਾ, ਫਿਰ ਇਹਦੇ 'ਚ ਸਟੇਨਲੈਸ ਸਟੀਲ ਦਾ ਫਰਿੱਜ ਵੀ ਮਿਲਦਾ, ਪੈਨਲ ਰੈਡੀ ਫਰਿੱਜ ਵੀ ਮਿਲਦਾ। ਸੋ ਇਸੇ ਤਰ੍ਹਾਂ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵੀ ਹੁੰਦੀ ਤੇ ਪੈਨਲ ਰੈਡੀ ਡਿਸ਼ਵਾਸ਼ਰ ਵੀ ਹੁੰਦੀ। ਔਰ ਇਹਦੇ 'ਚ 40% ਡਿਸਕਾਊਂਟ, ਕੋਈ ਛੋਟਾ ਜਿਹਾ ਡਿਸਕਾਊਂਟ ਨਹੀਂ ਹੈ ਜੀ,
0: ਬਹੁਤ ਹੈ,
1: ਹਿਊਜ ਡਿਸਕਾਊਂਟ ਇਨ ਅਪਲਾਈਂਸਿਸ ਇੰਡਸਟਰੀ ਜੀ। ਔਰ ਇਹਦੇ ਵਿੱਚ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਉਹ ਵੀ ਪੈਨਲ ਰੈਡੀ ਹੋਏਗਾ, ਤੇ ਬਿਲਟ ਇਨ 48-inch ਦਾ ਫਰਿੱਜ, ਉਹ ਵੀ ਪੈਨਲ ਰੈਡੀ ਹੋਏਗਾ। ਇਹ ਅਸੀਂ ਪੂਰੇ ਦਾ ਪੂਰਾ ਬੰਡਲ ਪੈਕੇਜ ਜਿਹੜਾ ਇਹ 26,000, 24,000, 25,000 ਤੋਂ ਘੱਟ ਨਹੀਂ ਮਿਲਦਾ, ਸਿਰਫ $18,900 ਚ, ਸਿਰਫ $18,900 ਚ ਤੁਸੀਂ $26,000 ਵਾਲਾ ਇਹ ਬਿਲਟ ਇਨ ਕਿਚਨ ਵਿਦ ਪੈਨਲ ਰੈਡੀ ਫਰਿੱਜਸ।
0: ਕਿਹੜਾ ਬ੍ਰਾਂਡ ਹੈ ਜੀ ਇਹ?
1: ਇਹ ਐਲੀਕਾ ਵੀ ਲੱਗ ਸਕਦਾ, ਬੋਸ਼ ਵੀ ਲੱਗ ਸਕਦਾ, ਪ੍ਰਾਈਸ ਸੇਮ ਹੀ ਦਵਾਂਗੇ, 18,900। ਐਨੀ ਆਫ ਵਨ ਸਿਲੈਕਟ ਕਰ ਸਕਦੇ, ਇਟਾਲੀਅਨ ਬ੍ਰਾਂਡ ਲੈਣਾ ਐਲੀਕਾ ਮਿਲ ਜਾਏਗਾ, ਜਰਮਨ ਬ੍ਰਾਂਡ ਲੈਣਾ ਬੋਸ਼ ਮਿਲ ਜਾਏਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚ ਕੇ ਸਾਡੇ ਕੋਲ ਆਲਰੇਡੀ ਡੈਮੋ ਕਿਚਨਸ ਲੱਗੇ ਹੋਏ ਆ, ਉੱਥੇ ਸਿਲੈਕਟ ਕਰੋ, ਸਾਡਾ ਟ੍ਰੇਨਡ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿਹੜੇ ਸਾਈਜ਼, ਕਿਹੜੀ ਬਜਟ ਤੇ ਕਿਹੜੇ ਫੀਚਰਸ ਦੇ ਤੁਸੀਂ ਅਪਲਾਈਸਿਸ ਦੇਖ ਰਹੇ ਹੋ। ਪਹੁੰਚਣਾ ਕਿੱਥੇ ਆ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਜਦੋਂ 40% ਦੀ ਗੱਲ ਕਰਦੇ ਨਾ ਜੀ,
0: ਹਾਂਜੀ,
1: ਕਈ ਆਈਟਮਸ 50% ਵੀ ਹੈ।
0: ਉਹ ਕਿਸ ਤਰ੍ਹਾਂ?
1: ਫੋਰ ਐਗਜ਼ਾਮਪਲ, ਕਿਸੇ ਨੇ ਇਕੱਲੀ ਡਿਸ਼ਵਾਸ਼ਰ ਲੈਣੀ,
0: ਠੀਕ ਹੈ,
1: ਸਟੇਨਲੈਸ ਸਟੀਲ ਦੀ, $1,000 ਵਾਲੀ,
0: $499
1: ਨਾਲੇ ਲੇਟੈਸਟ ਟੈਕਨੋਲੋਜੀ ਮਿਲ ਗਈ, ਨਾਲੇ ਡਿਸ਼ਵਾਸ਼ਰ ਲੱਗ ਗਈ, ਨਾਲੇ 50% ਡਿਸਕਾਊਂਟ ਮਿਲ ਗਿਆ, ਤੇ ਨਾਲੇ ਜਿਹੜਾ 499 ਆ ਉਹ ਚਾਹੋ ਤੇ 6 ਮਹੀਨੇ ਚ ਪੇ ਕਰੋ, ਕੋਈ ਇੰਟਰਸਟ ਨਹੀਂ ਹੈ, ਸਿਰਫ ਵਿਜ਼ਿਟ ਕਰੋ, ਸਿਲੈਕਟ ਕਰੋ, ਔਰ ਤੁਸੀਂ ਆਪਣੇ ਮਨਪਸੰਦ ਦੇ ਫੀਚਰਸ ਦੇ ਨਾਲ ਜਿਹੜੇ ਵੀ ਅਪਲਾਈਸਿਸ ਲੈਣਾ ਚਾਹੁੰਦੇ ਹੋ ਉਹ ਤੁਸੀਂ ਸਿਲੈਕਟ ਕਰਕੇ ਡਿਲੀਵਰ ਕਰਾ ਸਕਦੇ ਹੋ। 48 ਆਵਰ ਚ ਡਿਲੀਵਰੀ ਅਵੇਲੇਬਲ ਹੈ। 905-450-2828 ਨੰਬਰ ਹੈ, 905-450-2828। ਤੇ ਜਿਹੜੇ ਕਸਟਮਰਾਂ ਨੇ ਟੀਵੀ ਲੈਣਾ ਉਹ ਮਿਸ ਨਾ ਕਰ ਜਾਣ, 55-inch ਚੱਕ ਲਈਓ, 399 ਦਾ,
0: 399 ਦਾ, 399 ਦਾ 55-inch ਟੀਵੀ ਯਾਰ, 399 ਦਾ,
1: ਤੇ 699 ਦਾ 65-inch ਟੀਵੀ ਹੈ। ਲਾਸਟ ਕਾਲ, ਲਾਸਟ ਕਾਲ ਮਤਲਬ ਜੋ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ,
0: ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਪਛਤਾਏਗਾ ਵੀ ਹਾਏ ਮੈਂ ਗੇੜਾ ਕਿਉਂ ਨੀ ਮਾਰਿਆ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ,
1: ਜਾਂ ਫਿਰ $1,000 ਦੇ ਕੇ ਲਏਗਾ।
0: ਹਾਂ, 905-450-2828।
2: ਦੱਸ ਪੁੱਤ ਤੇਰਾ ਹੈਡ ਡਾਊਨ ਕਾਸਟ ਤੋਂ ਚੰਗਾ ਭਲਾ ਹੱਸ ਦੱਸ।

0: ਇਸ ਵਕਤ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਤਿੰਨ ਤੋਂ ਚਾਰ ਫੈਮਲੀਜ਼ ਸ਼ੋਪਿੰਗ ਕਰ ਰਹੀਆਂ। ਜਦੋਂ ਅਸੀਂ ਫੈਮਲੀ ਦੀ ਗੱਲ ਕਰਦੇ ਹਾਂ ਜੀ, ਤਿੰਨ ਤੋਂ ਚਾਰ ਪਰਸਨ ਦੀ ਫੈਮਲੀ ਹੁੰਦੀ ਹੈ ਤੇ ਤਿੰਨ ਤੋਂ ਚਾਰ ਫੈਮਲੀਜ਼ ਤੁਹਾਨੂੰ ਡਿਫਰੈਂਟ ਡਿਫਰੈਂਟ ਸੈਕਸ਼ਨ ਚ ਮਿਲਣਗੇ। ਕਿਉਂ ਕਿ 40% ਦਾ ਡਿਸਕਾਊਂਟ ਮਿਲ ਰਿਹਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ
1: ਜੀ।
0: ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਸਿਰਫ 1799 ਦਾ।
1: ਇਹ ਪਲੈਟੀਨਮ ਕਲਰ ਕਿਹੋ ਜਿਹਾ ਹੁੰਦਾ ਜੀ?
0: ਇਹ ਲੇਟੈਸਟ ਕਲਰ ਆਇਆ ਜੀ ਪਲੈਟੀਨਮ।
1: ਗ੍ਰੇ ਸ਼ੀਜ਼ ਇਹਦੇ ਵਿੱਚ ਹੁੰਦਾ ਜਾਂ ਕਿਵੇਂ ਹੁੰਦਾ?
0: ਇਹਨੂੰ ਆਪਾਂ ਕਹਿ ਸਕਦੇ ਹਾਂ ਭਾਜੀ ਕਿ ਮਟੈਲਿਕ, ਗਨ ਮਟੈਲਿਕ ਕਲਰ।
1: ਅੱਛਾ,
0: ਸੋ ਬਹੁਤ ਹੀ ਸ਼ਾਨਦਾਰ
1: ਹੈ। ਮੇਰਾ ਇਰਾਦਾ ਵੀ ਗਨ ਮਟੈਲਿਕ ਕੀ ਹੁੰਦਾ ਉਹ ਵੀ ਦੱਸ ਦਿਓ।
0: ਗਨ ਮਟੈਲਿਕ ਜਿਹੜਾ ਗਨ ਹੁੰਦੀ ਨਾ ਜੀ, ਛੋਟੀ ਹੈਂਡ ਗਨ, ਉਹਦਾ ਜਿਹੜਾ ਕਲਰ ਹੁੰਦਾ ਨਾ, ਉਹਨੂੰ ਗਨ ਮਟੈਲਿਕ
1: ਕਹਿੰਦੇ।
0: ਮਟੈਲਿਕ ਹਰ ਉਹ ਕਲਰ ਹੋਏਗਾ ਜਿਹੜਾ ਸ਼ਾਈਨੀ ਹੋਏਗਾ।
1: ਠੀਕ ਹੈ ਜੀ।
0: ਜਿੱਦਾਂ ਕੋਈ ਵੀ ਮਟੈਲਿਕ ਕਲਰ ਹੈ ਤੇ ਇਟ ਮੀਨਸ ਇਟਸ ਸ਼ਾਈਨੀ,
1: ਸ਼ਾਈਨੀ ਕਲਰ ਹੈ।
0: ਬਲੂ ਮਟੈਲਿਕ ਵੀ ਹੋ ਸਕਦਾ, ਰੈੱਡ ਮਟੈਲਿਕ ਵੀ ਹੋ ਸਕਦਾ। ਸੋ ਮਟੈਲਿਕ, ਇਹਨੂੰ ਗਨ ਮਟੈਲਿਕ ਆਪਾਂ ਕਹਿ ਸਕਦੇ ਹਾਂ, ਇਹ ਗ੍ਰੇ ਮਟੈਲਿਕ ਵੀ ਕਹਿ ਸਕਦੇ ਹਾਂ। ਪਲੈਟੀਨਮ ਸੀਰੀਜ਼ ਹੋਣ ਕਰਕੇ ਪਲੈਟੀਨਮ ਕਲਰ ਕਿਹਾ ਜਾਂਦਾ।
1: ਪ੍ਰਾਈਸ ਕਿਹੜੀ ਹੈ?
0: ਸਿਰਫ ਔਰ ਸਿਰਫ 1799 ਦਾ।
1: ਰੈਗੂਲਰ ਕਿੰਨੇ ਦੀ?
0: ਰੈਗੂਲਰ $2500, $800 ਦੀ ਸੇਵਿੰਗ ਹੈ ਜੀ ਓਨਲੀ ਇੱਕ ਵਾਸ਼ਰ ਐਂਡ ਡਰਾਇਰ ਚ। ਤੇ ਕਪੈਸਿਟੀ ਕੀ ਹੈ ਇਹਦੀ?
1: ਹਾਂਜੀ,
0: ਐਕਸਟਰਾ ਲਾਰਜ ਕਪੈਸਿਟੀ ਹੈ।
1: ਕੰਬਲ ਵਗੈਰਾ, ਕੰਫਰਟਰ ਵਗੈਰਾ ਧੋਤੇ ਜਾ ਸਕਦੇ।
0: ਹਾਂਜੀ, ਤੇ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਸਟੀਮ ਮੀਨਸ 99.9 ਬੈਕਟੀਰੀਆ ਫ੍ਰੀ,
1: ਓਕੇ,
0: ਔਰ ਰਿੰਕਲ ਫ੍ਰੀ, ਸਟੈਟਿਕ ਫ੍ਰੀ। ਸੋ ਸਟੀਮ ਫੀਚਰ ਇਹ ਗਾਰੰਟੀ ਕਰਦਾ ਕਿ ਤੁਹਾਡੇ ਕੱਪੜੇ ਜਿਹੜੇ ਹੈ ਜੀ, ਉਹ ਸਭ ਤੋਂ ਬੈਸਟ ਵਾਸ਼ ਕੀਤੇ ਜਾਣਗੇ, ਹੋਣਗੇ ਮਸ਼ੀਨ ਦੇ ਨਾਲ, ਔਰ ਇਹਦੇ ਵਿੱਚ ਸਟੈਟਿਕ ਨਹੀਂ ਹੋਏਗੀ, ਰਿੰਕਲ ਫ੍ਰੀ ਹੋਏਗਾ, ਔਰ ਸਟੀਮ ਫੀਚਰ ਜਿਹੜਾ ਇਹ 99.9 ਬੈਕਟੀਰੀਆ ਫ੍ਰੀ ਕਰੇਗਾ ਤੁਹਾਡੇ ਕੱਪੜਿਆਂ ਨੂੰ। ਸੋ ਬੈਸਟ ਫੀਚਰਸ ਦੇ ਨਾਲ ਇਹ $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1799 ਦਾ ਮਿਲ ਰਿਹਾ। $800 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ 'ਤੇ ਸੇਵ ਕਰਨਾ। ਕਿਉਂ? ਕਿਉਂਕਿ ਸਪੈਸ਼ਲ ਡਿਸਕਾਊਂਟ ਸੈਮਸੰਗ ਵੱਲੋਂ ਦਿੱਤਾ ਜਾ ਰਿਹਾ, ਸਪੈਸ਼ਲ ਡਿਸਕਾਊਂਟ GE ਵੱਲੋਂ ਦਿੱਤੇ ਜਾ ਰਹੇ, ਸਪੈਸ਼ਲ ਡਿਸਕਾਊਂਟ ਇਲੈਕਟ੍ਰੋਲਕਸ ਵੱਲੋਂ ਮਿਲੇਗਾ, ਸਪੈਸ਼ਲ ਡਿਸਕਾਊਂਟ ਫਰਿਜਡੇਅਰ ਵੱਲੋਂ ਮਿਲਣਗੇ। ਕਿੱਥੋਂ? ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 905-450-2858 ਨੰਬਰ ਹੈ, 905-450-2828। ਕੱਲਾ ਵਾਸ਼ਰ ਚਾਹੀਦਾ?
1: ਹਾਂਜੀ,
0: ਲੈ ਲਓ 649।
1: ਕੱਲੀ ਡਿਸ਼ ਵਾਸ਼ਰ?
0: ਕੱਲੀ ਡਿਸ਼ ਵਾਸ਼ਰ 499 ਦੀ। ਕੱਲਾ ਡਰਾਇਰ ਲੈਣਾ 549 ਦਾ। ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ $1200-1300 ਵਾਲਾ, 799 ਦਾ। ਜ਼ਰੂਰ ਵਿਜ਼ਿਟ ਕਰਨਾ ਅੱਜ ਸ਼ਾਮ 7 ਵਜੇ ਤੱਕ, ਇਹਨਾਂ ਡੀਲਸ ਨੂੰ ਲੌਕ ਕਰ ਲੈਣਾ। ਸਿੰਗਲ ਸਿੰਗਲ ਪੀਸ ਲੈਣਾ, ਬੰਡਲ ਪੈਕੇਜਸ ਲੈਣੇ ਆ, ਬਿਗ ਸੇਵਿੰਗਸ ਹੋਏਗੀ ਨਾਲ ਦੀ ਨਾਲ, 6 ਮਹੀਨੇ ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਔਰ ਕਲਿੱਕ ਕਰਨਾ ਵੇਅਰ ਹਾਊਸ ਕਲੀਅਰੈਂਸ ਸੇਲ ਦੇ ਆਈਕੋਨ ਨੂੰ, ਤਾਂ ਕਿ ਤੁਹਾਨੂੰ ਬਾਕੀ ਵੀ ਜਿਹੜੀਆਂ ਡਿਸਕਾਊਂਟਡ ਪ੍ਰਾਈਸਿਸ ਹੈ ਉੱਥੇ ਮਿਲ ਸਕਣ। ਅਤੇ ਫਿਰ ਜਦੋਂ ਤੁਸੀਂ ਵਾਕ ਇਨ ਕਰਨਾ, ਤੁਹਾਨੂੰ ਐਡੀਸ਼ਨਲ ਡਿਸਕਾਊਂਟ ਵਾਕ ਇਨ ਕਸਟਮਰ ਨੂੰ ਮਿਲਣਾ। 801 ਬੋਵੇ ਡਰਾਈਵ ਵੈਸਟ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828। ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ, ਸਿਰਫ $1099 ਦਾ,
1: $1799,
0: $600 ਦੀ ਸੇਵਿੰਗ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ ਤੇ ਲਾਰਜ ਕਪੈਸਿਟੀ ਟੱਬ ਹੈ ਜੀ ਸਟੇਨਲੈਸ ਸਟੀਲ ਦਾ, $600 ਦੀ ਸੇਵਿੰਗ ਨਾਲ $1099 ਚ ਪੇਅਰ ਵਾਸ਼ਰ ਡਰਾਇਰ ਦੋਨੋਂ ਤੁਸੀਂ ਚੱਕਣੇ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਪਿਕਅਪ ਕਰਨੇ, ਪਿਕਅਪ ਕਰ ਲਓ, ਨਹੀਂ ਤੇ ਫ੍ਰੀ ਡਿਲੀਵਰ ਹੋਣਗੇ ਤੇ 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828, 905-450-2828 ਜੀ,
1: 905-450-2828।

0: ਲਓ ਜੀ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਦੀ ਵਾਰੀ ਆ ਗਈ ਹੈ। ਗ੍ਰੈਂਡ ਫਰਨੀਚਰ ਨੇ ਜਿਹੜੀਆਂ ਡੀਲਾਂ ਦੇਣੀਆਂ, ਦੁਬਾਰਾ ਇਹੋ ਜਿਹੀਆਂ ਡੀਲਾਂ ਨਹੀਂ ਮਿਲਣੀਆਂ। ਅੱਜ ਡੀਲਾਂ 7 ਵਜੇ ਤੋਂ ਪਹਿਲੇ ਪਹਿਲੇ ਤੁਸੀਂ ਚੱਕਣੀਆਂ। ਕਿੱਥੋਂ ਚੱਕਣੀਆਂ? 6685 ਟੋਮਕਨ ਰੋਡ। ਸਾਡੇ ਨਾਲ ਸੁਖਵੀਰ ਔਨ ਏਅਰ ਆ ਗਏ ਆ ਜੀ। ਸੁਖਵੀਰ ਜੀ, ਆਉਂਦੇ ਹੋ ਅੱਜ ਉਹੋ ਜਿਹੀਆਂ ਡੀਲਾਂ ਜਿਹਦੇ 'ਚ 70% ਕਸਟਮਰ ਦਾ ਸੇਫ ਹੋਵੇ, ਲੋਐਸਟ ਪ੍ਰਾਈਸ ਗਰੰਟੀ ਹੋਵੇ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰਕ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ। 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ, 1499 ਡਾਲਰ ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
0: $1000 ਵਾਲਾ $399 ਡਾਇਨਿੰਗ ਟੇਬਲ ਲੈਣਾ ਤੁਸੀਂ ਵਿਦ 6 ਚੇਅਰ, $399 ਅੱਜ ਮਿਸ ਨਾ ਕਰ ਜਾਣਾ। 6685 ਟੋਮਕਨ ਰੋਡ, 6685 ਟੋਮਕਨ ਰੋਡ, 7 ਵਜੇ ਤੋਂ ਪਹਿਲੇ ਪਹੁੰਚ ਜਾਣਾ, ਚੱਕ ਲੈਣਾ। ਡੀਲਾਂ ਮਿਸ ਕਰਨ ਵਾਲੀਆਂ ਨਹੀਂ, ਕੰਪੇਅਰ ਕਰਨਾ, ਚੈੱਕ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਾਉਣਾ। ਪਹੁੰਚੋ 6685 ਟੋਮਕਨ ਰੋਡ ਜੀ।
2: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ $9.99
3: ਚ, ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
2: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
3: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
2: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
3: ਕਾਲ 6474294040,
2: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500, 416-817-6500।

0: ਰਾਈਟ ਆਲ ਰਾਈਟ, ਇੱਕ ਵਾਰ ਫਿਰ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਇੰਸਸ ਤੇ। ਸੁਲਤਾਨ ਜੀ
1: ਜੀ,
0: ਉਹ ਜਿਹੜਾ ਪੀਜ਼ਾ ਬਣਾਉਣ ਵਾਲਾ ਡੱਬਾ ਜਿਹਾ ਇੱਕ,
1: ਹਾਂਜੀ ਇਹ ਕਾਊਂਟਰ ਟੋਪ ਹੁੰਦੇ ਜੀ ਅਪਲਾਇੰਸਿਸ, ਜੇ ਕੋਈ ਵੀ ਕਾਊਂਟਰ ਟੋਪ ਅਪਲਾਇੰਸਿਸ ਲੈਣਾ ਚਾਹੁੰਦੇ ਕਸਟਮਰ, ਕੱਲਾ ਪੀਜ਼ਾ ਮੇਕਰ ਨਹੀਂ, ਉਹ ਸਟੋਨ ਬੇਕਡ ਪੀਜ਼ਾ ਕਾਊਂਟਰ ਤੇ ਰੱਖਣਾ ਤੁਸੀਂ, ਇਹਦੇ ਵਿੱਚ ਸਟੋਨ ਇੰਕਲੂਡਿਡ ਹੈਗਾ ਜੀ। ਔਰ ਇਹਦੇ ਨਾਲ ਸਭ ਤੋਂ ਅੱਛੀ ਚੀਜ਼ ਇਹ ਹੈ ਕਿ ਏਅਰ ਫਰਾਇਰ ਬਿਲਟ ਇਨ ਦਾ ਕੰਬੀਨੇਸ਼ਨ ਹੈ, ਔਰ ਜਦੋਂ ਇੱਕ ਵਾਰੀ ਸਟੋਨ ਹੀਟ ਅਪ ਹੋ ਜਾਣਾ ਵਿਦ ਇਨ 3 ਮਿੰਟਸ, ਯਾਨੀ 2 ਤੋਂ 3 ਮਿੰਟ ਦੇ ਵਿੱਚ ਵਿੱਚ ਤੁਹਾਡਾ ਪੀਜ਼ਾ ਰੈਡੀ ਹੋਣਾ। ਸੋ ਤੁਸੀਂ ਅਗਰ ਪੀਜ਼ਾ ਬਣਾਉਣਾ 3 ਮਿੰਟ ਚ ਪੀਜ਼ਾ ਤਿਆਰ, ਤੁਸੀਂ ਅਗਰ ਬ੍ਰੈਡ ਬਣਾਉਣੀ ਹੈ ਉਹ ਸਟੋਨ ਦੇ ਉੱਪਰ ਬ੍ਰੈਡ ਰੱਖਣੇ ਹੈ 3 ਮਿੰਟ ਚ ਬ੍ਰੈਡ ਤਿਆਰ,
0: ਓਕੇ।
1: ਤੁਸੀਂ ਅਗਰ ਨਾਨ ਬਣਾਉਣਾ ਸਟੋਨ ਤੇ ਤੁਸੀਂ 3 ਮਿੰਟ ਚ ਨਾਨ ਤਿਆਰ, ਔਰ ਏਅਰ ਫਰਾਇਰ ਕੁਕਿੰਗ ਹੈ ਉਹ ਬੈਸਟ ਹੈ। ਔਰ ਇਹ 50% ਡਿਸਕਾਊਂਟ ਹੈ, $500 ਵਾਲਾ $249 ਚ $500 ਵਾਲਾ ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਅਪਲਾਇੰਸਿਸ ਲੈਣੇ ਆ ਕਿਚਨ ਦੇ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਕਾਊਂਟਰ ਟੋਪ ਅਪਲਾਇੰਸਿਸ ਦੇ ਉੱਪਰ 50% ਡਿਸਕਾਊਂਟ ਅੱਧੀ ਪ੍ਰਾਈਸ ਤੇ ਦਿੱਤੇ ਜਾ ਰਹੇ ਆ। ਨਿੰਜਾ ਕ੍ਰਿਸਪੀ, ਨਿੰਜਾ ਬੜਾ ਪ੍ਰੀਮੀਅਮ ਬ੍ਰਾਂਡ ਹੈ ਜੀ,
0: ਬਿਲਕੁਲ,
1: ਤੇ ਨਿੰਜਾ ਨੇ ਕ੍ਰਿਸਪੀ ਦੇ ਨਾਮ ਤੋਂ ਇੱਕ ਏਅਰ ਫਰਾਇਰ ਕੱਢਿਆ ਜਿਹਦੀ ਕਿ ਗਲਾਸ ਪੋਟ ਹੈਗੇ। ਸੋ ਇਹ ਵੀ ਤੁਹਾਨੂੰ ਅੱਜ 400, 350, 300 ਦਾ ਵੀ ਮਿਲਦਾ ਹੋਏਗਾ, ਓਨਲੀ 179
0: ਦਾ ਤੁਸੀਂ ਇਹ ਲੈ ਸਕਦੇ ਹੋ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828।
1: ਤੇ ਜੇ ਕੋਈ ਲੈਣਾ ਚਾਹੁੰਦੇ ਜੀ ਜੂਸਰ, ਨਿੰਜਾ ਦਾ ਜੂਸਰ, ਇਹਦੇ ਵਿੱਚ ਵੀ ਤੁਸੀਂ ਵਿਦ ਪਲਪ ਐਂਡ ਵਿਦਆਊਟ ਪਲਪ ਜੂਸ ਕੱਢ ਸਕਦੇ ਹੋ। ਸੋ ਵਿਦ ਪਲਪ ਲੈਣਾ ਉਹਦੀ ਅਟੈਚਮੈਂਟ ਨਾਲ ਹੈ, ਵਿਦਆਊਟ ਪਲਪ ਲੈਣਾ ਉਹਦੀ ਅਟੈਚਮੈਂਟ ਨਾਲ ਹੈ। ਨਿੰਜਾ ਦਾ ਜੂਸਰ ਅਗਰ ਤੁਸੀਂ ਲੈਣਾ ਚਾਹੁੰਦੇ ਹੋ $400 ਵਾਲਾ ਅੱਧੀ ਪ੍ਰਾਈਸ ਤੇ 199 ਦਾ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਇੱਕ ਵਾਰੀ ਜਾ ਕੇ ਕਾਊਂਟਰ ਟੋਪ ਅਪਲਾਇੰਸਿਸ ਦੇਖਣੇ ਆ ਤੇ ਜ਼ਰੂਰ ਦੇਖ ਲੈਣਾ, ਚਾਹੋ ਤੇ 6 ਮਹੀਨੇ ਚ ਪੇ ਕਰੋ, ਰਾਈਟ ਵੇ ਪਿਕਅਪ ਕਰ ਸਕਦੇ ਜੀ। 905-450-2828 ਨੰਬਰ ਹੈ, 905-450-2828। ਤੇ ਨਾਲ ਦੀ ਨਾਲ ਲਾਂਡਰੀ ਸੈਕਸ਼ਨ ਵਾਲੇ ਕਸਟਮਰ ਮਿਸ ਨਾ ਕਰਨ,
0: ਹਾਂਜੀ,
1: ਕਿਉਂਕਿ ਜੀ ਕੋਂਡੋਮੀਨੀਅਮ ਚ ਕੰਪੈਕਟ ਵਾਸ਼ਰ ਐਂਡ ਡਰਾਇਰ ਚਾਹੀਦਾ,
0: ਹਾਂਜੀ,
1: ਬੇਸਮੈਂਟ ਅਪਾਰਟਮੈਂਟ ਚ ਸਮ ਟਾਈਮ ਕੰਪੈਕਟ ਵੀ ਚਾਹੀਦਾ ਹੁੰਦਾ, ਸਟੈਕ ਕੇਬਲ ਵੀ ਚਾਹੀਦਾ ਹੁੰਦਾ। ਸੋ ਸਟੈਕ ਕੇਬਲ ਇਹ ਆ ਕਿ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ। ਤੁਹਾਨੂੰ ਅੱਜ ਦਵਾਂਗੇ ਇਹ $2200 ਵਾਲਾ $1499।
0: 2200 ਤੋਂ 1499 ਦਾ ਇੱਕ ਸਵਾਲ ਹੈ
1: ਜੀ,
0: ਬਾਹਰੋਂ ਸਾਈਜ਼ ਸੇਮ ਹੁੰਦਾ
1: 27 ਇੰਚ
0: ਤੇ ਅੰਦਰੋਂ ਛੋਟੇ ਤੇ ਵੱਡੇ ਹੁੰਦੇ ਆ?
1: ਨਹੀਂ, ਜਿਹੜਾ ਕੰਪੈਕਟ ਹੈਗਾ ਜੀ ਉਹ 24 ਇੰਚ ਹੁੰਦਾ,
0: ਓਕੇ ਓਕੇ,
1: ਜਿਹੜਾ ਸਟੈਂਡਰਡ ਸਾਈਜ਼ ਹੈ ਉਹ 27 ਇੰਚ ਹੁੰਦਾ,
0: ਓਕੇ,
1: ਤੇ ਜਿਹੜਾ ਸਟੈਂਡਰਡ ਸਾਈਜ਼ ਹੈ 27 ਇੰਚ ਉਹਦਾ ਟੱਬ ਸਾਈਜ਼ ਜਿਹੜਾ ਉਹ ਹੋਏਗਾ ਲਾਰਜ ਜਾਂ ਐਕਸਟਰਾ ਲਾਰਜ,
0: ਠੀਕ ਹੈ ਠੀਕ,
1: ਜਿਹਦੇ ਵਿੱਚ ਤੁਸੀਂ ਜਿੱਦਾਂ 6.1 ਕਿਊਬਿਕ ਫੁੱਟ ਜਿਹੜਾ ਉਹਨੂੰ ਅਸੀਂ ਐਕਸਟਰਾ ਲਾਰਜ ਗਿਣਦੇ ਹਾਂ,
0: ਓਕੇ ਜੀ,
1: ਕਿਉਂਕਿ ਉਹਦੇ ਵਿੱਚ ਕਿੰਗ ਸਾਈਜ਼ ਕੰਫਰਟਰ, ਕਿੰਗ ਸਾਈਜ਼ ਬਲੈਂਕਟ, ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। 5.8 ਕਿਊਬਿਕ ਫੁੱਟ ਜਿਹੜਾ ਉਹਦੇ ਚ ਤੁਸੀਂ ਕੁਈਨ ਸਾਈਜ਼ ਕੰਫਰਟਰ ਜਾਂ ਕੁਈਨ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਸਾਡੇ ਕੋਲ ਪ੍ਰੋਫਾਈਲ ਦੇ ਵਿੱਚ ਇਹ GE ਪ੍ਰੋਫਾਈਲ ਹੈ ਜੀ, ਰੇਟਡ ਨੰਬਰ 1 ਹੈ, ਟੌਪ ਲੋਡ ਵਾਸ਼ਰ ਐਂਡ ਡਰਾਇਰ ਹੈ, $2200 ਵਾਲਾ $1699 ਦਾ ਅਸੀਂ ਦੇ ਰਹੇ ਹਾਂ। ਪਰ ਇਹ ਵਾਸ਼ਰ ਡਰਾਇਰ ਜੇ ਤੁਸੀਂ ਲੈ ਕੇ ਆਪਣੇ ਘਰ ਰੱਖ ਲੈਣਾ ਫਿਰ ਤੁਹਾਨੂੰ ਕੋਇਨ ਲਾਂਡਰੀ ਤੇ ਜਾ ਕੇ ਤੇ ਲਾਰਜ ਕੋਈ ਵੀ ਤੁਹਾਡਾ ਬਲੈਂਕਟ ਜਾਂ ਕੰਫਰਟਰ ਜਿਹੜਾ ਉਹ ਕੋਇਨ ਲਾਂਡਰੀ ਤੇ ਜਾਣ ਦੀ ਲੋੜ ਨਹੀਂ, ਉਹ ਤੁਹਾਡੀ ਸੇਵਿੰਗ ਹੋਏਗੀ ਕਿਉਂਕਿ ਇਹ ਅਲਟਰਾ ਲਾਰਜ ਕਪੈਸਿਟੀ ਦਾ ਟੱਬ ਹੈ ਜੀ, ਇਹਦਾ ਸਟੇਨਲੈਸ ਸਟੀਲ ਦਾ ਡਾਇਮੰਡ ਕੱਟ ਦੇ ਵਿੱਚ, ਤੇ ਨਾਲ ਇਹ ਲੇਟੈਸਟ ਟੈਕਨੋਲੋਜੀ ਹੈ। ਪ੍ਰੋਫਾਈਲ ਸੀਰੀਜ਼ ਦਾ ਤੁਹਾਨੂੰ ਵਾਸ਼ਰ ਐਂਡ ਡਰਾਇਰ ਦੇ ਰਹੇ ਹਾਂ $1699 ਦਾ। ਸੋ ਲੋਟਸ ਆਫ ਵਰਾਇਟੀ ਹੈ, ਸਟੈਕੇਬਲ ਲੈਣਾ ਹੈ, ਕੰਪੈਕਟ ਲੈਣਾ ਹੈ, ਟੌਪ ਲੋਡ ਲੈਣਾ ਹੈ, ਫਰੰਟ ਲੋਡ ਲੈਣਾ ਹੈ, ਕੋਈ ਵੀ ਵਾਸ਼ਰ ਐਂਡ ਡਰਾਇਰ ਲੈਣਾ, ਤੁਹਾਨੂੰ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਵੀ, ਅਪਡੇਟਡ AI ਟੈਕਨੋਲੋਜੀ ਦੇ ਨਾਲ ਵੀ ਵਾਸ਼ਰ ਐਂਡ ਡਰਾਇਰ ਮਿਲਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, $500, $400, $600 ਡਿਸਕਾਊਂਟ ਤੇ। ਪਰ ਇਹਦੇ ਲਈ ਤੁਹਾਨੂੰ ਕੁਇਕ ਐਕਟ ਕਰਨਾ, ਚਾਹੇ ਤੁਹਾਡਾ ਜੂਨ, ਜੁਲਾਈ, ਅਗਸਤ ਚ ਕਦੋਂ ਵੀ ਡਿਲੀਵਰੀ ਚਾਹੀਦੀ ਹੈ, ਹੁਣ ਬੁੱਕ ਕਰ ਲੋਗੇ ਤੇ $500-600 ਇੱਕ ਇਕੱਲੇ ਵਾਸ਼ਰ ਡਰਾਇਰ ਤੇ ਸੇਵ ਕਰ ਲੈਣਾ ਤੁਸੀਂ। 905-450-2828 ਨੰਬਰ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ, 905-450-2828, 905-450-2828 ਜੀ।
2: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
3: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਦੇਵ ਤਾਤਰੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609 416-677-0609
4: ਪਰ ਹਮ ਵੀ ਅਣਜਾਨ ਥੇ ਉਸ ਇਨਸਾਨ ਕੀ ਮੁਹੱਬਤ ਸੇ

0: ਦੱਸਾਂ ਜੀ 40 ਇੰਚ ਟੈਲੀਵਿਜ਼ਨ ਹੁੰਦੇ ਆ,
1: 40 ਇੰਚ ਬਣਦੇ ਜੀ,
0: ਜ਼ਿਕਰ ਨਹੀਂ ਕੀਤਾ ਤੁਸੀਂ।
1: ਅਸਲ ਚ 32 ਇੰਚ ਹੁੰਦਾ ਸੀ ਨਾ 199 ਦਾ, ਤੇ ਜ਼ਿਆਦਾ 32 ਇੰਚ ਹੀ ਕਸਟਮਰ ਲੈ ਲੈਂਦੇ ਸੀ 199 ਚ, 40 ਕਦੀ ਅਸੀਂ ਅਨਾਊਂਸ ਨਹੀਂ ਕੀਤਾ।
0: 40 ਹੈਗੇ ਕਿੰਨੇ ਖੋਣੇ ਆ
1: ਪੈ ਹੋਣੇ ਜੀ, 15-20 ਪੀਸ ਤਾਂ।
0: ਗੱਲ ਸੁਣੋ,
1: ਠੀਕ
0: ਹੈ, ਚਲੋ 40 ਇੰਚ ਪਤਾ ਨੀ ਕਿੰਨੇ ਮਹੀਨੇ ਜਾਂ ਸਾਲਾਂ ਬਾਅਦ ਤੁਸੀਂ ਅਨਾਊਂਸ ਕਰਨ ਲੱਗੇ, ਐਸੀ ਪ੍ਰਾਈਸ ਦਿਓ ਵੀ ਬਹਿ ਬਹਿ ਕਰਾ ਦੋ।
1: ਚਲੋ ਫਿਰ 32 ਇੰਚ ਦੀ ਪ੍ਰਾਈਸ ਚ ਅੱਜ 40 ਇੰਚ ਦੇ ਦਿੰਦੇ, 15 ਹੀ ਟੀਵੀ ਸਟਾਕ ਚ ਹੋਣਗੇ।
0: ਹਾਂਜੀ,
1: 15 ਇਕੱਠੇ ਚੱਕਣੇ, ਕਿਸੇ ਨੇ ਇਕੱਠੇ ਚੱਕ ਲੈਣ, 199 ਸਿਰਫ 199 ਚ,
0: 199 ਚ 40 ਇੰਚ 199
1: ਚਲੋ
0: ਆਮ ਆਪਾਂ 32 ਇੰਚ 199 ਚ ਦਿੰਦੇ
1: ਜੀ। ਜੀ ਬਿਲਕੁਲ।
0: ਅੱਛਾ ਜੇ 40 ਤੁਸੀਂ ਦੇਤਾ 199 ਚ, ਤੇ 50 ਤੇ ਵੀ ਆ ਜਾਓ।
1: ਅੱਛਾ 50 ਇੰਚ ਦਾ ਭਾਜੀ, ਚਲੋ ਅੱਛਾ ਤੁਸੀਂ ਕੁਐਸਚਨ ਕਰ ਲਿਆ, 50 ਇੰਚ ਜਿਹੜਾ ਨਾ ਜੀ, ਬਹੁਤ ਸਾਰੇ ਰੈਸਟੋਰੈਂਟਸ ਤੇ ਤੁਸੀਂ ਦੇਖਿਆ ਹੋਣਾ, ਡੈਮੋ ਵੀ ਲੱਗਿਆ,
0: ਮੈਨਿਊ
1: ਲਾਏ ਹੁੰਦੇ ਉਹਨਾਂ ਨੇ, 50 ਇੰਚ ਜਿਹੜੇ ਆ ਕਈ ਐਸੀ ਜਗ੍ਹਾ ਤੇ ਵੀ ਲੱਗ ਜਾਂਦੇ ਆ ਜਿੱਥੇ ਕੋਈ ਵੇਟਿੰਗ ਏਰੀਆ ਤੁਹਾਡਾ, ਸੋ 50 ਇੰਚ ਤੁਹਾਨੂੰ ਆਮ ਬੈਡਰੂਮ ਚ ਵੀ ਲੱਗ ਜਾਂਦਾ। ਲਓ ਜੀ 50 ਇੰਚ $700 ਦਾ ਸੀਗਾ, ਅੱਜ ਦੇ ਦਿੰਦੇ 299 ਸਮਝੋ ਫੀਫਾ ਵਰਲਡ ਕੱਪ ਦੀ ਸਪੈਸ਼ਲ ਪ੍ਰਮੋਸ਼ਨ ਆ, ਚੱਕ ਲੋ ਡੀਲ, ਦੇਖੋ ਸਪੋਰਟਸ, ਦੇਖੋ ਆਪਣੇ ਕੋਲ 6 ਮਹੀਨੇ ਚ ਪੇ ਕਰਨਾ 6 ਮਹੀਨੇ ਚ ਪੇ ਕਰੋ, ਪਰ ਲਿਮਿਟਿਡ ਟਾਈਮ ਹੈ, ਲਿਮਿਟਿਡ ਪੀਸ ਇਨ ਸਟਾਕ ਹੈ। ਪਹੁੰਚਣਾ ਕਿੱਥੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਹੁਣ ਨਾ ਕਹਿਣਾ ਕਿ ਕਿਤੇ ਸੇਲ ਲੱਗੀ ਸੀ ਤੇ ਪਤਾ ਨੀ ਲੱਗਾ
0: ਯਾਰ, 40 ਇੰਚ 199 ਸੁਣ ਕੇ ਹੈਰਾਨ ਆ, 50 ਇੰਚ 299 ਦਾ।
1: ਔਰ ਦੂਸਰੀ ਗੱਲ ਇਹ ਹੈ, ਉੱਥੇ ਸਟੋਰ ਤੇ ਕਿਸੇ ਨੂੰ ਨੀ ਪਤਾ ਅਸੀਂ ਕੀ ਅਨਾਊਂਸ ਕਰਤਾ, ਜੇ ਤੁਸੀਂ ਫੋਨ ਕਰੋ ਉਹ ਤੁਹਾਨੂੰ ਕਹੇ ਨਹੀਂ ਜੀ ਇੰਨੇ ਦਾ ਤਾਂ ਕਦੀ ਨੀ ਵੇਚਿਆ, ਤੇ ਫਿਰ ਦੱਸ ਦਈਓ ਕਿ ਭਾਜੀ ਐਡ ਸੁਣ ਲਈ ਆ, ਹੋਲਡ ਕਰ ਦਿਓ ਰਾਈਟ ਵੇ, ਤੇ ਹੋਲਡ ਕਰਾਉਣ ਲਈ ਕੋਈ ਪੈਸੇ ਨੀ ਚਾਹੀਦੇ, ਸਿਰਫ ਆਪਣਾ ਨਾਮ ਤੇ ਫੋਨ ਨੰਬਰ ਦੇਣਾ, ਤੁਹਾਡਾ ਟੀਵੀ ਹੋਲਡ ਹੋ ਜਾਣਾ, ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਪਿਕਅਪ ਕਰਨਾ, ਪਿਕਅਪ ਕਰ ਲਓ, ਡਿਲੀਵਰ ਕਰਾਉਣਾ, ਡਿਲੀਵਰ ਕਰਾ ਲਈਓ। 40 ਇੰਚ 199 ਤੇ 50 ਇੰਚ 299 ਦਾ ਚੱਕ ਲਓ ਡੀਲ ਹੈ, 905-450 28-28 905-450-2828
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਇਹ ਪ੍ਰਾਈਜ਼ ਮਿਲਣੀਆਂ, ਅੱਜ ਮਿਲ ਰਹੀਆਂ ਨੇ, ਸਾਰੇ ਕੈਨੇਡਾ ਜੇ ਪ੍ਰਾਈਜ਼ ਨੇ ਤੁਹਾਨੂੰ ਮਿਲਣੀ, ਚੈੱਕ ਕਰਕੇ ਦੇਖ ਲਿਓ।

0: ਲਿਸਨਰਾਂ ਨੂੰ ਯਕੀਨ ਨਹੀਂ ਆ ਰਿਹਾ ਬਾਹਰ ਵੀ ਸੁਲਤਾਨ
1: ਜੀ ਨੂੰ ਵੀ ਨਹੀਂ ਯਕੀਨ ਆ ਰਿਹਾ, ਰਾਈਟ ਵੇ ਕਾਲ ਆ ਗਈ, ਰਾਈਟ ਵੇ ਮੈਸੇਜ ਆ ਗਿਆ।
0: 40 ਇੰਚ ਟੈਲੀਵਿਜ਼ਨ 199 ਦਾ, 40 ਇੰਚ ਦਾ ਟੈਲੀਵਿਜ਼ਨ 199 ਦਾ, ਤੇ 50 ਇੰਚ ਦਾ ਟੈਲੀਵਿਜ਼ਨ 299 ਦਾ। ਸੱਜੇ ਖੱਬੇ ਜਿੱਥੇ ਮਰਜ਼ੀ ਫੋਨ ਮਾਰ ਲਓ, ਬ੍ਰਾਂਡ ਵੀ ਦੱਸ ਦੋ ਜੀ।
1: ਬ੍ਰਾਂਡ ਨਿਊ ਟੀਵੀ ਹੈ ਜੀ, 6 ਮਹੀਨੇ ਚ ਪੇ ਕਰਨਾ।
0: ਓਕੇ,
1: ਨੋ ਕੋਈ ਇੰਟਰਸਟ ਨਹੀਂ ਹੈ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਹੀ ਪੇ ਕਰਨਾ। ਡੱਬੇ ਚ ਫੈਕਟਰੀ ਸੀਲਡ, ਬ੍ਰਾਂਡ ਨਿਊ, ਡੱਬੇ ਚ ਬੰਦ, ਗੂਗਲ ਫੀਚਰਸ ਦੇ ਨਾਲ ਹੈ ਜੀ ਇਹ।
0: ਓਕੇ,
1: ਕ੍ਰੋਮਕਾਸਟ ਇਹਦੇ ਚ ਬਿਲਟ ਇਨ ਹੈ, ਔਰ ਗੂਗਲ ਫੀਚਰਸ ਦੇ ਨਾਲ ਮਤਲਬ ਇਹ ਆ ਕਿ ਤੁਹਾਨੂੰ ਐਪ ਸਟੋਰ ਮਿਲੇਗਾ, ਅਨਲਿਮਿਟਿਡ ਐਪਸ ਡਾਊਨਲੋਡ ਕਰ ਲਓ। ਹੁਣ ਮੈਚਸ ਆ ਰਹੇ ਆ, ਮੈਚ ਦੇਖਣੇ ਆ, ਜਿਹੜੇ ਮਰਜ਼ੀ ਐਪ ਨੂੰ ਡਾਊਨਲੋਡ ਕਰਕੇ ਮੈਚ ਦੇਖੋ। ਸਮਾਰਟ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 50 ਇੰਚ 299 ਪਰ ਅੱਜ ਸ਼ਾਮ 7 ਵਜੇ ਤੱਕ ਹੀ ਆ, ਕੱਲ ਨੂੰ ਵੀ ਇਹ ਡੀਲ ਨਹੀਂ ਮਿਲਣੀ। ਓਨਲੀ ਫਾਰ ਟੂਡੇ, ਵਨ ਡੇ ਸਪੈਸ਼ਲ, 299 50 ਇੰਚ, 199 40 ਇੰਚ।
0: ਸੱਜੇ ਖੱਬੇ ਜਿੱਥੇ ਵੀ ਜਾ ਰਹੇ ਹੋ ਆਪਦੇ ਪਲਾਨ ਕਰੋ ਕੈਂਸਲ, ਇਦੂ ਸਸਤੇ ਟੈਲੀਵਿਜ਼ਨ ਮੁੜ ਕੇ ਲਾਈਫ 'ਚ ਨਹੀਂ ਮਿਲਣੇ।
1: 905-450-2828 905-450-2828 ਤੇ ਇੱਕ ਹੋਰ ਗੱਲ ਯਾਦ ਰੱਖਣਾ ਕਿ ਜਦੋਂ ਵੀ ਤੁਸੀਂ ਕੋਈ ਡੀਲ ਲੈਣੀ ਹੈ ਉਦੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜ਼ਰੂਰ ਵਿਜ਼ਿਟ ਕਰਨਾ, ਥੋੜੇ ਜਿਹੇ ਪੈਸੇ ਨਹੀਂ ਤੁਹਾਡੇ ਸੇਵ ਹੋਣੇ। 85 ਇੰਚ ਸੈਮਸੰਗ ਦਾ QLED ਮਿਲ ਰਿਹਾ ਤੁਹਾਨੂੰ $2000 ਵਾਲਾ, 1299 ਚ। ਜੇ 1299 ਵਾਲਾ ਸਟਾਕ ਖਤਮ ਹੋ ਗਿਆ ਤੇ ਤੁਹਾਨੂੰ $1800 ਤੋਂ ਘੱਟ 85 ਇੰਚ ਨਹੀਂ ਮਿਲਣਾ। 98 ਇੰਚ ਟੀਵੀ ਅੱਜ ਤੁਹਾਨੂੰ ਮਿਲ ਰਿਹਾ $3500 ਵਾਲਾ, 1999 ਦਾ, ਤੇ ਜੇ 1999 ਵਾਲਾ ਸਟਾਕ ਖਤਮ ਹੋ ਗਿਆ ਤੇ $3000 ਤੋਂ ਘੱਟ ਨਹੀਂ ਮਿਲਣਾ। ਸੇਵਿੰਗ ਸੇਵਿੰਗ ਸੇਵਿੰਗ ਕਰ ਲਓ ਜੇ ਕਰਨੀ ਹੈ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਚਾਹੇ ਇਲੈਕਟ੍ਰੋਨਿਕਸ ਦਾ ਸੈਕਸ਼ਨ ਹੈ, ਚਾਹੇ ਹੋਮ ਅਪਲਾਈਸਿਸ ਦਾ ਸੈਕਸ਼ਨ ਹੈ, ਚਾਹੇ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ, ਸੇਵਿੰਗ ਹੀ ਸੇਵਿੰਗ ਹੋ ਰਹੀ ਹੈ। 905-450-2828 ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 905-450-2828
2: ਨਾਰਾਜ਼ ਬੈਠੇ ਤੋ ਯੇ ਖੂਬਸੂਰਤ

0: ਦਿਲ ਦੀਆਂ ਗੱਲਾਂ ਕਰੋ ਸੁਲਤਾਨ ਜੀ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ 905-450-5858 40 ਇੰਚ ਦਾ ਟੈਲੀਵਿਜ਼ਨ 199 ਦਾ 50 ਇੰਚ ਦਾ ਟੈਲੀਵਿਜ਼ਨ 299 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ
1: ਤੇ ਜਦੋਂ ਆਪਾਂ ਗੱਲ ਕਰਦੇ ਹਾਂ ਸਪੈਸ਼ਲ ਸਪੈਸ਼ਲ ਸਪੈਸ਼ਲ ਸੇਲ ਦੀ ਹੋਮ ਅਪਲਾਇੰਸਸ ਦੀ ਇੰਡਸਟਰੀ ਚ 15-20-25% ਦਾ ਡਿਸਕਾਊਂਟ ਚੱਲਦਾ ਪਰ 40% ਦਾ ਡਿਸਕਾਊਂਟ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ ਬਿਲਟ ਇਨ ਕਿਚਨ ਚ ਮਿਲੇਗਾ ਜਿਹੜੇ ਵੀ ਕਸਟਮ ਮੇਡ ਕਿਚਨ ਬਣਾ ਰਹੇ ਆ ਜਿਹੜੇ ਵੀ ਕਸਟਮਰ ਸਾਡੇ ਸਿਲੈਕਟ ਕਰ ਰਹੇ ਪੈਨਲ ਰੈਡੀ ਫਰਿਜਸ 40% ਡਿਸਕਾਊਂਟ ਵਾਸਤੇ ਜ਼ਰੂਰ ਵਿਜ਼ਿਟ ਕਰ ਲੈਣਾ ਵੱਡੀ ਸੇਵਿੰਗ ਹੈ ਬਿਗ ਸਕਰੀਨ ਟੀਵੀਆਂ ਦੇ ਉੱਪਰ ਵੀ ਤੇ ਵੱਡੀ ਸੇਵਿੰਗ ਹੈ ਬਿਗ ਤੁਹਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਚਾਹੇ 42-ਇੰਚ ਫਰਿੱਜ ਹੈ ਚਾਹੇ 48-ਇੰਚ ਫਰਿੱਜ ਹੈ ਤੇ ਹੁਣ ਗੱਲ ਕਰਾਂਗੇ ਜੀ ਆਪਾਂ ਕਿਉਂ ਕਿ ਇਸ ਟਾਈਮ ਗ੍ਰੈਂਡ ਡੀਲ ਗ੍ਰੈਂਡ ਫਰਨੀਚਰ ਗ੍ਰੈਂਡ ਪ੍ਰਾਈਸ ਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਸੇਲ ਹੀ ਜਿਹੜੀ ਹੈ ਤੁਹਾਨੂੰ ਮਿਲਣੀ ਹੈ ਗ੍ਰੈਂਡ ਦਾ ਵਰਡ ਜਦੋਂ ਲੱਗਣਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਇੱਥੇ 30% 40% ਨਹੀਂ ਇੱਥੇ 70% ਡਿਸਕਾਊਂਟ ਮਿਲਣਾ ਕਿਉਂ ਕਿ ਇਹ ਗ੍ਰੈਂਡ ਫਰਨੀਚਰ ਹੈ ਐਕਸਕਲੂਸਿਵ ਗ੍ਰੈਂਡ ਫਰਨੀਚਰ ਤੇ 70% ਸੇਲ ਵਾਸਤੇ 70% ਸੇਵਿੰਗ ਕਰਨ ਲਈ 70% ਦਾ ਡਿਸਕਾਊਂਟ ਲੈਣ ਲਈ ਅੱਜ ਹੀ ਤੁਸੀਂ ਪਹੁੰਚਣਾ 6885 ਟੋਮਕਨ ਰੋਡ ਤੇ ਸੁਖਵੀਰ ਜੀ ਸਾਡੇ ਨਾਲ ਲਾਈਨ ਤੇ ਨੇ ਆਓ ਤੇ ਦੇਖੋ 70-70% ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੇ ਤੁਸੀਂ ਡਾਇਨਿੰਗ ਰੂਮ ਸੈੱਟ ਲੈਣਾ ਚਾਹੇ ਤੁਸੀਂ ਇਸ ਟਾਈਮ ਸੋਫਾ ਲੈਣਾ ਐਲ ਸ਼ੇਪ ਸੋਫਾ ਲੈਣਾ ਹਿਊਜ ਸੇਵਿੰਗਸ ਕਰਾ ਕੇ ਦੇ ਰਹੇ ਨੇ ਆਉਂਦੇ ਹੋ ਜੀ
2: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭਾਜੀ ਬਿਲਕੁਲ ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ 3-ਸੀਟਰ ਸੋਫਾ 2-ਸੀਟਰ ਲਪਸਡ ਸੋਫਾ ਐਂਡ ਲਪਸਡ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ 799 ਦਾ ਰੈਗੂਲਰ ਸੋਫਾ ਐਂਡ ਲਪਸਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $1,500-1600 ਸੀ $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ $599 ਦੇ ਵਿੱਚ ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 647-262-0000 647-262-0000 ਜਾਂ ਪਰਿਵਾਰ ਪਹੁੰਚ ਸਕਦੇ ਨੇ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ 6685 ਟੋਮਕਨ ਰੋਡ ਪਰ
1: ਲਓ ਜੀ 647-262-0000 ਤੇ ਰਾਈਟ ਵੇ ਕਾਲ ਕਰ ਲਓ ਰਾਈਟ ਵੇ ਪਿਕਚਰ ਮੰਗਾ ਲਓ ਰਾਈਟ ਵੇ ਕੰਪੇਅਰ ਕਰ ਲਓ ਚੈੱਕ ਕਰ ਲਓ ਵਾਕਈ $400-500 ਨਹੀਂ $600-800 ਦੀ ਸੇਵਿੰਗ ਕਰੋਗੇ 647-262-0000 ਤੇ ਅੱਜ ਜੇ ਮੈਟਰਸ ਲੈਣਾ ਚੱਕ ਲੈਣਾ ਅੱਜ ਮੈਟਰਸ ਵਨ ਸ਼ਾਟ ਡੀਲ ਹੈ ਓਨਲੀ ਐਂਡ ਓਨਲੀ $300 ਵਾਲਾ $99 ਕੁਈਨ ਸਾਈਜ਼ ਦਾ ਮੈਟਰਸ 99 ਦਾ ਮਿਲਣਾ 6885 ਟੋਮਕਨ ਰੋਡ ਤੇ 647-262-0000

0: ਅੱਛਾ
1: ਸੁਲਤਾਨ ਜੀ
0: ਜੀ,
1: ਕਈ ਵਾਰ ਹੁੰਦਾ ਸਾਨੂੰ ਸਾਰੀ ਖਿੱਚਣੀ ਚਾਹੀਦੀ, ਕੱਲਾ ਫਰਿੱਜ ਚਾਹੀਦਾ?
0: ਹਾਂਜੀ ਬਿਲਕੁਲ ਬਿਲਕੁਲ, ਇਸ ਤਰ੍ਹਾਂ ਹੀ,
1: ਜਾਂ ਕੱਲਾ ਸਟੋਵ ਚਾਹੀਦਾ, ਜਾਂ ਡਿਸ਼ਵਾਸ਼ਰ, ਜਾਂ ਲਾਂਡਰੀ ਸੈੱਟ ਦਾ ਵੀ ਇੱਕ ਪੀਸ ਚਾਹੀਦਾ, ਦੂਜਾ ਵਧੀਆ ਚੱਲਦਾ।
0: ਬਿਲਕੁਲ ਇਸ ਤਰ੍ਹਾਂ ਹੀ ਹੈ, ਮੈਂ ਤਾਂ ਬਲਕਿ ਰਿਕਮੈਂਡ ਕਰਦਾ ਹੁੰਦਾ ਜੀ। ਕਈ ਵਾਰੀ ਕਸਟਮਰ ਆਉਂਦੇ ਆ ਕਹਿੰਦੇ ਭਾਜੀ ਵਾਸ਼ਰ ਕੱਲਾ ਖਰਾਬ ਹੋਇਆ ਤੇ ਅਸੀਂ ਚਾਹੁੰਦੇ ਹੁਣ ਵਾਸ਼ਰ ਡਰਾਇਰ ਦੋਨੀ ਚੇਂਜ ਕਰ ਦਈਏ। ਮੈਂ ਉਹਨਾਂ ਨੂੰ ਵੀ ਰਿਕਮੈਂਡ ਕਰਦਾ ਕਿ ਲੋੜ ਨਹੀਂ ਤੁਹਾਨੂੰ ਦੋਨੀ ਚੇਂਜ ਕਰਨ ਦੀ, ਤੁਸੀਂ ਕੱਲਾ ਵਾਸ਼ਰ ਲੈ ਕੇ ਜਾਓ, ਤੁਸੀਂ ਸੇਵਿੰਗ ਕਰੋ। ਦੇਖੋ ਨਾ ਜੀ, ਜੇ ਤੁਹਾਡੇ ਕੋਲ ਪ੍ਰੀਮੀਅਮ ਬ੍ਰਾਂਡ ਦਾ ਵਾਸ਼ਰ ਡਰਾਇਰ ਹੈ ਤੇ ਨੋ ਮੈਟਰ ਵਟ, ਤੁਹਾਡਾ $800-900 ਦਾ ਤਾਂ ਡਰਾਇਰ ਆਉਣਾ ਹੀ ਹੈ।
1: ਹਾਂਜੀ,
0: ਕਿਉਂ ਤੁਸੀਂ ਉਹ $700-900 ਖਰਾਬ ਕਰਨਾ? ਸੋ ਸਿੰਗਲ ਪੀਸ ਚਾਹੀਦਾ ਤੇ ਡੈਫੀਨੇਟਲੀ ਸਿੰਗਲ ਪੀਸ ਹੀ ਘਰ ਲੈ ਕੇ ਜਾਓ, ਫ੍ਰੀ ਡਿਲੀਵਰ ਹੋ ਜਾਣਾ। ਜਦੋਂ ਡਰਾਇਰ ਖਰਾਬ ਹੋਏਗਾ ਫਿਰ ਆਪਾਂ ਡਰਾਇਰ ਲੈ ਲਾਂਗੇ।
1: ਪੈਸੇ ਬਚਾਓ ਮਹਾਰਾਜ, ਅੱਜ ਕੱਲ ਦੇ ਜ਼ਮਾਨੇ ਵਿੱਚ ਪੈਸੇ ਬਚਾਓ, ਜੇਬ ਚ ਪਾਓ।
0: ਬਿਲਕੁਲ, ਔਰ ਜੇ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਅੱਜ ਤੁਹਾਨੂੰ $1600 ਵਾਲਾ ਵਾਸ਼ਰ ਕੱਲੇ ਦਾ ਕੱਲਾ ਸਿੰਗਲ ਪੀਸ ਵਾਸ਼ਰ ਵੀ ਲੈਣਾ ਹੋਇਆ ਤੁਹਾਨੂੰ 899 ਚ ਮਿਲ ਜਾਣਾ।
1: ਓਕੇ,
0: ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਜੇ ਸਿੰਗਲ ਪੀਸ ਵਾਸ਼ਰ ਚਾਹੀਦਾ, 649 ਚ ਮਿਲ ਜਾਣਾ। ਜੇ ਤੁਸੀਂ ਭਾਂਡੇ ਧੋਣ ਵਾਲੀ ਮਸ਼ੀਨ ਯਾਨੀ ਡਿਸ਼ ਵਾਸ਼ਰ ਲੈਣੀ ਹੈ, ਸਿੰਗਲ ਪੀਸ ਤੁਹਾਨੂੰ ਸਿਰਫ 499 ਦੀ ਮਿਲ ਜਾਣੀ ਹੈ।
1: ਓਕੇ,
0: ਸਿੰਗਲ ਪੀਸ ਤੁਹਾਨੂੰ ਇਸ ਟਾਈਮ ਫਰਿੱਜ ਜੇ ਲੈਣਾ, 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, ਸਿਰਫ ਔਰ ਸਿਰਫ 899 ਦਾ ਮਿਲ ਜਾਣਾ, $1400 ਵਾਲਾ। ਪਰ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ 4 ਅਪਲਾਈਸਿਸ ਲੈਣੇ,
1: ਹਾਂਜੀ,
0: ਜਿਹਦੇ ਚ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੋਏਗਾ ਤੇ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੋਏਗਾ ਸਟੇਨਲੈਸ ਸਟੀਲ ਦਾ, ਤੇ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਹੋਏਗਾ, 4 ਹੋਮ ਅਪਲਾਈਸਿਸ, ਫਰਿੱਜ, ਸਟੋਵ, ਵਾਸ਼ਰ ਐਂਡ ਡਰਾਇਰ। ਇਹ ਤੁਹਾਨੂੰ ਅੱਜ $4000 ਵਾਲੇ 2499 ਚ ਮਿਲ ਜਾਣੇ। 2499 ਚ 4 ਹੋਮ ਅਪਲਾਈਸਿਸ ਲੈਣੇ ਆ ਤੇ 6 ਮਹੀਨੇ ਚ ਪੇ ਕਰਨਾ ਤੇ ਫਿਰ ਤਾਂ ਬਣਦਾ ਤੁਹਾਡਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਵਿਜ਼ਿਟ ਕਰਨਾ, 905-450-2828। ਤੇ ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ ਕਿ bremptonappliances.com ਸਾਡੀ ਵੈਬਸਾਈਟ ਤੇ ਜਾ ਕੇ ਵੇਅਰਹਾਊਸ ਕਲੀਅਰੈਂਸ ਸੇਲ ਵਾਲਾ ਆਈਕੋਨ ਕਲਿੱਕ ਕਰਕੇ ਉੱਥੇ ਜਿਹੜੀਆਂ 50% ਤੇ ਡਿਸਕਾਊਂਟਡ ਪ੍ਰਾਈਸਿਸ ਤੇ ਅਪਲਾਈਸਿਸ ਹੈ ਉਹਨਾਂ ਨੂੰ ਵੀ ਚੈੱਕ ਕਰ ਲੈਣਾ, ਬਾਕੀ ਵੀ ਕੰਪੇਅਰ ਕਰ ਲੈਣਾ, ਦੇਖ ਲੈਣਾ, ਤੇ ਫਿਰ ਵਾਕ ਇਨ ਕਸਟਮਰ ਦਾ ਜਿਹੜਾ ਐਡੀਸ਼ਨਲ ਡਿਸਕਾਊਂਟ ਹੈ ਉਹਦਾ ਵੀ ਜ਼ਰੂਰ ਫਾਇਦਾ ਚੁੱਕਣਾ, ਕਿਉਂਕਿ ਪੇਮੈਂਟ ਤਾਂ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828, 905-450-2828।
1: ਉੱਪਰ ਵਾਲੇ ਦਾ ਦੁਆ ਕਰ ਮੇਰੇ, ਫਿਰ ਮਿਲਾਂਗੇ। ਡੇਵ ਟਾਲਡਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਇੱਕ ਹੀ ਢਿੱਡ ਤਾਂ ਭਰ ਸਕਦੇ ਨੇ ਪਰ ਲਾਈਫ ਸਟਾਈਲ ਨਹੀਂ ਦੇ ਸਕਦੇ। ਇਸ ਲਈ ਤੈਨੂੰ ਕਹਿੰਦੀ ਹਾਂ ਜ਼ਿੱਦ ਛੱਡ ਅਤੇ ਮੇਰੇ ਨਾਲ ਬਾਹਰ ਚੱਲ।
1: ਦੇ ਗੱਲ ਤਾਂ ਤੇਰੀ ਠੀਕ ਆ ਪਰ ਆ ਖੇਤੀ ਸਾਡੇ ਲਈ ਕੋਈ ਧੰਦਾ ਨਹੀਂ, ਸਾਡਾ ਤਾਂ ਲਾਈਫ ਸਟਾਈਲ ਹੀ ਆ, ਸਾਡਾ ਤਾਂ ਲਾਈਫ ਸਟਾਈਲ ਹੀ ਆ, ਸਾਡਾ ਤਾਂ ਲਾਈਫ ਸਟਾਈਲ।

0: ਮਾਫੀ ਮੈਨੂੰ ਨਾ ਕਿਸੇ ਨੇ ਕਿਹਾ ਸੀ ਵੀ ਜਨਾਨੀ ਨੂੰ ਨਾ ਚੰਡ ਕੇ ਰੱਖਿਆ ਕਰੋ ਫਿਰ ਵੱਧ ਸੇਵਾ ਕਰਦੀਆਂ
1: ਕਿਹੜੇ ਸਿਆਣੇ ਨੇ ਕਿਹਾ
2: ਸੀ ਸਾਹਮਣੇ ਨਾ ਟੇਢੇ ਮੇਢੇ ਮੂੰਹ ਬਣਾਉਂਦੀ ਲੋਕ

0: ਮਾਫੀ ਮੈਨੂੰ ਨਾ ਕਿਸੇ ਨੇ ਕਿਹਾ ਸੀ ਵੀ ਜਨਾਨੀ ਨੂੰ ਚੰਡ ਕੇ ਰੱਖਿਆ ਕਰੋ ਫਿਰ ਵੱਧ ਸੇਵਾ ਕਰਦੀ ਹਾਂ
1: ਕਿਹੜੇ ਸਿਆਣੇ ਨੇ ਕਿਹਾ
2: ਮੇਰੇ ਸਾਹਮਣੇ ਨਾ ਇੱਕ ਟੇਢੇ ਮੇਢੇ ਮੂੰਹ ਬਣਾਉਣ ਦੀ ਲੋੜ ਨਹੀਂ ਸੌਰੀ ਕਹਿ ਤੇਰੀ ਗਲਤੀਆਂ ਪਾਉਂਦਰਾ
1: ਇੰਨੇ ਇਹੋ ਜਿਹੀ ਸੇਵਾ ਤਾਂ ਮੈਂ ਤੁਹਾਡੀ ਰੋਜ਼ ਕਰਦਿਆ ਕਰਾਂ ਕਰਾਉਣੀ ਹੈ
0: ਨਹੀਂ ਨਹੀਂ
1: ਫਿਰ ਨੱਚੋ ਸੁਣਿਆ ਨਹੀਂ ਨੱਚੋ

0: ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਵੈਲਕਮ, ਖੁਸ਼ਾਮਦੀਦ ਜੀ ਆਇਆਂ ਨੂੰ। ਤੁਸੀਂ ਸੁਣ ਰਹੇ ਹੋ AM 530, ਚਲੋ AM 530। ਉਮੀਦ ਕਰਦੇ ਹਾਂ ਜੀ ਸਾਰੇ ਲਿਸਨਰ ਬਹੁਤ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ। ਮੈਂ ਹਾਂ ਜੀ ਮੋਨਿਕਾ ਅਤੇ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਜਿਸ ਦਾ ਨਾਮ ਹੈ ਤਾਰੇ ਸਿਤਾਰੇ। ਯਾਨੀ ਕਿ ਜਿਸ ਤਰ੍ਹਾਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ, ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਸਿਤਾਰਿਆਂ ਬਾਰੇ, ਕਿਸਮਤ ਬਾਰੇ, ਕੁੰਡਲੀ ਬਾਰੇ ਅਤੇ ਗ੍ਰਹਿਾਂ ਬਾਰੇ। ਸਾਡੇ ਪ੍ਰੋਗਰਾਮ ਨੂੰ ਅਸੀਂ ਹਰ ਵਾਰੀ ਹਰ ਸੰਡੇ 7 ਤੋਂ ਲੈ ਕੇ 8 ਵਜੇ ਤੱਕ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤੁਹਾਡੇ ਸਿਤਾਰਿਆਂ ਬਾਰੇ, ਤੁਹਾਡੇ ਗ੍ਰਹਿਾਂ ਬਾਰੇ। ਅਤੇ ਜਿਹੜੇ ਵੀ ਲਿਸਨਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦੇ ਹਨ, ਉਹਨਾਂ ਦਾ ਬਹੁਤ ਹੀ ਸਵਾਗਤ ਹੈ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਕਰਕੇ ਲਾਈਵ ਹੀ ਆਪਣੀ ਕੁੰਡਲੀ ਨਾਲ ਜੁੜੇ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਸਵਾਲ ਕਰਨ ਵਾਸਤੇ ਤੁਸੀਂ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਨਾ ਹੈ ਜੀ 905-673-33-37, 905-673-33-37। ਜਿਸਨੇ ਵੀ ਸਾਨੂੰ ਕਾਲ ਕਰਨੀ ਹੈ, ਆਪਣੇ ਬਾਰੇ ਪੁੱਛਣਾ ਹੈ ਜਾਂ ਆਪਣੇ ਹਸਬੈਂਡ ਵਾਈਫ ਬਾਰੇ ਪੁੱਛਣਾ ਹੈ, ਆਪਣੇ ਬੱਚਿਆਂ ਬਾਰੇ ਪੁੱਛਣਾ ਹੈ, ਤਾਂ ਤੁਸੀਂ ਸਾਨੂੰ ਉਹਨਾਂ ਦੀ ਡੇਟ ਆਫ ਬਰਥ ਦੱਸਣੀ ਹੈ। ਯਾਨੀ ਕਿ ਉਹਨਾਂ ਦੀ ਡੇਟ, ਜਨਮ ਦੀ ਤਰੀਕ, ਮਹੀਨਾ ਔਰ ਸਾਲ ਦੱਸਣਾ ਹੈ, ਟਾਈਮ ਦੱਸਣਾ ਹੈ ਕਿ ਸਵੇਰੇ ਜਨਮ ਹੋਇਆ ਹੈ ਜਾਂ ਸ਼ਾਮ ਨੂੰ ਹੋਇਆ ਹੈ, ਔਰ ਕਿਹੜੀ ਜਗ੍ਹਾ 'ਤੇ ਹੋਇਆ, ਕਿਸ ਕੰਟਰੀ ਵਿੱਚ, ਕਿਸ ਸ਼ਹਿਰ ਵਿੱਚ, ਕਿਸ ਜ਼ਿਲ੍ਹੇ ਵਿੱਚ, ਕਿਸ ਪਿੰਡ ਵਿੱਚ ਹੋਇਆ ਹੈ ਦੱਸਣਾ ਹੈ। ਅਗਰ ਕਿਸੇ ਨੂੰ ਪ੍ਰੋਪਰ ਆਪਣੀ ਡੇਟ ਆਫ ਬਰਥ, ਟਾਈਮ ਜਾਂ ਪਲੇਸ ਨਹੀਂ ਪਤਾ, ਤਾਂ ਉਹ ਆਪਣੇ ਨਾਮ ਦਾ ਪਹਿਲਾ ਅਕਸ਼ਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦਾ ਹੈ। ਤੁਸੀਂ ਸਵਾਲ ਜੋਤਿਸ਼ ਦੇ ਨਾਲ ਰਿਲੇਟਿਡ ਹੀ ਪੁੱਛਣਾ ਹੈ। ਸਾਡੇ ਪ੍ਰੋਗਰਾਮ ਦਾ ਕੋਈ ਵੀ ਮਕਸਦ ਕਿਸੇ ਨੂੰ ਮਿਸਗਾਈਡ ਕਰਨਾ ਨਹੀਂ ਹੈ, ਵਹਿਮ ਭਰਮ ਵਿੱਚ ਪਾਉਣਾ ਨਹੀਂ ਹੈ। ਅਸੀਂ ਸਿਰਫ ਗ੍ਰਹਿਾਂ ਦੇ ਅਨੁਸਾਰ ਜੋਤਿਸ਼ ਦੇ ਤੁਹਾਨੂੰ ਢੁੱਕਵੇਂ ਜਵਾਬ ਦੇਵਾਂਗੇ ਅਤੇ ਸਰਲ ਉਪਾਅ ਦੱਸਾਂਗੇ। ਕੋਈ ਵੀ ਲਿਸਨਰ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਜੋਬ ਨਾਲ ਰਿਲੇਟਿਡ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ, ਬਿਜ਼ਨਸ ਨਾਲ ਰਿਲੇਟਿਡ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ, ਆਪਣੀ ਸਿਹਤ ਬਾਰੇ ਕੁਝ ਪੁੱਛਣਾ ਚਾਹੁੰਦਾ ਹੈ, ਕਈ ਵਾਰ ਆਪਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਕਿਉਂ ਸਾਡੀਆਂ ਸਾਰੀਆਂ ਰਿਪੋਰਟਸ ਠੀਕ ਆ ਰਹੀਆਂ ਨੇ ਪਰ ਬਿਮਾਰੀ ਪਿੱਛਾ ਨਹੀਂ ਛੱਡ ਰਹੀ, ਕਈ ਵਾਰ ਸਾਡੇ ਕੁਝ ਗ੍ਰਹਿ ਖਰਾਬ ਹੁੰਦੇ ਨੇ ਜਿਹਦੇ ਕਰਕੇ ਸਾਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਆਪਣੀ ਫਿਊਚਰ ਬਾਰੇ ਅਗਰ ਕੁਝ ਜਾਣਨਾ ਚਾਹੁੰਦੇ ਹੋ, ਆਪਣੀ ਲਿਕੁਇਡ ਮਨੀ ਬਾਰੇ, ਬੈਂਕਿੰਗ ਬਾਰੇ, ਫਾਈਨਾਂਸ ਬਾਰੇ, ਕਾਰ ਖਰੀਦਣ ਔਰ ਵੇਚਣ ਸੰਬੰਧੀ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ, ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਸਟੱਡੀ ਜਾਂ ਕਰੀਅਰ ਨੂੰ ਲੈ ਕੇ ਚਿੰਤਿਤ ਹੋ, ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੀ ਮੈਰਿਜ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਕਿ ਤੁਹਾਡੀ ਮੈਰਿਜ ਦੇ ਯੋਗ ਕਦੋਂ ਬਣਨਗੇ, ਮੈਰਿਡ ਲਾਈਫ ਬਾਰੇ ਪੁੱਛਣਾ ਚਾਹੁੰਦੇ ਹੋ ਕਿ ਮੈਰਿਡ ਲਾਈਫ ਵਿੱਚ ਕਈ ਵਾਰ ਤੁਹਾਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਕਾਲਰਸ ਦਾ ਬਹੁਤ ਬਹੁਤ ਸਵਾਗਤ ਰਹੇਗਾ ਅਤੇ ਨੰਬਰ ਮਿਲਾਉਣਾ ਹੈ ਜੀ ਤੁਸੀਂ 905-673-33-37, 905-673-33-37। ਅਤੇ ਮੇਰੀ ਕਾਲਰਸ ਨੂੰ ਰਿਕੁਐਸਟ ਹੈ ਕਿ ਜਿਹੜੇ ਵੀ ਸਾਨੂੰ ਲਿਸਨਰਸ ਕਾਲ ਕਰਨਗੇ, ਅਗਰ ਕਈ ਵਾਰ ਸਾਡੇ ਕਾਲਸ ਬਹੁਤ ਜ਼ਿਆਦਾ ਆ ਜਾਂਦੀਆਂ ਨੇ, ਅਗਰ ਤੁਹਾਡੀ ਕਾਲ ਵੇਟਿੰਗ ਵਿੱਚ ਜਾਂਦੀ ਹੈ ਜਾਂ ਤੁਹਾਡੀ ਕਾਲ ਨਹੀਂ ਲੱਗ ਰਹੀ, ਤਾਂ ਤੁਸੀਂ ਥੋੜ੍ਹੀ ਦੇਰ ਵੇਟ ਕਰਕੇ ਦੁਬਾਰਾ ਕਾਲ ਕਰ ਸਕਦੇ ਹੋ, ਜਾਂ ਜਿਸ ਤਰ੍ਹਾਂ ਕਿ ਅਸੀਂ ਕਿਸੇ ਦੀ ਕਾਲ ਲੈ ਰਹੇ ਹੁੰਦੇ ਹਾਂ ਤਾਂ ਤੁਸੀਂ ਲਾਈਨ 'ਤੇ ਪਲੀਜ਼ ਬਣੇ ਰਹੋ, ਥੋੜ੍ਹਾ ਜਿਹਾ ਪੇਸ਼ੈਂਸ ਰੱਖੋ। ਔਰ ਜੋ ਡਰਾਈਵਿੰਗ ਕਰਦੇ ਹੋਏ ਕਾਲ ਕਰ ਰਹੇ ਨੇ, ਉਹ ਪਲੀਜ਼ ਆਪਣੀ ਕੋਈ ਵੀ ਕਾਰ ਚਲਾ ਰਹੇ ਹੋ, ਟਰੱਕ ਚਲਾ ਰਹੇ ਹੋ, ਤਾਂ ਬੜੇ ਹੀ ਧਿਆਨ ਦੇ ਨਾਲ ਸੇਫਲੀ ਤੁਸੀਂ ਡਰਾਈਵ ਕਰਨੀ ਹੈ, ਅਤੇ ਜੇ ਕਾਲ ਕਰਨੀ ਹੈ ਤਾਂ ਬੜੇ ਹੀ ਧਿਆਨ ਨਾਲ ਤੁਸੀਂ ਆਪਣੇ ਵਹੀਕਲ ਨੂੰ ਸਾਈਡ 'ਤੇ ਲਗਾ ਕੇ ਗੱਲ ਕਰਨੀ ਹੈ। ਤਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ, ਤੁਹਾਨੂੰ ਮਿਲਾਉਂਦੇ ਹਾਂ ਆਪਣੇ ਐਕਸਪਰਟ ਦੇ ਨਾਲ, ਆਪਣੇ ਮਹਿਮਾਨ ਦੇ ਨਾਲ, ਜੋ ਤੁਹਾਡੀ ਜੋਤਿਸ਼ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ ਭੰਡਾਰੀ ਜੀ, ਤੁਹਾਡਾ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਵਿੱਚ ਅਤੇ ਸਾਡੇ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਮੋਨਿਕਾ ਜੀ ਐਂਡ ਮੇਰੇ ਜਿੰਨੇ ਵੀ ਲਿਸਨਰਸ ਨੇ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ
0: ਜੀ। ਪ੍ਰੋਗਰਾਮ ਸ਼ੁਰੂ ਕਰਦੇ ਔਰ ਮੈਂ ਕਾਲਸ ਲੈਣੀਆਂ ਸ਼ੁਰੂ ਕਰਦੀ ਹਾਂ ਜੀ। ਰੋਹਿਤ ਜੀ, ਤੁਸੀਂ ਔਨ ਏਅਰ ਪੁੱਛੋ ਜੀ ਆਪਣਾ ਸਵਾਲ, ਕੀ ਪੁੱਛਣਾ ਚਾਹੁੰਦੇ ਹੋ?
2: ਹਾਂਜੀ, ਮੇਰਾ ਨਾਮ ਰੋਹਿਤ ਹੈ ਤੇ ਮੇਰੀ ਡੇਟ ਆਫ ਬਰਥ ਹੈ 27 ਮਾਰਚ 1994
0: ਜੀ। ਇੱਕ ਮਿੰਟ ਥੋੜਾ ਸਲੋ ਬੋਲੋ ਜੀ, 27 ਮਾਰਚ 1994।
2: ਹਾਂਜੀ,
0: ਟਾਈਮ ਦੱਸੋ।
2: ਟਾਈਮ ਹੈਗਾ ਸਵੇਰ 9:50 AM।
0: 9:50 AM, ਬਰਥ ਪਲੇਸ ਦੱਸ ਦੋ।
2: ਬਠਿੰਡਾ, ਪੰਜਾਬ।
0: ਬਠਿੰਡਾ, ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ?
2: ਆਪਣੇ ਅੱਗੇ ਫਿਊਚਰ ਦੇ ਵਿੱਚ ਕਰੀਅਰ ਗਰੋਥ ਦੇ ਲਈ ਪੁੱਛਣਾ ਚਾਹੁੰਦਾ ਕਿ ਅੱਗੇ ਆਪਾਂ ਨੂੰ ਕਿਸ ਫੀਲਡ ਦੇ ਵਿੱਚ ਜਾਣਾ ਚਾਹੀਦਾ ਤੇ ਕਿੱਦਾਂ ਅੱਗੇ ਗਰੋਥ ਹੋ ਸਕਦੀ ਹੈ, ਤੇ ਪਲੱਸ PR ਦੇ ਰਿਲੇਟਡ ਹਨਾ, ਕਦੋਂ ਤੱਕ PR ਦਾ ਇਹ ਚਾਂਸ ਮਿਲ ਸਕਦੀ ਹੈ?
0: ਠੀਕ ਹੈ ਜੀ, ਤੁਸੀਂ ਦੱਸਿਆ ਜੀ 27 ਮਾਰਚ 1994, 9:50 AM ਬਠਿੰਡਾ, ਠੀਕ ਹੈ ਜੀ, ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ। ਤੁਸੀਂ ਔਨ ਏਅਰ ਆਪਣੇ ਸਵਾਲਾਂ ਦੇ ਜਵਾਬ ਸੁਣ ਸਕਦੇ ਹੋ, ਪ੍ਰੋਗਰਾਮ ਨੂੰ ਸੁਣਦੇ ਰਹਿਣਾ ਜੀ।
1: ਜੀ, ਜਿਸ ਤਰ੍ਹਾਂ ਕਿ ਲਗਨ ਦੇ ਵਿੱਚ ਬੈਠਾ ਹੋਇਆ ਕੇਤੂ ਜਿਹੜੀ ਚੀਜ਼ ਦੀ ਜਿੱਦ ਫੜਾਉਂਦਾ ਹੈ ਉਹ ਪੂਰੀ ਕਰਦਾ ਹੈ, ਇਸ ਕਰਕੇ ਜਿਹੜਾ ਵੀ ਬਿਜ਼ਨਸ ਕਰਨਾ ਚਾਹੁੰਦੇ ਹੋ, ਜਿਹੜੇ ਵੀ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ, ਆਪਣੀ ਇੱਕ ਪੈਸ਼ਨ ਜਿਹੜੀ ਹੈ ਉਹ ਪੈਦਾ ਕਰੋ ਤੇ ਉਸੇ ਦੇ ਉੱਤੇ ਮਿਹਨਤ ਕਰੋ, ਕਿਉਂਕਿ ਰਾਹੂ ਸਤਵੇਂ ਤੁਹਾਨੂੰ ਬਾਰ ਬਾਰ ਵਪਾਰ ਦੇ ਵਿੱਚੋਂ ਥੱਲੇ ਖਿੱਚੇਗਾ, ਬਾਰ ਬਾਰ ਮਨ ਬਦਲਣਗੇ ਕਰਾਂ ਜਾਂ ਨਾ ਕਰਾਂ, ਜਾਂ ਕਰਦੇ ਹੋਏ ਕੰਮ ਦੇ ਵਿੱਚ ਰੁਕਾਵਟ ਵੀ ਪਾਉਂਦਾ ਹੈ। ਪਰ ਤੁਹਾਡਾ ਕੇਤੂ ਲਗਨ ਦੇ ਵਿੱਚ ਬੈਠ ਕੇ ਤੁਹਾਨੂੰ ਆਪਣੀ ਹਰ ਇੱਕ ਜੀਵਨ ਦੀ ਸਫਲਤਾ ਦੇ ਲਈ ਹਿੰਮਤ ਵੀ ਨਾਲ ਦੀ ਨਾਲ ਦਿੰਦਾ ਹੈ। ਕਰਮ ਸਥਾਨ ਦੇ ਮੁਤਾਬਕ ਹਜੇ ਵਪਾਰ ਦਾ ਸਹੀ ਸਮੇਂ ਨਹੀਂ ਆਇਆ, ਕਿਸੇ ਵੀ ਤਰ੍ਹਾਂ ਦਾ ਵਪਾਰ ਹਜੇ ਘਾਟੇ ਦਾ ਸੌਦਾ ਹੋ ਸਕਦਾ ਹੈ। ਅਗਲੇ ਸਾਲ ਯਾਨੀ 34ਵੇਂ ਸਾਲ ਤੋਂ ਬਾਅਦ ਬੁੱਧ ਦਾ ਸਮੇਂ ਖਤਮ ਹੋਵੇਗਾ ਤੇ ਤੁਹਾਡੇ ਵਪਾਰ ਲਈ ਆਪਣੇ ਆਪ ਅਪਰਚੁਨਿਟੀ ਆਵੇਗੀ। ਪੀਅਰ ਵਾਸਤੇ ਯੋਗ ਹੁਣ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਤੁਹਾਨੂੰ ਇਸ ਦੇ ਵਿੱਚ ਨੇੜਤਾ ਮਿਲਦੀ ਦਿਖਾਈ ਦੇਵੇਗੀ, ਸਫਲਤਾ ਨੇੜੇ ਆਉਂਦੀ ਹੋਈ ਨਜ਼ਰ ਆਵੇਗੀ।
0: ਜੀ ਜੀ 9543 ਤੁਸੀਂ ਜੁੜ ਗਏ ਜੀ ਪ੍ਰੋਗਰਾਮ ਚ।
3: ਹਾਂਜੀ ਮੇਰਾ ਜਿੱਦੋਂ ਸਟਾਰਟ ਹੁੰਦਾ ਨਾਮ
0: ਜੀ
3: ਤੇ ਪੁਲਿਸ ਜਿਹੜੀ ਜਲੰਧਰ ਹੈਗੀ,
0: ਠੀਕ ਹੈ।
3: ਮੇਰੇ ਦੋ ਡੇਟ ਆਫ ਬਰਥ ਆ, ਇੱਕ ਪੇਪਰਾਂ ਦੇ ਵਿੱਚ
0: ਨਹੀਂ, ਜੋ ਤੁਹਾਡੀ ਓਰੀਜਨਲ ਹੈ ਉਹ ਦੱਸੋ।
3: 27 ਫਰਵਰੀ 1964।
0: 27 ਫਰਵਰੀ 1964, ਟਾਈਮ ਵੀ ਦੱਸ ਦੋ ਜੀ ਬਰਥ ਦਾ।
3: ਟਾਈਮ ਦਾ ਐਗਜ਼ੈਕਟ ਨਹੀਂ ਪਤਾ, ਬਟ ਅਰਲੀ ਮਾਰਨਿੰਗ ਆ
0: ਜੀ। ਨਾਮ ਦਾ ਦੁਬਾਰਾ ਦੱਸ ਦੋ, ਆਪਣਾ ਪਹਿਲਾ ਅਕਸ਼ਰ।
3: ਐਚ
0: ਐਚ ਕੀ ਪੁੱਛਣਾ ਚਾਹੁੰਦੇ ਹੋ ਜੀ?
3: ਮੈਂ ਪੁੱਛਣਾ ਕਿ ਮੇਰਾ ਬਹੁਤ ਵਧੀਆ ਚੱਲ ਰਿਹਾ ਸੀਗਾ, ਆ 2 ਸਾਲ ਤੋਂ ਮੇਰਾ ਨਾ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਵੀਕ ਹੋ ਗਿਆ।
0: ਠੀਕ ਹੈ ਜੀ,
3: ਬੜੀ ਪ੍ਰੋਬਲਮ।
0: ਠੀਕ ਹੈ, ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਰਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ।
1: ਜੀ ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਕਿ ਮੇਰਾ ਫਾਈਨਾਂਸ ਜਿਹੜਾ 2 ਸਾਲਾਂ ਤੋਂ ਡਿਸਟਰਬ ਹੋਇਆ ਹੈ, ਚੰਦਰਮਾ ਦੀ ਪੋਜੀਸ਼ਨ ਕੁੰਡਲੀ ਦੇ ਵਿੱਚ ਬਹੁਤ ਵਧੀਆ ਨਹੀਂ ਰਹੀ, ਜਿਹੜਾ ਕਿ ਤੁਹਾਡੇ ਲਿਕੁਇਡ ਫਾਈਨਾਂਸ ਨੂੰ ਤੁਹਾਡੇ ਵਾਸਤੇ ਅਰੇਂਜ ਕਰਕੇ ਦਿੰਦਾ ਹੈ। ਬਸ ਥੋੜਾ ਜਿਹਾ ਸਮੇਂ ਹੋਰ ਬਾਕੀ ਹੈ, ਇਹ ਕਹਿ ਸਕਦੇ ਹਾਂ ਕਿ ਐਸੇ ਸਾਲ ਅਕਤੂਬਰ ਮਹੀਨੇ ਤੇ 12-13 ਤਰੀਕ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਫਿਰ ਲਾਈਨ ਦੇ ਉੱਤੇ ਆਉਣ ਦਾ ਸਮੇਂ ਆ ਗਿਆ ਹੈ। ਇੱਕ ਛੋਟਾ ਜਿਹਾ ਕੰਮ ਤੁਸੀਂ ਕਰਨਾ ਹੈ ਕਿ ਫਿਨਰਲ ਹੋਮ ਦਾ ਪਾਣੀ ਹਮੇਸ਼ਾ ਆਪਣੇ ਘਰੇ ਰੱਖਣਾ ਹੈ, ਇੱਕ ਬੋਟਲ ਜਾ ਕੇ ਲਿਆ ਸਕਦੇ ਹੋ, ਜਾਂ ਜਦੋਂ ਵੀ ਕਿਤੇ ਉੱਥੇ ਮਤਲਬ ਲੰਘੋ ਤਾਂ ਉੱਥੋਂ ਜਾ ਕੇ ਤੁਸੀਂ ਪਾਣੀ ਦੀ ਇੱਕ ਬੋਟਲ ਚੱਕ ਕੇ ਲਿਆ ਸਕਦੇ ਹੋ, ਤੇ ਇਹ ਕਰਨ ਦੇ ਨਾਲ ਤੁਹਾਡੇ ਫਾਈਨਾਂਸਿਸ ਜਿਹੜੇ ਨੇ ਬਹੁਤ ਛੇਤੀ ਹੀ ਠੀਕ ਹੋ ਜਾਣਗੇ।
0: ਜੀ ਜੀ ਪਰਮਜੀਤ ਸਿੰਘ ਜੀ ਔਨ ਏਅਰ ਹੋ।
4: ਹਾਂਜੀ, ਮੇਰਾ ਫਸਟ ਨੇਮ ਪੀ ਹੈ
0: ਜੀ,
4: ਤੇ ਡੇਟ ਆਫ ਬਰਥ ਹੈਗਾ ਮੇਰਾ 25 ਨਵੰਬਰ 65।
0: 25 ਨਵੰਬਰ 65, ਠੀਕ ਹੈ ਜੀ। ਟਾਈਮ ਦੱਸ ਦਿਓ ਬਰਥ ਦਾ।
4: 4 o'clock ਸਵੇਰ ਦਾ।
0: 4 o'clock ਮਾਰਨਿੰਗ, ਠੀਕ ਹੈ ਜੀ। ਬਰਥ ਪਲੇਸ ਵੀ ਦੱਸੋ।
4: ਬਰਥ ਪੰਜਾਬ ਹੈ ਜੀ।
0: ਪੰਜਾਬ ਦਾ ਜ਼ਿਲ੍ਹਾ ਕਿਹੜਾ ਜੀ?
4: ਜ਼ਿਲ੍ਹਾ ਫਰੀਦਕੋਟ।
0: ਫਰੀਦਕੋਟ, ਕੀ ਪੁੱਛਣਾ ਚਾਹੁੰਦੇ ਹੋ ਜੀ?
4: ਮੇਰੇ 2 ਕੁਐਸਚਨ ਹੈ। ਪਹਿਲਾ ਕੁਐਸਚਨ ਤੇ ਇਹ ਹੈ ਵੀ ਮੇਰਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਰੀਅਲ ਸਟੇਟ ਦੇ ਵਿੱਚ,
0: ਠੀਕ ਹੈ ਜੀ।
4: ਪਰ ਉਹ ਪੈਸੇ ਦੇ ਚੱਕਰ ਚ, ਟੈਕਸ ਦੇ ਚੱਕਰ ਚ ਮੈਨੂੰ ਸਟ੍ਰੈਸ ਰਹਿੰਦੀ ਹੈ, ਮੈਂ ਕਿਵੇਂ ਇਹ ਸਟ੍ਰੈਸ ਦੂਰ ਕਰ ਸਕਦਾ?
0: ਠੀਕ ਹੈ ਜੀ,
4: ਪਹਿਲਾਂ ਤਾਂ ਇਹ ਮੇਰਾ ਦੱਸਣਾ, ਫਿਰ ਮੈਂ ਦੂਸਰਾ ਕੁਐਸਚਨ ਫਿਰ ਪੁੱਛੂੰਗਾ
0: ਜੀ। ਵੈਸੇ ਤਾਂ ਤੁਸੀਂ ਇੱਕ ਟਾਈਮ ਚ ਇੱਕ ਕੁਐਸਚਨ ਹੀ ਪੁੱਛ ਸਕਦੇ ਹੋ, ਅਸੀਂ ਪਹਿਲਾਂ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਤੁਸੀਂ ਬਾਅਦ ਚ ਦੁਬਾਰਾ ਕਾਲ ਕਰ ਸਕਦੇ ਹੋ ਜੀ।
1: ਜੀ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਰਾਹੂ 10ਵੇਂ ਭਾਵ ਦੇ ਵਿੱਚ ਹੋਵੇ ਉਹ ਅਨਵਾਂਟਡ ਸਟ੍ਰੈਸ ਲੈ ਹੀ ਲੈਂਦੇ ਨੇ, ਔਰ ਕੁੰਡਲੀ ਵੀ ਕਹਿੰਦੀ ਹੈ ਕਿ ਪੈਨਲਟੀ ਪੈਣਾ ਜਾਂ ਇਸ ਤਰ੍ਹਾਂ ਦੇ ਚੱਕਰ ਦੇ ਵਿੱਚ ਫਸ ਜਾਣਾ ਉਹ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਦੇ ਕਾਰਨ ਹੁੰਦਾ ਹੈ, ਜਿਹੜੀਆਂ ਕਿ ਅਸੀਂ ਸਮੇਂ ਸਮੇਂ

0: ਪਰਸਨਲ ਨੰਬਰ ਸ਼ੇਅਰ ਕੀਤਾ ਸੀਗਾ ਤੇ ਅਸੀਂ ਉਹਨਾਂ ਨੂੰ ਕੰਸਲਟੈਂਸੀ ਕਰਨੀ ਸੀਗੀ ਪ੍ਰਾਈਵੇਟ ਤੇ ਆਪਾਂ ਕਾਲ ਕੀਤਾ ਸੀਗਾ ਤੇ ਮੇਰੇ ਹਸਬੰਡ ਨੇ ਵੀ ਪਰ
1: ਜੀ ਉਹਨਾਂ ਨੇ ਵਟਸਐਪ ਤੇ ਕਾਲ ਕਰ ਸਕਦੇ ਹੋ ਕਈ ਵਾਰੀ ਉਹ ਨੰਬਰ ਲੱਗਦਾ ਨਹੀਂ ਹੈ ਜੀ
0: ਹਾਂਜੀ ਹਾਂਜੀ ਨਹੀਂ ਕਾਲ ਕੀਤਾ ਸੀ ਮੈਸੇਜ ਵੀ ਕਾਫੀ ਟਾਈਮ ਛੱਡੇ ਕਾਫੀ ਵਾਰੀ ਪਰ ਕਦੀ ਰਿਪਲਾਈ ਬੈਕ ਨਹੀਂ ਆਇਆ ਤੇ ਇਹੀ ਪੁੱਛਣਾ ਸੀਗਾ ਕਿ ਉਹ ਰੇਡੀਓ ਤੇ ਹੀ ਆਨਸਰ ਕਰਦੇ ਕਿ
1: ਜੀ ਨਹੀਂ ਤੁਸੀਂ ਜੀ ਪ੍ਰੋਗਰਾਮ ਤੋਂ ਬਾਅਦ ਉਹਨਾਂ ਦੇ ਨੰਬਰ ਤੇ ਕਾਲ ਕਰ ਲਿਓ ਆਨਸਰ ਕਰ ਦੇਣਗੇ
0: ਓਕੇ ਜੀ
1: ਜੀ ਜੀ 4723 ਓਨ ਏਅਰ ਹੋ ਤੁਸੀਂ ਜੀ 47 ਤੇ ਹੀ ਬੋਲੋ ਜੀ ਆਪਣਾ ਸਵਾਲ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ
2: ਹਾਂਜੀ ਕੱਚਾ ਤੇ ਪੱਕਾ ਹੋ ਸਕਦਾ ਜਾਂ ਇੰਡੀਆ ਜਾ ਕੇ ਥੋੜਾ ਡੇਟ ਆਫ ਬਰਥ
1: 23/6/1986 ਟਾਈਮ ਦੱਸੋ ਜਨਮ ਦਾ
2: ਟਾਈਮ ਮਾਰਨਿੰਗ ਦੇ 4:30
1: 4:30 ਮਾਰਨਿੰਗ ਬਰਥ ਪਲੇਸ ਹੁਸ਼ਿਆਰਪੁਰ ਸਵਾਲ ਕੀ ਸੀਗਾ ਕਿ ਤੁਸੀਂ ਕਹਿ ਰਹੇ ਹੋ ਕਿ ਪੀਆਰ ਰਿਗਾਰਡਿੰਗ ਸਵਾਲ ਸੀਗਾ ਕਿ ਇੱਥੇ ਹੀ ਰਹਿ ਕੇ ਪੱਕੇ ਹੋਣੀ ਜਾਂ ਇੰਡੀਆ ਜਾ ਕੇ ਵਾਪਸ ਆਉਣਾ ਪਏਗਾ
2: ਹਾਂਜੀ ਉਹਦਾ ਮੈਰਿਜ ਵੀ ਨਹੀਂ ਹੋਈ ਮੈਰਿਜ ਬਾਰੇ ਪੁੱਛਣਾ
1: ਠੀਕ ਹੈ ਜੀ ਠੀਕ ਹੈ ਜੀ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ ਪ੍ਰੋਗਰਾਮ ਨੂੰ ਸੁਣਦੇ ਰਹੋ
3: ਜੀ ਸਭ ਤੋਂ ਪਹਿਲਾਂ ਤਾਂ ਜਵਾਬ ਹੈ ਮੈਰਿਜ ਦੇ ਬਾਰੇ ਮੰਗਲ ਅਸ਼ਟਮ ਭਾਵ ਦੇ ਵਿੱਚ ਮੰਗਲ ਦੋਸ਼ ਬਣਾ ਕੇ ਬੈਠਾ ਹੈ ਤੇ ਸ਼ਨੀ ਪਾਰਟਨਰ ਦੇ ਘਰ ਦੇ ਵਿੱਚ ਬੈਠਾ ਹੋਣ ਕਰਕੇ ਇਸ ਚੀਜ਼ ਵੱਲੋਂ ਸਾਨੂੰ ਥੋੜਾ ਜਿਹਾ ਡਿਲੇ ਕਰਦਾ ਹੈ ਪਹਿਲਾ ਮੌਕਾ ਇੱਕ ਬਹੁਤ ਵਧੀਆ ਆਇਆ ਸੀ ਜਿਹੜਾ ਕਿ ਹੋ ਸਕਦਾ ਹੈ ਕਿ ਤੁਸੀਂ ਮਿਸ ਕੀਤਾ ਹੋਵੇ ਜੋ ਤੁਸੀਂ ਪਰਮਾਨੈਂਟ ਰੈਜੀਡੈਂਸੀ ਦੀ ਗੱਲ ਕੀਤੀ ਹੈ ਕੇਤੂ ਛਟੇ ਭਾਵ ਦੇ ਵਿੱਚ ਹੈਗਾ ਵਾ ਇਹ ਕਿਸੇ ਟਾਈਮ ਦੇ ਵਿੱਚ ਆਪਣਾ ਕੰਮ ਕੱਢ ਦਿੰਦਾ ਹੈ ਕੱਢ ਦਿੰਦਾ ਦਾ ਮਤਲਬ ਹੁੰਦਾ ਹੈ ਕਿ ਸਾਡੇ ਸਿਰ ਤੇ ਤਲਵਾਰ ਲਟਕਦੀ ਹੋਈ ਹੁੰਦੀ ਹੈ ਪਰ ਅਚਾਨਕ ਹੀ ਸਾਡਾ ਜਿਹੜਾ ਹੈ ਪਾਸਾ ਪਲਟ ਜਾਂਦਾ ਹੈ ਉਹ ਟਾਈਮ ਵੀ ਤੁਹਾਡਾ 92 ਸਾਲ ਦੇ ਵਿੱਚ ਜਾ ਕੇ ਆਉਂਦਾ ਹੈ ਜਦੋਂ ਤੱਕ ਤੁਸੀਂ 12 ਭਾਵ ਦਾ ਰਾਹੂ ਜਿਹੜਾ ਹੈ 42 ਸਾਲ ਦੀ ਉਮਰ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਦਿੰਦਾ ਹੈ ਇੰਡੀਆ ਜਾਣ ਦੇ ਚਾਂਸਿਸ ਹਰ ਸਮੇਂ ਬਣਨਗੇ ਪਰ ਉਹ ਪੂਰੇ ਨਹੀਂ ਹੋਣਗੇ
1: ਜੀ MS ਤੁਸੀਂ ਆਨ ਏਅਰ ਹੋ ਜੀ ਪੁੱਛੋ ਆਪਣਾ ਸਵਾਲ
4: ਹੈਲੋ
1: ਜੀ ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ
4: ਜੀ ਜੀ ਫਸਟ ਨੇਮ ਹੈਗਾ ਦੀਪਕ
1: ਠੀਕ ਹੈ ਜੀ
4: 26 April 1991
1: ਟਾਈਮ ਦੱਸੋ ਜੀ ਜਨਮ ਦਾ
4: 10:30 AM
1: 10:30 AM ਐਂਡ ਬਰਥ ਪਲੇਸ
4: ਐਲਗਰਾ ਅਨੰਦਪੁਰ ਸਾਹਿਬ
1: ਅੰਮ੍ਰਿਤਸਰ
4: ਨਹੀਂ ਅਨੰਦਪੁਰ ਸਾਹਿਬ
1: ਅਨੰਦਪੁਰ ਸਾਹਿਬ ਠੀਕ ਹੈ ਜੀ ਕੀ ਪੁੱਛਣਾ ਚਾਹੁੰਦੇ ਹੋ ਜੀ
4: ਇਹਨਾਂ ਦੇ ਫਿਊਚਰ ਬਾਰੇ ਤੇ ਵਿਆਹ ਬਾਰੇ
1: ਫਿਊਚਰ ਐਂਡ ਵਿਆਹ ਬਾਰੇ ਠੀਕ ਹੈ ਜੀ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਪ੍ਰੋਗਰਾਮ ਨੂੰ ਸੁਣਦੇ ਰਹੋ
3: ਜੀ ਲਗਨ ਦੇ ਵਿੱਚ ਬੈਠਾ ਹੋਇਆ ਮੰਗਲ ਮਾਂਗਲਿਕ ਦੋਸ਼ ਪੈਦਾ ਕਰਕੇ ਬੈਠਾ ਹੋਇਆ ਹੈ 28 ਸਾਲ ਦੇ ਵਿੱਚ ਯੋਗ ਬਣਿਆ ਸੀ ਜਿਹੜਾ ਕਿ ਮਿਸ ਹੋਇਆ ਹੈ ਹੁਣ ਅੱਗੇ ਚੱਲ ਕੇ ਸ਼ੁਕਰ 36 ਸਾਲ ਜਿਹੜਾ ਕਿ ਹੁਣ ਰਨਿੰਗ ਹੈਗਾ ਇਸ ਦੇ ਵਿੱਚ ਵੀ ਕੇਂਦਰ ਦੇ ਵਿੱਚ ਆਇਆ ਹੋਇਆ ਹੈ ਪਰ ਨਾਲ ਬੈਠੇ ਹੋਏ ਦੂਸਰੇ ਗ੍ਰਹਿ ਸਾਨੂੰ ਸਫਲਤਾ ਨਹੀਂ ਦਿੰਦੇ ਅਗਰ ਤੁਸੀਂ ਅਗਸਤ ਮਹੀਨੇ ਤੋਂ ਬਾਅਦ ਵਿਆਹ ਨੂੰ ਲੈ ਕੇ ਕੋਸ਼ਿਸ਼ ਕਰਦੇ ਹੋ ਤਾਂ ਉਸ ਦੇ ਵਿੱਚ ਸਫਲਤਾ ਮਿਲੇਗੀ ਰਾਹੂ ਸਪਤਮ ਭਾਵ ਦੇ ਵਿੱਚ ਘਰ ਗ੍ਰਸਤੀ ਤੇ ਕਾਰੋਬਾਰ ਦੋਨਾਂ ਦੇ ਵਿੱਚ ਡਿਲੇ ਪੈਦਾ ਕਰਦਾ ਹੈ ਰਾਹੂ ਸਪਤਮ ਦੇ ਲਈ ਅਸੀਂ ਕਰ ਕੀ ਸਕਦੇ ਹਾਂ ਇੱਕ ਸੁੱਕਾ ਨਾਰੀਅਲ ਜਿਹੜਾ ਹਵਨ ਦੇ ਵਿੱਚ ਪੈਂਦਾ ਹੋਵੇ ਉਸ ਮੰਦਿਰ ਦੇ ਵਿੱਚ ਦਿੱਤਾ ਜਾਵੇ ਜਿੱਥੇ ਹਵਨ ਹੁੰਦੇ ਹੋਣ
1: ਜੀ ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਅਗਰ ਤੁਸੀਂ ਵੀ ਆਪਣੀ ਕੁੰਡਲੀ ਨਾਲ ਰਿਲੇਟਡ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਕਾਲ ਕਰਨ ਲਈ ਸਾਡੇ ਸਟੂਡੀਓ ਦਾ ਨੰਬਰ ਜੀ 905-673-3337 ਹੈ 9056733337 ਹੈ ਸਾਡਾ ਪ੍ਰੋਗਰਾਮ ਹਰ ਸੰਡੇ ਅਸੀਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਹਾਜ਼ਰ ਹੁੰਦੇ ਹਾਂ ਅਗਰ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਕਾਲ ਕਰਨਾ ਚਾਹੁੰਦੇ ਹੋ ਤਾਂ ਆਪਣੀ ਡੇਟ ਆਫ ਬਰਥ ਟਾਈਮ ਔਰ ਪਲੇਸ ਦੱਸ ਕੇ ਆਪਣਾ ਜੋਤਿਸ਼ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਪਰਸਨਲ ਮਿਲਣਾ ਚਾਹੁੰਦੇ ਹੋ ਵੀਡੀਓ ਕਾਲ 'ਤੇ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ 647-9723-46 647-917-2346 'ਤੇ ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ ਜੀ ਮੈਂ ਅਗਲੀ ਕਾਲ ਲੈ ਰਹੀ ਹਾਂ ਜੀ 1188 ਓਨ ਏਅਰ ਹੋ ਜੀ ਤੁਸੀਂ
0: ਹਾਂਜੀ ਬੇਟੀ ਵਾਸਤੇ ਪੁੱਛਣਾ ਸੀ ਡੇਟ ਆਫ ਬਰਥ ਹੈਗੀ October 28, 2011 8:28 ਸਵੇਰੇ ਨਈ ਦਿੱਲੀ
1: ਜੀ ਇੱਕ ਵਾਰ ਆਪਾਂ ਦੁਬਾਰਾ ਕਨਫਰਮ ਕਰਦੇ ਹਾਂ ਤੁਸੀਂ ਬੋਲਿਆ 28 October 2012 8:28 ਓਕੇ 28 October 2011 ਜੀ 8 ਤੁਸੀਂ 28 AM ਦਿੱਲੀ ਠੀਕ ਹੈ ਜੀ
0: ਹਾਂਜੀ
1: ਕੁਐਸਚਨ ਪੁੱਛੋ ਜੀ

0: ਇਹ ਪੁੱਛਣਾ ਕਿ ਇਹਦਾ ਕਰੀਅਰ ਕਿਵੇਂ ਰਹੇਗਾ ਤੇ ਲਾਈਫ ਕਿਵੇਂ ਰਹੇਗੀ, ਕਿਉਂਕਿ ਇਹ ਥੋੜਾ ਪਰੇਸ਼ਾਨ ਕਰਦੀ ਹੈ।
1: ਠੀਕ ਹੈ ਜੀ, ਉਹਨੇ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ
2: ਜੀ। ਜਦੋਂ ਕਿਸੇ ਬੱਚੇ ਦੇ ਰਾਹੂ ਲਗਨ ਦੇ ਵਿੱਚ ਹੋਵੇ, ਅਗਰ ਉਹ ਸੱਚ ਬੋਲਣ ਦੀ ਆਦਤ ਪਾਲਵੇ, ਝੂਠ ਤੋਂ ਦੂਰ ਰਵੇ, ਤਾਂ ਜੀਵਨ ਦੇ ਵਿੱਚ ਬਹੁਤ ਤਰੱਕੀ ਹੁੰਦੀ ਹੈ। ਅਨਾਥਾ ਰਾਹੂ ਜਿਹੜਾ ਹੈ ਉਹ ਝੂਠ ਦੀ ਦੁਨੀਆਂ ਦੇ ਵਿੱਚ ਉਹ ਬੱਚਾ ਸੱਚ ਸਮਝ ਕੇ ਜੀਣਾ ਸ਼ੁਰੂ ਕਰ ਦਿੰਦਾ ਹੈ, ਹਰ ਗੱਲ ਨੂੰ ਮੈਨੂਪਲੇਟ ਕਰਨਾ ਸ਼ੁਰੂ ਕਰ ਦਿੰਦਾ ਹੈ। ਪ੍ਰਬਲ ਦੇ ਖਾਨੇ ਦੇ ਵਿੱਚ ਚਾਰ ਗ੍ਰਹਿ ਸੂਰਯ ਬੁੱਧ ਸ਼ੁਕਰ ਚੰਦਰ ਬੈਠੇ ਹੋਏ ਨੇ, ਜਿਹੜੇ ਕਿ ਬੱਚੇ ਨੂੰ ਛੋਟੀ ਜੀ ਐਸ਼ ਪ੍ਰਸਤੀ ਜਾਂ ਛੋਟੀਆਂ ਛੋਟੀਆਂ ਗੱਲਾਂ ਦੇ ਸੁੱਖ ਪ੍ਰਾਪਤ ਕਰਨ ਦੇ ਲਈ ਵੱਡੀਆਂ ਵੱਡੀਆਂ ਗਲਤੀਆਂ ਕਰਾਉਂਦੇ ਨੇ। ਇਸ ਦੀ ਕੁੰਡਲੀ ਨੂੰ ਪ੍ਰੋਪਰ ਅਨਾਲਿਸਿਸ ਕਰਵਾ ਕੇ ਸਮੇਂ ਰਹਿੰਦੇ ਉਪਾਏ ਕਰਨ ਦੇ ਨਾਲ ਇਹ ਬੱਚਾ ਜਿਹੜਾ ਹੈਗਾ ਉਹ ਕਾਫੀ ਹੱਦ ਤੱਕ ਜਿਹੜਾ ਹੈ ਉਹ ਠੀਕ ਹੋ ਸਕਦਾ ਹੈ ਤੇ ਅੱਗੇ ਆਪਣੇ ਕਰੀਅਰ ਨੂੰ ਵਧੀਆ ਕਰ ਸਕਦਾ ਹੈ। ਅਨਾਥਾ ਟ੍ਰਬਲ ਦੇ ਖਾਨੇ ਦੇ ਵਿੱਚ ਚਾਰ ਗ੍ਰਹਿ ਜਿਹੜੇ ਨੇ ਬੱਚੇ ਨੂੰ ਖੁਦ ਵੀ ਲਾਈਫ ਚ ਟ੍ਰਬਲ ਚ ਪਾ ਦੇਣਗੇ।
1: ਅਰਸ਼ਦੀਪ ਸਿੰਘ ਜੀ ਓਨੇਰੋ ਜੀ, ਅਰਸ਼ਦੀਪ ਸਿੰਘ ਜੀ ਤੁਸੀਂ ਪੁੱਛ ਸਕਦੇ ਆਪਣਾ ਸਵਾਲ ਜੀ।
3: ਹਾਂਜੀ ਮੈਮ
1: ਜੀ,
3: ਹਾਂਜੀ, ਡੇਟ ਆਫ ਬਰਥ ਹੈ 20/8/1994, ਟਾਈਮ ਹੈ 6:41 PM
1: ਜੀ। ਤੁਹਾਡੀ
3: ਡੇਟ ਆਫ ਬਰਥ
1: ਜੀ, ਇੱਕ ਵਾਰ ਨਾ ਤੁਹਾਨੂੰ ਦੁਬਾਰਾ ਰਿਪੀਟ ਕਰਨਾ ਪਵੇਗਾ, ਤੁਹਾਡੀ ਆਵਾਜ਼ ਡਿਸਟਰਬੈਂਸ ਆ ਰਹੀ ਹੈ, ਦੁਬਾਰਾ ਬੋਲੋਗੇ? ਥੋੜਾ ਸਲੋ ਬੋਲਿਓ ਨਾਲ।
3: ਹਾਂਜੀ, ਡੇਟ ਆਫ ਬਰਥ ਹੈ 22/9/1994
1: ਜੀ,
3: ਟਾਈਮ ਹੈ 6:41 PM
1: ਠੀਕ ਹੈ ਜੀ। ਬਰਥ ਪਲੇਸ ਦੱਸੋ।
3: ਗੁਰੂ ਹਰ ਸਹਾਇ ਫਿਰੋਜ਼ਪੁਰ।
1: ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ ਜੀ?
3: ਬੇਬੀ ਬਾਰੇ ਪੁੱਛਦਾ ਜੀ ਕਿ ਬੇਬੀ ਦਾ ਕਦੋਂ ਹੋਊਗਾ, ਮਤਲਬ ਉਹਦੇ ਲਈ ਵਾਈਫ ਦੀ ਵੀ ਚਾਹੀਦੀ ਸਾਨੂੰ ਡੇਟ ਆਫ ਬਰਥ ਨਹੀਂ ਜੀ।
1: ਠੀਕ ਹੈ ਜੀ, ਸਵੇਰ ਦੇ ਤੇ ਦੱਸ ਦਾਂਗੇ। ਤੁਸੀਂ 22 September 1994 ਦੱਸਿਆ, 6:41 PM ਫਿਰੋਜ਼ਪੁਰ ਦੇ ਗੁਰੂ, ਜੋ ਵੀ ਦੱਸਿਆ ਤੁਸੀਂ ਜ਼ਿਲ੍ਹਾ ਸੀ ਲਿਖ ਲਿਆ ਵਾ,
2: ਗੁਰੂ ਹਰ ਸਹਾਇ
1: ਜੀ। ਠੀਕ ਹੈ ਜੀ, ਤੁਸੀਂ ਆਪਣੇ ਬੇਬੀ ਦਾ ਪੁੱਛ ਰਹੇ ਹੋ, ਠੀਕ ਹੈ, ਅਸੀਂ ਓਨੀਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ ਜੀ।
2: ਜਿਸ ਤਰ੍ਹਾਂ ਕੁੰਡਲੀ ਦੇ ਪੰਚਮ ਭਾਵ ਦੇ ਉੱਤੇ ਕਹਿੰਦੇ ਨੇ ਕੇਤੂ ਦੀ ਦ੍ਰਿਸ਼ਟੀ ਪੈਂਦੀ ਹੋਵੇ ਤਾਂ ਕੇਤੂ ਦਾ ਕੰਮ ਕੀ ਹੁੰਦਾ ਹੈ ਕਿ ਜਿਹੜੇ ਭਾਵ ਨੂੰ ਵੇਖਦਾ ਹੈ ਉਸ ਭਾਵ ਦੇ ਪ੍ਰਤੀ ਬੰਦੇ ਨੂੰ ਲੇਟ ਕਰਦਾ ਹੈ, ਤਰਸਾਉਂਦਾ ਹੈ। ਤੇ ਕੁੰਡਲੀ ਦੇ ਵਿੱਚ ਇਹ ਜਿਹੜਾ ਭਾਵ ਹੈ, ਇਸ ਦੀ ਦ੍ਰਿਸ਼ਟੀ ਹੁਣ ਖਤਮ ਹੋਣ ਜਾ ਰਹੀ ਹੈ ਕੁਛ ਮਹੀਨਿਆਂ ਬਾਅਦ, ਲਗਭਗ 7 ਮਹੀਨਿਆਂ ਬਾਅਦ। ਉਸ ਤੋਂ ਬਾਅਦ ਜਿਹੜਾ ਹੈ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣਗੀਆਂ। ਹੋ ਸਕਦਾ ਹੈ ਕਿ ਕੋਈ ਇੱਕ ਅੱਧਾ ਉਪਾਅ ਕਰਨਾ ਪਵੇ। ਕਾਰਨ ਕੀ ਹੈ ਕਿ ਕੁੰਡਲੀ ਨੂੰ ਪਿਤਰ ਦੋਸ਼ ਲੱਗਿਆ ਹੋਇਆ ਹੈ, ਗੁਰੂ ਚੰਡਾਲ ਦੋਸ਼ ਲੱਗਿਆ ਹੋਇਆ ਹੈ, ਚਾਰ ਗ੍ਰਹਿ 8th house ਦੇ ਵਿੱਚ ਪਏ ਹੋਏ ਨੇ, ਉਸ ਦੇ ਕਾਰਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਨਾਲ ਹੋ ਰਹੀਆਂ ਨੇ, ਡਿਲੇ ਹੋ ਰਿਹਾ ਹੈ, ਇਸ ਦੇ ਲਈ ਥੋੜਾ ਜਿਹਾ ਇੰਤਜ਼ਾਰ ਕਰੋ
1: ਜੀ। ਕੁਲਵੰਤ ਜੀ ਓਨੇਰੋ।
4: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
4: 4 September 1976
1: ਜੀ, ਟਾਈਮ ਦੱਸੋ।
4: ਰਾਤ ਦੇ 11:45 ਜੀ, PM
1: ਠੀਕ ਹੈ ਜੀ। ਬਰਥ ਪਲੇਸ?
4: ਬਸ ਜਗਰਾਓਂ ਆ ਜੀ, ਡਿਸਟ੍ਰਿਕਟ ਲੁਧਿਆਣਾ।
1: ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ ਜੀ?
4: ਸੰਤਾਨ ਦਾ ਪਤਾ ਕਰਨਾ ਸੀਗਾ ਵੀ ਮਤਲਬ ਯੋਗ ਕਿਵੇਂ ਬਣ ਰਿਹਾ, ਬਾਰ ਬਾਰ ਮਤਲਬ ਮਿਸਕੈਰੇਜ ਹੋ ਜਾਂਦਾ ਜੀ।
1: ਠੀਕ ਹੈ ਜੀ, 4 September 1976 ਹੈ ਜੀ, 11:45 PM ਜਗਰਾਉਂ ਦਾ ਸੰਤਾਨ ਯੋਗ ਦਾ ਪਤਾ ਕਰਨਾ, ਠੀਕ ਹੈ ਜੀ
4: ਜੀ।
1: ਦੱਸਦੇ ਹਾਂ ਜੀ, ਹੁਣੇ ਤੁਹਾਨੂੰ ਤੁਹਾਡੇ ਸਵਾਲ ਦਾ ਆਨਸਰ ਸੁਣਦੇ ਰਹੋ ਪ੍ਰੋਗਰਾਮ ਨੂੰ
2: ਜੀ। ਜਿਸ ਤਰ੍ਹਾਂ ਕਿ ਬ੍ਰਹਿਸਪਤੀ ਦੀ ਦ੍ਰਿਸ਼ਟੀ ਪੈ ਰਹੀ ਹੈ, ਸਫਲਤਾ ਮਿਲਦੀ ਹੈ, ਪਰ ਮੰਗਲ ਪੰਚਮ ਭਾਵ ਦੇ ਵਿੱਚ ਬੈਠ ਕੇ ਜਿਹੜੇ ਕਿ ਮਿਸਕੈਰੇਜ ਦਾ ਕਾਰਨ ਬਣਦੇ ਹੈ, ਅਗਨੀ ਤੱਤਵ ਬਾਡੀ ਦੇ ਵਿੱਚ ਵੱਧ ਜਾਂਦਾ ਹੈ, ਤੇਜ਼ਾਬੀ ਮਾਦਾ ਜ਼ਿਆਦਾ ਵੱਧ ਜਾਂਦਾ ਹੈ। ਬਹੁਤ ਹੀ ਸਰਲ ਉਪਾਅ ਹੈ ਕਿ ਇਸ ਵਾਰੀ ਜਦੋਂ ਵੀ ਪ੍ਰੈਗਨੈਂਸੀ ਹੋਵੇ, ਸ਼੍ਰੀ ਹਨੂੰਮਾਨ ਜੀ ਦੇ ਮੰਦਰ ਦੇ ਵਿੱਚ ਜਾਣਾ ਹੈ, ਪੰਡਿਤ ਜੀ ਨੂੰ ਕਹਿ ਕੇ ਇੱਕ ਮੌਲੀ ਜਿਸਨੂੰ ਆਪਾਂ ਖੰਭਣੀ ਵੀ ਪੰਜਾਬੀ ਚ ਕਹਿੰਦੇ ਹਾਂ, ਉਹ ਚਰਨਾਂ ਦੇ ਨਾਲ ਲਾ ਕੇ ਖੱਬੇ ਡੋਲੇ ਦੇ ਨਾਲ ਜਾਂ ਗੁੱਟ ਤੇ ਬੰਨਣੀ ਹੈ, ਜਦੋਂ ਉਹ ਖਰਾਬ ਹੋ ਜਾਵੇ ਨਵੀਂ ਬੰਨ ਕੇ ਪੁਰਾਣੀ ਕੱਟ ਦੇਣੀ ਹੈ। ਇਹ ਇਸ ਤਰ੍ਹਾਂ ਲਗਾਤਾਰ ਜਦੋਂ ਤੱਕ ਮਚਿਓਰ ਨਹੀਂ ਹੋ ਜਾਂਦਾ ਬੇਬੀ, ਉਦੋਂ ਤੱਕ ਤੁਸੀਂ ਇਹ ਕੰਮ ਕਰਨਾ ਹੈ, ਤੁਹਾਡੀ ਸਮੱਸਿਆ ਦਾ ਹੱਲ ਹੋ ਜਾਵੇਗਾ
1: ਜੀ। ਪ੍ਰਿਯਾਂਸ਼ੂ ਕਪੂਰ ਓਨੇਰੋ, ਤੁਸੀਂ
5: ਹੈਲੋ, ਹਾਏ
1: ਹਾਏ, ਪੁੱਛੋ ਜੀ ਆਪਣਾ ਸਵਾਲ, ਕੀ ਪੁੱਛਣਾ ਚਾਹੁੰਦੇ ਹੋ?
5: ਕਰੀਅਰ ਸੇ ਪੁੱਛਣਾ ਵਾ।
1: ਠੀਕ ਹੈ, ਕਰੀਅਰ ਬਾਰੇ ਪੁੱਛਣਾ, ਆਪਣੀ ਡੇਟ ਆਫ ਬਰਥ ਦੱਸ ਦੋ।
5: 14 Jan 2001
1: ਠੀਕ ਹੈ ਜੀ, ਟਾਈਮ ਦੱਸੋ।
5: 3 PM
1: ਆਫਟਰ 3 PM
5: ਆਫਟਰਨੂਨ 3 PM 3 PM.
1: Okay, 3 PM. Or a birthplace?
5: Delhi.
1: ठीक है जी, ठीक है जी, ओनियर आपके सवाल का जवाब दे रहे हैं. कॉल करने के लिए धन्यवाद. सुनते रहिए प्रोग्राम को.
2: जी, इन्होंने सवाल किया
1: करियर बारे पूछना जी.
2: जी, जिस तरह बृहस्पति शनि दे नाल बैठ के लगन दे विच जीवन नू अगे ले जाने लई बहुत ज्यादा तेजी दे नाल सानू हिम्मत देंदा है, पर नाल दी नाल शनि जड़ा है वो साडे प्रयासा नू स्लो कर देंदा है. असी हिम्मत बहुत रखदे हां पर नाल दी नाल लेजी हो जांदे हां. इस लेजीनेस नू छड्डन दे नाल ही जीवन दे विच सफलता मिलनी है. ਸੂਰਿਆ ਬੁੱਧ ਦਾ ਅਦਿੱਤੇ ਯੁੱਗ ਭਾਗੇ ਸਥਾਨ ਦੇ ਵਿੱਚ ਲੱਗਿਆ ਹੋਇਆ ਹੈ. 24 ਸਾਲਾਂ ਦੀ ਉਮਰ ਤੋਂ ਬਾਅਦ ਭਾਗੇ ਬੰਦੇ ਦਾ ਚਮਕਣਾ ਸ਼ੁਰੂ ਹੁੰਦਾ ਹੈ ਤੇ 32 ਸਾਲਾਂ ਦੀ ਉਮਰ ਤੱਕ ਜਾਂਦੇ ਜਾਂਦੇ ਇਨਸਾਨ ਕਾਫੀ ਤਰੱਕੀ ਕਰ ਲੈਂਦਾ ਹੈ. ਕਰੀਅਰ ਅੱਛਾ ਰਹੇਗਾ, ਸਿਰਫ ਧਿਆਨ ਰੱਖਣਾ ਹੈ ਕਿ ਹਰ ਇੱਕ ਗੱਲ ਤੇ ਅੜ ਜਾਣਾ, ਹਰ ਇੱਕ ਗੱਲ ਤੇ ਲੇਜ਼ੀ ਹੋ ਜਾਣਾ ਤੁਹਾਡੇ ਲਈ ਚੰਗਾ ਨਹੀਂ.
1: ਜੀ, 3004 ਓਨ ਏਅਰ ਹੋ ਤੁਸੀਂ ਜੀ. 3004 ਤੁਸੀਂ ਪੁੱਛ ਸਕਦੇ ਹੋ ਜੀ ਆਪਣਾ ਸਵਾਲ ਜੀ.
5: 28 ਮਾਰਚ 1979.
1: ਟਾਈਮ ਦੱਸੋ ਜੀ ਜਨਮ ਦਾ.
5: 5:45 AM ਜੀ, 5:45 AM.
1: ਠੀਕ ਹੈ ਜੀ, AM 5:45 AM. ਬਰਥ ਪਲੇਸ ਕੀ ਹੈ ਜੀ?
5: ਰੋਪੜ ਜੀ, ਰੋਪੜ.
1: ਰੋਪੜ, ਕੀ ਪੁੱਛਣਾ ਜੀ?
5: ਆਪਣੇ ਵਾਸਤੇ ਲਾਈਫ ਬਾਰੇ ਦੱਸਣਾ ਜੀ, ਪਤਾ ਕਰਨਾ ਜੀ ਫਿਊਚਰ ਬਾਰੇ ਜੀ, ਹੈ ਨਾ, ਤੇ ਆਪਣੇ ਬੱਚਿਆਂ ਬੱਚਿਆਂ ਬਾਰੇ ਜੀ.
1: ਠੀਕ ਹੈ ਜੀ, ਦੱਸਦੇ ਹਾਂ ਜੀ, ਪ੍ਰੋਗਰਾਮ ਨੂੰ ਸੁਣਦੇ ਰਹੋ
2: ਜੀ. ਜਿਸ ਤਰ੍ਹਾਂ ਕਿ ਫਿਊਚਰ ਦੀ ਗੱਲ ਆ, ਮੰਗਲ ਸ਼ੁਕਰ ਦੇ ਨਾਲ 12ਵੇਂ ਭਾਵ ਦੇ ਵਿੱਚ ਨਾਲ ਕੇਤੂ ਨੂੰ ਲੈ ਕੇ ਬੈਠਾ ਹੋਇਆ ਹੈ. ਹਰ ਪਲ ਸੰਘਰਸ਼ ਦਾ ਰਹੇਗਾ, ਪਰ ਸਫਲਤਾ ਵੀ ਨਾਲ ਨਾਲ ਮਿਲਦੀ ਰਹੇਗੀ. ਹੋ ਸਕਦਾ ਹੈ ਕਿ ਕੋਈ ਵੀ ਕੰਮ ਡਿਲੇ ਹੋ ਕੇ ਮਨ ਬਦਲ ਜਾਵੇ, ਫਿਰ ਜਾ ਕੇ ਹੋਵੇ, ਲੇਕਿਨ ਜ਼ਿੰਦਗੀ ਚ ਸਫਲਤਾ ਜ਼ਰੂਰ ਮਿਲੇਗੀ. 5ਵੇਂ ਭਾਵ ਚ ਬੈਠਾ ਹੋਇਆ ਬ੍ਰਹਿਸਪਤੀ ਔਲਾਦ ਦੇ ਲਈ ਚੰਗਾ ਹੈ, ਪਰ ਰਾਹੂ ਸ਼ਨੀ 6ਵੇਂ ਭਾਵ ਦੇ ਵਿੱਚ ਬੈਠ ਕੇ ਕਈ ਵਾਰੀ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਐਸੇ ਖਿਆਲ ਲੈ ਕੇ ਆਉਂਦੇ ਨੇ ਕਿ ਇਨਸਾਨ ਨੂੰ ਇਹ ਫੀਲ ਹੁੰਦਾ ਹੈ ਕਿ ਮੈਂ ਕਾਮਯਾਬ ਨਹੀਂ ਹੈ ਜਾਂ ਮੇਰੀ ਕਾਮਯਾਬੀ ਬੜੀ ਸਲੋ ਹੁੰਦੀ ਹੈ. ਕੁੰਡਲੀ ਬਹੁਤ ਵਧੀਆ ਹੈਗੀ ਆ, ਪਰ ਸੰਘਰਸ਼ ਦੇ ਨਾਲ ਨਾਲ ਹਰ ਇੱਕੋ ਚੀਜ਼ ਮਿਲਣੀ ਹੈ ਜਿਹੜੀ ਸੋਚੀ ਹੋਈ ਹੋਵੇ.
1: ਮੋਹਨ ਮਹਿਤਾ ਓਨੇਰ ਹੋ ਤੁਸੀਂ?
6: ਹਾਂਜੀ, ਸਤਿ ਸ੍ਰੀ ਅਕਾਲ ਜੀ. ਮੇਰੀ ਜਨਮ ਤਰੀਕ ਹੈਗੀ ਜੀ 11/12/1959.
1: 11/12/1959. ਟਾਈਮ ਦੱਸੋ ਜੀ ਜਨਮ ਦਾ.
6: ਟਾਈਮ ਦਾ ਮੈਨੂੰ ਨੀ ਪਤਾ ਜੀ, ਨਾ ਘਰਦਿਆਂ ਦੱਸਿਆ.
1: ਠੀਕ ਹੈ ਜੀ, ਨਾਮ ਤੁਹਾਡਾ ਜੀ ਮੋਹਨ? ਹਾਂ. ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ?
6: ਪੰਡ ਜੀ ਨੂੰ ਪੁੱਛੋ ਤਾਂ ਮੇਰੇ ਫਿਊਚਰ ਬਾਰੇ ਕੀ ਦੱਸਦੇ ਆ.
1: ਠੀਕ ਹੈ ਜੀ, ਬਰਥ ਪਲੇਸ ਪਤਾ ਜੀ ਆਪਣੀ, ਜਨਮ ਕਿੱਥੇ ਹੋਇਆ ਤੁਹਾਡਾ?
6: ਜਨਮ ਫਗਵਾੜਾ.
1: ਠੀਕ ਹੈ ਜੀ, ਦੱਸ ਦਿੰਦੇ ਹਾਂ ਜੀ, ਸੁਣਦੇ ਰਹੋ ਪ੍ਰੋਗਰਾਮ ਨੂੰ
2: ਜੀ. ਜਿਸ ਤਰ੍ਹਾਂ ਕਿ ਪ੍ਰਸ਼ਨ ਲਗਨ ਦੇ ਮੁਤਾਬਕ ਹੀ ਇਹਨਾਂ ਦੇ ਆਪਾਂ ਸਵਾਲ ਦਾ ਜਵਾਬ ਦੇਵਾਂਗੇ. ਇਸ ਟਾਈਮ ਦੇ ਵਿੱਚ ਕੇਤੂ ਲਗਨ ਦੇ ਵਿੱਚ ਚੱਲ ਰਿਹਾ, ਰਾਹੂ 7th ਹਾਊਸ ਦੇ ਵਿੱਚ. ਇਨਸਾਨ ਬਹੁਤ ਹੀ ਮਿਹਨਤੀ ਰਿਹਾ ਹੁੰਦਾ ਹੈ, ਹਰ ਇੱਕ ਚੀਜ਼ ਆਪਣੇ ਪ੍ਰੋਪਰ ਦਿਮਾਗ ਦੇ ਨਾਲ ਕਰਦਾ ਹੈ, ਪਰ ਹੁਣ ਕੇਤੂ ਜਦੋਂ ਲਗਨ ਦੇ ਵਿੱਚ ਆਉਂਦਾ ਹੈ ਤੇ ਕੇਤੂ ਦਾ ਕੰਮ ਹੁੰਦਾ ਹੈ ਕਿ ਜੀਵਨ ਦੇ ਵਿੱਚ ਵਿਜ਼ਨ ਕਲੀਅਰ ਨਹੀਂ ਹੋਣਾ. ਇਹਨਾਂ ਦਿਨਾਂ ਦੇ ਵਿੱਚ ਵਿਜ਼ਨ ਕਲੀਅਰ ਨਹੀਂ ਆ, ਪਰ ਆਉਣ ਵਾਲੇ 7 ਮਹੀਨਿਆਂ ਤੋਂ ਬਾਅਦ ਜ਼ਿੰਦਗੀ ਫਿਰ ਪਟੜੀ ਤੇ ਹੋਵੇਗੀ ਤੇ ਹਰ ਕੰਮ ਬਹੁਤ ਵਧੀਆ ਹੋਵੇਗਾ, ਸਿਹਤ ਵੀ ਠੀਕ ਹੋਵੇਗੀ, ਕਾਰੋਬਾਰ ਵੀ ਵਧੀਆ ਹੋਵੇਗਾ, ਹਰ ਪਾਸੇ ਜਿਹੜੀ ਹੈ ਸਫਲਤਾ ਮਿਲਦੀ ਹੋਈ ਨਜ਼ਰ ਆਵੇਗੀ. ਫਿਲਹਾਲ ਗ੍ਰਹਿ ਦੀ ਸਥਿਤੀ ਥੋੜੀ ਜਿਹੀ ਕੇਤੂ ਲਗਨ ਚ ਤੇ ਰਾਹੂ 7ਵੇਂ ਭਾਵ ਦੇ ਵਿੱਚ ਥੋੜੀ ਜਿਹੀ ਡਿਸਟਰਬ ਚੱਲਦੀ ਪਈ
1: ਜੀ. ਰਾਜੀ ਵਰਮਾ ਓਨੇਅਰ ਹੋ ਤੁਸੀਂ?
7: ਹਾਂਜੀ, ਮੈਂ ਪੁੱਛਣਾ ਸੀ, ਨਾਮ ਤਾਨੀਆ.
1: ਠੀਕ ਹੈ ਜੀ,
7: ਡੇਟ ਆਫ ਬਰਥ ਹੈ 2nd September 2003.
1: 2nd September 2003. ਟਾਈਮ ਕੀ ਹੈ ਜੀ?
7: ਹਾਂਜੀ, ਟਾਈਮ ਹੈਗਾ 12:50 AM ਇਨ ਚੰਡੀਗੜ੍ਹ.
1: 12:50 AM ਚੰਡੀਗੜ੍ਹ. ਕੀ ਪੁੱਛਣਾ ਜੀ?
7: ਮੈਂ ਪੁੱਛਣਾ ਸੀ, ਮੇਰੀ ਭਤੀਜੀ ਹੈ ਤੇ ਇਸੇ ਜੋਬ ਲਈ ਬਹੁਤ ਟਰਾਈ ਕਰਦੀ ਹੈ, ਜੋਬ ਨਹੀਂ ਮਿਲਦੀ ਸੀ ਉਹਨੂੰ ਨਾ.
1: ਠੀਕ ਹੈ ਜੀ,
7: ਇਸੇ ਜੋਬ ਦਾ ਪਤਾ ਕਰਨਾ ਸੀ.
1: ਠੀਕ ਹੈ ਜੀ, ਅਸੀਂ ਆਨਸਰ ਦੇ ਰਹੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ
2: ਜੀ. ਰਾਹੂ 7ਵੇਂ ਭਾਵ ਦੇ ਵਿੱਚ ਬੈਠ ਕੇ ਜੇ ਡੇਲੀ ਬੇਸਿਸ ਨੂੰ ਜਿਹੜਾ ਡਿਸਟਰਬ ਕਰਦਾ ਹੈ ਤੇ ਮਨ ਪਸੰਦ ਦੀ ਜੋਬ ਨਹੀਂ ਮਿਲਦੀ, ਜੇ ਮਿਲਦੀ ਵੀ ਹੈਗੀ ਆ ਤੇ ਉਹ ਜੋਬ ਮਿਲਦੀ ਹੈ ਜਿਸ ਦੇ ਵਿੱਚ ਸਾਡਾ ਇੰਟਰਸਟ ਨਹੀਂ ਹੁੰਦਾ ਜਾਂ ਸਾਡੇ ਲਈ ਉਹ ਕਾਬਿਲ ਨਹੀਂ ਹੁੰਦੀ, ਫਿਰ ਵੀ ਅਸੀਂ ਇੱਕ ਉਪਾਏ ਕਰੀਏ ਤੇ ਸਾਨੂੰ ਜੋਬ ਬੜੀ ਛੇਤੀ ਮਿਲ ਸਕਦੀ ਹੈ. ਟੁੱਕਾ ਨਾਰੀਅਲ ਜਿਹੜਾ ਲਲੇਰ ਮੰਦਿਰ ਦੇ ਵਿੱਚ ਹਰ ਬੁੱਧਵਾਰ ਜਾਂ ਸ਼ਨੀਵਾਰ ਦੇਣ ਦੇ ਨਾਲ ਜਿਹੜੀ ਹੈ ਉਹ ਜੌਬ ਸੰਬੰਧੀ ਸਮੱਸਿਆ ਜਿਹੜੀ ਉਹ ਦੂਰ ਹੋ ਜਾਵੇਗੀ। ਤੇ ਇੱਕ ਸ਼ਨੀ ਦਾ ਉਪਾਅ ਵੀ ਕਰਨਾ ਹੈਗਾ ਕਿ 800 ਗ੍ਰਾਮ ਮਾਂ ਯਾਨੀ ਕਿ 2 ਪਾਉਂਡ 2 LB ਮਾਂ ਜਿਹੜੇ ਨੇ ਕਾਲੇ ਉਹ ਵੀ ਧਾਰਮਿਕ ਸਥਾਨ ਤੇ ਦਾਨ ਕਰਨ ਦੇ ਨਾਲ ਜੌਬ ਛੇਤੀ ਮਿਲ ਜਾਵੇਗੀ।
1: ਜੀ ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਜੀ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਕਰ ਸਕਦੇ ਹੋ। ਸਾਡਾ ਪ੍ਰੋਗਰਾਮ ਐਸਟ੍ਰੋਲੋਜੀ ਨਾਲ ਰਿਲੇਟਿਡ ਹੈ ਤੇ ਹਰ ਸੰਡੇ ਅਸੀਂ ਇਸ ਪ੍ਰੋਗਰਾਮ ਨੂੰ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ। 7 ਵਜੇ ਤੋਂ 8 ਵਜੇ ਤੱਕ ਅਸੀਂ ਤੁਹਾਡੇ ਨਾਲ ਜੁੜਦੇ ਹਾਂ ਤੇ ਤੁਹਾਡੇ ਜੋਤਿਸ਼ ਨਾਲ ਜੁੜੇ ਹੋਏ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਕੋਈ ਵੀ ਕਾਲਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦਾ ਹੈ। ਤੁਸੀਂ ਸਾਨੂੰ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸ ਕੇ ਆਪਣਾ ਜੋਤਿਸ਼ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਅਗਰ ਆਪਣੀ ਜੋਬ ਨਾਲ, ਬਿਜ਼ਨਸ ਨਾਲ, ਆਪਣੀ ਸਿਹਤ ਨਾਲ, ਆਪਣੀ ਫਾਈਨਾਂਸ ਨਾਲ ਰਿਲੇਟਡ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਆਪਣੇ ਬੱਚਿਆਂ ਦੇ ਫਿਊਚਰ ਜਾਂ ਕਰੀਅਰ ਨੂੰ ਲੈ ਕੇ ਤੁਹਾਡੇ ਮਨ 'ਚ ਕੋਈ ਦਿੱਕਤ ਹੈ, ਪਰੇਸ਼ਾਨੀ ਹੈ, ਜਾਂ ਤੁਸੀਂ ਆਪਣੀ ਮੈਰਿਜ ਜਾਂ ਮੈਰਿਡ ਲਾਈਫ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਇਸ ਪ੍ਰੋਗਰਾਮ ਵਿੱਚ ਕਾਲ ਕੀਤੀ ਜਾ ਸਕਦੀ ਹੈ। ਕਾਲ ਕਰਨ ਲਈ ਸਟੂਡੀਓ ਦਾ ਨੰਬਰ ਹੈ ਜੀ 905-673-3337 9056733337। ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ, ਪਰਸਨਲ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ ਟੈਲੀਫੋਨਿਕ ਜਾਂ ਵੀਡੀਓ ਕਾਲ 'ਤੇ, ਤਾਂ ਤੁਸੀਂ 647-973-2346 6479172346 'ਤੇ ਕਾਲ ਕਰ ਸਕਦੇ ਹੋ ਇਸ ਪ੍ਰੋਗਰਾਮ ਤੋਂ ਬਾਅਦ ਆਪਣੀ ਪਰਸਨਲ ਮਿਲਣ ਵਾਸਤੇ, ਜਾਂ ਤੁਸੀਂ ਵੀਡੀਓ ਕਾਲ 'ਤੇ ਗੱਲਬਾਤ ਕਰਨ ਲਈ ਜਾਂ ਟੈਲੀਫੋਨ 'ਤੇ ਗੱਲ ਕਰਨ ਵਾਸਤੇ, ਤਾਂ ਇਸ ਨੰਬਰ 'ਤੇ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਜੀ ਮਨਦੀਪ ਸਿੰਘ ਜੀ, ਪੁੱਛੋ ਆਪਣਾ ਸਵਾਲ। ਜੀ ਮਨਦੀਪ ਸਿੰਘ ਜੀ ਓਨੇਰੋ ਜੀ।
8: ਹੈਲੋ, ਹਾਂਜੀ, ਮੇਰਾ ਨਾਮ ਨਵਨੀਤ ਕੌਰ ਹੈ
1: ਜੀ,
8: ਤੇ ਮੇਰੇ ਡੇਟ ਆਫ ਬਰਥ ਹੈ 14 ਅਕਤੂਬਰ 1994। ਟਾਈਮ ਹੈਗਾ 10:30 to 11 ਦੇ ਵਿੱਚ ਵਿੱਚ ਸਵੇਰ ਦੇ ਮਾਰਨਿੰਗ ਟਾਈਮ, ਤੇ ਮੈਂ ਬੇਬੀ ਬਾਰੇ ਪੁੱਛਣਾ ਹੈ।
1: ਬਰਥ ਪਲੇਸ ਕੀ ਹੈ ਜੀ ਤੁਹਾਡਾ?
8: ਫਰੀਦਕੋਟ।
1: ਫਰੀਦਕੋਟ ਜੀ, ਤੁਸੀਂ ਦੱਸਿਆ 14 ਅਕਤੂਬਰ 1994 10:00 to 11 AM ਦੇ ਵਿੱਚ ਵਿੱਚ ਫਰੀਦਕੋਟ ਦਾ ਬਰਥ ਹੈ, ਔਰ ਆਪਣੇ ਬੱਚਾ ਤੁਸੀਂ ਆਪਣੇ ਯੋਗ ਪੁੱਛਣਾ ਬੱਚੇ ਹੋਣ ਦਾ, ਠੀਕ ਹੈ ਜੀ?
8: ਹਾਂਜੀ ਹਾਂਜੀ
1: ਜੀ, ਓਨ ਏਅਰ ਸਵਾਲ ਦਾ ਜਵਾਬ ਦੇ ਰਹੇ ਹਾਂ ਜੀ।
2: ਜੀ ਜਿਸ ਤਰ੍ਹਾਂ ਕੁੰਡਲੀ ਦੇ ਵਿੱਚ ਗੁਰੂ ਚੰਡਾਲ ਲੱਗਿਆ ਹੋਇਆ ਹੈ, ਮੰਗਲ ਦੀ ਦ੍ਰਿਸ਼ਟੀ ਪੰਚਮ ਭਾਵ ਦੇ ਉੱਤੇ ਪੈ ਰਹੀ ਹੈ, ਜਿਸ ਕਰਕੇ ਬੇਬੀ ਨੂੰ ਲੈ ਕੇ ਡਿਲੇ ਹੋ ਸਕਦੇ ਨੇ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਬੇਬੀ ਨਹੀਂ ਹੋਵੇਗਾ। ਹੋਵੇਗਾ, ਥੋੜਾ ਜਿਹਾ ਟਾਈਮ ਹੋਰ ਇੰਤਜ਼ਾਰ ਕਰੋ, 2-4-5 ਮਹੀਨੇ ਦਾ ਇੰਤਜ਼ਾਰ ਕਰੋ, ਤੁਹਾਡੀ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਨਿਕਲਦਾ ਹੋਇਆ ਨਜ਼ਰ ਆਵੇਗਾ। ਫਿਰ ਵੀ ਇੱਕ ਉਪਾਅ ਹੈਗਾ ਕਿ ਲੱਡੂ ਗੋਪਾਲ, ਜਿਸ ਨੂੰ ਬਾਲ ਗੋਪਾਲ ਕਰਦੇ ਹਾਂ, ਉਸ ਦੀ ਸੇਵਾ ਕਰਨ ਦੇ ਨਾਲ ਜਾਂ ਉਸਦਾ ਮੰਤਰ ਜਾਪ ਕਰਨ ਦੇ ਨਾਲ ਤੁਹਾਨੂੰ ਜਿਹੜਾ ਹੈ ਲਾਭ ਹੋਵੇਗਾ।
1: ਜੀ ਹਰਪਿੰਦਰ ਸਿੰਘ ਜੀ ਓਨੇਰੋ, ਹਰਪਿੰਦਰ ਸਿੰਘ ਜੀ ਪੁੱਛ ਸਕਦੇ ਹੋ ਜੀ ਆਪਣਾ ਸਵਾਲ।
9: ਸਤਿ ਸ੍ਰੀ ਅਕਾਲ ਜੀ, ਮੈਂ ਆਪਣੇ ਭਰਾ ਦਾ ਪੁੱਛਣਾ ਸੀਗਾ।
1: ਠੀਕ ਹੈ ਜੀ, ਉਹਨਾਂ ਦੀ ਡੇਟ ਆਫ ਬਰਥ ਦੱਸੋ।
9: ਡੇਟ ਆਫ ਬਰਥ ਹੈ 23 June।
1: ਹਾਂਜੀ,
9: 1986।
1: ਠੀਕ ਹੈ ਜੀ, ਟਾਈਮ ਦੱਸੋ।
9: ਮਾਰਨਿੰਗ ਦੇ 5:55 ਜੀ।
1: 5:55, ਠੀਕ ਹੈ ਜੀ। ਔਰ ਬਰਥ ਪਲੇਸ ਕੀ ਹੈ ਜੀ?
9: ਹੁਸ਼ਿਆਰਪੁਰ ਜੀ।
1: ਹੁਸ਼ਿਆਰਪੁਰ ਹੈ, ਕੀ ਪੁੱਛਣਾ ਚਾਹੁੰਦੇ ਹੋ ਜੀ?
9: ਹਾਂਜੀ, ਉਹਦਾ ਡਿਵੋਰਸ ਹੋਇਆ ਤੇ ਉਹਦੀ ਮੈਰਿਜ ਬਾਰੇ ਪੁੱਛਣਾ ਸੀ।
1: ਡਿਵੋਰਸ ਹੋਇਆ, ਸੈਕਿੰਡ ਮੈਰਿਜ ਦੇ ਯੋਗ ਬਾਰੇ ਪੁੱਛਣਾ ਚਾਹੁੰਦੇ ਹੋ। ਠੀਕ ਹੈ ਜੀ, ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ, ਸੁਣਦੇ ਰਹੋ ਪ੍ਰੋਗਰਾਮ।
2: ਜੀ ਮੰਗਲ 7ਵੇਂ ਭਾਵ ਦੇ ਵਿੱਚ ਸੰਪੂਰਨ ਮੰਗਲ ਦੋਸ਼, ਵੈਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਮੰਗਲ 7ਵੇਂ ਵਾਲੇ ਨੂੰ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ, ਪਰ ਇਹਨਾਂ ਦੀ ਕੁੰਡਲੀ ਦੇ ਵਿੱਚ 7ਵੇਂ ਭਾਵ ਦੇ ਵਿੱਚ ਮੰਗਲ ਚੰਦਰਮਾ ਦੇ ਨਾਲ ਬੈਠਾ ਹੈ, ਜਿਹੜਾ ਕਿ 1 ਤੋਂ ਵੱਧ ਵਿਆਹਾਂ ਦਾ ਯੋਗ ਪੈਦਾ ਕਰਦਾ ਹੈ। ਉਸ ਦੇ ਲਈ ਸਮੇਂ ਜਿਹੜਾ ਸਟਾਰਟ ਹੋਵੇਗਾ ਉਹ ਅਗਲਾ ਸਾਲ, ਯਾਨੀ 41ਵੀਂ ਸਾਲ ਇਹਨਾਂ ਦਾ ਗੁੱਡ ਹੈਗਾ। ਉਸ ਪੀਰੀਅਡ ਦੇ ਵਿੱਚ ਕੀਤਾ ਹੋਇਆ ਪ੍ਰਯਾਸ 41ਵੀਂ ਅਤੇ 42ਵੀਂ ਦੇ ਵਿੱਚ ਸਫਲਤਾ ਦਿੰਦਾ ਹੈ। ਮੰਗਲ ਸ਼ਾਂਤੀ ਅਗਰ ਹੋਵੇ ਤਾਂ ਵਿਆਹ ਸਫਲ ਹੋਣ ਦੇ ਚਾਂਸਸ ਵੱਧ ਜਾਣਗੇ।
1: ਜੀ ਪ੍ਰਿਆਂਸ਼ੂ, ਤੁਸੀਂ ਓਨੇਅਰ ਹੋ, ਪੁੱਛੋ ਜੀ ਆਪਣਾ ਸਵਾਲ। ਪ੍ਰਿਆਂਸ਼ੂ ਕਪੂਰ, ਤੁਸੀਂ ਪੁੱਛ ਸਕਦੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਤੁਸੀਂ ਪਹਿਲਾਂ ਵੀ ਕਾਲ ਕੀਤੀ ਸੀ, ਅਸੀਂ ਤੁਹਾਨੂੰ ਦੱਸ ਦਿੱਤਾ ਸੀ ਤੁਹਾਡੇ ਸਵਾਲ ਦਾ ਆਨਸਰ। ਠੀਕ ਹੈ ਜੀ, ਵੈਸੇ ਤਾਂ ਅਸੀਂ, ਸਾਡੀ ਬਹੁਤ ਹੋਰ ਕਾਲਸ ਹੈ, ਤੁਸੀਂ ਦੁਬਾਰਾ ਥੋੜੀ ਦੇਰ ਬਾਅਦ ਟਰਾਈ ਕਰ ਲਿਓ। ਜੀ ਸਵਰਨਾ ਸਿੰਘ ਜੀ ਓਨੇਅਰ ਹੋ।
10: ਹੈਲੋ
1: ਜੀ, ਪੁੱਛੋ ਜੀ, ਸਤਿ ਸ਼੍ਰੀ ਅਕਾਲ ਜੀ।
10: ਪੱਕਾ ਕੰਮ ਨਹੀਂ ਮਿਲ ਰਿਹਾ ਕੋਈ।
1: ਠੀਕ ਹੈ ਜੀ, ਤੁਹਾਡਾ ਨਾਮ ਦੱਸੋ, ਨਾਮ ਦਾ ਪਹਿਲਾ ਅਕਸ਼ਰ ਦੱਸੋ ਜੀ।
10: ਐਸ ਜੀ।
1: ਐਸ ਜੀ, ਤੁਹਾਨੂੰ ਆਪਣੀ ਡੇਟ ਆਫ ਬਰਥ ਦੱਸੋਗੇ ਤੁਸੀਂ ਪਤਾ ਜੀ?
10: 5 ਜਨਵਰੀ 2021
1: 5 ਜਨਵਰੀ 2001 ਟਾਈਮ ਦੱਸੋਗੇ ਜਨਮ ਦਾ?
10: ਟਾਈਮ ਸ਼ਾਮ ਦੇ 6:30 ਵਜੇ
1: 6:30 ਸ਼ਾਮ ਦੇ। ਔਰ ਬਰਥ ਪਲੇਸ ਕੀ ਹੈ, ਕਿੱਥੇ ਜਨਮ ਹੋਇਆ ਤੁਹਾਡਾ?
10: ਮੇਰਾ ਹੋਇਆ ਜੀ ਉੱਥੇ ਬਰਨਾਲੇ ਜੀ।
1: ਬਰਨਾਲੇ, ਠੀਕ ਹੈ ਜੀ। ਉਹਨੇ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਆ, ਪ੍ਰੋਗਰਾਮ ਨੂੰ ਸੁਣਦੇ ਰਹੀਓ ਜੀ।
2: ਠੀਕ ਹੈ ਜੀ। ਪੱਕਾ ਕੰਮ ਮਿਲਣ ਵਾਸਤੇ ਬੜਾ ਹੀ ਇੱਕ ਸਰਲ ਉਪਾਏ ਜਿਹੜਾ ਕਿ ਤੁਹਾਡੇ ਲਈ ਬਣਿਆ ਹੋਇਆ। ਇੱਕ ਕੋਇਲਾ ਜਿਹਨੂੰ ਆਪਾਂ ਕਾਰਬਨ ਵੀ ਕਹਿੰਦੇ ਹਾਂ, ਉਸ ਨੂੰ ਤੁਸੀਂ ਗ੍ਰੀਨ ਕੱਪੜੇ ਦੇ ਵਿੱਚ ਬੰਨ ਕੇ ਆਪਣੇ ਘਰ ਦੇ ਸਾਊਥ ਵੈਸਟ ਦੇ ਵਿੱਚ ਰੱਖ ਦਿਓ। ਬਸ ਰੱਖਣਾ ਕਿਸ ਦਿਨ ਹੈਗਾ? ਬੁੱਧਵਾਰ ਨੂੰ ਜਾਂ ਸ਼ਨੀਵਾਰ ਨੂੰ। ਇੰਨਾ ਕੰਮ ਕਰਨਾ ਪਰਮਾਨੈਂਟ ਜੋਬ ਹੋ ਜਾਵੇਗੀ
1: ਜੀ। 1188 ਪੁੱਛੋ ਜੀ ਆਪਣਾ ਸਵਾਲ ਜੀ। 1188 ਓਨੇਰੋ।
11: ਹਸਬੈਂਡ ਬਾਰੇ ਪੁੱਛਣਾ ਸੀ ਜੀ।
1: ਜੀ, ਹਸਬੈਂਡ ਦੀ ਡੇਟ ਆਫ ਬਰਥ?
11: September 17, 1977
1: ਜੀ।
11: 9:40 AM ਨਿਊ ਦਿੱਲੀ ਜੀ। ਤੇ ਸਭ ਕੁਛ ਵਧੀਆ ਚੱਲ ਰਿਹਾ ਸੀ, ਪਰ ਦੋ ਸਾਲ ਤੋਂ ਜੋਬ ਸੈਟਲ ਨਹੀਂ ਹੋ ਰਿਹਾ, ਪਰੇਸ਼ਾਨ ਹਾਂ, ਤੇ ਕੋਈ ਰੈਮੇਡੀ ਚਾਹੀਦੀ ਹੈ ਪਲੀਜ਼।
1: ਠੀਕ ਹੈ ਜੀ। September 17, 1976 ਜੀ। 1977 ਜੀ। ਹਾਂਜੀ, 1977 ਠੀਕ ਹੈ ਜੀ।
11: 9:40 AM
1: ਜੀ, ਠੀਕ ਹੈ ਜੀ। ਨਿਊ ਦਿੱਲੀ ਤੇ ਤੁਸੀਂ ਜੋਬ ਸੈਟਲਮੈਂਟ ਵਾਸਤੇ ਉਪਾਅ ਪੁੱਛਣਾ, ਠੀਕ ਹੈ ਜੀ। ਓਨੇ ਸਵਾਲ ਦਾ ਜਵਾਬ ਦੇ ਰਹੇ ਹਾਂ ਜੀ।
2: ਜੀ, ਜੋਬ ਦੇ ਖਾਨੇ ਦੇ ਵਿੱਚ ਬੈਠਾ ਹੋਇਆ ਕੇਤੂ ਕਹਿੰਦੇ ਨੇ 48 ਸਾਲ ਦੀ ਉਮਰ ਤੱਕ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਕਿਉਂਕਿ ਉਸਦਾ ਆਪਣਾ ਸਮੇਂ ਸੀ। ਹੁਣ 48 ਸਾਲ ਦੀ ਉਮਰ ਨਿਕਲ ਗਿਆ, 51 ਸਾਲ ਦੀ ਉਮਰ ਤੱਕ ਜੋਬ ਨੂੰ ਲੈ ਕੇ ਕਾਫੀ ਪਰੇਸ਼ਾਨੀ ਜਿਹੜੀ ਆ ਉਹ ਦੇਖਣੀ ਪਵੇਗੀ। ਉਪਾਏ ਕੀ ਕਰ ਸਕਦੇ ਹਾਂ? ਤਿਲਾਂ ਦਾ ਦਾਨ, ਕਾਲੇ ਤੇ ਸਫੇਦ ਦੋ ਤਰ੍ਹਾਂ ਦੇ ਤਿਲ ਜਿਹੜੇ ਨੇ ਉਹ ਲੈ ਕੇ ਸ਼ਿਵਲਿੰਗ ਤੇ ਚੜਾਉਂਦੇ ਰਹਿਣ ਦੇ ਨਾਲ ਜੋਬ ਦੇ ਨਾਲ ਰਿਲੇਟਡ ਜਿਹੜੀ ਸਮੱਸਿਆ ਹੈ ਉਹ ਕੁਛ ਹੀ ਦਿਨਾਂ ਦੇ ਵਿੱਚ ਠੀਕ ਹੋ ਜਾਵੇਗੀ
1: ਜੀ। ਜਸਦੀਪ ਸਿੰਘ ਜੀ ਓਨੇਰੋ।
12: ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਡੇਟ ਆਫ ਬਰਥ ਹੈਗਾ ਜੀ 30 ਸਤੰਬਰ 1981
1: ਹਾਂਜੀ,
12: 1981 ਪਿੱਛੇ ਜੋਬ ਸੀਗੀ 15 ਸਾਲ ਤੋਂ ਪਰ ਉਹ ਲੂਜ਼ ਹੋ ਗਈ ਤੇ ਉਹਦਾ ਉਪਾਅ ਦੱਸ ਦੋ ਜੀ।
1: ਠੀਕ ਹੈ ਜੀ, ਦੱਸਦੇ ਆ ਜੀ, ਪ੍ਰੋਗਰਾਮ ਨੂੰ ਸੁਣਦੇ ਰਹੋ
2: ਜੀ। 42 ਸਾਲ ਦੀ ਉਮਰ ਤੱਕ ਕੋਈ ਸਮੱਸਿਆ ਨਹੀਂ ਸੀ ਹੋਣੀ, ਹੁਣ 42 ਤੋਂ 48 ਪਰੇਸ਼ਾਨ ਰਹੋਗੇ ਕਿਉਂਕਿ ਕੁੰਡਲੀ ਕਾਲ ਸਰਪ ਦੋਸ਼ ਦੀ ਹੈਗੀ ਹੈ। 42 ਸਾਲ ਤੋਂ 48 ਸਾਲ ਤੱਕ ਇਹ ਐਕਟੀਵੇਟਡ ਰਹੇਗਾ। ਕਾਲ ਸਰਪ ਦੋਸ਼ ਨਿਵਾਰਨ ਜਿਹੜਾ ਹੈ ਉਸਨੂੰ ਕਰਨ ਦੇ ਨਾਲ ਜੋਬ ਪਰਮਾਨੈਂਟ ਜਾਂ ਕੋਈ ਆਪਣਾ ਬਿਜ਼ਨਸ ਪਰਮਾਨੈਂਟ ਜਿਹੜਾ ਹੈ ਹੋ ਸਕਦਾ ਹੈ ਕਿਉਂਕਿ ਸੰਪੂਰਨਤਾ ਕਾਲ ਸਰਪ ਦੋਸ਼ ਕੁੰਡਲੀ ਦੇ ਵਿੱਚ ਬਣਿਆ ਹੋਇਆ ਹੈ ਜਿਸ ਕਰਕੇ 42 ਸਾਲ ਤੋਂ ਲੈ ਕੇ ਬਾਅਦ ਦੀ ਜ਼ਿੰਦਗੀ ਦੇ ਵਿੱਚ ਕਾਫੀ ਸੰਘਰਸ਼ ਕਰਨਾ ਪੈਂਦਾ ਹੈ ਜਾਂ ਕੋਈ ਨਾ ਕੋਈ ਆਪਣਾ ਬਿਜ਼ਨਸ ਕਰਨਾ ਪੈਂਦਾ ਹੈ। ਕਾਲ ਸਰਪ ਦੋਸ਼ ਨਿਵਾਰਨ ਜ਼ਰੂਰ ਕਰਵਾਓ।
1: ਹਰ ਰਾਏ ਵਿਰਦੀ ਜੀ ਓਨੇਰੋ।
13: ਹਾਂਜੀ
1: ਜੀ,
13: ਮੈਂ ਜੀ ਆਪਣੀ ਸਿਹਤ ਬਾਰੇ ਪੁੱਛਣਾ ਹੈ ਜੀ। ਮੇਰਾ ਨਾਮ ਗੁਰਮੀਤ ਕੌਰ ਹੈ ਜੀ।
1: ਠੀਕ ਹੈ ਜੀ, ਤੁਸੀਂ ਆਪਣੀ ਡੇਟ ਆਫ ਬਰਥ ਦੱਸ ਸਕਦੇ ਹੋ ਪਤਾ ਜੀ ਤੁਹਾਨੂੰ?
13: ਹਾਂਜੀ, ਉਮੀਦ ਹੈਗੀ ਹੈ ਜੀ 1960
1: ਟਾਈਮ ਦੱਸ ਸਕਦੇ ਹੋ ਜਨਮ ਦਾ?
13: ਨਹੀਂ ਜੀ, ਮੈਨੂੰ ਉਹ ਨਹੀਂ ਪਤਾ। ਇੰਡੀਆ ਦਾ ਜਨਮ ਆ ਜੀ।
1: ਇੰਡੀਆ ਦਾ ਕਿਹੜੇ ਸ਼ਹਿਰ ਕਿਹੜੇ ਜ਼ਿਲ੍ਹੇ ਦਾ ਜੀ?
13: ਹੁਸ਼ਿਆਰਪੁਰ ਜ਼ਿਲ੍ਹਾ।
1: ਠੀਕ ਹੈ ਜੀ, ਅਸੀਂ ਰੇਡੀਓ ਤੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਹੀ ਦਵਾਂਗੇ ਸਵਾਲ ਦਾ ਜਵਾਬ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ ਫੋਨ ਕੱਟ ਕੇ।
13: ਅੱਛਾ ਜੀ
2: ਜੀ। ਛਠੇ ਭਾਵ ਦੇ ਵਿੱਚ ਬ੍ਰਹਿਸਪਤੀ ਅਤੇ ਸ਼ਨੀ ਸੂਰਜ ਅਸ਼ਟਮ ਗੋਚਰ ਦੇ ਵਿੱਚ ਚੱਲ ਰਿਹਾ ਹੈ ਜਿਸ ਕਰਕੇ ਸਾਡੀ ਸਿਹਤ ਜਿਹੜੀ ਹੈ ਕਾਫੀ ਸਾਲਾਂ ਤੋਂ ਹੌਲੀ ਹੌਲੀ ਹੌਲੀ ਹੌਲੀ ਡਿਸਟਰਬ ਰਹਿ ਰਹੀ ਹੈ। ਅਸੀਂ ਕਰ ਕੀ ਸਕਦੇ ਹਾਂ? ਬ੍ਰਹਿਸਪਤੀ ਛਠੇ ਭਾਵ ਦਾ ਇਲਾਜ 600 ਗ੍ਰਾਮ ਪੀਲੀ ਦਾਲ ਚਨੇ ਦੀ ਧਾਰਮਿਕ ਸਥਾਨ ਦੇ ਉੱਤੇ ਹਰ ਹਫਤੇ ਹਰ ਵੀਰਵਾਰ ਦੇ ਵੀਰਵਾਰ 6 ਵੀਰਵਾਰ ਤੱਕ ਚੜਾਉਣ ਦੇ ਨਾਲ ਸਿਹਤ ਦੇ ਵਿੱਚ ਕਾਫੀ ਸੁਧਾਰ ਹੋਵੇਗਾ
1: ਜੀ। ਅਰਮਿੰਦਰ ਜੀ, ਤੁਸੀਂ ਓਨੇਰੋ।
14: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
9: ਹਾਂਜੀ, ਮੈਂ ਨਾ ਆਪਣੇ ਕੈਰੀਅਰ ਬਾਰੇ ਤੇ ਆਪਣੇ ਹਾਲਤ ਬਾਰੇ ਪੁੱਛਣਾ ਸੀ ਤੇ ਮੇਰੀ ਡੇਟ ਆਫ ਬਰਥ ਹੈਗੀ 22 ਜਨਵਰੀ 1990
1: 22 ਜਨਵਰੀ 1990
9: ਹਾਂਜੀ ਤੇ ਟਾਈਮ ਹੈਗਾ ਮੇਰਾ ਮਿਡ ਨਾਈਟ 12 ਵਜੇ ਤੋਂ ਬਾਅਦ ਦਾ 12:30 ਦੇ ਵਿੱਚ
1: ਠੀਕ ਹੈ ਜੀ
9: ਤੇ ਡਿਸਟ੍ਰਿਕਟ ਮੇਰੀ
1: ਹੁਸ਼ਿਆਰਪੁਰ ਦੁਆਰਾ ਸਵਾਲ ਪੁੱਛੋਗੇ ਇੱਕ ਤਾਂ ਕਰੀਅਰ ਬਾਰੇ ਪੁੱਛ ਰਿਹਾ ਸੀ ਇੱਕ ਦੂਸਰਾ ਕੀ ਪੁੱਛਿਆ ਸੀ
9: ਹੈਲਥ ਬਾਰੇ ਪੁੱਛ ਰਿਹਾ
1: ਹੈਲਥ ਬਾਰੇ ਠੀਕ ਹੈ ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਲ ਦਾ ਜਵਾਬ ਦੇ ਰਹੇ ਹਾਂ ਪ੍ਰੋਗਰਾਮ ਨੂੰ ਸੁਣਦੇ ਰਹੋ
2: ਜੀ ਛਟੇ ਭਾਵ ਦੇ ਵਿੱਚ ਇਸ ਟਾਈਮ ਸੂਰਜ ਸ਼ੁਕਰ ਰਾਹੂ ਦਾ ਗ੍ਰਹਿਣ ਐਸਾ ਲੱਗਿਆ ਹੋਇਆ ਹੈ ਕਿ ਸਿਹਤ ਨਾ ਤਾਂ ਠੀਕ ਆ ਨਾ ਹੀ ਖਰਾਬ ਆ ਹਰ ਟਾਈਮ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਕੋਈ ਨਾ ਕੋਈ ਹੈਲਥ ਇਸ਼ੂਜ ਹੈਗੇ ਨੇ ਇਹ ਚੀਜ਼ ਤੁਹਾਨੂੰ ਜਿਹੜਾ ਹੈ ਪਿਛਲੇ ਕੁਛ ਸਾਲਾਂ ਤੋਂ ਲਗਭਗ 2-3 ਸਾਲਾਂ ਤੋਂ ਡਿਸਟਰਬ ਕਰਦੀ ਹੈ ਆਪਣਾ ਲਿਵਰ ਜਾਣੀ ਕਿ ਫੈਟੀ ਲਿਵਰ ਹੋ ਸਕਦਾ ਹੈ ਹਲਕਾ ਫੁਲਕਾ ਬਲੱਡ ਪ੍ਰੈਸ਼ਰ ਵੀ ਹਾਈ ਰਹਿ ਸਕਦਾ ਹੈ ਇਸ ਚੀਜ਼ ਦੇ ਉੱਤੇ ਧਿਆਨ ਕਰੋ ਕਿਉਂਕਿ ਸੂਰਜ ਰਾਹੂ ਦਾ ਗ੍ਰਹਿਣ ਜਿਹੜਾ ਹੈ ਉਹ ਹਾਰਟ ਦੀ ਹੈਲਥ ਤੇ ਨਾਲ ਦੀ ਨਾਲ ਹੀ ਆਪਣੇ ਸਰੀਰ ਦੇ ਵਿੱਚ ਕਮਜ਼ੋਰੀ ਦੀ ਜਿਹੜੀ ਹਾਲਤ ਹੈ ਉਸ ਨੂੰ ਜਿਹੜਾ ਹੈ ਉਹ ਦਰਸਾਉਂਦਾ ਹੈ ਉਸ ਦੇ ਉੱਤੇ ਕੰਮ ਕਰੋ ਕਰੀਅਰ ਨੂੰ ਲੈ ਕੇ ਚੰਦਰਮਾ ਤੁਹਾਡਾ ਬਹੁਤ ਵਧੀਆ ਹੈ ਜਿਹੜਾ ਕਿ ਤੁਹਾਨੂੰ ਜੀਵਨ ਦੇ ਵਿੱਚ ਸਫਲਤਾ ਦਿੰਦਾ ਹੈ ਧਨ ਦਿੰਦਾ ਹੈ ਹਰ ਇੱਕ ਚੀਜ਼ ਨੂੰ ਵਧੀਆ ਜੀਵਨ ਦੇ ਵਿੱਚ ਕਰਦਾ ਹੈ ਫਿਲਹਾਲ ਥੋੜਾ ਜਿਹਾ ਟਾਈਮ ਡਿਸਟਰਬ ਹੈ ਪਰ ਠੀਕ ਹੋ ਜਾਵੇਗਾ
1: ਜੀ ਅਸੀਂ ਆਪਣੇ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਤੇ ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੀ ਇਸ ਪ੍ਰੋਗਰਾਮ ਨੂੰ ਕਰਦੇ ਹਾਂ ਤੇ ਸਾਡੇ ਪ੍ਰੋਗਰਾਮ ਦਾ ਨਾਮ ਹੈ ਜੀ ਤਾਰੇ ਸਿਤਾਰੇ ਜੋ ਕਿ ਐਸਟ੍ਰੋਲੋਜੀ ਦੇ ਨਾਲ ਰਿਲੇਟਿਡ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੀ ਕਿਸਮਤ ਬਾਰੇ ਕੁੰਡਲੀ ਬਾਰੇ ਤੁਹਾਡੇ ਫਿਊਚਰ ਬਾਰੇ ਜਾਂ ਤੁਹਾਡੇ ਜੋ ਗ੍ਰਹਿ ਇਸ ਟਾਈਮ ਚੱਲ ਰਹੇ ਹੈ ਉਸ ਦੇ ਬਾਰੇ ਦੱਸਦੇ ਹਾਂ ਅਗਰ ਕੋਈ ਵੀ ਲਿਸਨਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦੇ ਨੇ ਲਾਈਵ ਹੀ ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੁੰਦੇ ਹਾਂ ਤੇ ਤੁਸੀਂ ਸਾਨੂੰ ਆਪਣੀ ਡੇਟ ਆਫ ਬਰਥ ਟਾਈਮ ਔਰ ਪਲੇਸ ਦੱਸਣਾ ਹੈ ਤੁਸੀਂ ਆਪਣਾ ਜੋਤਿਸ਼ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਹੈ ਜਿੱਦਾਂ ਜੋਬ ਨਾਲ ਰਿਲੇਟਿਡ ਕੋਈ ਸਵਾਲ ਹੈ ਜੀ ਬਿਜ਼ਨਸ ਨਾਲ ਰਿਲੇਟਿਡ ਕੋਈ ਸਵਾਲ ਹੈ ਬੱਚਿਆਂ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਆਪਣੇ ਹਸਬੈਂਡ ਵਾਈਫ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਇਸ ਤੋਂ ਇਲਾਵਾ ਤੁਸੀਂ ਆਪਣੀ ਲਿਕੁਇਡ ਮਨੀ ਬਾਰੇ ਕੁਝ ਜਾਣਨਾ ਚਾਹੁੰਦੇ ਹੋ ਤਾਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ 647-917-2346 ਤੇ ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਨੰਬਰ ਫੇਰ ਨੋਟ ਕਰ ਲਓ ਜੀ 6479172346 ਭੰਡਾਰੀ ਜੀ ਜਿਸ ਤਰ੍ਹਾਂ ਕਿ ਸਾਰੇ ਕਾਲਰਸ ਤੱਕ ਆਪਾਂ ਦੇਖ ਰਹੇ ਹਾਂ ਕਿ ਕਈਆਂ ਨੂੰ ਜੋਬ ਦੀ ਬਹੁਤ ਇਸ਼ੂ ਆ ਰਹੇ ਆ ਜੋਬ ਰਿਲੇਟਿਡ ਕਈਆਂ ਨੂੰ ਮਨਪਸੰਦ ਦੀ ਜੋਬ ਨਹੀਂ ਮਿਲ ਰਹੀ ਕਈਆਂ ਨੂੰ ਜੋਬ ਵਾਸਤੇ ਬਹੁਤ ਟਰਾਈ ਕਰਨਾ ਪੈ ਰਿਹਾ ਹੈ ਔਰ ਕਈਆਂ ਨੂੰ ਜੋਬ ਜਾ ਚੁੱਕੀ ਹੈ ਉਹਨਾਂ ਤੋਂ ਉਪਾਏ ਪੁੱਛ ਰਹੇ ਤੁਸੀਂ ਕੋਈ ਕਾਮਨ ਜੇ ਇੱਕ ਦੋ ਉਪਾਏ ਵੀ ਦੱਸ ਦਿਓ ਜਾਂ ਜੋਬ ਦੀ ਪ੍ਰੋਬਲਮ ਕਿਉਂ ਹੁੰਦੀ ਹੈ ਜਾਂ ਕਿਹੜੇ ਗ੍ਰਹਿਆਂ ਕਰਕੇ ਹੁੰਦੀ ਹੈ ਥੋੜ੍ਹਾ ਜਿਹਾ ਦੱਸੋ ਪਲੀਜ਼
2: ਜਦੋਂ ਸਪਤਮ ਭਾਵ ਡਿਸਟਰਬ ਹੋਵੇ ਤਾਂ ਬਿਜ਼ਨਸ ਦੀ ਸਮੱਸਿਆ ਹੁੰਦੀ ਹੈ ਛਟੇ ਭਾਵ ਦੇ ਜਿਹੜਾ ਕਿ ਜੌਬ ਵਾਸਤੇ ਸਪੈਸ਼ਲ ਹੀ ਰਿਪ੍ਰੈਜੈਂਟੇਸ਼ਨ ਦਿੰਦਾ ਹੈ ਉਸ ਦੇ ਵਿੱਚ ਡਿਸਟਰਬੈਂਸ ਹੋਵੇ ਤਾਂ ਸਾਨੂੰ ਜੌਬ ਸੰਬੰਧੀ ਪਰੇਸ਼ਾਨੀਆਂ ਆਉਂਦੀਆਂ ਨੇ ਫਿਰ ਵੀ ਇੱਕ ਕਾਮਨ ਉਪਾਏ ਇਹ ਹੈਗਾ ਕਿ ਜਿਹੜੇ ਲੋਕ ਬਰਡ ਨੂੰ ਫੀਡ ਕਰ ਸਕਦੇ ਨੇ ਜਿਸ ਤਰ੍ਹਾਂ ਕਿ ਬਰਡ ਫੂਡ ਜਿਹੜਾ ਹੈ ਉਹ ਦਾਨ ਕਰ ਸਕਦੇ ਨੇ ਤਾਂ ਉਹਨਾਂ ਨੂੰ ਜਲਦੀ ਜੌਬ ਮਿਲਦੀ ਹੈ ਜਾਂ ਇੱਕ ਪੀਲਾ ਨਿੰਬੂ ਜਿਹੜਾ ਕਿ ਦੇਸੀ ਕਾਗਜ਼ੀ ਨਿੰਬੂ ਹੁੰਦਾ ਹੈ ਪੂਰਾ ਪੀਲਾ ਹੋਵੇ ਕੋਈ ਦਾਗ ਨਾ ਹੋਵੇ ਉਸ ਨੂੰ ਮੰਦਰ ਚੜਾਉਣ ਦੇ ਨਾਲ ਜਾਂ ਉਸ ਨੂੰ ਆਪਣੇ ਹੀ ਘਰ ਦੇ ਵਿੱਚ ਬੈਕਯਾਰਡ ਦੇ ਵਿੱਚ ਚਾਰੇ ਕੋਨਿਆਂ ਦੇ ਵਿੱਚ ਇੱਕ ਇੱਕ ਟੁਕੜਾ ਉਸਦੇ ਕੱਟ ਕੇ ਆਪਣੇ ਸਿਰ ਤੋਂ ਵਾਰ ਕੇ ਚਾਰੇ ਕੋਨਿਆਂ ਦੇ ਵਿੱਚ ਸ਼ਨੀਵਾਰ ਨੂੰ ਰੱਖਣ ਤੋਂ ਬਾਅਦ ਜੌਬ ਜਿਹੜੀ ਹੈ ਸਟੇਬਲ ਹੋਣੀ ਸ਼ੁਰੂ ਹੋ ਜਾਂਦੀ ਹੈ
1: ਜੀ ਇੱਕ ਕਾਲ ਲੈ ਲੈਣੀ ਪਹਿਲਾਂ ਮੈਂ ਫਿਰ ਆਪਾਂ ਥੋੜੀ ਜਿਹੀ ਗੱਲ ਕਰਦੇ ਆ ਜੀ ਹਰ ਰਾਏ ਵੀਰ ਜੀ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ
14: ਅਸੀਂ ਜੀ ਮੇਰਾ ਨਾਮ ਹੈਗਾ ਗੁਰਮੀਤ ਕੌਰ ਜੀ
1: ਜੀ
14: ਮੈਨੂੰ ਅੱਗੇ ਮੈਂ ਫੋਨ ਕੀਤਾ ਮੇਰੀ ਮਿਲ ਗਈ ਸੀ ਗੱਲ ਪਰ ਮੇਰਾ ਰੇਡੀਓ ਬੰਦ ਹੋ ਗਿਆ ਸੀ ਉਹ ਜੀ ਮੇਰੀ ਸਿਹਤ ਨਹੀਂ ਠੀਕ ਰਹਿੰਦੀ ਮੈਨੂੰ ਉਹਦੇ ਬਾਰੇ ਮੈਂ ਪੁੱਛਣਾ ਹੈ
1: ਤੁਸੀਂ ਫੋਨ ਤੇ ਸੁਣੋਗੇ ਜਾਂ ਰੇਡੀਓ ਤੇ ਸੁਣੋਗੇ ਆਪਣਾ ਆਨਸਰ
14: ਦੇਖੋ ਜੀ ਰੇਡੀਓ ਵੀ ਲਾ ਲਿਆ ਹੁਣ
1: ਠੀਕ ਹੈ ਜੀ ਰੇਡੀਓ ਤੇ ਦੱਸਦੇ ਆ ਸੀ ਤੁਹਾਨੂੰ ਤੁਸੀਂ ਦੁਬਾਰਾ ਰੇਡੀਓ ਤੇ ਸੁਣਨਾ ਜੀ ਰੇਡੀਓ ਤੇ ਥੋੜੀ ਦੇਰ ਬਾਅਦ ਆਵਾਜ਼ ਥੋੜੀ ਲੇਟ ਆਉਂਦੀ ਹੈ ਰੇਡੀਓ ਤੇ ਸੁਣੋ ਤੁਸੀਂ ਠੀਕ ਹੈ ਜੀ
14: ਅੱਛਾ
1: ਜੀ ਭੰਡਾਰੀ ਜੀ ਇਹਨਾਂ ਦਾ ਨਾਮ ਗੁਰਮੀਤ ਕੌਰ ਸੀਗਾ ਜੀ ਮਾਰਚ 3, 1960 ਦਾ ਜਨਮ ਸੀ ਸਿਹਤ ਬਾਰੇ ਪੁੱਛਦੇ ਸੀ ਹੁਸ਼ਿਆਰਪੁਰ ਦਾ ਜਨਮ ਹੈ
2: ਜੀ ਕੁੰਡਲੀ ਦੇ ਮੁਤਾਬਕ ਛਠੇ ਭਾਵ ਦੇ ਵਿੱਚ ਰੋਗ ਸਥਾਨ ਦੇ ਉੱਪਰ ਸ਼ਨੀ ਅਤੇ ਬ੍ਰਹਿਸਪਤੀ ਬੈਠੇ ਨੇ ਜਿਹੜਾ ਕਿ ਪੇਟ ਤੋਂ ਸਮੱਸਿਆ ਸ਼ੁਰੂ ਹੋ ਕੇ ਸਾਰੇ ਸਰੀਰ ਦੇ ਵਿੱਚ ਹੋਣ ਲੱਗ ਜਾਂਦੀ ਹੈ ਪਿਛਲੇ ਕੁਛ ਸਾਲਾਂ ਤੋਂ ਇਹ ਸਮੱਸਿਆ ਚੱਲਦੀ ਆ ਰਹੀ ਹੈ ਇਹਨਾਂ ਨੂੰ 600 ਗ੍ਰਾਮ ਪੀਲੀ ਦਾਲ ਜਿਹੜੀ ਚਨੇ ਦੀ ਹੁੰਦੀ ਹੈ ਛੋਲਿਆਂ ਦੀ ਦਾਲ ਜਿਹੜੀ ਹੈ 600 ਗ੍ਰਾਮ 6 ਵੀਰਵਾਰ ਕਿਸੇ ਵੀ ਧਾਰਮਿਕ ਸਥਾਨ ਤੇ ਚੜਾਉਣੀ ਚਾਹੀਦੀ ਹੈ ਉਸ ਦੇ ਨਾਲ ਸਿਹਤ ਦੇ ਵਿੱਚ ਰਾਹਤ ਮਿਲੇਗੀ
1: ਜੀ ਭੰਡਾਰੀ ਜੀ ਆਪਾਂ ਜੋਬ ਬਾਰੇ ਗੱਲ ਕਰ ਰਹੇ ਸੀ ਤੇ ਤੁਸੀਂ ਇਹ ਵੀ ਥੋੜਾ ਜਿਹਾ ਦੱਸ ਦਿਓ ਕਿ ਜਿਸ ਤਰ੍ਹਾਂ ਹੁਣ ਕਈਆਂ ਨੂੰ ਆਪਣੀ ਮਨਪਸੰਦ ਦੀ ਜੋਬ ਨਹੀਂ ਮਿਲਦੀ, ਆਪਣੇ ਫੀਲਡ ਦੀ ਜੋਬ ਨਹੀਂ ਮਿਲਦੀ ਹੈਗੀ, ਉਹ ਬਹੁਤ ਟਰਾਈ ਕਰਦੇ ਆ, ਇੰਟਰਵਿਊਜ਼ ਵੀ ਕਲੀਅਰ ਹੋ ਜਾਂਦੀਆਂ ਜਾਂ ਬਹੁਤ ਜਗ੍ਹਾ ਇੰਟਰਵਿਊ ਵੀ ਦਿੰਦੇ ਨੇ, ਤੇ ਉਹਨਾਂ ਨੇ ਪੜ੍ਹਾਈ ਕੁਛ ਕੀਤੀ ਹੁੰਦੀ ਹੈ, ਜੋਬ ਉਹ ਕੁਛ ਕਰਦੇ ਆ, ਕਰਨ ਨੂੰ ਕੁਛ ਮਿਲਦਾ, ਉਹਨਾਂ ਵਾਸਤੇ ਕੋਈ ਉਪਾਅ ਹੈ?
2: ਸਭ ਤੋਂ ਪਹਿਲਾਂ ਤੇ ਆਪਣੀ ਕੁੰਡਲੀ ਦੇ ਵਿੱਚ ਛਠਾ ਭਾਵ, ਸਪਤਮ ਭਾਵ ਤੇ ਲਗਨ ਭਾਵ ਨੂੰ ਚੈੱਕ ਕਰਵਾਓ ਕਿ ਜਿਹੜੀ ਜੋਬ ਲਈ ਅਸੀਂ ਅਪਲਾਈ ਕਰ ਰਹੇ ਹਾਂ ਕਿ ਉਹ ਸਾਡੇ ਭਾਗੇ ਦੇ ਵਿੱਚ ਲਿਖੀ ਹੋਈ ਹੈ, ਸਾਡੀ ਕੁੰਡਲੀ ਉਸ ਨੂੰ ਦਰਸਾਉਂਦੀ ਹੈ ਕਿ ਸਾਡਾ ਕਰੀਅਰ ਉਸੇ ਹੀ ਜੋਬ ਦੇ ਵਿੱਚ ਹੋਵੇਗਾ, ਉਸ ਨੂੰ ਦੇਖ ਕੇ ਅਸੀਂ ਆਪਣਾ ਜਿਹੜਾ ਉਪਾਏ ਕਰ ਸਕਦੇ ਹਾਂ। ਇਸ ਲਈ ਕਾਮਨ ਉਪਾਏ ਜਿਹੜਾ ਹੈ ਵਰਕ ਨਹੀਂ ਕਰਦਾ, ਇਸ ਕਰਕੇ ਆਪਣੀ ਕੁੰਡਲੀ ਨੂੰ ਦਿਖਾ ਕੇ ਹੀ ਤੁਸੀਂ ਇਹ ਜੱਜ ਕਰ ਸਕਦੇ ਹੋ ਕਿ ਸਾਡਾ ਭਾਗੇ ਕਿਸ ਕਰੀਅਰ ਦੇ ਵਿੱਚ, ਕਿਹੜੀ ਲਾਈਨ ਦੇ ਵਿੱਚ ਜਿਹੜਾ ਹੈ ਉਹਦੇ ਹੋਵੇਗਾ।
1: ਜੀ ਜੀ, ਤੁਸੀਂ ਔਨ ਏਅਰ ਪੁੱਛ ਸਕਦੇ ਹੋ ਜੀ ਆਪਣਾ ਸਵਾਲ। ਜੀ T3 ਲਿਖਿਆ ਆ ਰਿਹਾ ਨਾਮ ਜੀ, ਪੁੱਛੋ ਆਪਣਾ ਸਵਾਲ।
15: ਜੀ ਮੈਂ ਜਸਵਾਲ ਬੋਲਦਾ ਜੀ।
1: ਜੀ ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ?
2: ਕੋਸ਼ਿਸ਼ ਕੀਤੀ ਜਾਵੇ ਕਿ ਇਸ ਪ੍ਰੋਗਰਾਮ ਤੋਂ ਬਾਅਦ ਵਟਸਐਪ ਨੰਬਰ ਯੂਜ਼ ਕੀਤੇ ਜਾਣ ਤਾਂ ਜ਼ਿਆਦਾ ਵਧੀਆ ਰਹੇਗਾ।
1: ਜੀ 0210 ਔਨ ਏਅਰ ਹੋ ਜੀ ਤੁਸੀਂ। ਸਤਿ ਸ਼੍ਰੀ ਅਕਾਲ ਜੀ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ?
16: ਸੰਦੀਪ ਨਾਮ ਹੈ ਜੀ।
1: ਠੀਕ ਹੈ ਜੀ।
16: 31 ਜੁਲਾਈ 1997
1: ਟਾਈਮ ਦੱਸੋ ਜੀ ਜਨਮ ਦਾ।
16: ਸਵੇਰੇ 7 ਵਜੇ।
1: 7 ਵਜੇ ਸਵੇਰੇ। ਐਂਡ ਬਰਥ ਪਲੇਸ?
16: ਲੁਧਿਆਣਾ ਜੀ।
1: ਲੁਧਿਆਣਾ, ਕੀ ਪੁੱਛਣਾ ਜੀ ਤੁਸੀਂ?
16: ਮੈਡਮ ਕੰਮ ਨਾ 2-3 ਨੇ ਜੀ, ਤੇ ਸਮਝ ਨਹੀਂ ਆ ਰਿਹਾ ਵੀ ਕਿਹੜੇ ਪਾਸੇ ਮਤਲਬ ਫਿਕਸ ਹੋ ਜਾਈਏ। ਮੇਰਾ ਟਰੱਕਿੰਗ ਦਾ ਵੀ ਕੰਮ ਹੈ।
1: ਕਲੈਰਿਟੀ ਦੱਸਦੇ ਆ ਕਿ ਤੁਸੀਂ ਕਿਸ ਫੀਲਡ ਵਿੱਚ ਵਧੀਆ ਤੁਸੀਂ ਰਿਸਪੋਂਡ ਕਰੋਗੇ। ਠੀਕ ਹੈ ਜੀ, ਤੁਸੀਂ ਔਨ ਏਅਰ ਸਵਾਲ ਦਾ ਜਵਾਬ ਸੁਣ ਸਕਦੇ ਹੋ, ਰੇਡੀਓ ਨੂੰ ਸੁਣਦੇ ਰਹੋ ਜੀ।
2: ਜੀ ਬ੍ਰਹਿਸਪਤੀ 7ਵੇਂ ਭਾਵ ਦੇ ਵਿੱਚ ਬੈਠ ਕੇ ਜੀਵਨ ਨੂੰ ਭੰਗੂੜੇ ਦੀ ਤਰ੍ਹਾਂ ਕਰ ਦਿੰਦਾ ਹੈ, ਕਦੀ ਉਸ ਪਾਸੇ ਤੇ ਕਦੀ ਉਸ ਪਾਸੇ। ਤੇ ਦੂਸਰਾ ਜਿਹੜਾ ਕਹਿੰਦਾ ਸੂਰਜ ਤੇ ਕੇਤੂ ਦੀ ਆਹਮਣੇ ਸਾਹਮਣੇ ਟੱਕਰ ਹੈਗੀ ਹੈ, ਕੋਸ਼ਿਸ਼ ਕੀਤੀ ਜਾਵੇ ਕਿ ਐਸੇ ਕਿਸੇ ਕੰਮ ਨੂੰ ਕੀਤਾ ਜਾਵੇ ਜਿਸ ਦੇ ਵਿੱਚ ਸਿਰਫ ਦਿਮਾਗ ਜ਼ਿਆਦਾ ਯੂਜ਼ ਕੀਤਾ ਜਾਵੇ, ਮਿਹਨਤ ਹੱਥੀਂ ਘੱਟ ਕੀਤੀ ਜਾਵੇ। ਕਿਉਂਕਿ ਬ੍ਰਹਿਸਪਤੀ 7ਵੇਂ ਭਾਵ ਦੇ ਵਿੱਚ ਇਹ ਕਹਿੰਦਾ ਹੈ ਕਿ ਅਗਰ ਜ਼ਿਆਦਾ ਮਿਹਨਤੀ ਹੋਵੋਗੇ ਤੇ ਫਲ ਘੱਟ ਜਾਵੇਗਾ। ਹੁਣ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਵੀ ਕੁਐਸਚਨ ਕਰਨਗੇ ਕਿ ਮਿਹਨਤ ਤਾਂ ਸਭ ਨੂੰ ਕਰਨੀ ਚਾਹੀਦੀ ਹੈ, ਬਸ ਇੱਥੇ ਸਿਰਫ ਫਰਕ ਇੰਨਾ ਹੈ ਕਿ ਮਿਹਨਤ ਅਗਰ ਦਿਮਾਗੀ ਹੋਵੇ ਤਾਂ ਜ਼ਿਆਦਾ ਵਧੀਆ ਫਲ ਦਿੰਦੇ ਹੈ। ਤੁਸੀਂ ਚੰਦਰਮਾ ਦਾ ਇੱਕ ਉਪਾਏ ਕਰ ਲਓ। 12ਵਾਂ ਭਾਵ ਚ ਬੈਠਾ ਹੋਇਆ ਚੰਦਰਮਾ ਤੁਹਾਡੇ ਫਾਈਨਾਂਸ ਨੂੰ ਜਿਹੜਾ ਹੈ ਉਹ ਡਿਸਟਰਬ ਕਰਦਾ ਹੈ, ਇਸੇ ਕਰਕੇ ਹੀ ਤੁਸੀਂ ਆਪਣੇ ਆਪ ਨੂੰ ਕਦੀ ਕਿਸੇ ਪਾਸੇ ਭਜਾਉਂਦੇ ਹੋ ਕਦੀ ਕਿਸੇ ਪਾਸੇ ਭਜਾਉਂਦੇ ਹੋ। ਅਗਰ ਤੁਹਾਡਾ ਫਾਈਨਾਂਸ ਇੱਕੋ ਹੀ ਕੰਮ ਚੋਂ ਸੈੱਟ ਹੋ ਗਿਆ ਤੇ ਤੁਹਾਨੂੰ ਬਾਰ ਬਾਰ ਭਟਕਣਾ ਨਹੀਂ ਪਵੇਗਾ। ਕਰਨਾ ਕੀ ਹੈ ਕਿ ਬਰਸਾਤ ਦਾ ਪਾਣੀ ਇਕੱਠਾ ਕਰਕੇ 1 ਲੀਟਰ ਜ਼ਮੀਨ ਤੋਂ ਥੋੜਾ ਜਿਹਾ ਉੱਚਾ ਕੋਈ ਬਰਤਨ ਰੱਖ ਕੇ ਇਕੱਠਾ ਕਰਨਾ ਹੈ, 4 ਗ੍ਰਾਮ ਚੌਰਸ ਟੁਕੜਾ ਚਾਂਦੀ ਦਾ ਪਾ ਕੇ ਉਸਨੂੰ ਘਰ ਦੇ ਵਿੱਚ ਰੱਖੋ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਸੇ ਉਪਾਏ ਨਾਲ ਹੋ ਜਾਵੇਗਾ।
1: ਜੀ 4402 ਪੁੱਛੋ ਕੀ ਪੁੱਛਣਾ ਜੀ। 4402 ਜੀ ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? 4402 9181 ਔਨ ਏਅਰ ਹੋ ਜੀ ਤੁਸੀਂ।
17: ਹਾਂ ਜੀ, ਮੈਂ ਨਾਮ ਬੋਲਦਾ
1: ਜੀ।
17: ਮੈਂ ਵੀ ਆਪਣੀ ਹੈਲਥ ਬਾਰੇ ਹੀ ਪੁੱਛਣਾ।
1: ਹੈਲਥ ਬਾਰੇ ਪੁੱਛਣਾ ਚਾਹੁੰਦੇ ਹੋ? ਠੀਕ ਹੈ ਜੀ।
17: ਮੈਂ ਕਦੀ 8 ਸਾਲ ਹੋ ਗਏ, ਕਦੀ ਇੱਕ ਪ੍ਰੋਬਲਮ ਆਉਂਦੀ ਆ, ਦੂਜੀ ਠੀਕ ਹੁੰਦੀ ਦੂਜੀ ਆ ਜਾਂਦੀ ਆ, ਕਦੀ ਹਾਰਟ ਦੀ ਆ ਜਾਂਦੀ, ਕਦੀ ਕੋਈ ਆ ਜੀ। ਜੇ ਪੁੱਛਣੇ ਸੀ ਡੇਟ ਆਫ ਬਰਥ ਹੈਗੀ ਆ ਜਨਵਰੀ 13, 1966।
1: 13 ਜਨਵਰੀ 1966 ਟਾਈਮ ਦੱਸੋ ਜੀ।
17: ਟਾਈਮ ਹੈਗਾ 2:30 PM ਇੰਡੀਆ ਦਾ।
1: ਇੰਡੀਆ ਦੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਜੀ, ਕਿਹੜੇ ਸ਼ਹਿਰ ਚ?
17: ਜਲੰਧਰ।
1: ਜਲੰਧਰ ਦਾ, ਠੀਕ ਹੈ ਜੀ। ਸਿਹਤ ਬਾਰੇ ਪੁੱਛਣਾ ਚਾਹੁੰਦੇ ਹੋ? 13 ਜਨਵਰੀ 1966 ਦਾ ਜਨਮ ਹੈ ਜੀ, 2:30 PM ਠੀਕ ਹੈ ਜੀ।
2: ਲਗਨ ਦੇ ਵਿੱਚ ਬੈਠਾ ਹੋਇਆ ਬ੍ਰਹਿਸਪਤੀ ਅਤੇ ਰਾਹੂ ਸੂਰਜ ਨੂੰ ਪੂਰਨ ਦ੍ਰਿਸ਼ਟੀ ਦੇ ਨਾਲ ਦੇਖ ਰਿਹਾ ਹੈ। ਬ੍ਰਹਿਸਪਤੀ ਬਚਾ ਦਿੰਦਾ ਹੈ ਤੇ ਜਿਹੜਾ ਰਾਹੂ ਸੂਰਜ ਨੂੰ ਸਮੱਸਿਆ ਦਿੰਦਾ ਹੈ, ਯਾਨੀ ਕਿ ਹਾਰਟ ਨੂੰ ਸਮੱਸਿਆ ਦਿੰਦਾ ਹੈ। ਬੁੱਧ ਨਾੜੀਆਂ ਦੇ ਵਿੱਚ ਬਲੋਕੇਜ ਦਿੰਦਾ ਹੈ। ਰਾਹੂ ਜਦੋਂ ਵੀ ਬ੍ਰਹਿਸਪਤੀ ਨਾਲ ਹੁੰਦਾ ਹੈ ਤੇ ਸਾਡਾ ਬਲੱਡ ਅਲਕਲਾਈਨ ਦੀ ਜਗ੍ਹਾ ਤੇ ਉੱਤੇ ਐਸਿਡਿਕ ਹੋ ਜਾਂਦਾ ਹੈ। ਇਸ ਕਰਕੇ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀ ਸਮੱਸਿਆ ਹੁੰਦੀ ਹੈ। ਇੱਕ ਤਾਂ ਆਪਣਾ ਫੂਡ ਜਿੰਨਾ ਵੀ ਹੈ ਉਹਨੂੰ ਅਲਕਲਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਦੂਸਰਾ, ਇੱਕ ਗੁਰੂ ਚੰਡਾਲ ਦੋਸ਼ ਦਾ ਉਪਾਅ ਜਿਹੜਾ ਹੈ ਉਹ ਜ਼ਰੂਰ ਕੀਤਾ ਜਾਵੇ। ਉਹ ਕੀ ਕਰ ਸਕਦੇ ਹਾਂ? ਆਪਣੇ ਵੱਡ ਵਡੇਰਿਆਂ ਦੇ ਨਾਮ ਦੇ ਉੱਤੇ ਦਾਨ ਕੱਢਿਆ ਜਾਵੇ। ਜਿੰਨਾ ਵੀ ਦਸਵੰਧ ਆਪਣੇ ਵੱਡ ਵਡੇਰੇ ਸਿੰਘ ਸ਼ਹੀਦ ਜਾਂ ਜਿਨ੍ਹਾਂ ਦੇ ਨਾਮ ਦੇ ਉੱਤੇ ਤੁਸੀਂ ਮੰਨਦੇ ਹੋ ਜਾਂ ਜਿਨ੍ਹਾਂ ਦੇ ਨਾਮ ਤੇ ਦਾਨ ਕਰ ਸਕਦੇ ਹੋ ਆਪਣੇ ਬਜ਼ੁਰਗਾਂ ਦੇ ਨਾਮ ਤੇ, ਉਹ ਜਿੰਨਾ ਕਰੋਗੇ ਓਨਾ ਹੀ ਸਿਹਤ ਪ੍ਰਤੀ ਠੀਕ ਰਹੇਗਾ
1: ਜੀ। 4842 4842।
18: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
18: 16 ਅਕਤੂਬਰ 1975,
1: ਠੀਕ ਹੈ ਜੀ, ਟਾਈਮ
18: ਨਿਊ ਦਿੱਲੀ 2:30 ਵਜੇ ਆਫਟਰਨੂਨ
1: ਆਫਟਰਨੂਨ ਜੀ। 16 ਅਕਤੂਬਰ 1975 ਨਿਊ ਦਿੱਲੀ 2:30 PM।
18: ਹਾਂਜੀ ਹਾਂਜੀ,
1: ਕੀ ਪੁੱਛਣਾ ਜੀ?
18: ਥੋੜਾ ਜੌਬ ਦਾ ਤੇ ਓਵਰਆਲ ਥੋੜਾ ਜਿਹਾ ਅੱਗੇ ਦਾ ਦੱਸ ਦਿਓ, ਓਵਰਆਲ ਫੈਮਿਲੀ।
1: ਠੀਕ ਹੈ ਜੀ, ਜੌਬ ਐਂਡ ਫਿਊਚਰ ਦੱਸਦੇ ਆ ਜੀ, ਪ੍ਰੋਗਰਾਮ ਨੂੰ ਸੁਣਦੇ ਰਹੋ
2: ਜੀ। ਕੁੰਡਲੀ ਦੇ ਮੁਤਾਬਕ ਸਪਤਮ ਭਾਵ ਦੇ ਵਿੱਚ ਸ਼ਨੀ ਜਿਹੜਾ ਕਿ ਕਦੀ ਜੌਬ ਕਰੀਅਰ ਨੂੰ ਲੈ ਕੇ ਬੜਾ ਵਧੀਆ ਜਿਹਾ ਕਰ ਦਿੰਦਾ ਹੈ, ਸਮੂਥ ਜੀ ਜ਼ਿੰਦਗੀ ਚੱਲਣ ਲੱਗ ਜਾਂਦੀ ਹੈ, ਕਦੀ ਸੰਘਰਸ਼ ਵਧਾ ਦਿੰਦਾ ਹੈ। ਚੰਦਰਮਾ ਦੀ ਪੋਜੀਸ਼ਨ ਵਧੀਆ ਹੈਗੀ ਆ, ਧਨ ਆਉਂਦਾ ਰਹੇਗਾ, ਖਰਚ ਹੁੰਦਾ ਰਹੇਗਾ, ਰੋਜ਼ ਦੀ ਰੋਜ਼ ਜਿਸਦਾ ਕਹਿੰਦੇ ਨੇ ਕਿ ਸਾਨੂੰ ਪੈਸਾ ਆਵੇਗਾ, ਨਾਲ ਦੀ ਨਾਲ ਹੀ ਉਹ ਦੂਸਰੇ ਪਾਸੇ ਨਿਕਲਦਾ ਜਾਵੇਗਾ। ਠੀਕ ਹੈਗਾ ਵਾ, ਪਰ ਮਨ ਮਰਜ਼ੀ ਦੀ ਜੌਬ ਨਹੀਂ ਹੈਗੀ। ਟਰੈਵਲਿੰਗ ਦਾ ਕੰਮ ਜਿਹੜਾ ਹੈ ਉਹ ਸਾਡਾ ਜ਼ਿਆਦਾ ਹੁੰਦਾ ਹੈ, ਜ਼ਿਆਦਾ ਚੱਲਣਾ ਫਿਰਨਾ ਪੈਂਦਾ ਹੈ, ਇਸੇ ਕਰਕੇ ਹੀ ਤੁਹਾਡੀ ਕੁੰਡਲੀ ਦੇ ਵਿੱਚ ਗ੍ਰਹਿਾਂ ਦੀ ਸਥਿਤੀ ਜਿਹੜੀ ਹੈ ਉਹ ਤੁਹਾਨੂੰ ਧਨ ਦੇ ਨਾਲ ਨਾਲ ਸੰਘਰਸ਼ ਦੇ ਰਹੀ ਹੈ। ਬਸ 3 ਸਾਲ ਦਾ ਹੋਰ ਜੀਵਨ ਦਾ ਸੰਘਰਸ਼ ਹੈ, ਉਸ ਤੋਂ ਬਾਅਦ ਜ਼ਿੰਦਗੀ ਕਾਫੀ ਸਮੂਥ ਹੋਵੇਗੀ
1: ਜੀ। 0210 ਓਨ ਏਅਰ ਹੋ ਜੀ।
19: ਹਾਂਜੀ ਮੈਡਮ, ਆਨਸਰ ਨਹੀਂ ਮਿਲਿਆ ਜੀ ਸਹੀ ਤਰ੍ਹਾਂ, ਪੰਡਿਤ ਜੀ ਮੇਰਾ ਗੱਲ ਸਮਝ ਨਹੀਂ ਗਈ ਮੇਰੀ।
1: ਕੀ ਤੁਸੀਂ ਕਿਹੜਾ ਡੇਟ ਆਫ ਬਰਥ ਦੱਸਿਆ ਸੀ ਇੱਕ ਵਾਰ ਦੱਸੋ?
19: ਮੈਂ ਕਿਹਾ ਸੀ ਵੀ ਮੈਂ ਆਪਣੇ 3 ਕਾਰੋਬਾਰ ਨੇ, ਪਰ ਉਹ ਵੀ ਮੈਂ ਫੋਕਸ ਇੱਕ ਤੇ ਕਰਨਾ ਚਾਹੁੰਦਾ
1: ਜੀ। ਤੁਹਾਨੂੰ ਦੱਸਿਆ ਸੀਗਾ ਉਹਨਾਂ ਨੇ, ਪੰਡਾਰੀ ਜੀ ਇਹਨਾਂ ਨੂੰ ਇੱਕ ਵਾਰ ਫੇਰ ਕਲੀਅਰ ਕਰ ਦਿਓ। ਇਹਨਾਂ ਨੇ ਦੱਸਿਆ ਸੀ ਫੂਡ ਟਰੈਕਿੰਗ ਫੂਡ ਐਂਡ
19: ਨਹੀਂ, ਮਤਲਬ ਇਹ ਪੰਡਿਤ ਜੀ ਕਹਿੰਦੇ ਸੀਗੇ ਵੀ ਮਿਹਨਤ ਨਹੀਂ ਕਰਨੀ, ਮਤਲਬ ਮਿਹਨਤ ਮੈਂ ਕਿਸੇ ਚ ਵੀ ਨਹੀਂ ਕਰਦਾ, ਮਤਲਬ ਆਪਾਂ ਦਿਮਾਗੀ ਟੀਮ ਨੂੰ ਡੇਢ ਹੀ ਕਰਦੇ ਹਾਂ, ਮੈਨੂੰ ਵੀ 3 ਕੰਮਾਂ ਦੇ ਵਿੱਚੋਂ ਇੱਕ ਕੰਮ ਨੂੰ।
1: ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿਹਨੂੰ ਫੋਕਸ ਕਰਨਾ ਚਾਹੁੰਦੇ ਜੀ, ਇਹਨਾਂ ਨੂੰ ਕਲੈਰਿਟੀ ਦੱਸ ਦਿਓ ਜੀ। ਜੀ ਠੀਕ ਹੈ ਜੀ, ਅਸੀਂ ਦੱਸ ਰਹੇ ਰੇਡੀਓ ਤੇ, ਤੁਸੀਂ ਸੁਣਦੇ ਰਹੋ ਜੀ ਪ੍ਰੋਗਰਾਮ ਨੂੰ, ਠੀਕ ਹੈ ਜੀ।
2: ਜੀ ਕੁੰਡਲੀ ਦੇ ਵਿੱਚ 2 ਕੰਮ ਜਿਹੜੇ ਉਹ ਰਹਿਣਗੇ, ਕੰਸਟਰਕਸ਼ਨ ਦਾ ਕੰਮ ਤੇ ਫੂਡ ਦਾ ਕੰਮ, ਦੋਨੇ ਹੀ ਤੁਹਾਡੇ ਜੀਵਨ ਦੇ ਵਿੱਚ ਵਧੀਆ ਚੱਲਣਗੇ। ਪਰ ਚੰਦਰਮਾ ਦਾ ਉਪਾਅ ਜਿਹੜਾ ਕਿ ਬਰਸਾਤ ਦਾ ਪਾਣੀ ਘਰ ਦੇ ਵਿੱਚ ਰੱਖਣ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਆਪਾਂ ਜਿੱਦਾਂ ਕਹਿੰਦੇ ਕਿ ਇੱਕ ਲਾਈਨ ਦੇ ਵਿੱਚ ਬੰਦਾ ਹਰ ਤਰ੍ਹਾਂ ਨਾਲ ਸਮੂਥ ਹੋ ਜਾਂਦਾ ਹੈ, ਫਾਈਨੈਂਸ਼ੀਅਲੀ ਸਮੂਥਨੈਸ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਵੇਗੀ। ਸਿਰਫ ਮੀਂਹ ਦਾ ਪਾਣੀ ਜਿਹੜਾ ਹੈ ਚਾਂਦੀ ਦਾ 4 ਟੁਕੜਾ ਪਾ ਕੇ ਘਰ ਰੱਖਣ ਦੇ ਨਾਲ ਹੀ ਸਫਲਤਾ ਮਿਲੇਗੀ। ਕੰਮ 2 ਹੀ ਰਹਿਣਗੇ, ਬੇਸ਼ੱਕ ਤੁਸੀਂ ਇੱਕ ਕੰਮ ਤੇ ਫੋਕਸ ਕਰੋ, ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਐਸਾ ਮਨ ਬਣੇਗਾ ਕਿ ਇੱਕ ਐਵੇਂ ਹੀ ਦੂਸਰੇ ਕੰਮ ਦੇ ਵਿੱਚ ਧਿਆਨ ਚਲਾ ਜਾਵੇਗਾ। ਕੰਮ ਸਾਰਾ ਹੀ ਦਿਮਾਗੀ ਕਰਨਾ ਹੈ, ਹੱਥੀ ਮਿਹਨਤ ਬਹੁਤ ਘੱਟ ਹੋਣੀ ਹੈ
1: ਜੀ। 3090
2: ਜੀ। ਕੁੰਡਲੀ ਦੇ ਵਿੱਚ ਫਾਈਨੈਂਸ਼ੀਅਲ ਪੁੱਛਣ ਵਾਸਤੇ ਧਿਆਨ ਰੱਖੋ ਕਿ ਤੁਹਾਡਾ ਨਾ ਕਾਲ ਸਰਬ ਦੋਸ਼ ਹੈਗਾ, ਬੈਲੈਂਸ ਕਦੀ ਵੀ ਨਹੀਂ ਹੋਣਾ। 4 ਪੈਸੇ ਵੱਧ ਆਉਣਗੇ, ਦੂਸਰੇ ਪਾਸੇ 4 ਪੈਸੇ ਜ਼ਿਆਦਾ ਖਰਚੇ ਜਾਣਗੇ, ਤੇ ਫਿਰ ਤੁਸੀਂ ਬੈਲੈਂਸ ਨਹੀਂ ਕਰ ਪਾਓਗੇ, ਕਿਉਂਕਿ ਕੁੰਡਲੀ ਸੰਪੂਰਨ ਕਾਲ ਸਰਬ ਦੋਸ਼ ਦੀ ਹੈਗੀ ਹੈ। ਧਨ ਭਾਵ ਚ ਬੈਠਾ ਹੋਇਆ ਰਾਹੂ ਬੈਂਕਿੰਗ ਖਰਾਬ ਕਰਦਾ ਹੈ, ਪੈਸਾ ਜੋੜਨ ਤੋਂ ਜਿਹੜਾ ਹੈ ਕੋਈ ਨਾ ਕੋਈ ਪੰਗਾ ਖੜਾ ਕਰਦਾ ਹੈ। ਜਦੋਂ ਵੀ ਪੈਸਾ ਜੁੜੇਗਾ ਕਿਤੇ ਨਾ ਕਿਸੇ ਪਾਸੇ ਨਿਕਲ ਜਾਵੇਗਾ। ਕਰ ਕੀ ਸਕਦੇ ਹਾਂ, ਕਾਲ ਸਰਬ ਦੋਸ਼ ਦਾ ਉਪਾਅ ਚਾਂਦੀ ਦਾ ਨਾਗ ਨਾਗਨ ਦਾ ਜੋੜਾ ਬਣਾ ਕੇ ਸ਼ਿਵਲਿੰਗ ਦੇ ਉੱਤੇ ਚੜਾਉਣ ਦੇ ਨਾਲ ਇਸ ਸਮੱਸਿਆ ਦਾ ਹੱਲ ਹੋਵੇਗਾ ਤੇ ਫਾਈਨਾਂਸ ਜੁੜੇਗਾ
1: ਜੀ। ਮਨਿੰਦਰ ਜੀ ਔਨ ਏਅਰ ਹੋ ਜੀ, ਮਨਿੰਦਰ ਜੀ ਪੁੱਛ ਸਕਦੇ ਹੋ ਆਪਣਾ ਸਵਾਲ।
20: ਹਾਂਜੀ, ਡੇਟ ਆਫ ਬਰਥ 26 ਅਪ੍ਰੈਲ 1986।
1: 26 ਅਪ੍ਰੈਲ 1986।
20: 3:04 ਦੁਪਹਿਰ ਦੇ ਖੰਨੇ ਦਾ ਬਰਥ ਜੀ।
1: ਦੁਪਹਿਰੇ 3:04 ਤੇ ਖੰਨੇ ਦਾ ਜਨਮ ਹੈ। ਠੀਕ ਹੈ, ਕੀ ਪੁੱਛਣਾ ਜੀ ਤੁਸੀਂ?
20: ਹਾਂਜੀ, ਜੋਬ ਤੇ ਫਾਈਨਾਂਸ ਬਾਰੇ ਪੁੱਛਣਾ ਜੀ।
1: ਜੋਬ ਐਂਡ ਫਾਈਨਾਂਸ ਬਾਰੇ, ਠੀਕ ਹੈ ਜੀ, ਔਨ ਏਅਰ ਸਵਾਲ ਦਾ ਜਵਾਬ ਦੇ ਰਹੇ ਹਾਂ
2: ਜੀ। ਜਦੋਂ ਬ੍ਰਹਿਸਪਤੀ ਸੱਤਵੇਂ ਭਾਵ ਦੇ ਵਿੱਚ ਹੋਵੇ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਮਾਂ ਰਹਿੰਦੇ ਹੀ ਕੋਈ ਨਾ ਕੋਈ ਆਪਣਾ ਬਿਜ਼ਨਸ ਸਟਾਰਟ ਕੀਤਾ ਜਾਵੇ, ਕਿਉਂਕਿ ਬ੍ਰਹਿਸਪਤੀ ਸੱਤਵੇਂ ਜੋਬ ਲਈ ਬਣਿਆ ਹੀ ਨਹੀਂ ਇਨਸਾਨ, ਪਰ ਮਜਬੂਰੀ ਦੇ ਵਿੱਚ ਸ਼ਨੀ ਚੌਥੇ ਦੇ ਕਾਰਨ ਕਰਨੀ ਪੈਂਦੀ ਹੈ। ਕਹਿੰਦਾ ਸ਼ਨੀ 36 ਸਾਲ ਦੀ ਉਮਰ ਤੱਕ ਹੀ ਜੋਬ ਵਧੀਆ ਕਰਾਉਂਦਾ ਹੈ, ਉਸ ਤੋਂ ਬਾਅਦ ਤਾਂ ਸੰਘਰਸ਼ ਕਰਾਉਂਦਾ ਹੈ। ਜੋਬ ਵਧੀਆ ਹੋਵੇ ਇਸ ਕਰਕੇ ਆਪਣੇ ਹੀ ਬਿਜ਼ਨਸ ਦੇ ਵਿੱਚ ਜੋਬ ਕਰਨ ਦੇ ਲਈ ਕੋਈ ਨਾ ਕੋਈ ਵਪਾਰ ਜਿਹੜਾ ਹੈ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ, ਤੇ ਦਿਮਾਗ 42 ਸਾਲ ਤੋਂ ਬਾਅਦ ਇਸ ਪਾਸੇ ਨੂੰ ਲਾਇਆ ਜਾਵੇ, ਕਿਉਂਕਿ 42 ਸਾਲ ਦੀ ਉਮਰ ਤੋਂ ਬਾਅਦ ਤੁਹਾਡਾ ਭਾਗੇ ਉਹਦੇ ਹੋਣ ਵਾਲਾ ਹੈ ਤੇ ਅੱਗੇ ਜਾ ਕੇ ਕਾਫੀ ਸਫਲਤਾ ਮਿਲੇਗੀ।
1: ਅਜੇ ਵਡੇਰਾ ਜੀ ਔਨ ਏਅਰ ਹੋ।
21: ਨਮਸਕਾਰ ਜੀ, ਮੈਂ ਆਪਣੇ ਬੇਟੇ ਬਾਰੇ ਪੁੱਛਣਾ ਜੀ, ਸੰਚਿਤ ਵਡੇਰਾ
1: ਜੀ।
21: 18 ਸਪਟੰਬਰ 2013।
1: ਠੀਕ ਹੈ ਜੀ,
21: ਆਟਵਾ ਜੀ ਜੀ,
1: ਠੀਕ ਹੈ। ਟਾਈਮ ਦੱਸੋ ਬਰਥ ਦਾ।
21: ਅਰਲੀ ਇਨ ਦਾ ਮਾਰਨਿੰਗ ਜੀ।
1: ਕਿੰਨੇ ਕੁ ਵਜੇ?
21: ਅਰਾਊਂਡ 1 or 2 AM ਜੀ।
1: 1 or 2 AM 18 ਸਪਤੰਬਰ 2013 ਓਟਵਾ, 1 or 2 AM ਦੇ ਵਿਚਕਾਰ। ਠੀਕ ਹੈ ਜੀ, ਕੀ ਪੁੱਛਣਾ?
21: ਇਹਨੇ ਸਟੱਡੀ ਬਾਰੇ ਪੁੱਛਣਾ ਜੀ, ਕਿਸ ਤਰ੍ਹਾਂ ਹੋਵੇ
1: ਸਟੱਡੀ ਬਾਰੇ। ਠੀਕ ਹੈ ਜੀ, ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਜੀ।
2: ਜੀ, ਬੱਚੇ ਦੀ ਕੁੰਡਲੀ ਦੇ ਮੁਤਾਬਕ ਦੇਖਣ ਨੂੰ ਇਹ ਆ ਰਿਹਾ ਹੈ ਕਿ ਪੰਚਮ ਭਾਵ ਚ ਬੈਠਾ ਹੋਇਆ ਰਾਹੂ ਸਟੱਡੀ ਨੂੰ ਪੂਰਨਤਾ ਡਿਸਟਰਬ ਕਰਦਾ ਹੈ। ਧਿਆਨ ਕਰੋ, ਬੱਚੇ ਨੂੰ ਸਮੇਂ ਦਿਓ, ਉਸ ਦੀਆਂ ਪ੍ਰੋਬਲਮਸ ਨੂੰ ਸੁਣੋ, ਜਾਂ ਉਸਦੇ ਕਿਹੜੇ ਪਾਸੇ ਨੂੰ ਉਸਦਾ ਇੰਟਰਸਟ ਹੈ ਉਸ ਦੇ ਉੱਤੇ ਧਿਆਨ ਕਰੋ। ਕਾਲ ਸਰਪ ਦੋਸ਼ ਵੀ ਹੈਗਾ ਤੇ ਪੰਚਮ ਭਾਵ ਦੇ ਵਿੱਚ ਸ਼ਨੀ ਸ਼ੁਕਰ ਤੇ ਰਾਹੂ ਜਿਹੜਾ ਹੈ ਉਹ ਪੜ੍ਹਾਈ ਨੂੰ ਕਾਫੀ ਡਿਸਟਰਬ ਕਰ ਦੇਣਗੇ। ਥੋੜਾ ਜਿਹਾ ਆ ਸਮਾਂ 1-2 ਸਾਲ ਇਸ ਤੇ ਧਿਆਨ ਦੇ ਦਿਓਗੇ ਤੇ ਬੱਚਾ ਬਹੁਤ ਬ੍ਰਿਲੀਅੰਟ ਹੋ ਸਕਦਾ ਹੈ, ਕਿਉਂਕਿ ਬ੍ਰਹਿਸਪਤੀ ਲਗਨ ਦੇ ਵਿੱਚ ਬੱਚੇ ਨੂੰ ਹਾਇਰ ਐਜੂਕੇਸ਼ਨ ਵਾਲੇ ਪਾਸੇ ਨੂੰ ਲਿਜਾ ਸਕਦਾ ਹੈ। ਬਟ ਆਹ ਜਿਹੜੇ 2-3 ਸਾਲ ਨੇ ਤੁਹਾਨੂੰ ਪੂਰਾ ਧਿਆਨ ਦੇਣਾ ਪਵੇਗਾ, ਜੇ ਨਹੀਂ ਤਾਂ ਕੁੰਡਲੀ ਦੇ ਬਣਦੇ ਹੋਏ ਉਪਾਏ ਜ਼ਰੂਰ ਕਰਵਾਓ।
1: ਸ਼ਰਨਜੀਤ ਸਿੰਘ ਜੀ ਔਨ ਏਅਰ ਹੋ ਜੀ, ਪੁੱਛੋ ਜੀ, ਕਿਹਦੇ ਬਾਰੇ ਪੁੱਛਣਾ ਚਾਹੁੰਦੇ ਹੋ?
22: ਜੀ
1: ਠੀਕ ਹੈ ਜੀ, ਤੇਰਾਂ ਫਰਵਰੀ 1980। ਠੀਕ ਹੈ ਜੀ, ਟਾਈਮ ਦੱਸੋ ਜਨਮ ਦਾ। 4 ਵਜੇ ਸਵੇਰੇ। ਬਰਥ ਪਲੇਸ ਕੀ ਹੈ ਜੀ ਤੁਹਾਡਾ? ਗੁਰਦਾਸਪੁਰ। ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਸ਼ਰਨਜੀਤ ਜੀ ਤੁਸੀਂ? ਠੀਕ ਹੈ ਜੀ, ਅਸੀਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਤੁਹਾਨੂੰ ਕਲੀਅਰ ਕਰਦੇ ਹਾਂ, ਤੁਸੀਂ ਪ੍ਰੋਗਰਾਮ ਨੂੰ ਰੇਡੀਓ ਤੇ ਸੁਣਦੇ ਰਹੋ ਜੀ।
2: ਜੀ, ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਇਹਨਾਂ ਪੁੱਛਿਆ ਕਿ ਫਾਈਨਾਂਸ ਵੀ ਖਰਾਬ ਹੋ ਜਾਂਦਾ ਹੈ,
1: ਘਰ ਵਿੱਚ ਵੀ ਪ੍ਰੋਬਲਮ ਰਹਿੰਦੀ ਹੈ, ਨੋਕ ਚੋਂਕ ਰਹਿੰਦੀ ਹੈ ਜੀ,
2: ਤੇ ਨੋਕ ਚੋਂਕ ਰਹਿੰਦੀ ਹੈ, ਕਾਰਨ ਹੈਗਾ ਕਿ ਕੁੰਡਲੀ ਦੇ ਭਾਗਯ ਸਥਾਨ ਦੇ ਵਿੱਚ ਮੰਗਲ, ਬ੍ਰਹਿਸਪਤੀ ਤੇ ਰਾਹੂ ਇਹ ਜਿਹੜੇ ਨੇ ਡਿਸਟਰਬ ਕਰਦੇ ਨੇ। ਚੌਥੇ ਭਾਵ ਚ ਬੈਠਾ ਹੋਇਆ ਸ਼ੁਕਰ ਨੀਚਤਾ ਦਿਖਾਉਂਦਾ ਹੈ, ਯਾਨੀ ਕਿ ਘਰ ਗ੍ਰਸਤੀ ਦੇ ਵਿੱਚ ਵੀ ਸਮੱਸਿਆ ਜਿਹੜੀ ਉਹ ਖੜੀ ਕਰਦਾ ਹੈ। ਧਨ ਨੂੰ ਲੈ ਕੇ ਵੀ ਸੂਰਜ ਜਿਹੜਾ ਬਹੁਤਾ ਵਧੀਆ ਨਹੀਂ ਹੈਗਾ। ਆਪਾਂ ਬਹੁਤ ਇੱਕ ਸੌਖਾ ਉਪਾਏ ਕਰ ਸਕਦੇ ਹਾਂ ਜਿਸ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਉਹ ਬਹੁਤ ਸੌਖੀ ਹੋ ਜਾਵੇਗੀ। ਹੱਥਾਂ ਪੈਰਾਂ ਦੇ ਨਹੁੰਾਂ ਨੂੰ ਨਹਾਉਣ ਤੋਂ ਪਹਿਲਾਂ 5 ਮਿੰਟ ਮਸਾਜ ਕਰਨੀ ਆ ਸਰੋਂ ਦੇ ਤੇਲ ਦੀ। ਪਰ ਕਈ ਵਾਰੀ ਬਾਜ਼ਾਰ ਦੇ ਵਿੱਚ ਉਹ ਤੇਲ ਜਿਹੜੇ ਮਿਲਦੇ ਨੇ ਉਹ ਸ਼ੁੱਧ ਨਾ ਹੋਣ ਕਰਕੇ ਉਸ ਚ ਹੋਰ ਤਰ੍ਹਾਂ ਦੇ ਆਇਲ ਮਿਕਸ ਹੁੰਦੇ ਨੇ ਤੇ ਸਾਨੂੰ ਉਹ ਨੁਕਸਾਨ ਕਰ ਸਕਦੇ ਨੇ ਸਾਡੀ ਸਿਹਤ ਲਈ, ਤੇ ਉਪਾਏ ਦੇ ਮੁਤਾਬਕ ਵੀ ਉਹ ਸਹੀ ਨਹੀਂ ਹੈ। ਸ਼ੁੱਧ ਕੋਲੂ ਦਾ ਤੇਲ ਜਾਂ ਕੋਲਡ ਪ੍ਰੈਸ ਅਗਰ ਆਇਲ ਮਿਲਦਾ ਹੈ, 100% ਸਰੋਂ ਦਾ ਤੇਲ ਜਿਹੜਾ ਹੈ ਉਹ ਲਗਾ ਕੇ ਨਹਾਉਣ ਦੇ ਨਾਲ ਤੁਹਾਨੂੰ ਬਹੁਤ ਜਲਦੀ ਸਾਰੇ ਪਾਸੇ ਰਾਹਤ ਮਿਲੇਗੀ।
1: ਜੀ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਹੋਰ ਕਾਲਸ ਮੈਂ ਲੈ ਨਹੀਂ ਪਾਊਂਗੀ। ਅਸੀਂ ਆਪਣੇ ਕਾਲਰਸ ਦਾ, ਆਪਣੇ ਲਿਸਨਰਸ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਅਤੇ ਸਾਨੂੰ ਆਪਣਾ ਫੀਡਬੈਕ ਵੀ ਜ਼ਰੂਰ ਦਿਆ ਕਰੋ। ਅਗਰ ਤੁਸੀਂ ਕੁਝ ਖਾਸ ਟੌਪਿਕ 'ਤੇ ਗੱਲਬਾਤ ਸੁਣਨਾ ਚਾਹੁੰਦੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਅਗਰ ਤੁਹਾਡਾ ਕੋਈ ਖਾਸ ਸਵਾਲ ਹੋਵੇ। ਇਸ ਤੋਂ ਇਲਾਵਾ ਅਗਰ ਤੁਸੀਂ ਦੁਬਾਰਾ ਸਾਨੂੰ ਅਗਲੇ ਸੰਡੇ ਕਾਲ ਕਰ ਸਕਦੇ ਹੋ ਜੀ, ਸਟੂਡੀਓ ਦੇ ਵਿੱਚ 905-673-3337। ਅਸੀਂ ਹਾਜ਼ਰ ਹੋਵਾਂਗੇ ਜੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ। ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ ਜੀ, ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ, ਜਿਵੇਂ ਕਈਆਂ ਨੇ ਪੁੱਛਿਆ ਸੀ ਜੀ, ਉਹ ਪਰਸਨਲ ਨੰਬਰ 'ਤੇ ਕਾਲ ਕਰਨਾ ਚਾਹੁੰਦੇ ਨੇ ਜਾਂ ਆਪਣੀ ਕੁੰਡਲੀ ਨੂੰ ਡਿਟੇਲ ਵਿੱਚ ਚੈੱਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ 647-9173-2346 'ਤੇ ਗੱਲਬਾਤ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਨ੍ਹਾਂ ਦੇ ਬਰਥਡੇ ਜੂਨ, ਜੁਲਾਈ, ਅਗਸਤ ਵਿੱਚ ਆ ਰਹੇ ਨੇ, ਉਹ ਆਪਣੇ ਬਣਦੇ ਉਪਾਏ ਕਰ ਸਕਦੇ ਆ ਵਰਸ਼ਫਲ ਦੇ, ਤਾਂ ਕਿ ਆਉਣ ਵਾਲਾ ਸਾਲ ਬਹੁਤ ਵਧੀਆ ਰਹੇ। ਆਪਣੇ ਨਵੇਂ ਜੰਮੇ ਬੱਚਿਆਂ ਦੇ ਅਗਰ ਕੁੰਡਲੀ ਬਣਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ 647-9173-2346 'ਤੇ ਗੱਲਬਾਤ ਕਰ ਸਕਦੇ ਹੋ। ਵਾਸਤੂ ਵਿਜ਼ਿਟ ਕਰਵਾਉਣਾ ਚਾਹੁੰਦੇ ਹੋ ਤਾਂ ਵੀ 647-9173-2346 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਹੁਣ ਸਾਨੂੰ ਦਵੋ ਇਜਾਜ਼ਤ, ਮਿਲਾਂਗੇ ਜੀ ਅਗਲੇ ਸੰਡੇ ਤੁਹਾਨੂੰ 7 ਵਜੇ, ਔਰ ਹਾਜ਼ਰ ਰਵਾਂਗੇ ਤੁਹਾਡੇ ਨਾਲ, ਜੁੜੇ ਰਵਾਂਗੇ 7 ਵਜੇ ਤੋਂ ਲੈ ਕੇ 8 ਵਜੇ ਤੱਕ। ਤਦ ਤੱਕ ਜੀ ਤੁਹਾਨੂੰ ਸਾਰਿਆਂ ਨੂੰ ਹੈਪੀ ਸੰਡੇ, ਹੱਸਦੇ ਵਸਦੇ ਰਹੋ, ਖੁਸ਼ ਰਹੋ, ਤਰੱਕੀਆਂ ਕਰੋ। ਬਾਏ ਬਾਏ, ਗੁੱਡ ਨਾਈਟ, ਥੈਂਕ ਯੂ।
0: ਮੈਨੂੰ ਤਾਂ